ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਭਰੀ ਸੰਕ ਹੀ ਆਏ, ਕਿਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨ ਪਵਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਦਨ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤੇ ਆਂਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਸ਼ ਬਯਾਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਆਸੜ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਥਾਰੇ। ਸਹੀ ਤੁਦਨ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਹਿਤੇ ਤੁਦਨ ਗਾਵਨ, ਸੇਮੈ ਚਿਤ ਨਾ ਆਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ ਹੈ। ਪੀ ਹੋਸੀ ਜੈ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰੂ, ਜਿਨਸੀ ਮਾਇਆ ਜਿਨੋ ਪਾਈ। ਕਰ ਕਰ ਦੇਖਿਆ ਕੀਤਾ ਆਪਣਾ, ਜਿਉਂ ਤਸਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਦਾ ਇਸਤਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕਿ ਵੱਡ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੌਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਹਿਣ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆਂ।

ਪ੍ਰਣਿਆ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਈ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਇ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰ ਸਭ ਤਿਆ ਵਹਿ ਸਭ ਤਿਆ ਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆ ਵਹੁ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤਦ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ

ਜੀ ਤਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪੈ ਬੇਅੰਤਾ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਬ੍ਰਹਮ ਪੁਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉਂ ਪਾਈ ਰਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾ

ਖੇਲੋ ਬਜੋਗ ਮਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਗ ਬਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਨਾ ਹਉ ਜਦੀ ਸਦੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਥਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ।

ਪਾਤਸ਼ਾਹੀ ਦਸਵੀਂ ਕਵਿਉ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆਏ ਮਰਨ ਕਾਲ ਕਾ ਦਰਾਸ ਨਿਵਰਿਆਏ ਹੂਜੋ ਸਦਾ ਹਮਾਰੇ ਬੱਚਾ ਸਰੀਆ ਸੁਰਜੁ ਕਰਿ ਹੋ ਰੱਛਾ ਰਾਖ ਲੇਹ ਮੋਹਿ ਰਾਖ ਨਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅੰਬ ਅਵਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ

ਪੁਰਖ ਜਮਨ ਪਗ ਪਰੇ ਤਿਹਾਰੇ, ਦਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਤਿਆਇ ਹੈ, ਤਾਂ ਕਿ ਕਾਲ ਨਿਕਟ ਨਹਿ ਆਇਆ ਹੈ। ਰੱਛਾ ਹੋਈ ਤਾਂ ਹੀ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਧਨ ਜਾਹੇ ਨਹਿ ਰਹੋ, ਤਾਂ ਕਿ ਤਾਪ ਧਨ ਕਮਾ ਹਰੇ ਹੋ। ਰਿਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸੁਹ ਸਕੈ ਨਾ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ

ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਗਾ ਸਤਿਗੁਰੂ ਮੈਂ ਪਾਇਆ।

तम संसार चरण लग तरिया सब नानक ब्रह्म पसारू। सलोक महला पंजवा।

ਸਿੱਖਾਂ ਨੂੰ ਸੁੱਚੀ ਜਾਣ ਕੇ ਇਸ ਦਾ ਹੱਥਾਂ ਨੂੰ ਬਦਲ ਜਾਣ।

ਸੇਵਾ ਸੰਭਾਲ ਦਾ ਨਾਮ ਪਿਆਰੇ ਖਾਲਸਾ ਜੀ ਨੂੰ ਵਰਤੋਂ ਜੀ ਮਾਇਆ ਦੇ ਮਾਨ ਬੜੀ ਜੀ ਕਾਮਨਾ ਕਾਮਨ ਕਰਨ ਦੀ ਕਾਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਖਾਲਸਾ ਜੀ ਆਦਿ

ਗੁਰੂ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੁਰਦੀਪ ਜੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੈ ਕਰ ਕਵਿਤਾ ਕੀਏ ਗਲਤੀ ਦਾ ਹੋਈ ਵਿਚਾਰ ਸਿਤ ਕਰ ਗਾਵੋ ਸੁਹਿਲਾ ਸਿਵਰ ਸਿਰਜਣ ਹਾਰ ਉਤਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਮਾਰੀ ਜਸ ਸੁਹਿਲਾਉ ਨੈਤ ਨੈਤ ਜੀ ਵਾਲੇ ਸੰਭਾਲੀਆਂ ਨੂੰ ਦੇਖਾ ਕਦੇ ਹੁਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾ ਤੇ ਕੌਣ ਸਮਾਜ ਸੰਭਵ ਸਾਂ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣਾ ਸਿਸੜੀਆਂ ਜੋ ਹੋਗਾ ਸਾਹਿਬ ਸਮੇਲ ਕਰ ਘਰ ਇਹੋ ਪਹੁੰਚਾ ਸੜੇ ਨਤ ਪਵਾ ਨੋ ਸਦਨ ਹਾਰ ਸਿਮਰੀਆ ਨਾਨਕ ਸੇ

ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਾਓ ਵਿਸ਼ਵ ਜਸਿਆਂ ਕੜੀਆਂ ਪੈਰਾਂ ਸਿੱਤੀ ਵਾਰੀ ਮਾਂ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕਿਰ ਕੀਤੇ ਸਵਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਵੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲ ਆਨ ਲੋ ਪਵਨ ਚਬਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਹਾਓ ਸਹਿਸ ਪਵ ਨੈਣ ਨਨ ਨੈ ਰਹਿ ਤੋਏ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਰੈਨੋ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਭਾਵੈ ਸੋ ਆਰਤੀ ਹੋਈ ਹਰ ਚਰਨ ਕੌਲ ਮਤਰੰਦ ਲੋਭਿਤ ਮਨੋ ਅਨੰਦਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਹਿੰਕਾਉ ਹੋਏ ਜਾਤੇ ਤੇਰੇ ਨਾਇ ਵਾਸਾਰਾ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੀ ਕਰ ਡੰਡਾ ਉਤ ਪੁੰਨ ਵੱਡਾ ਹੀ ਰਹਾਉ ਸਾਗਤ ਹਰ ਸਾਧਨ ਜਾਣਿਆ ਦਿਨਿਆ ਧਰਮ ਹੈ ਕੰਡਾ ਹੀ ਜਿਉ ਜਿਉ ਚੱਲ ਹੈ ਚੁਭੈ ਦੁਖ ਪਾਵ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵ ਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਇਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਆਈਆਂ ਖਾੜ ਚਲੋ ਹਰ ਲਾਹ ਆਗੈ ਬਸਨੋ ਸਹੇਲਾ ਆਉਦ ਕਟੈ ਦਿਨ ਸਰੈਣਾਰੀ ਮਾਨ ਗੁਰਮਿਲ ਕਾਲ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸਭ ਸੇ ਮੈਂ ਕਰੋ ਰਮ ਗਿਆਨੀ ਜਿਸ ਜਗਾਏ ਪਿਆਵੇ ਰਾਸ ਅਕਠ ਕਥਾ ਤੇ ਨਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੇਰਾ ਮੇਰੀ ਕਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸ਼ਬਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗ

ਨਾਨਕ ਦਾਸ ਹੈ ਸੁਖ ਮੰਗੇ ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ ਅਰਦਾਸ ਹਮਾਰੀ ਸੇਵਾ ਕਰਨ ਵਾਲੋ ਅੱਜ ਆਪਣੇ ਚਰਨਾਂ ਦੀਆਂ ਸਹੀ ਪਿਆਰੇ ਮਿਲਣ ਜਿਹੜਾ ਮੈਂ

0: ਤੁਸੀਂ ਦੇਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Yo Tanasri Mahala Pehla Kar Pehla Chopade Ek Oankar Satnam Karta Purukh Nirpao Nirvair Akal Murat ਅਜੂਨੀ ਸੈਭੰ ਗੁਰਪ੍ਰਸਾਦ ਜੀਓ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ 660 ਅੰਗ ਤੋਂ ਆਰੰਭ ਹੋ ਰਿਹਾ ਧਨਾਸਰੀ ਦਾ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਧਨਾਸਰੀ ਰਾਗ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਘਰ ਵਿੱਚ ਚਾਰ ਪਦਾਂ ਦਾ ਸ਼ਬਦ ਉਚਾਰਨ ਕਰ ਰਹੇ ਹਨ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਉਹਨਾਂ ਦਾ ਨਾਮ ਤਿੰਨ ਕਾਲ ਸੱਤ ਹੈ, ਸਾਰੇ ਸੰਸਾਰ ਨੂੰ ਕਰਨ ਕਰਕੇ ਕਰਤੇ ਹਨ, ਪੁਰਖ ਸਾਰਿਆਂ ਦਾ ਖਾਣ ਪੀਣ ਪਹਿਨਣ ਦਾ ਪੌਰਸ਼ ਕਰਨ ਵਾਲੇ ਹਨ, ਔਰ ਪੁਰੀਆਂ ਦਾ ਖਾ ਨਾਸ ਕਰਨ ਵਾਲੇ ਹਨ, ਭੂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲੇ ਹਨ, ਨਿਰਭਉ ਭੈ ਤੋਂ ਰਹਿਤ ਹਨ, ਨਿਰਵੈਰ ਵੈਰ ਤੋਂ ਰਹਿਤ ਹਨ, ਅਕਾਲ ਮੂਰਤ ਉਹਨਾਂ ਦਾ ਮੂਰਤ ਸਰੂਪ ਕਾਲ ਤੋਂ ਰਹਿਤ ਹੈ, ਅਜੂਨੀ ਜੂਨੀਆਂ ਤੋਂ ਰਹਿਤ ਹਨ, ਸੈਭੰ ਆਪਣੇ ਆਪ ਪ੍ਰਕਾਸ਼ ਰੂਪ ਹਨ, ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਧਨਾਸਰੀ ਰਾਗ ਜਿਹੜਾ ਇਹ ਮਾਲ ਕੌਸ਼ਕ ਰਾਗ ਦੀ ਇਸਤਰੀ ਮੰਨਿਆ ਗਿਆ ਔਰ ਤੀਜੇ ਪੈਰ ਗਾਈ ਜਾਂਦੀ ਹੈ ਅਤੇ ਗੁਰੂ ਮਹਾਰਾਜ ਵਿੱਚ ਇਹਦਾ ਦਸਵਾਂ ਨੰਬਰ ਹੈ। ਧਨਾਸਰੀ ਇਹ ਪੰਚੋ ਗਾਈ ਮਾਲ ਰਾਹ ਕੌਸ਼ਕ ਸੰਗ ਲਾਈ, ਜੀਓ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਕਹਿੰਦੇ ਮੇਰਾ ਜਿਹੜਾ ਜੀਓ ਮਨ ਉਹ ਡਰ ਰਿਹਾ ਅਤੇ ਆਪ ਜੀ ਤੋਂ ਬਿਨਾਂ ਕਿਹਦੇ ਅੱਗੇ ਪੁਕਾਰ ਕਰਾਂ, ਫਰਿਆਦ ਕਰਾਂ। ਇਹ ਬਚਨ ਸੁਣ ਕੇ ਸੰਤ ਮਹਾਂਪੁਰਸ਼ ਕਹਿ ਰਹੇ ਹਨ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਕਹਿੰਦੇ ਦੁੱਖਾਂ ਨੂੰ ਵਿਸਾਰਨ ਦੂਰ ਕਰਨ ਵਾਲਾ ਜੋ ਨਿਰੰਕਾਰ, ਉਸ ਨਿਰੰਕਾਰ ਪਰਮੇਸ਼ੁਰ ਨੂੰ ਜਿਨ੍ਹਾਂ ਨੇ ਸੇਵਿਆ, ਸੇਵਾ ਕੀਤੀ ਹੈ, ਉਹਦੀ ਬੰਦਗੀ ਕੀਤੀ ਹੈ, ਉਹ ਸਦਾ ਸਦਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹੋ। ਮੇਰਾ ਜਿਹੜਾ ਮਾਲਕ ਹੈ ਉਹ ਨੀਤ ਨਵਾ ਸਦਾ ਸਦਾ ਹਮੇਸ਼ਾ, ਨਵਾ ਮੈਨੇ ਨਵੀਨ ਹੈ, ਸਦਾ ਨਿਤ ਸਰੂਪ ਹੈ ਔਰ ਸਦਾ ਵਾਸਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਰਹੋ ਵਿਸਰਾਮ ਦੇ ਕੇ ਕਥਨ ਕਰਦੇ ਹਨ, ਅੰਦਨ ਸਾਹਿਬ ਸੇਵੀ ਹੈ ਅੰਤ ਛਡਾਏ ਸੋਏ। ਚੰਦਨ ਤੋਂ ਬਾਅਦ ਦਿਨ ਰਾਤ ਅਸੀਂ ਉਸ ਨਿਰੰਕਾਰ ਦੀ ਸੇਵਾ ਕਰਦੇ ਹਾਂ, ਉਹ ਅੰਤ ਨੂੰ ਛਡਾਉਣ ਵਾਲਾ ਹੈ, ਉਹਦੀ ਸਦਾ ਵਾਸਤੇ ਸੇਵਾ ਕਰਿਆ ਕਰੋ। ਸੁਣ ਸੁਣ ਮੇਰੀ ਕਾਮਣੀ ਪਾਰ ਤਾਰਾ ਹੋਏ, ਇਸ ਵਾਸਤੇ ਇਹ ਪਿਆਰੀ ਜੀਵ ਆਤਮਾ ਤੂੰ ਸੁਣ, ਕੰਨਾਂ ਦੁਆਰਾ ਨਾਮ ਪਰਮੇਸ਼ਰ ਨਾਮ ਨੂੰ ਸੁਣਨਾ ਕਰ, ਇਹ ਨਿਰੰਕਾਰ ਮੇਰੀ ਬੇਨਤੀ ਨੂੰ ਸੁਣ ਕੇ ਜਾਂ ਪ੍ਰਭੂ ਦਾ ਜਸ ਸੁਣਿਆ ਕਰ। ਫਿਰ ਉਹ ਪ੍ਰਭੂ ਜਿਹੜਾ ਹੈ ਨਿਰੰਕਾਰ ਹੈ, ਉਹਦਾ ਜਸ ਸੁਣਨੇ ਨਾ ਸੰਸਾਰ ਸਾਗਰ ਤੋਂ ਤੇਰਾ ਪਾਰ ਉਤਾਰਾ ਹੋ ਜਾਏਗਾ ਕਿ ਮੇਰੀ ਬੇਨਤੀ ਨੂੰ ਸੁਣ, निरंकार दे जस नूं सुणना कर। उहदा जस सुणने दा की लाभ है? संसार सागर तों कल्याण प्राप्त हो जांदी है। दयाल तेरा नाम तरा सद कुरबान जाओ रहो। उस दयालु कृपालू दे नाम विच विरती लाउण करके तेरा संसार सागर उतरना होएगा। ਅਸੀਂ ਉਸ ਨਾਮੀ ਪਰਮੇਸ਼ੁਰ ਤੋਂ ਸਦਾ ਸਦਾ ਬਲਿਹਾਰ ਜਾਂਦੇ ਹਾਂ, ਤੁਸੀਂ ਵੀ ਬਲਿਹਾਰ ਜਾਣਾ ਕਰੋ। ਸਰਗੁਣ ਸੱਚਾ ਇੱਕ ਹੈ, ਦੂਜਾ ਨਾ ਹੀ ਕੋਏ। ਉਹ ਸਾਰਿਆਂ ਜਨਾਂਕਾਰ ਇੱਕੋ ਸੱਚਾ ਹੈ, ਉਹ ਨਿਵਾਸ ਕਰ ਰਿਹਾ ਆਤਮਾ ਕਰਕੇ ਪਰਮਾਤਮਾ। ਉਸ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਹੈ। ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਉਹ ਹੀ ਗੁਰਮੁਖ ਪਿਆਰੇ ਉਹਦੀ ਸੇਵਾ ਕਰਦੇ ਹਨ ਜਿਨ੍ਹਾਂ 'ਤੇ ਮਹਾਰਾਜ ਆਪ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਹਨ। ਉਸ ਪਰਮੇਸ਼ੁਰ ਅੱਗੇ ਇਵੇਂ ਬੇਨਤੀ ਕਰੇ। ਤੁਧ ਬਾਝ ਪਿਆਰੇ ਕੇਵ ਰਹਾਂ, ਸਭ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾਂ। ਇਹ ਨਿਰੰਕਾਰ ਆਪ ਤੋਂ ਬਿਨਾਂ ਮੈਂ ਕਿਵੇਂ ਰਹਾਂ, ਕਿ ਕਿਰਪਾ ਕਰਕੇ ਮੈਨੂੰ ਉਹ ਵਡਿਆਈ ਸ਼ਕਤੀ ਬਰਕਤ ਦਿਓ। ਉਹ ਵਡਿਆਈ ਮੇਰੀ ਇੱਛਾ ਪੂਰੀ ਕਰ ਦਿਓ ਜਿਹਦੇ ਕਰਕੇ ਮੈਂ ਆਪ ਜੀ ਦੇ ਪਵਿੱਤਰ ਨਾਮ ਭਜਨ ਵਿੱਚ ਲੱਗਾ ਰਹਾਂ। ਦੂਜਾ ਨਾ ਹੀ ਕੋਏ, ਜਿਸ ਆਗਿਆ ਪਿਆਰੇ ਜਾਏ ਕਹਾ ਰਹੋ। ਆਪ ਜੀ ਤੋਂ ਬਿਨਾਂ ਹੋਰ ਤਾਂ ਦੂਸਰਾ ਕੋਈ ਰੱਖਿਆ ਕਰਨ ਵਾਲਾ ਹੈ ਹੀ ਨਹੀਂ, ਨਾ ਕੋਈ ਫਰਿਆਦ ਸੁਣਨ ਵਾਲਾ ਹੈ। ਇਸ ਵਾਸਤੇ ਇਹ ਨਿਰੰਕਾਰ ਪਰਮੇਸ਼ਰ, ਮੈਂ ਕਿਹਦੇ ਅੱਗੇ ਜਾ ਕੇ ਆਪਣਾ ਦੁੱਖ ਕਹਿਣਾ ਕਰਾਂ ਰਹਾਉ। ਸੇਵੀ ਸਾਹਿਬ ਆਪਣਾ ਅਵਰਨਾ ਜਨ ਚੌਕ ਹੋਏ। ਮੈਂ ਸਦਾ ਵਾਸਤੇ ਆਪਣੇ ਗੁਰੂ ਦੀ ਨਿਰੰਕਾਰ ਦੀ ਸੇਵਾ ਕਰਦਾ ਹਾਂ, ਅਤੇ ਹੋਰ ਕਿਹਦੇ ਕੋਲ ਜਾ ਕੇ ਕਿਹੜੀ ਵਸਤੂ ਜਾਚੂ ਮੰਗਾਂ, ਕਿਸੇ ਪਾਸੋਂ ਨਹੀਂ ਮੰਗਦਾ, ਕਿਉਂਕਿ ਉਹ ਸਾਰੀਆਂ ਮੰਗਾਂ ਨੂੰ ਪੂਰੀਆਂ ਕਰਨ ਵਾਲਾ ਆਪ ਹੀ ਹੈ। ਨਾਨਕ ਤਾਂ ਅਰਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਪਾਤਸ਼ਾਹ ਕਹਿੰਦੇ, ਮੈਂ ਤਾਂ ਆਪ ਜੀ ਦਾ ਦਾਸ ਸੇਵਕ ਹਾਂ, ਬਿੰਦ ਬਿੰਦ ਥੋੜ੍ਹੇ ਥੋੜ੍ਹੇ ਸਮੇਂ ਵਿੱਚ ਚੁੱਕ ਚੁੱਕ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਸਾਹਿਬ ਤੇਰੇ ਨਾਮ ਬਿਠੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹੋ। ਇਹ ਸਾਹਿਬ ਮਾਲਕ ਆਪ ਜੀ ਦੇ ਨਾਮ ਤੋਂ ਜਾਂ ਆਪ ਜੀ ਦਾ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਹੈ, ਉਹਨਾਂ ਤੋਂ ਬਿੰਦ ਬਿੰਦ ਥੋੜ੍ਹੇ ਥੋੜ੍ਹੇ ਸਮੇਂ ਚੁੱਕ ਚੁੱਕ ਟੁਕੜੇ ਹੋ ਕੇ ਟੁਕੜੇ ਟੁਕੜੇ ਹੋ ਕੇ ਜਾਂਦਾ, ਭਾਵ ਬਲਿਹਾਰ ਕੁਰਬਾਨ ਜਾਂਦਾ ਰਹੋ। ਵਿਸਰਾਮ ਦੀ ਪੰਕਤੀ ਦੁਆਰਾ ਕਿਰਪਾ ਕੀਤੀ ਹੈ। ਤਨਾਸਰੀ ਮਹੱਲਾ ਪਹਿਲਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੁਫਤ ਨਾ ਜਾਣਾ। ਹੇ ਪਰਮੇਸ਼ੁਰ, ਅਸੀਂ ਤਾਂ ਇੱਕ ਸਵਾਸ ਦੇ ਹਮ ਮੈਨੇ, ਅਸੀਂ ਹਮ ਮੈਨੇ ਜਿੰਨੇ ਵੀ ਸਾਰੇ ਜੀਵ ਹੈ, ਇਹ ਸਾਰੇ ਸਵਾਸ ਨਾਲ ਹੀ ਚੱਲ ਰਹੇ। ਜਿਹਦਾ ਸਵਾਸ ਆ ਗਿਆ ਆਦਮੀ, ਆਦਮੀ ਨਾ ਸਵਾਸ ਆਇਆ ਤਾਂ ਇੱਕਦਮੀ। ਇਸ ਵਾਸਤੇ ਮੈਂ ਮੋਹਤ ਅੱਧੀ ਖੜੀ ਔਰ ਆਪਣੀ ਮੋਹਲਤ ਆਪਣਾ ਸਮਾਂ ਨਹੀਂ ਜਾਣਦਾ, ਕਿ ਤੇਰੀ ਕਿਰਪਾ ਤੋਂ ਬਿਨਾਂ ਸਵਾਸ ਕਿਵੇਂ ਚੱਲਣਗੇ, ਸਵਾਸ ਵੀ ਤੇਰੀ ਬਖਸ਼ਿਸ਼ ਨਹੀਂ ਚੱਲ ਰਹੇ। ਹਮ ਆਦਮੀ ਹਾਂ, ਅਸੀਂ ਆਦਮੀ ਹਾਂ, ਇੱਕਦਮੀ ਇੱਕਦਮ ਨਾਲ ਇੱਕ ਸਵਾਸ ਮੋਹਲਤ ਮੋਹਤ ਨਾ ਜਾਣੋ। ਇਸ ਕਰਕੇ ਅੱਧੀ ਘੜੀ ਵੀ ਆਪਣੀ ਮੋਹਲਤ ਨਹੀਂ ਜਾਣਦੇ ਕਿ ਇੰਨਾ ਸਮਾਂ ਅਸੀਂ ਜਿੰਦੇ ਰਹਿ ਸਕਾਂਗੇ ਕਿ ਨਹੀਂ। ਨਾਨਕ ਬਿਨ ਵਹਿ ਤਿਸੈ ਸਰੇਵ, ਜਾ ਕੇ ਜੀ ਪ੍ਰਾਣ। ਪਾਤਸ਼ਾਹੀ ਕਿਰਪਾ ਕਰਦੇ ਉਸ ਨਿਰੰਕਾਰ ਨੂੰ ਸਰੇਵ, ਉਹਦਾ ਸਿਮਰਨ ਕਰੋ। ਔਰ ਜਿਸ ਪਰਮਾਤਮਾ ਦੇ ਆਸਰੇ ਇਹ ਪ੍ਰਾਣ ਹੈ, ਇਹ ਪ੍ਰਾਣ ਜਿਹੜੇ ਸਵਾਸ ਉਸੇ ਨੇ ਦਿੱਤੇ ਹੋਏ ਹੈ, ਇਹ ਉਹਦੇ ਆਸਰੇ ਚੱਲ ਰਹੇ ਹੈ। ਉਪਨਿਸ਼ਦਾਂ ਨੇ ਦੱਸਿਆ ਵੀ ਸਾਰੇ ਇੰਦਰੀਆਂ ਨੇ, ਪੈਰ ਅਸੀਂ ਵੱਡੇ ਹਾਂ, ਹੱਥ ਅਸੀਂ ਵੱਡੇ ਹਾਂ, ਅੱਖਾਂ ਨੱਕ ਕੰਨ ਮੂੰਹ। ਇਹ ਕਹਿੰਦੇ ਸਵਾਸ ਨਿਕਲ ਜਾਓ, ਜਦੋਂ ਸਵਾਸ ਨਿਕਲਦਾ ਮਰ ਗਿਆ। ਫਿਰ ਦੱਸਿਆ ਵੀ ਪ੍ਰਾਣ ਇਹਨਾਂ ਸਾਰਿਆਂ ਨੂੰ ਵੱਡੇ ਹੈ, ਪਰ ਪ੍ਰਾਣ ਵੀ ਜੜ ਮੰਨੇ ਆ, ਉਹਦੀ ਚੇਤਨ ਸੱਤਾਂ ਨੂੰ ਪਾ ਕੇ ਕੰਮ ਕਰਦੇ ਹਨ। ਜਾ ਕੇ ਜੀ ਪ੍ਰਾਣ, ਜਿਸ ਦੇ ਇਹ ਜਿਹੜੇ ਜੀਵ ਨੂੰ ਪ੍ਰਾਣ ਕਲਾ ਵੀ ਉਹਦੀ ਦਿੱਤੀ ਹੋਈ ਹੈ। ਅੰਧੇ ਜੀਵਨਾ ਵਿਚਾਰ ਦੇਖ ਕਿਤੇ ਕੇ ਦੇਣਾ ਰਹਾਉ। ਇਹ ਅੰਧੇ ਅਗਿਆਨੀ, ਵਿਚਾਰ ਕਰਕੇ ਦੇਖ, ਜਿਹੜਾ ਤੇਰਾ ਜੀਵਨ ਹੈ ਕਿੰਨੇ ਕੁ ਦਿਨਾਂ ਦਾ ਰਹਾਉ ਸਾਸ ਮਾਸਾ ਵਜੀਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਇਹ ਸਵਾਸ ਅਤੇ ਮਾਸ ਨਾਮ ਸਰੀਰ ਦਾ ਇਹ ਸਾਰਾ ਕੁਛ ਤੈਨੂੰ ਉਸ ਨੇ ਦਿੱਤਾ ਹੋਇਆ ਇਸ ਵਾਸਤੇ ਮੈਨੂੰ ਖਰਾ ਚੰਗਾ ਬਹੁਤ ਪਿਆਰਾ ਪਰਮੇਸ਼ਰ ਲੱਗ ਰਿਹਾ ਕਿਉਂਕਿ ਸਾਰਾ ਕੁਛ ਤਾਂ ਉਸ ਨੇ ਦਿੱਤਾ ਹੋਇਆ ਹੈ ਪਰ ਤੂੰ ਦੇਣਾ ਪਿਆਰ ਜ਼ਿਆਦਾ ਕਰਦਾ ਉਹਦੇ ਨਾਲ ਘੱਟ ਕਰਦਾ ਹੈ ਨਾਨਕ ਸਾਹਿਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਪਾਤਸ਼ਾਹੀ ਕਿਰਪਾ ਕਰਦੇ ਹੈ ਸਾਹਿਰ ਜਿਹੜੇ ਬੜੇ ਬੜੇ ਵਿਦਵਾਨ ਕਵੀ ਜਾਣੇ ਵਿਆਸ ਆਦਿ ਕਿਹਾ ਵਿਸ਼ੇਸ਼ਟ ਆਦਿ ਹੈ ਹਾਂਜੀ ਅਥਵਾ ਸਾਰੇ ਜਿੰਨੇ ਵੀ ਸਿਆਣੇ ਕਵੀ ਹੈ ਇਹ ਗੱਲ ਹਾਂਜੀ ਉਹ ਕਹਿ ਰਹੇ ਹੈ ਕਹਿੰਦੇ ਮੈਂ ਵੀ ਕਾਵਿ ਰਚਨਾ ਕਰਦਾ ਹੋਇਆ ਬਚਨ ਕਹਿ ਰਿਹਾ ਕਿ ਇਹ ਸੱਚੇ ਨਿਰੰਕਾਰ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਪਰਵਦਗਾਰਾ ਪਾਲਣਾ ਪੋਸ਼ਣਾ ਕਰਨ ਵਾਲਾ ਇੱਕੋ ਇੱਕ ਤੂੰ ਆਪ ਹੀ ਹੈ ਜੇ ਤੂੰ ਕਿਸੇ ਨੂੰ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢ ਹੈ ਗਹਿਣਾ ਇਹ ਮੇਰੇ ਨਿਰੰਕਾਰ ਤੂੰ ਸਾਰਿਆਂ ਨੂੰ ਦਾਤਾਂ ਦੇ ਰਿਹਾ ਜੇ ਕਿਸੇ ਨੂੰ ਨਾ ਕੋਈ ਦੇਵੇ ਤੇਰੇ ਪਾਸੋਂ ਗਹਿਣਾ ਕੋਈ ਪੁੱਛਣ ਕਢਾ ਲੈਗਾ ਤੇ ਮੈਨੂੰ ਆਹ ਗਹਿਣਾ ਦੇ ਦਿਓ ਅਥਵਾ ਨਹੀਂ ਕਢਾ ਸਕਦਾ ਤਥਾ ਜਿਹੜੀ ਗਹਿਣੇ ਧਰੀ ਹੋਈ ਚੀਜ਼ ਹੈ ਉਹ ਕਢਾ ਲੈਗਾ ਨਹੀਂ ਕਢਾ ਸਕਦਾ ਹੈ ਨਾਨਕ ਬਿਨ ਵੈਸ ਹੋ ਕੇ ਛਪਾਈ ਹੈ ਪੁਰਬ ਲਿਖੇ ਕਰ ਲੈਣਾ ਪਾਤਸ਼ਾਹੀ ਕਿਰਪਾ ਕਰਦੇ ਉਹ ਕੁਝ ਪ੍ਰਾਪਤ ਹੁੰਦਾ ਜੋ ਪੂਰਵਲੇ ਭਾਵ ਪਿਛਲੇ ਕਰਮਾਂ ਦਾ ਲੈਣਾ ਦੇਣਾ ਲਿਖਿਆ ਹੋਇਆ ਹੈ ਪੂਰਵਲੇ ਲੈਣਾ ਭਾਗਾਂ ਦਾ ਜਿਹੜਾ ਲੇਖ ਲਿਖਿਆ ਉਹ ਹੀ ਪ੍ਰਾਪਤ ਹੁੰਦਾ ਹੈ ਨਾਮ ਕਸਮ ਕਾ ਚੇਤਨਾ ਕੀਆ ਕਪਟੀ ਕਪਟ ਕਮਾਣਾ ਪਰਮੇਸ਼ਰ ਦਾ ਨਾਮ ਇਸ ਭੈੜੇ ਨੇ ਚੇਤੇ ਨਹੀਂ ਕੀਤਾ ਇਹ ਕਪਟੀ ਹੈਂਜੀ ਛਾਲ ਵਾਲ ਕਰਦਾ ਹੈ ਜੀਵ ਸਦਾ ਛਾਲ ਵਾਲੀ ਕਿਰਤ ਜਿਹੜੀ ਕਮਾਉਂਦਾ ਹੈ ਜਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਿਸ ਸਮੇਂ ਯਮਰਾਜ ਨੇ ਇਹਨੂੰ ਫੜ ਕੇ ਜਮ ਦੀ ਪੂਰੀ ਨੂੰ ਤੋਰ ਲਿਆ ਇਹ ਜਿਹੜੇ ਜਾਂਦਾ ਆ ਅਤੇ ਫਿਰ ਪਛਤਾਉਂਦਾ ਪਸ਼ਚਾਤਾਪ ਕਰਦਾ ਹੈ ਕਿ ਮੈਂ ਸਾਰੀ ਉਮਰ ਐਵੇਂ ਕਿਵੇਂ ਗੁਆ ਲਈ ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਪਾਤਸ਼ਾਹੀ ਕਿਰਪਾ ਕਰਦੇ ਜਦੋਂ ਤੱਕ ਸੰਸਾਰ ਵਿੱਚ ਰਹਿਣਾ ਕਰੀਏ ਉਦੋਂ ਤੱਕ ਕੰਨਾਂ ਨਾਲ ਉਹਦਾ ਨਾਮ ਸੁਣੀਏ ਅਤੇ ਰਸਨਾ ਨਾਲ ਉਹਦਾ ਨਾਮ ਜਪਦੇ ਰਹੀਏ ਜੇ ਕੋਈ ਸੁਣਨ ਵਾਲਾ ਆਵੇ ਤਾਂ ਕੁਛ ਕਹੀਏ ਜੇ ਕਹਿਣ ਵਾਲਾ ਆਵੇ ਤਾਂ ਉਹਦੇ ਬਚਨ ਨੂੰ ਸੁਣਨਾ ਕਰੀਏ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵ ਤਿਆ ਮਰ ਰਹੀਏ ਇਹ ਸਾਰਾ ਸੰਸਾਰ ਅਸੀਂ ਭਾਲ ਰਹੇ ਹਾਂ ਢੂੰਡ ਰਹੇ ਹਾਂ ਇਸ ਸੰਸਾਰ ਵਿੱਚ ਨਿੱਤ ਹਮੇਸ਼ਾ ਕਿਸੇ ਨੇ ਵੀ ਰਹਿਣਾ ਨਹੀਂ ਪਾਇਆ ਇਸ ਲਈ ਕਹਿੰਦੇ ਹੈ ਜਿਉਂਦਿਆਂ ਤੱਕ ਜਦ ਤੱਕ ਜੀਵਨ ਆ ਜੀਵਤ ਭਾਵ ਹੰਕਾਰ ਤੋਂ ਮਰ ਕੇ ਰਹਿਣਾ ਚਾਹੀਦਾ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਰਾਗ ਜੀ ਪਹਿਲੇ ਪਾਤਸ਼ਾਹ ਜੀ ਦੂਜੇ ਘਰ 'ਚ ਕਿਰਪਾ ਕਰਦੇ ਆ ਕਿ ਵਾਹਿਗੁਰੂ ਜੀ ਇੱਕ ਹਨ ਓਹੰਕਾਰ ਪ੍ਰਕਾਸ਼ ਰੂਪ ਹਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਓ ਜੀ ਅੜਾ ਵਿਲ ਆਏ ਉਹਦਾ ਕਿਵੇਂ ਸਿਮਰਨ ਕਰੀਏ ਕੱਲ ਜੋ ਉਹਦਾ ਐਸਾ ਪ੍ਰਭਾਵ ਆ ਕਹਿੰਦੇ ਸਿਮਰਨ ਨਹੀਂ ਕੀਤਾ ਜਾਂਦਾ ਉਹਦੇ ਸਿਮਰਨ ਤੋਂ ਬਿਨਾਂ ਹਿਆਓ ਜਿਹੜਾ ਹਿਰਦਾ ਤਪੈ ਉਹ ਦਿਨ ਰਾਤ ਤਪਦਾ ਰਹਿੰਦਾ ਅਤੇ ਜਿਹੜਾ ਜੀਵ ਆ ਇਹ ਬਿਰਲਾਪ ਕਰਦਾ ਰਹਿੰਦਾ ਸਿਰ ਜਿਸ ਵਾਰੇ ਸੱਚਾ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਜਿਹੜਾ ਸੱਚਾ ਪਹਿਲਾਂ ਸਰੀਰ ਨੂੰ ਸਿਮਰਦਾ ਫਿਰ ਉਹ ਅੰਗਾਂ ਅਤੇ ਅੰਗ ਪ੍ਰਤਿਅੰਗ ਜਿਹੜੇ ਉਹਨਾਂ ਨੂੰ ਸੁਵਾਰਦਾ ਉਹ ਸੱਚਾ ਸਰੀਰ ਦੀ ਸਿਰਜਣਾ ਕਰਦਾ ਮੁੜ ਉਹੀ ਸੁਵਾਰੇ ਮੈਂ ਇਹਨੂੰ ਪਾਲਦਾ ਵੀ ਉਹੀ ਹੈ ਅਤੇ ਜੀਵ ਦੇ ਜਿੰਨੇ ਵੀ ਕੰਮ ਆ ਵਿਗੜੇ ਉਹਨਾਂ ਨੂੰ ਸੁਵਾਰਨ ਵਾਲਾ ਵੀ ਆਪੇ ਹੈ ਉਹਦੇ ਭਲਾਉਣ ਭੁੱਲ ਜਾਣ ਇਹ ਜਿਹੜਾ ਜੀਵ ਹੈ ਤਾਂ ਦੱਸੋ ਭਲਾ ਕਿਵੇਂ ਹੋਵੇਗਾ ਜਦੋਂ ਉਹਨੂੰ ਭੁਲਾਤਾ ਫਿਰ ਭਲਾ ਕਿਵੇਂ ਹੋਏਗਾ ਹਿਕਮਤ ਹੁਕਮ ਨਾ ਪਾਇਆ ਜਾਏ ਹਿਕਮਤਾਂ ਕਰਨੇ ਨਾ ਹਕੂਮਤਾਂ ਕਰਨੇ ਨਾ ਉਹ ਪਰਮੇਸ਼ੁਰ ਪਾਇਆ ਨਹੀਂ ਜਾਂਦਾ ਕਿਵੇਂ ਹਕੀਮ ਲੋਕ ਜਿਹੜੇ ਆ ਉਹ ਕਿੰਨੇ ਬੜਬੜਿਆਂ ਦੇ ਇਲਾਜ ਵਗੈਰਾ ਕਰਦੇ ਆ ਆਪਣੀਆਂ ਚਤਰਾਈਆਂ ਵਰਤਦੇ ਆ ਜਾਂ ਬਹੁਤੀਆਂ ਸਿਆਣਪਾਂ ਹਕੂਮਤ ਕਿਸੇ 'ਤੇ ਰਾਜ ਸੱਤਾ ਦਾ ਬਲ ਕਰਨੇ ਨਾਲ ਵੀ ਪ੍ਰਭੂ ਨਹੀਂ ਪਾਇਆ ਜਾਂਦਾ ਕਿਉਂ ਕਰ ਸਾਚੀ ਮਿਲੋ ਮੇਰੀ ਮਾਏ ਰਹੋ ਹੇ ਮੇਰੇ ਭਾਈਓ ਉਹ ਸੱਚ ਸਰੂਪ ਪਰਮੇਸ਼ੁਰ ਨੂੰ ਮੈਂ ਕਿਵੇਂ ਮਿਲਾਂ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਇਹ ਨਾਮ ਰੂਪੀ ਵੱਖਰ ਜਿਹੜਾ ਸੌਦਾ ਇਹਨੂੰ ਵੇਖਣ ਵਾਸਤੇ ਕੋਈ ਬਿਰਲਾ ਜਿਹੜਾ ਗੁਰੂ ਕੀ ਸੰਗਤ ਵਿੱਚ ਜਾਂਦਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਨਾ ਕੋਈ ਚੱਖੇ ਉਹਨੂੰ ਕੋਈ ਸੁਣਦਾ ਨਹੀਂ ਨਾ ਕੋਈ ਖਾਏ ਨਾ ਕੋਈ ਧਾਰਨ ਕਰਦਾ ਦੱਸੋ ਕਿ ਉਹਦਾ ਮਿਲਾਪ ਕਿਵੇਂ ਹੋਏਗਾ ਲੋਕ ਪਤੀਣੇ ਨਾ ਪਤ ਹੋਏ ਤਾਂ ਪਤ ਰਹਿ ਰਾਖੇ ਜਾਂ ਸੋਏ ਲੋਕਾਂ ਦੇ ਪਤਿਆਉਣ ਨਾਲ ਸੱਚੇ ਰਾਜ ਇਹਦੀ ਇੱਜ਼ਤ ਨਹੀਂ ਹੁੰਦੀ ਲੋਕ ਲਾਚ ਫਸਿਆ ਬੰਦਾ ਸੰਗਤ 'ਚ ਨਹੀਂ ਆਉਂਦਾ ਇੱਜ਼ਤ ਇਹਦੀ ਤਾਂ ਹੀ ਰਹਿ ਸਕਦੀ ਹੈ ਅਤੇ ਜੇ ਉਹ ਪਰਮੇਸ਼ੁਰ ਅੱਗੇ ਬੇਨਤੀ ਕਰੇ ਕਿ ਮਹਾਰਾਜ ਤੂੰ ਹੀ ਸਾਡੀ ਇੱਜ਼ਤ ਰੱਖ ਲਓ ਤੁਹਾਡੇ ਹੱਥ 'ਚ ਹੀ ਆ ਜਿਹਾ ਦੇਖਾ ਤੈ ਰਹਿਆ ਸਮਾਏ ਤੁਲਨ ਦੂਜੀ ਨਾ ਹੀ ਜਾਏ ਜਿੱਧਰ ਕਿੱਧਰ ਵੀ ਦੇਖਦੇ ਹਾਂ ਆਪ ਜੀ ਸਮਾ ਰਹੇ ਵਿਆਪਕ ਹੋ ਰਹੇ ਉਸ ਤੋਂ ਬਿਨਾਂ ਦੂਜੀ ਕੋਈ ਜਾਇਜ਼ ਜਗ੍ਹਾ ਤੋਂ ਕੋਈ ਨਜ਼ਰ ਹੀ ਨਹੀਂ ਆਉਂਦੀ ਤੇਰੇ ਬਿਨਾਂ ਸਾਰੀਆਂ ਜਗ੍ਹਾ ਤੂੰ ਆਪੇ ਸਮਾ ਰਿਹਾ ਹੈ ਜੇ ਕੋ ਕਰਿਆ ਕੀਤਾ ਕਿਆ ਹੋਏ ਜਿਸ ਨੂੰ ਬਖਸ਼ੇ ਸੱਚਾ ਸੋਏ ਜੇ ਕੋਈ ਕੁਝ ਕਰੇ ਤਾਂ ਪੈਦਾ ਕੀਤੇ ਜਿਹੜੇ ਜੀਵ ਆ ਜੀਵ ਦੇ ਕਿਤਿਆਂ ਕੀ ਹੋ ਸਕਦਾ ਹੈ ਤਾਂ ਸਾਰੀ ਉਹਦੀ ਲੀਲਾ ਹੈ ਜਿਹਨੂੰ ਸੱਚਾ ਦਾਤਾਂ ਬਖਸ਼ਦਾ ਉਹਨੂੰ ਇਹ ਸਤਸੰਗਤ ਨਾਮ ਰੂਪੀ ਦਾਤ ਪ੍ਰਾਪਤ ਹੁੰਦੀ ਹੈ ਉਸੇ ਦੇ ਸੰਸਾਰ ਵਿੱਚ ਇੱਜ਼ਤ ਵਡਿਆਈ ਹੁੰਦੀ ਹੈ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮੋਹ ਦੇ ਸਾ ਗੁਣ ਨਹੀਂ ਨਾਲ ਕਹਿੰਦੇ ਪਤਾ ਨਹੀਂ ਹੁਣੇ ਕਦੋਂ ਉੱਠ ਕੇ ਤੁਰ ਜਾਣਾ ਬਹੁਤ ਅੱਧੀ ਘੜੀ ਨੂੰ ਕਿ ਤਾਲ ਜਾਂ ਉਹ ਤੋਂ ਵੀ ਪਹਿਲਾਂ ਚਲੇ ਜਾਣਾ ਹੈ ਕਿ ਜਿਹੜਾ ਜੀਵ ਹੈ ਜਾ ਕੇ ਕੀ ਮੂੰਹ ਦੇਵੇਗਾ ਕੀ ਮੂੰਹ ਦਿਖਾਏਗਾ ਕਿਉਂ ਇਹਦੇ ਸ਼ੁਭ ਗੁਣ ਇਹਦੇ ਨਾਲ ਹੀ ਨਹੀਂ ਸ਼ੁਭ ਗੁਣ ਇਹਨੂੰ ਕੋਈ ਕੀਤਾ ਹੀ ਨਹੀਂ ਅਤੇ ਨਾਲ ਜਾਵੇ ਕਿਵੇਂ ਜੈਸੀ ਨਜ਼ਰ ਕਰੇ ਤੈਸਾ ਹੋਏ ਬਿਨ ਨਜ਼ਰੀ ਨਾਨਕ ਨਹੀਂ ਕੋਏ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਦੀ ਉਹ ਨਜ਼ਰ ਕਰਦਾ ਜੀਵ ਨੂੰ ਉਹ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ ਪਾਤਸ਼ਾਹ ਦੀ ਕਿਰਪਾ ਕਰਦੇ ਆ ਪਰਮੇਸ਼ੁਰ ਦੀ ਨਜ਼ਰ ਦਿਵ ਦ੍ਰਿਸ਼ਟੀ ਮੇਰ ਦੀ ਨਿਗਾਹ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ ਉਹਦੀ ਨਜ਼ਰ ਤੋਂ ਬਾਹਰ ਵੀ ਕੋਈ ਨਹੀਂ ਕਿ ਮੈਂ ਲੋਕੇ ਕੋਈ ਕੰਮ ਕਰ ਲਵਾਂਗਾ ਉਹ ਤੋਂ ਕੁਛ ਛੁੱਪ ਨਹੀਂ ਸਕਦਾ ਹੈ ਧਨਾ ਸ਼੍ਰੀ ਮਨ ਲਾ ਤੀਜਾ ਨਜ਼ਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵ ਲਾਏ ਇੱਥੇ ਧਨਾ ਸ਼੍ਰੀ ਮਹੱਲਾ ਤੀਜਾ ਅਤੇ ਪਾਠੀਆਂ ਲਈ ਇਹ ਜਾਣਕਾਰੀ ਹੈ ਕਿ ਮਹੱਲਾ ਤੀਜਾ ਇਸ ਲਈ ਲਿਖਿਆ ਕਿ ਧੰਨ ਗੁਰੂ ਅਰਜਨ ਸਾਹਿਬ ਨੇ ਪ੍ਰਸੰਗ ਦੇ ਮੁਤਾਬਕ ਉੱਪਰ ਚਾਵਦ ਦੇ ਅਕੀਰ ਉੱਪਰ ਤੋਂ ਪਾਈ ਹੈ ਬਿਨ ਨਦਰੀ ਨਾਨਕ ਨਹੀਂ ਕੋਏ ਉਹਦੇ ਉੱਤੇ ਤੀਜੇ ਸਤਿਗੁਰਾਂ ਦਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਨੇ ਇੱਥੇ ਰੱਖਿਆ ਹੈ ਪਰਮੇਸ਼ੁਰ ਜੇ ਮੇਰ ਦੀ ਨਜ਼ਰ ਕਰੇ ਤਾਂ ਉਹਦੇ ਨਾਮ ਨੂੰ ਸਿਮਰਿਆ ਜਾਂਦਾ ਅਤੇ ਆਤਮਾ ਮਨ ਜਿਹੜਾ ਦਰਵੇ ਦਰਵ ਕੇ ਭਾਵ ਢਲ ਕੇ ਫਿਰ ਉਹ ਪਰਮੇਸ਼ੁਰ ਦੇ ਨਾਮ ਵਿੱਚ ਲਿਵ ਲਾ ਕੇ ਲਗਾ ਰਹਿੰਦਾ ਹੈ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੋਵਧਾ ਅੰਤਰ ਮਰੈ ਇਹ ਜੀਵ ਆਤਮਾ ਨੂੰ ਅਤੇ ਪਰਮਾਤਮਾ ਨੂੰ ਇੱਕ ਰੂਪ ਜਾਣੇ ਕਿਉਂਕਿ ਜਿਹੜਾ ਜੀਵ ਆ ਜੀਵ ਭੂਤ ਸਨਾਤਨਾ ਗਿਆ ਉਹਦੀ ਅੰਸ਼ ਆ ਅਤੇ ਅੰਦਰਲੀ ਜਿਹੜੀ ਦਵੈਸ਼ ਆ ਇਹਨੂੰ ਅੰਦਰੇ ਹੀ ਮਾਰ ਦੇਵੇ ਖਤਮ ਕਰ ਦੇਵੇ ਦੋਵਧਾ ਜਿਹੜੀ ਦਵੈਸ਼ ਵਿਰਤੀ ਹੈ ਗੁਰਪ੍ਰਸਾਦੀ ਪਾਇਆ ਜਾਏ ਹਰ ਸੋਚਿਤ ਲਾਗੈ ਫਿਰ ਕਾਲ ਨਾ ਖਾਏ ਰਹੋ ਸਾਜ ਦੀ ਪੰਕਤੀ ਦੁਆਰਾ ਕਹਿ ਰਹੇ ਆ ਸਤਿਗੁਰਾਂ ਦੀ ਕਿਰਪਾ ਨਾਲ ਪਰਮੇਸ਼ੁਰ ਦਾ ਨਾਮ ਪਾਇਆ ਜਾਂਦਾ ਹੈ ਜੇ ਪਰਮੇਸ਼ੁਰ ਦੇ ਨਾਮ ਨਾਲ ਚਿੱਤ ਦੀ ਵਿਰਤੀ ਜੁੜ ਜਾਏ ਤਾਂ ਮੁੜ ਕੇ ਇਸ ਨੂੰ ਕਾਲ ਨਹੀਂ ਖਾਂਦਾ ਹੈ ਰਹਾਉ ਸੱਚ ਸਿਮਰਿਆ ਹੋਵੇ ਪ੍ਰਗਾਸ ਤਾਂ ਤੇ ਦੇਖਿਆ ਮੈਂ ਰਹੇ ਉਦਾਸ ਸੱਚੇ ਪਰਮੇਸ਼ੁਰ ਦੇ ਨਾਮ ਦੇ ਸਿਮਰਨ ਕਰਕੇ ਹਿਰਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਔਰ ਗਿਆਨ ਕਰਕੇ ਦੇਖਿਆ ਇਹ ਵੀ ਮਾਇਆ ਵਿੱਚੋਂ ਉਦਾਸ ਉਪਰਾਮ ਰਹਿੰਦਾ ਹੈ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਮਹਿਮਾ ਜਿਹਦੇ ਕਰਕੇ ਪੁੱਤਰ ਇਸਤਰੀ ਪਰਿਵਾਰ ਦੇ ਵਿੱਚ ਰਹਿੰਦਿਆਂ ਵੀ ਉਹ ਜਿਹੜੇ ਗੁਰਮੁਖ ਪਿਆਰੇ ਸਿਮਰਨ ਦੀ ਬਰਕਤ ਨਾਲ ਗਤ ਮੁਕਤੀ ਨੂੰ ਪਾਈ ਪਾ ਲੈਂਦੇ ਹਨ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਵ ਤੇ ਸਾਗਿਆ ਧਰੈ ਇਸ ਤਰ੍ਹਾਂ ਸੇਵਾ ਬਣ ਕੇ ਇਸ ਪ੍ਰਕਾਰ ਦੀ ਹੁਕਮੀ ਸੇਵਾ ਕਰੇ ਜਿਹਨਾਂ ਮਹਾਰਾਜ ਖੁਸ਼ ਹੋ ਜਾਣ ਔਰ ਜਿਹਦਾ ਜਿਹੜਾ ਜੀ ਪ੍ਰਾਣ ਉਸੇ ਨੇ ਦਿੱਤਾ ਹੋਇਆ ਉਹਦੇ ਅੱਗੇ ਭੇਟਾ ਰੱਖ ਦੇਵੇ ਸਾਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗ ਹੈ ਪਾਵੈ ਮਾਨ ਜਿਹੜਾ ਪਰਮੇਸ਼ੁਰ ਨੂੰ ਪਾਉਂਦਾ ਉਹ ਹੀ ਪ੍ਰਵਾਨ ਹੁੰਦਾ ਉਹ ਹੀ ਸੇਵਕ ਸੱਚੇ ਦੀ ਦਰਗਾਹ 'ਚ ਸਤਿਕਾਰ ਪਾਉਂਦਾ ਹੈ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛਾ ਸੋਈ ਫਲ ਪਾਏ ਸਤਿਗੁਰਾਂ ਦੀ ਮੂਰਤ ਸਰੂਪ ਨੂੰ ਹਿਰਦੇ ਵੀ ਵਸਾਵੇ ਅਤੇ ਜਿਹੜੀ ਵੀ ਇੱਛਾ ਕਰਦਾ ਉਸੇ ਫਲ ਨੂੰ ਪ੍ਰਾਪਤ ਕਰ ਲੈਂਦਾ ਹੈ ਪਾਤਸ਼ਾਹ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਜਿਨ੍ਹਾਂ ਤੇ ਸੱਚਾ ਸਾਹਿਬ ਪਰਮੇਸ਼ੁਰ ਕਿਰਪਾ ਕਰਦਾ ਹੈ ਉਹ ਫਿਰ ਸੇਵਕ ਜਮਾਂ ਤੋਂ ਕਿਵੇਂ ਡਰ ਸਕਦਾ ਭਾਵ ਮਾੜਾ ਕੰਮ ਕਰੇਗਾ ਫਿਰ ਹੀ ਡਰਿਆ ਫਿਰ ਉਹਨੂੰ ਕੋਈ ਡਰ ਨਹੀਂ ਜਿਹੜਾ ਗੁਰੂ ਦੇ ਭਾਣੇ 'ਚ ਰਹਿੰਦਾ ਹੈ ਪੰਡ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਗੁਰੂ ਮਹਾਰਾਜ ਪੰਥ ਕਥਨ ਕਰਦੇ ਹੈ ਇਹ ਸੱਚ ਝੂਠ ਦਾ ਵਿਚਾਰ ਕਰੇ ਔਰ ਸੱਚੀ ਜਿਹੜੀ ਨਾਮ ਬਾਣੀ ਹੈ ਉਹਦੇ ਨਾਲ ਮਨ 'ਚ ਪਿਆਰ ਨੂੰ ਧਾਰਨਾ ਕਰੇ ਤਾਂ ਕੋ ਪਾਵੈ ਮੁੱਖ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਤਾਂ ਕੋ ਫਿਰ ਉਹ ਕੋਈ ਗੁਰੂ ਪਿਆਰਾ ਜਿਹੜਾ ਹੈ ਮੁਕਤੀ ਦਾ ਦੁਆਰਾ ਕੀ ਹੈ ਗਿਆਨ ਇਹਨੂੰ ਪ੍ਰਾਪਤ ਕਰ ਲੈਂਦਾ ਜਿਹੜਾ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਗ੍ਰਹਿਣ ਕਰਦਾ ਇਹ ਸਾਰੇ ਜਪਾਂ ਤਪਾਂ ਦਾ ਸਾਰ ਸਾਰੇ ਜਪਾਂ ਤਪਾਂ ਨਾਲੋਂ ਸ੍ਰੇਸ਼ਟ ਹੈ ਸ਼ਬਦ ਜਿਹੜਾ ਪਰਮੇਸ਼ੁਰ ਦੇ ਨਾਮ ਨੂੰ ਸੰਭਾਲਦਾ ਇਹਦੇ ਸਾਰੇ ਜਪ ਤਪ ਆ ਜਾਂਦੇ ਜਿਹੜਾ ਗੁਰੂ ਦੇ ਸ਼ਬਦ ਦੀ ਸੰਭਾਲ ਕਰਦਾ ਉਪਦੇਸ਼ ਨੂੰ ਮੰਨਦਾ ਇਸੇ ਕਰਕੇ ਉਹਦੇ ਜਪ ਤਪ ਕੀਤੇ ਸਫਲ ਹੁੰਦੇ ਆ ਜਿਹੜਾ ਹੁਕਮੀ ਬੰਦਾ ਬਣ ਜਾਂਦਾ ਹੈ 83 ਮਹਲਾ ਪਹਿਲਾ ਸਤਿਗੁਰ ਸੱਚੇ ਪਾਤਸ਼ਾਹ ਇਸ ਸ਼ਬਦ ਦੁਆਰਾ ਜੀਓ ਤਪਤ ਹੈ ਬਾਰੋ ਵਾਰ ਤਪ ਤਪ ਤਪ ਹੈ ਬਹੁਤ ਬੇਕਾਰ ਜੀਵਾਂ ਦੀ ਕਲਿਆਣ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਅਤੇ ਮਰਦਾਨੇ ਦੇ ਸਮੇਤ ਮਿੰਟ ਗੁੰਮਰੀ ਦਾ ਸ਼ਹਿਰ ਜਿਹੜਾ ਸਤਿਗੁਰਾਂ ਉੱਥੇ ਗਏ ਆ ਉੱਥੇ ਬੜੇ ਅਮੀਰ ਸ਼ਾਹੂਕਾਰ ਨਹੀਂ ਸੀ ਅਤੇ ਅੱਗੇ ਇਸੇ ਜ਼ਿਲ੍ਹੇ ਦੇ ਪਿੰਡ ਗੋਪਾਲਪੁਰ ਰਾਤ ਨੂੰ ਪਹੁੰਚ ਗਏ ਉੱਥੇ ਕੋਈ ਬੈਠਣ ਨੂੰ ਥਾਂ ਨਾ ਦੇਵੇ ਸਤਿਗੁਰ ਸੱਚੇ ਪਾਤਸ਼ਾਹ ਦਿਆਲੂ ਸੀ ਅਤੇ ਉਹ ਲੋਕ ਮੰਦ ਮਤੀ ਵਾਲੇ ਸੀ ਆਪ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਕਰਨ ਵਾਲੇ ਹੈ ਅਤੇ ਇੱਕ ਖਿੰਨ 'ਚ ਕੀੜਿਆਂ ਨੂੰ ਰਾਜ ਦੇਣ ਵਾਲੇ ਹੈ ਸਤਿਗੁਰ ਸੱਚੇ ਪਾਤਸ਼ਾਹ ਕੌਤਕ ਵਰਤਾਉਣ ਲਈ ਸਾਰਾ ਕੁਝ ਸਹਾਰਦੇ ਰਹੇ ਕੀਰ ਸੱਚੇ ਪਾਤਸ਼ਾਹ ਨਗਰ ਤੋਂ ਬਾਹਰ ਆ ਗਏ ਉੱਥੇ ਇੱਕ ਕੁੱਲੀ ਸੀ ਅਤੇ ਉੱਥੇ ਇੱਕ ਕੋੜੀ ਰੋ ਰਿਹਾ ਸੀ ਜਦੋਂ ਮਹਾਰਾਜ ਨੇ ਕਿਹਾ ਵੀ ਦੇਖੋ ਭਾਈ ਕਹਿੰਦੇ ਇਹ ਕੋੜੀ ਆ ਉਹ ਰੋ ਰਿਹਾ ਮਹਾਰਾਜ ਨੇ ਪੁੱਛਿਆ ਵੀ ਭਾਈ ਦਾਸ ਤੈਨੂੰ ਕੋੜ ਕਿਵੇਂ ਹੋਇਆ ਉਹ ਕਹਿੰਦਾ ਜੀ ਕਿ ਮੈਂ ਅਮੀਰ ਦਾ ਲੜਕਾ ਸੀ ਅਤੇ ਕਿਸੇ ਸਤਵੰਤੀ ਲੜਕੀ ਦਾ ਸਤ ਭੰਗ ਕੀਤਾ ਉਹਦੇ ਸਰਾਪ ਨਾਲ ਕੋੜ ਹੋਇਆ ਉਹ ਸੱਚ ਦਰਸ਼ਨ ਕਰਕੇ ਮਹਾਰਾਜ ਫਿਰ ਦਿਆਲੂ ਹੋਇਆ ਉਹਨੇ ਬੇਨਤੀਆਂ ਕੀਤੀਆਂ ਇਹ ਸ਼ਬਦ ਦਾ ਫਿਰ ਜਦੋਂ ਕੀਰਤਨ ਕੀਤਾ ਅਤੇ ਇਸ ਤਰ੍ਹਾਂ ਜਿਵੇਂ ਮਲਮ ਲੱਗ ਜਾਂਦੀ ਹੈ ਉਹਦਾ ਕੋੜ ਨਿਵਰਤ ਹੋ ਗਿਆ ਜਦੋਂ ਨਗਰ 'ਚ ਗਿਆ ਕਹਿੰਦੀ ਤੂੰ ਤਾਂ ਫਲਾਨੇ ਸ਼ਾਹੂਕਾਰ ਦਾ ਲੜਕਾ ਕੋੜ ਕਿਵੇਂ ਦੂਰ ਹੋਇਆ ਫਿਰ ਦੱਸਿਆ ਕਿ ਮਹਾਂਪੁਰਖ ਆਏ ਆ ਉਹਨੇ ਕਿਰਪਾ ਕੀਤੀ ਅਤੇ ਸਾਰੇ ਲੋਕ ਆਏ ਅਤੇ ਅਸੀਂ ਤਾਂ ਸਾਰੇ ਨਿਰਾਦਰ ਕਰਦੇ ਰਿਹਾ ਕਿ ਮਾਫੀਆਂ ਮੰਗੀਆਂ ਫਿਰ ਉੱਥੇ ਧਰਮਸ਼ਾਲਾ ਬਣਾਈ ਔਰ ਗੁਰੂ ਕਾ ਲੰਗਰ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਅਤੇ ਆਏ ਗਏ ਫਿਰ ਤੀਸੀ ਦੀ ਸੇਵਾ ਕਰਿਆ ਕਰੋ ਕਿਸੇ ਵੀ ਮਹਾਂਪੁਰਖ ਬੰਦਗੀ ਵਾਲੇ ਦਾ ਨਿਰਾਦਰ ਨਾ ਕਰਿਆ ਕਰੋ ਉੱਥੇ ਮਹਾਰਾਜ ਨੇ ਕਿਰਪਾ ਕੀਤੀ ਹੈ 83 ਮਹਲਾ ਪਹਿਲਾ ਜੀਓ ਤਪਤ ਹੈ ਬਾਰੋ ਵਾਰ ਤਪ ਤਪ ਖਪੈ ਬਹੁਤ ਬੇਕਾਰ ਜਿਸ ਤਰ੍ਹਾਂ ਇਹ ਕੋੜੀ ਵਾਰ ਵਾਰ ਤਪ ਰਿਹਾ ਸੀ ਔਰ ਤਪ ਤਪ ਕੇ ਬਹੁਤ ਬਕਾਰਾਂ ਕਰਕੇ ਖਪਦਾ ਜਾ ਰਿਹਾ ਸੀ ਯਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲਾਏ ਕਹਿੰਦੇ ਜੈ ਜਿਹੜੇ ਮਨੁੱਖ ਦੇ ਤਨ ਮਨ ਵਿੱਚੋਂ ਇਹ ਨਾਮ ਬਾਣੀ ਸਤਿਗੁਰੂ ਦਾ ਉਪਦੇਸ਼ ਭੁੱਲ ਜਾਂਦਾ ਆ ਉਹ ਜਿਹੜਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਜਿਵੇਂ ਪੱਕਾ ਰੋਗੀ ਕੋੜੀ ਹੈ ਉਹਦੇ ਮੂੰਹ ਬਿਰਲਾਪ ਕਰਦਾ ਹੈ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣਾ ਸਭ ਸੋਏ ਰਾਹ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜਿਹੜਾ ਬਹੁਤਾ ਬਚਨਾਂ ਨੂੰ ਬੋਲਣਾ ਇਹ ਕਹਿੰਦੇ ਚੱਖਣਾ ਹੀ ਹੈ ਨਹੀਂ ਚੱਖਾਂ ਮਾਰਨੀ ਹੈ ਫਜੂਲ ਬੋਲਣਾ ਹੁੰਦਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਸੋਏ ਹੋਏ ਜਿਹੜਾ ਨਿਰੰਕਾਰ ਬਿਨਾਂ ਬੋਲੇ ਅਤੇ ਸਾਰਾ ਕੁਝ ਜਾਣਦਾ ਅੰਤਰ ਜਾਮੀ ਹੈ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਬੋਲੇ ਤਾਤ ਜਿਸ ਨਿਰੰਕਾਰ ਨੇ ਕੰਨ ਕੰਨ ਅੱਖਾਂ ਨੱਕ ਇਹ ਸਾਰੇ ਇੰਦਰੀਏ ਬਣਾ ਕੇ ਦਿੱਤੇ ਫਿਰ ਜਿਸ ਨੇ ਤਾਤ ਇਹ ਪਿਆਰੇ ਬਚਨ ਬੋਲਣ ਵਾਸਤੇ ਤਾੜ ਤਾੜ ਕੇ ਬਚਨ ਬੋਲਣ ਵਾਸਤੇ ਇਹ ਰਸਨਾ ਦਿੱਤੀ ਹੈ 662 ਪੰਨੇ 'ਤੇ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖਿਆ ਸਭ ਜਾਏ ਜਿਨ ਮਨ ਇਹ ਜੀਵ ਨੂੰ ਹਾਂਜੀ ਮਾਂ ਦੀ ਜਠ ਰਾਗਨੀ ਦੇ ਕੋਲ ਰੱਖਿਆ ਆ ਮਨ ਇੱਥੇ ਜੀਵ ਦਾ ਬਾਚ ਕਿਆ ਨੰਨੇ ਨੂੰ ਔਂਕੜ ਹੈ ਜਠ ਰਾਗਨੀ ਹਾਂਜੀ ਪਾ ਕੇ ਵੀ ਵਿਆਖਿਆ ਕੀਤੀ ਹੈ ਕਿ ਜਿਸ ਵੇਲੇ ਪ੍ਰਸੂਤ ਕਰਨ ਵਾਲੀ ਬੱਚੇ ਨੂੰ ਜਨਮ ਦੇਣ ਵਾਲੀ ਪੌਣ ਵਾਜਿਆ ਚੱਲਦੀ ਹੈ ਤਾਂ ਸਾਰੇ ਕੋਈ ਆਖੇ ਜਾਏ ਫਲਾਣੇ ਦੇ ਘਰ ਬੱਚਾ ਬਚੀ ਜਾਂਦੇ। ਔਰ ਜਿਹਦੇ ਆਖਿਆ ਆਖਿਆ ਨਾਮ ਇੱਥੇ ਹੁਕਮ ਦਾ, ਹੁਕਮ ਵਿੱਚ ਪੌਣ ਸਾਰੀਆਂ ਜਗ੍ਹਾ ਨੂੰ ਵਾਜਿਆ ਮੈਨੂੰ ਚੱਲ ਰਹੀ ਹੈ। ਜੇਤਾ ਮੋਹ ਪ੍ਰੀਤ ਸਵਾਦ ਸੱਭਾ ਕਾਲਕ ਦਾਗਾ ਦਾਗ, ਇਹ ਜਿਹੜਾ ਕਹਿੰਦੇ ਜੀਵ ਮੋਹ 'ਚ ਫਸ ਕੇ ਸਵਾਦਾਂ ਨਾਲ ਪ੍ਰੀਤੀ ਕਰ ਰਿਹਾ, ਇਹ ਸਾਰਾ ਕੁਛ ਪਾਤਸ਼ਾਹ ਕਹਿੰਦੇ ਕਾਲਕ ਰੂਪੇ ਇਹ ਦਾਗ ਕਰਕੇ ਜੀਵ ਜਿਹੜਾ ਦਾਗੀ ਹੋ ਰਿਹਾ। ਇਹ ਜਿਹੜਾ ਮਨ ਨੂੰ ਕਾਲਾ ਕਰਨ ਵਾਲਾ ਪਾਪ ਰੂਪੀ ਕਿਰਿਆ ਆ, ਇਹ ਦਾਗ ਕਰਕੇ ਦਾਗੀ ਹੋ ਰਿਹਾ। ਰਾਗ ਦੋਸ਼ ਮੋਹੇ ਚੱਲਿਆ ਲਾਏ ਦਰਗਾਹ ਬੈਸਣ ਨਾ ਹੀ ਜਾਏ, ਕਹਿੰਦੇ ਜਾਂ ਕਹਿੰਦੇ ਦੋਸ਼ ਇਹ ਪਾਪਾਂ ਰੂਪੀ ਜਿਹੜੇ ਦਾਗ ਆ ਇਹ ਆਪਣੇ ਚਿਹਰੇ 'ਤੇ ਲਾ ਕੇ ਚੱਲਿਆ, ਅਤੇ ਦਰਗਾਹ 'ਚ ਇਹਨੂੰ ਬੈਠਣ ਨੂੰ ਕੋਈ ਜਾਇਜ਼ ਜਗ੍ਹਾ ਨਹੀਂ ਮਿਲਦੀ ਹੈ। ਕਰਮ ਮਿਲੇ ਆਖਣ ਤੇਰਾ ਨਾਓ ਜਿਤ ਲਗ ਤਰਨਾ ਹੋਰ ਨਹੀਂ ਥਾਓ, ਸਤਿਗੁਰਾਂ ਦਾ ਕਰਮ ਮੈਨੂੰ ਸਿਹਾਰੀ ਹੈ ਕਿ ਜੇ ਕਿਰਪਾ ਮਿਲ ਜਾਏ ਫਿਰ ਪਰਮੇਸ਼ਰ ਦੇ ਨਾਮ ਦੇ ਜਪਣ ਦਾ ਆਖਣ ਤਾਂ ਹੁੰਦਾ ਹੈ। ਹਾਂਜੀ, ਕਰਮ ਮਿਲੇ ਆਖਣ ਤੇਰਾ ਨੂੰ ਫਿਰ ਨਾਮ ਕਿਹਾ ਜਾਂਦਾ, ਜਿਸ ਪਰਮੇਸ਼ਰ ਦੇ ਨਾਮ ਦੇ ਲੜ ਲੱਗ ਕੇ ਇਹ ਜੀਵ ਦਾ ਤਰਨਾ ਹੁੰਦਾ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਤਰਨ ਦਾ ਹੋਰ ਕੋਈ ਥਾਓ ਥਾਂ ਹੈ ਹੀ ਨਹੀਂ, ਜਗ੍ਹਾ ਹੈ ਨਹੀਂ ਕੋਈ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾ ਤਾਰ। ਜੇ ਕੋਈ ਨਾਮ ਸਰੋਵਰ 'ਚ ਡੁੱਬੇ ਮੈਨੇ ਚੁਬੀਆਂ ਮਾਰਦਾ, ਜਿਹੜਾ ਕੋਈ ਨਿਮਰਤਾ ਧਾਰਨ ਕਰਕੇ ਆਪਣੇ ਉਹਨੂੰ ਡੁੱਬਿਆ ਮੰਨਦਾ ਉਹਦੀ ਫਿਰ ਸਾਰ ਸੰਭਾਲ ਹੁੰਦੀ। ਪਾਤਸ਼ਾਹੀ ਕਿਰਪਾ ਕਰਦੇ ਉਹ ਸੱਚਾ ਨਿਰੰਕਾਰ ਸਾਰਿਆਂ ਦਾ ਦਾਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਪਾਵਨ ਰਸਨ ਨੂੰ ਇਹ ਅੰਮ੍ਰਿਤ ਰੂਪੀ ਬਾਣੀ ਦਾ ਕੀਰਤਨ ਸੁਣਦੇ ਨਾਲ ਕੋੜੇ ਦਾ ਕੋੜ ਜਿਹੜਾ ਦੂਰ ਹੋ ਗਿਆ, ਸ਼ਾਂਤੀ ਪ੍ਰਾਪਤ ਹੋ ਗਈ, ਬੁੱਧੀ ਵੀ ਪਵਿੱਤਰ ਹੋ ਗਈ, ਚਿੱਤ ਵੀ ਇਕਾਗਰ ਹੋ ਗਿਆ, ਹਿਰਦੇ 'ਚ ਪ੍ਰੇਮਾ ਭਗਤੀ ਪੈਦਾ ਹੋ ਗਈ, ਅਤੇ ਆਪਣੇ ਫਿਰ ਮੁੱਖ ਤੋਂ ਧੰਨ ਗੁਰੂ ਨਾਨਕ ਧੰਨ ਰੰਕਾਰ ਧੰਨ ਰੰਕਾਰ ਇਹ ਮਿੱਠੀ ਧੁਨ ਉਚਾਰਨ ਕਰਨ ਲੱਗ ਪਿਆ। ਇਸੇ ਕਰਕੇ ਆਮ ਲੋਕ ਕਹਿੰਦੇ ਹੁੰਦੇ ਸੀ ਆਇਆ ਬਾਬਾ ਵੈਦ ਰੋਗੀਆਂ ਦਾ, ਜਿੱਥੇ ਮਹਾਰਾਜ ਆਉਂਦੇ ਸੀ ਮਨ ਵਾਣੀ ਸ਼ੀਲ ਦੇ ਰੋਗ ਦੂਰ ਕਰਦੇ ਸਨ। ਧਨਾਸਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤ ਨਾ ਭੇਜਿਆ, ਜੇ ਵਧੀ ਕਰੇ ਤਾਂ ਤਸੂ ਨਾ ਛੇਜਿਆ। ਪਾਤਸ਼ਾਹ ਕਹਿੰਦੇ ਇਹ ਚੋਰ ਰਾਜੇ ਦੀ ਸ਼ਲਾਘਾ ਕਰੇ, ਰਾਜੇ ਦਾ ਜਿਹੜਾ ਚੇਤਿਆ ਚੋਰ ਉੱਤੇ ਭੇਜਿਆ ਭੇਜਦਾ ਨਹੀਂ, ਜੋ ਜਾਣਦਾ ਤਾਂ ਕਪਟੀ ਹੈ। ਜੇ ਚੋਰ ਰਾਜੇ ਦੀ ਬਦੀ ਬਦਨਾਮੀ ਕਰੇ ਤਾਂ ਫਿਰ ਕਹਿੰਦੇ ਉਹਦਾ ਤਸੂ ਥੋੜ੍ਹਾ ਪਰ ਵੀ ਕੋਈ ਪਦਾਰਥ ਜਾਂ ਜਾਸਨਾ ਚੀਜ਼ ਹੈ ਉਹਦਾ ਜਾਸ ਨਾਸ ਨਹੀਂ ਹੁੰਦਾ। ਜੇ ਉਹਦੀ ਬਦਨਾਮੀ ਕਰੇ ਤਾਂ ਰਾਜੇ ਨੂੰ ਕੀ ਫਰਕ ਪੈਂਦਾ, ਤਸੂ ਮੈਨੇ ਥੋੜ੍ਹਾ ਮਾਤਰ ਵੀ। ਇਸ ਤਰ੍ਹਾਂ ਜਿਹੜੇ ਮੰਦ ਕਰਮਾਂ ਦੇ ਕਰਨ ਵਾਲਿਆਂ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਕਦੇ ਵੀ ਪ੍ਰਸੰਨ ਨਹੀਂ ਹੁੰਦੇ। ਜਦੋਂ ਕੋਈ ਕ੍ਰਿਤੀਆਂ ਤਿਆਗਦਾ ਫਿਰ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ। ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਸੱਚੇ ਪਾਤ ਚੋਰ ਦੀ ਹਮ ਹੈ, ਉਹਦੀ ਹਮਾਇਤ ਕੋਈ ਨਹੀਂ ਕਰਦਾ, ਉਹਦੀ ਜਾਮਨੀ ਕੋਈ ਨਹੀਂ ਪਾਲਦਾ। ਚੋਰ ਦਾ ਕੀਤਾ ਕੋਈ ਵੀ ਕੰਮ ਚੰਗਾ ਕਿਵੇਂ ਹੋ ਸਕਦਾ, ਜਿਹੜਾ ਦੂਜਿਆਂ ਦੇ ਘਰ ਭੰਨਦਾ ਲੁੱਟਦਾ ਹੈ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝਿਆ ਸਚਿਆਰ ਰਹੋ। ਹੇ ਅੰਧੇ ਅਗਿਆਨੀ, ਲੋਭ ਕਰਕੇ, ਕਿਉਂਕਿ ਲੋਭੀ ਨੂੰ ਕੁੱਤੇ ਦੀ ਨੇ ਕਿਹਾ, ਝੂਠਿਆ ਮਨ ਇਹ ਗੱਲ ਸੁਣ ਲੈ। ਜਿਹੜਾ ਸੱਚਾ ਨਿਰੰਕਾਰ ਆ ਉਹ ਬੋਲੇ ਤੋਂ ਬਿਨਾਂ ਸਾਰੀਆਂ ਗੱਲਾਂ ਨੂੰ ਬੁੱਝ ਲੈਂਦਾ, ਜਾਣ ਲੈਂਦਾ ਅੰਤਰਜਾਮੀ। ਕਹਿੰਦੇ ਹੇ ਅੰਧੇ ਅਗਿਆਨੀ, ਕੁੱਤੇ ਮਨ ਸੁਣ ਲਾ, ਚਾਹੇ ਉਹ ਕਿੰਨਾ ਵੀ ਕੂੜਿਆ ਝੂਠਾ ਹੈ ਚਾਹੇ ਸੱਚਾ, ਉਹ ਨਿਰੰਕਾਰ ਬੋਲੇ ਤੋਂ ਬਿਨਾਂ ਜਾਣਦਾ, ਉਹ ਬੋਲੇ ਤੋਂ ਬਿਨਾਂ ਬੁੱਝਿਆ ਜਾਂਦਾ ਕਿ ਕਿਸ ਤਰ੍ਹਾਂ ਦਾ ਹੈ। ਰਹੋ ਚੋਰ ਸਵਾਲਿਓ ਚੋਰ ਸਿਆਣਾ, ਕੋਟੇ ਕਾ ਮੁੱਲ ਏਕ ਦੋ ਆਣਾ। ਕਹਿੰਦੇ ਪ੍ਰਗਟ ਤੌਰ 'ਤੇ ਚੋਰ ਚਾਹੇ ਸਵਾਲਿਓ ਉਹਦਾ ਸਰੂਪ ਸੁੰਦਰ ਹੈ, ਚਾਹੇ ਸਿਆਣਾ ਵੀ ਬਹੁਤ ਹੋਵੇ, ਲੇਕਿਨ ਅੰਤ ਸਮੇਂ ਕੋਟੇ ਪੁਰਖਾਂ ਦਾ ਜਿਹੜਾ ਮੁੱਲ ਆ ਇੱਕ ਦੁਗਾਣਾ ਹਥੌੜਾ ਹੀ ਪੈਂਦਾ, ਪਰ ਸਿਰ ਦੇ ਉੱਤੇ ਜਮਾਂ ਦਾ ਡੰਡਾ ਹੀ ਵੱਜਦਾ। ਜਿਹੜੇ ਨਾਮ ਤੋਂ ਹੀਣੇ ਬੰਦੇ ਆ ਉਹ ਚੋਰ ਆ, ਕਿਉਂਕਿ ਨਾਮ ਦੁਰਾਏ ਚੱਲੇ ਅਤੇ ਚੋਰ, ਉਹ ਕੋਟੇ ਦਾ ਮੁੱਲ ਇੱਕ ਦੁਗਾਣਾ, ਦੁਗਾਣਾ ਮੈਨੂੰ ਇੱਕ ਟਕਾ ਹੀ ਪੈਂਦਾ। ਹਾਂਜੀ, ਭਾਵ ਕੀ ਹੈ, ਜੰਮਣ ਮਰਨ ਦੇ ਚੱਕਰ 'ਚ ਪਏ ਰਹਿੰਦੇ। ਜੇ ਸਾਥ ਰੱਖੀਏ ਦੀਜੇ ਰਲਾਏ ਤਾਂ ਪਰਖਿਆ ਕੋਟਾ ਹੋ ਜਾਏ। ਪਾਤਸ਼ਾਹ ਨੇ ਜੇ ਕੋਟਾ ਰੁਪਇਆ ਖਰਿਆਂ ਰੁਪਇਆਂ 'ਚ ਰੱਖ ਕੇ ਰਲਾ ਦਈਏ, ਪਰ ਜਿਸ ਵੇਲੇ ਉਹ ਪਰਖਿਆ ਜਾਏਗਾ ਪਰਖ ਕਰਾਂਗੇ ਤੇ ਖੋਟਾ ਰੁਪਇਆ ਖੋਟਾ ਹੀ ਹੋ ਜਾਂਦਾ। ਇਸ ਤਰ੍ਹਾਂ ਜੇ ਕੋਈ ਮਹਾਤਮਾ ਦੇ ਨਾਲ ਬਿਠਾ ਕੇ ਖੋਟੇ ਬੰਦੇ ਨੂੰ ਰਲਾ ਦੇਈਏ ਪਰ ਜਿਹੜੇ ਪਰਖ ਕਰੀ ਜਾਏਗੀ ਉਹ ਖੋਟਾ ਪੁਰਖ ਖੋਟਾ ਹੀ ਹੋ ਜਾਂਦਾ ਹੈ। ਤੇ ਉਹ ਖੋਟਾ ਬੰਦਾ ਮਹਾਂਪੁਰਖਾਂ 'ਚ ਬਹਿ ਕੇ ਮਹਾਂਪੁਰਖ ਥੋੜ੍ਹੀ ਬਣੇਗਾ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਵੀ ਆਪੇ ਹੀ ਖਾਵੈ। ਪਾਤਸ਼ਾਹਾਂ ਦੇ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਫਲ ਪਾਉਂਦਾ। ਅਤੇ ਜਿਸ ਤਰ੍ਹਾਂ ਦੇ ਬੀਜ ਬੀਜਦਾ ਆਪਣਾ ਬੀਜਿਆ ਉਹਦਾ ਫਲ ਆਪੇ ਹੀ ਖਾਂਦਾ ਆ, ਇਹਨੂੰ ਆਪੇ ਹੀ ਭੋਗਣਾ ਪੈਂਦਾ ਹੈ। ਜੇ ਵਡਿਆਈਆ ਆਪੇ ਖਾਏ, ਜੇ ਹੀ ਸੁਰਤੇ ਹੈ ਰਾਹੇ ਜਾਏ। ਜੇਕਰ ਕਹਿੰਦੇ ਆਪਣੀਆਂ ਵਡਿਆਈ ਨੂੰ ਆਪੇ ਖਾਏ, ਧਾਰਨ ਕਰੇ ਆਪਣੀ ਵਡਿਆਈ, ਆਪਣੀ ਉਪਮਾ ਆਪੇ ਕਰੀ ਜਾਏ, ਕੋਈ ਵੱਡਾ ਨਹੀਂ ਹੁੰਦਾ। ਜੇ ਆਪਣੀਆਂ ਵਡਿਆਈਆਂ ਆਪੇ ਕਰੀ ਜਾਏ ਕਹਿੰਦੇ ਉਹ ਆਪੇ ਜੰਮਿਆ, ਜੰਮਾਂ ਦੇ ਡੰਡੇ ਮਾਰ ਖਾਂਦਾ। ਜਿਹੋ ਜਿਹੀ ਸੁਰਤ

ਆਪ ਜੀ ਨੂੰ ਪਾ ਜਾਏ, ਉਹ ਪ੍ਰਮਾਣਿਕ ਹੈ। ਜਿਸ ਤਰ੍ਹਾਂ ਉਹ ਕਰਮਾ ਬਾਈ ਭਗਤ ਨੇ ਇਸ਼ਨਾਨ ਕੀਤੇ ਬਿਨਾਂ ਕਹਿੰਦੇ ਖਿਚੜੀ ਜਿਹੜੀ ਸੀ ਉਹ ਬਣਾ ਕੇ ਭਗਵਾਨ ਨੂੰ ਖਲਾਉਂਦੀ ਸੀ। ਧੰਨਾ ਜੱਟ ਹਾਂਜੀ, ਕਿਸ ਤਰ੍ਹਾਂ ਉਹ ਧੂਪ ਹੁੰਦਾ ਸੀ, ਭਗਵਾਨ ਨੇ ਉਹ ਵੀ ਪ੍ਰਵਾਨ ਕਰ ਲਿਆ ਵੀ ਆਪ ਜੀ ਨੂੰ ਪਾ ਜਾਏ। ਆ ਧੀ ਬੁੱਧੀ ਤੋਂ ਆ ਜਿਹੜਾ ਰਹਿਤ ਮੂਰਖ ਆ, ਨਾਮ ਜਪਦਾ ਸੇਵਾ ਕਰਦਾ ਭਾਵੇਂ ਬੁੱਧੀ ਤੋਂ ਹੀ ਨਾ, ਉਹ ਵੀ ਪ੍ਰਵਾਨ ਹੈ। ਪਾਤਸ਼ਾਹ ਕਹਿੰਦੇ ਉਹ ਜਾਣੀ ਜਾਣ ਨਿਰੰਕਾਰ, ਬੜਾ ਸੁਜਾਣ ਚਤੁਰਿਆ ਸਿਆਣਾ ਹੈ। ਜਾਣਨੇ ਯੋਗ ਨੂੰ ਜਾਣੇ ਉਹ ਹੀ ਸਿਆਣਾ ਚਤੁਰ ਹੁੰਦਾ, ਬਾਕੀ ਚਤੁਰਾਈਆਂ ਤਾਂ ਸਾਰੀਆਂ ਫਜੂਲ ਹੈ। ਅਕਲੇ ਨਾ ਆਖੀਏ ਅਕਲ ਗਵਾਈਏ ਬਾਤ, ਹਾਂਜੀ ਅਕਲੀ ਸਾਹਿਬ ਸੇਵੀਆ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਦੂਜੇ ਅਕਲੀ ਖਿੱਚਿਆ ਦਾਨ, ਇਹ ਅਕਲ ਠੀਕ ਹੈ। ਕਨਾਸਰੀ ਮਹੱਲਾ ਪਹਿਲਾ, ਪਾਇਆ ਕਾਗਜ਼ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹਿਆ ਇਹ ਆਣਾ। ਕਹਿੰਦੇ ਜਦੋਂ ਕਾਲ ਰੂਪੀ ਪਾਣੀ ਦੀ ਬੂੰਦ ਪੈਣ, ਇਹ ਕਾਇਆ ਜਿਹੜੀ ਕਾਗਜ਼ ਵਾਂਗੂ ਨਾਸ ਹੋ ਜਾਂਦੀ, ਵੀ ਕਾਗਜ਼ 'ਚ ਪਾਣੀ ਪੈ ਜਾ ਗਲ ਜਾਂਦਾ ਇਸ ਤਰ੍ਹਾਂ ਹੀ। ਔਰ ਮਨ ਕਹਿੰਦੇ ਇਹਨੂੰ ਪਰਵਾਣਾ, ਮੈਂ ਸੱਚਾ ਕਰਕੇ ਮੰਨਿਆ ਵੀ ਮੇਰੀ ਦੇਹ ਤਾਂ ਸਦਾ ਰਹਿਣੀ ਹੈ ਭੁਲੇਖੇ ਜਿਹਾ। ਵੇਦਾਂ ਸ਼ਾਸਤਰਾਂ ਦੇ ਵਿੱਚ ਕਹਿੰਦੇ ਜਿਹੜਾ ਸਿਰ ਸ਼੍ਰੋਮਣੀ ਲੇਖ ਨਾਮ ਦੇ, ਹਾਂਜੀ ਇਹ ਜਿਹੜਾ ਅਗਿਆਨੀ ਜੀਵ ਆ ਉਹਨਾਂ ਨੂੰ ਤਾਂ ਪੜ੍ਹਦਾ ਹੀ ਨਹੀਂ ਹੈ, ਸਿਰ ਕੇ ਲੇਖ ਨਾ ਪੜ੍ਹੇ ਜਾਣ। ਸਿਰ ਦੇ ਜਿਹੜੇ ਲੇਖ ਆ ਅਗਿਆਨੀ ਪੜ੍ਹਦਾ ਨਹੀਂ, ਅਤੇ ਤੈਨੂੰ ਨਾਮ ਜਪਣ ਵਾਸਤੇ ਦੇਹ ਮਿਲੀ ਹੈ। ਕਾਗਜ਼ ਤਾਂ ਕਹਿੰਦੇ ਕਾਗਜ਼ ਹੈ, ਇਹਦੇ ਉੱਪਰ ਮਨ ਫਿਰ ਕਹਿੰਦੇ ਯਤਨ ਰੂਪੀ ਪਰਵਾਨੇ ਲਿਖਣੇ ਵਾਲਾ ਹੋ ਰਿਹਾ। ਕਈ ਤਰ੍ਹਾਂ ਦੇ ਯਤਨ ਕਰਕੇ ਇਹਦੇ ਪਾਲਣ ਪੋਸ਼ਣ ਵਿੱਚ ਦਿਨ ਰਾਤ ਲੱਗਾ ਹੋਇਆ, ਸਾਰੀ ਭਾਜ ਨੱਠ ਦੇਹ ਵਾਸਤੇ ਹੀ ਹੈ। ਇਹ ਜਿਹੜਾ ਅਗਿਆਨੀ ਜੀਵ ਦੇ ਸਿਰ ਦੇ ਲੇਖਾਂ ਨੂੰ ਪੜ੍ਹਦਾ ਨਹੀਂ, ਪਰ ਰੱਬ ਦੇ ਉੱਪਰ ਇਹ ਟਿਕਦਾ ਨਹੀਂ ਹੈ, ਉੱਤੇ ਵਿਸ਼ਵਾਸ ਨਹੀਂ ਕਰਦਾ। ਦਰਗ ਹੈ ਘੜੀ ਹੈ ਤੀਨੇ ਲੇਖ, ਕੋਟਾ ਕਾਮਨਾ ਆਵੇ ਵੇਖ। ਜਿਸ ਤਰ੍ਹਾਂ ਰਾਜਿਆਂ ਦੀ ਦਰਗਾਹ ਕਚਹਿਰੀ ਵਿੱਚ ਤਿੰਨ ਤਰ੍ਹਾਂ ਦੇ ਲੇਖ ਸਿੱਕੇ ਜਿਹੜੇ ਘੜੇ ਜਾਂਦੇ ਆ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਇਆ, ਤਾਂਬੇ ਦੇ ਪੈਸੇ, ਇਸ ਵਾਸਤੇ ਇਸ ਪਰਮੇਸ਼ਰ ਦੀ ਦਰਗਾਹ 'ਚ ਤਿੰਨਾਂ ਪ੍ਰਕਾਰ ਤਿੰਨ ਤਰ੍ਹਾਂ ਦੇ ਲੇਖਾਂ ਦੇ ਪੁਰਸ਼ ਘੜੇ ਜਾਂਦੇ ਆ, ਕੋਈ ਸੰਤਕੀ ਆ, ਕੋਈ ਰਾਜਸੀ ਆ, ਕੋਈ ਤਾਮਸੀ ਆ। ਸਤਸੰਗ ਦਰਬਾਰ ਤਿੰਨ ਤਰ੍ਹਾਂ ਦੇ ਲੇਖ ਘੜੇ ਜਾਂਦੇ ਆ, ਕਰਮ ਆ, ਉਪਾਸ਼ਨਾ, ਗਿਆਨ, ਚਰਮਣ ਆ, ਮੰਨਣਾ, ਅਭਿਆਸਣ ਆ। ਤਤ ਤੁੰਗ ਅਸੀਂ ਇਸ ਤਰ੍ਹਾਂ ਹੈ ਸੰਸਾਰ ਦੀ ਦਰਗਾਹ, ਸੰਸਾਰੀ ਜੀਵਾਂ ਦੇ ਤਾਰਨ ਵਾਸਤੇ ਪਰਮਾਤਮਾ ਨੇ ਤਿੰਨ ਤਰ੍ਹਾਂ ਦੇ ਪੁਰਖ ਘੜੇ ਆ, ਕਾਜੀ ਆ, ਬ੍ਰਾਹਮਣ ਆ, ਜੋਗੀ ਆ, ਜਿਨ੍ਹਾਂ ਦਾ ਵੇਖ ਜਿਹੜਾ ਭੇਖ ਖੋਟਾ ਆ ਉਹ ਕਿਸੇ ਕੰਮ ਨਹੀਂ ਆਉਂਦਾ। ਭੇਖ ਧਾਰਨਾ ਥੋੜ੍ਹੀ ਕੋਈ ਗਿਆਨ ਮਿਲ ਜਾਏਗਾ, ਜਾਤੀ ਕਮਾਈ ਨਹੀਂ ਕਰਦਾ। ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹੋ, ਗਧੇ ਦੇ ਉੱਤੇ ਸ਼ੇਰ ਦੀ ਖਲ ਮੜਦੇ ਸ਼ੇਰ ਥੋੜ੍ਹੀ ਬਣੇਗਾ। ਇਸ ਤਰ੍ਹਾਂ ਜਿਹੜਾ ਭੇਖ ਦੇ ਨਾਲ ਕੋਈ ਫਕੀਰ ਨਹੀਂ ਬਣ ਸਕਦਾ, ਕਮਾਈ ਨਾਲ ਆ। ਵਿਸਰਾਮ ਦੇ ਕਹਿੰਦੇ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ, ਪਾਤਸ਼ਾਹ ਕਹਿੰਦੇ ਆ ਜੇ ਰੁਪਏ ਵਿੱਚ ਪੂਰੀ ਪੂਰੀ ਰੁਪਾ ਚਾਂਦੀ ਹੋਵੇ ਤਾਂ ਉਸ ਰੁਪਏ ਨੂੰ ਸਾਰੇ ਕੋਈ ਚੰਗਾ ਚੰਗਾ ਕਹਿੰਦੇ ਆ। ਪਾਤਸ਼ਾਹ ਕਹਿੰਦੇ ਜੇ ਸਰੀਰ ਵਿੱਚੋਂ ਮਨ ਸਫਾਈ ਰੂਪੀ ਰੁਪਾ, ਸਫਾਈ ਰੂਪੀ ਰੂਪ ਵਾਲਾ ਹੋਵੇ, ਜੇ ਮਨ ਵਿੱਚ ਰੁਪਾ ਚਾਂਦੀ ਵਾਂਗ ਸ਼ੁੱਧ ਪਵਿੱਤਰ ਹੋਵੇ, ਜੇ ਮਨ ਪਰ ਉਹ ਵਿੱਚ ਰੁਪਾ ਮੈਨੂੰ ਉਹਦਾ ਜਸ ਅਰੋਪਣੇ ਵਾਲਾ ਬਣ ਜਾਏ, ਜਸ ਕਰਨ ਵਾਲਾ ਬਣ ਜਾਏ, ਫਿਰ ਇਹਨੂੰ ਸਾਰੇ ਚੰਗਾ ਚੰਗਾ ਕਹਿੰਦੇ। ਲੈ ਤਾਂ ਬੜਾ ਭਜਨੀਕ ਬੰਦਾ ਹੈ, ਬੜਾ ਨਾਮ ਜਪਣ ਵਾਲਾ ਹੈ। ਰਹੋ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਖਾਏ। ਇਸ ਵਾਸਤੇ ਜਿਹੜਾ ਕਹਿੰਦੇ ਆ ਕਾਜੀ ਆ, ਕਾਦੀ ਨੇ ਕਾਜੀ ਇਹ ਝੂਠ ਬੋਲਣ ਰੂਪੀ ਮੈਲ ਖਾ ਰਿਹਾ ਹੈ, ਕਿਉਂ ਕਾਜੀ ਨੇ ਆ ਇਹੋ ਜਿਹਾ ਕਰਦੇ ਜਿਵੇਂ ਉਹ ਆਪਣੇ ਇਹ ਜੱਟ ਦੇ ਬੈਲ ਨੂੰ, ਜੱਟ ਦੇ ਬੈਲ ਨੇ ਕਾਜੀ ਦੇ ਬੈਲ ਨੂੰ ਮਾਰਿਆ, ਉਹ ਫਿਰ ਆ ਗਿਆ ਨਿਆਂ ਵਾਸਤੇ। ਮਾਰਾ ਵੀ ਜੇ ਬੈਲ ਬੈਲ ਨਾਲ ਲੜ ਪਿਆ ਇਹਦਾ ਕੀ ਡੰਡ ਹੈ, ਕਹਿੰਦੀ ਇਹਦਾ ਕਹਿੰਦਾ ਪਸ਼ੂ ਆ ਕਿਹੜਾ ਸਿਖਾ ਲਿਆ। ਜਦ ਨੂੰ ਕਾਜੀ ਦਾ ਮੁੰਡਾ ਆ ਗਿਆ, ਉਹ ਕਹਿੰਦਾ ਜੱਟ ਦੇ ਬੈਲ ਨੇ ਸਾਡੇ ਬੈਲ ਨੂੰ ਮਾਰਿਆ। ਕਹਿੰਦਾ ਅੱਛਾ ਲਿਆਓ ਬੁਲਾਓ ਜੱਟ ਨੂੰ। ਬੁਲਾ ਲਿਆ, ਕਹਿੰਦੇ ਲਿਆਓ ਵੇ ਕਾਨੂੰਨ ਦੀ ਲਾਲ ਕਿਤਾਬ। ਹਾਂਜੀ ਉਹ ਕਹਿੰਦੇ ਮੈਂ ਤਾਂ ਕਾਨੂੰਨ ਦੇਖਿਆ ਨਾ ਸੀ। ਅਤੇ ਫਿਰ ਕੀ ਕੀਤਾ ਉਹ ਚਾਰ ਪੱਤਰੇ ਇੱਧਰ ਉੱਧਰ ਫਰੋਲੇ, ਕਹਿਣ ਲੱਗਾ ਕਿ ਲਾਲ ਕਿਤਾਬ ਆਖਿਆ ਇਹਨੂੰ ਅਤੇ ਤੇਲੀ ਬਲਦ ਪੜ੍ਹਾਇਆ ਕਿਉਂ, ਬੈਲ ਖਿਲਾਏ ਕੀ ਆ ਮਸਟੰਡ, ਬੈਲ ਕਾ ਬੈਲ 30 ਰੁਪਏ ਡੰਡ। ਅਤੇ ਫਿਰ ਇਸ ਤਰ੍ਹਾਂ ਕਹਿੰਦੇ ਵੀ ਬੈਲ ਦਾ ਬੈਲ ਦੇ ਉਹਦੇ 30 ਰੁਪਏ ਡੰਡ ਆ। ਇਸ ਤਰ੍ਹਾਂ ਦੇ ਇਹਨਾਂ ਦੇ ਨਿਆਣੂ ਹੁੰਦੇ ਸੀ, ਸੋ ਝੂਠ ਬੋਲਣਾ ਹਰ ਵੇਲੇ, ਅਤੇ ਇਸ ਵਾਸਤੇ ਝੂਠ ਬੋਲਣ ਨੂੰ ਵੀ ਮੈਲ ਖਾ ਰਹੇ। ਬ੍ਰਾਹਮਣ ਨਾਵੈ ਜੀਆ ਘਾਏ, ਉਹ ਤੇਲੀ ਦੀ ਵੀ ਕਹਾਣੀ ਹੈ,

0: ਅਤੇ ਇਸ ਤਰ੍ਹਾਂ ਇਹ ਕਹਾਣੀਆਂ ਹੈਗੀਆਂ ਇਹਨਾਂ ਦੇ ਨਿਆਂ ਨੂੰ ਇਸ ਤਰ੍ਹਾਂ ਦੇ ਹੁੰਦੇ। ਬ੍ਰਾਹਮਣ ਨਾਵੈ ਜੀਆ ਕਾਏ, ਬ੍ਰਾਹਮਣ ਨਾਵੈ ਇਸ਼ਨਾਨ ਕਰਦਾ ਹੈ ਜੀਆਂ ਨੂੰ ਕਾਏ, ਮੱਛੀਆਂ ਨੂੰ ਮਾਰ ਰਿਹਾ। ਹਾਂਜੀ, ਜਿਹੜੇ ਕਸ਼ਮੀਰੀ ਬ੍ਰਾਹਮਣ ਹੈ ਬਹੁਤ ਇਵੇਂ ਕਰਦੇ ਆ, ਉਹ ਮੱਛੀ ਦਾ ਮਾਸ ਖਾ ਲੈਂਦੇ ਆ, ਕਹਿੰਦੇ ਅਸੀਂ ਤਾਂ ਜਲ ਤੋਰੀ ਖਾਧੀ ਹੈ। ਉੱਥੇ ਸੰਦ ਦੱਸਣ ਕਹਿੰਦੇ ਕਾਸ਼ੀ, ਉਹ ਚੂਹੀ ਫੜ ਲਈ ਅਤੇ ਲਪੇਟਦੇ ਆ। ਹੈ ਕੀ ਕਹਿੰਦੇ, ਜੇ ਤੂੰ ਮੂਸੀ ਹੈ, ਜੋਗੀ ਜੋਤ ਨਾ ਜਾਣੇ ਅੰਧ, ਤਿੰਨ ਉਜਾੜੇ ਕਾ ਬੰਦ। ਜਿਹੜੇ ਅਗਿਆਨੀ ਜੋਗੀ ਹੈ ਉਹ ਵੀ ਅਗਿਆਨ ਦੂਰ ਕਰਨ ਦੀ ਜਿਹੜੀ ਜੁਗਤ ਹੈ ਉਹਨੂੰ ਨਹੀਂ ਜਾਣਦੇ। ਹੈਂ, ਜੋਗੀ ਜਿਹੜਾ ਹੈ ਅਗਿਆਨੀ ਹੋਇਆ ਹੋਇਆ ਪਰਮਾਤਮਾ ਜੋਗਤ ਮੈਂ ਨਹੀਂ ਜੁੜਨਾ ਨਹੀਂ ਜਾਣਦਾ। ਇਹ ਕਾਜੀ ਆ ਬ੍ਰਾਹਮਣ ਜੋਗੀ, ਇਹ ਤਿੰਨੇ ਸੰਸਾਰ ਦੇ ਕਾਰਨ ਵਾਸਤੇ ਪੈਦਾ ਕੀਤੇ ਸੀ, ਪਰ ਇਹ ਤਿੰਨੇ ਕਹਿੰਦੇ ਉਜਾੜਨ ਦਾ ਬੰਦ ਮੈਨੇ ਕਾਰਨ ਬਣ ਗਿਆ। ਮੈਂ ਕਿਉਂਕਿ ਜਦੋਂ ਆਪ ਪੁੱਠੇ ਪਾਸੇ ਤੁਰ ਪਏ ਅਤੇ ਲੋਕਾਂ ਨੂੰ ਫਿਰ ਸਿੱਧੀ ਮਾਤ ਇਹਨਾਂ ਨੇ ਕਿੱਥੋਂ ਦੇਣੀ। ਇਸ ਵਾਸਤੇ ਤਿੰਨੇ ਉਜਾੜੇ ਦਾ ਬੰਦ ਬਣ ਗਿਆ, ਤਿੰਨੇ ਉਜਾੜੇ ਦਾ ਬੰਦ, ਉਜਾੜਨ ਦਾ ਬੰਦ ਕਾਰਨ ਬਣ ਗਿਆ। ਕਿਸੇ ਨੇ ਪੁੱਛਿਆ ਆਪ ਜੀ ਕਿਹੜੇ, ਆਪ ਜੀ ਦੇ ਮਤ ਵਿੱਚ ਕਿਹੜੇ ਕਿਹੜੇ ਸ੍ਰੇਸ਼ਟ ਆ, ਪਵਿੱਤਰ ਆ? ਪਾਤਸ਼ਾਹ ਦੱਸਦੇ, ਸੋ ਜੋਗੀ ਜੋ ਜੋਗਤ ਪਛਾਣਿਆ ਗੁਰਪ੍ਰਸਾਦੀ ਇੱਕ ਹੋ ਜਾਣਾ। ਪਾਤਸ਼ਾਹਾਂ ਦੇ ਅਸਲ ਵਿੱਚ ਤਾਂ ਭਾਈ ਜੋਗੀ ਉਹ ਆ ਜਿਹੜਾ ਨਿਰੰਕਾਰ ਨਾਲ ਜੋੜਨ ਦੀ ਯੋਗਤੀ ਨੂੰ ਪਛਾਣਦਾ ਹੈ, ਅਤੇ ਸਤਿਗੁਰਾਂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨੂੰ ਵਿਆਪਕ ਸਰੂਪ ਜਾਣਦਾ ਹੈ ਅਤੇ ਸਾਰਿਆਂ ਨੂੰ ਇੱਕ ਰੂਪ ਕਰਕੇ ਜਾਣਦਾ, ਕਿਸੇ ਨਾਲ ਦੁਵੈ ਸ਼ੀਰਖਾ ਨਹੀਂ ਕਰਦਾ ਹੈ। ਕਾਜੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ। ਅਸਲ ਵਿੱਚ ਪਾਤਸ਼ਾਹ ਦੇ ਕਾਜੀ ਉਹ ਆ ਜਿਹੜਾ ਸੰਸਾਰ ਵੱਲੋਂ ਆਪਣੀ ਬੁੱਧੀ ਨੂੰ ਉਲਟੀ ਪੁੱਠੀ ਕਰਦਾ। ਹਾਂਜੀ, ਭਾਵ ਕੀ ਹੈ, ਸੰਸਾਰ ਦੇ ਪੁੱਠੇ ਕੰਮਾਂ ਵੱਲੋਂ ਹਟ ਕੇ ਚੰਗੇ ਪਾਸੇ ਲੱਗਦਾ ਅਤੇ ਲਾਉਂਦਾ, ਔਰ ਸਤਿਗੁਰਾਂ ਦੀ ਕਿਰਪਾ ਨਾਲ ਜੀਵਤ ਭਾਅ ਤੋਂ ਮਰ ਜਾਂਦਾ, ਭਾਵ ਹੰਕਾਰ ਵੱਲੋਂ ਮਰ ਜਾਂਦਾ, ਹੰਕਾਰ ਨੂੰ ਤਿਆਗਦਾ, ਨਿਮਰਤਾ ਬਿਰਤੀ ਨੂੰ ਧਾਰ ਲੈਂਦਾ ਹੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ ਆਪ ਤਰੈ ਸਗਲੇ ਕੁਲ ਤਾਰੈ। ਅਸਲ ਬ੍ਰਾਹਮਣ ਵੀ ਉਹ ਹੈ ਜਿਹੜਾ ਹਰ ਵੇਲੇ ਨਿਰੰਕਾਰ ਪਰਮੇਸ਼ਰ ਬ੍ਰਹਮ ਦੀ ਵਿਚਾਰ ਕਰਦਾ, ਔਰ ਵਿਚਾਰ ਦੁਆਰਾ ਆਪ ਤਰਦਾ ਅਤੇ ਲੋਕਾਂ ਨੂੰ ਨੇਕ ਸਿੱਖਿਆ ਦੇ ਕੇ ਆਪਣੀਆਂ ਕੁਲਾਂ ਨੂੰ ਅਤੇ ਜੀਵਾਂ ਨੂੰ ਤਾਰਦਾ ਹੈ। ਫਿਰ ਅਗਲੇ ਬਚਨ ਨੂੰ ਹੋਰ ਸਪਸ਼ਟ ਕਰਦੇ ਆ, ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲਕ ਹੋਵੈ। ਦਾਨ ਸੰਬੰਧ ਦਨਾਈ ਵਾਲਾ ਉਹ ਜੋਗੀ ਪੁਰਖ ਆ ਜਿਹੜਾ ਮਨ ਦੇ ਪਾਪਾਂ ਦੀ ਮੈਲ ਨੂੰ ਧੋ ਲੈਂਦਾ ਹੈ, ਅਤੇ ਮੁਸਲਮਾਨ ਕਾਜੀ ਉਹ ਹੀ ਆ ਜਿਹੜਾ ਮਾਸ ਖਾਣੇ ਰੂਪ ਅਤੇ ਸ਼ਰਾਬ ਪੀਣੇ ਰੂਪ ਮਲ ਨੂੰ ਜਾਂ ਬਕਾਰਾਂ ਰੂਪੀ ਮੈਲ ਨੂੰ ਖੋਬੈ ਮੈਨੇ ਦੂਰ ਕਰਦਾ ਹੈ। ਪੜਿਆ ਬੁੱਝ ਹੈ ਸੋ ਪ੍ਰਵਾਨ, ਜੇਸਰ ਦਰਗ ਹੈ ਕਾ ਨਿਸ਼ਾਨ। ਗ੍ਰੰਥਾਂ ਦਾ ਪੜਿਆ ਉਹੀ ਬ੍ਰਾਹਮਣ ਪ੍ਰਵਾਨ ਲਿਖਿਆ ਜਿਹੜਾ ਆਪਣੇ ਸਵੈਗ ਸਰੂਪ ਨੂੰ ਬੁੱਝ ਲੈਂਦਾ ਹੈ। ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲਕ ਹੋਵੈ। ਦਾਨ ਸੰਬੰਧ ਦਨਾਈ ਚਿਤਰਾਈ ਵਾਲਾ ਸਿਆਣਪ ਵਾਲਾ ਉਹ ਜੋਗੀ ਹੈ ਜੋ ਮਨ ਦੀ ਪਾਪਾਂ ਰੂਪੀ ਮੈਲ ਨੂੰ ਧੋ ਲੈਂਦਾ ਹੈ। ਅਤੇ ਕਾਜੀ ਤੋਂ ਮਤਲਬ ਮੁਸਲਮਾਨ, ਕਾਜੀ ਉਹ ਜਿਹੜਾ ਮਾਸ ਖਾਣਾ ਸ਼ਰਾਬ ਪੀਣਾ ਇਹ ਵੀ ਮੈਲ ਹੈ, ਹਾਂਜੀ, ਜਾਂ ਬਕਾਰਾਂ ਰੂਪੀ ਮੈਲ ਨੂੰ ਖੋਵੈ ਮੈਨੇ ਦੂਰ ਕਰਦਾ ਹੈ। ਪੜਿਆ ਬੁੱਝ ਹੈ ਸੋ ਪ੍ਰਵਾਨ, ਜੇ ਸਿਰ ਦਰਗ ਹੈ ਕਾ ਨਿਸ਼ਾਨ। ਸ਼ਾਸਤਰਾਂ ਵੇਦਾਂ ਦਾ ਪੜਿਆ ਬ੍ਰਾਹਮਣ ਉਹ ਪ੍ਰਵਾਨ ਨਹੀਂ ਗਾ ਜਿਹੜਾ ਆਪਣੇ ਸਵੈ ਸਰੂਪ ਆਤਮਾ ਨੂੰ ਬੁੱਝ ਲੈਂਦਾ, ਪਰਮਾਤਮਾ ਨੂੰ ਬੁੱਝ ਕੇ ਪ੍ਰਮਾਣਿਕ ਹੁੰਦਾ, ਜਿਹਦੇ ਸਿਰ 'ਤੇ ਦਰਗਾਹ ਦਾ ਸ੍ਰੇਸ਼ਟ ਨਿਸ਼ਾਨ ਮੈਨੇ ਦੇਖ ਲਿਖਿਆ ਹੈ, ਜਿਹਦੇ ਵੱਡੇ ਭਾਗ ਆ ਅਸਲ ਵਿੱਚ ਉਹੀ ਭਾਈ ਬ੍ਰਾਹਮਣ ਆ। ਧਨਾਸਰੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤ ਕਾ ਢਬ। ਧਨਾਸਰੀ ਆਲ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਅਤੇ ਇੱਕ ਸਾਂਝ ਦੇ ਮਹਾਰਾਜ ਗਏ ਅਤੇ ਉੱਥੇ ਇੱਕ ਅੱਖਾਂ ਮੀਟ ਕੇ ਬੈਠਾ ਹੋਇਆ ਸੀ। ਧਨਾਸਰੀ ਮਹਲਾ ਪਹਿਲਾ, ਘਰ ਤੀਜਾ, ਤੀਸਰੇ ਘਰ 'ਚ ਪਹਿਲੇ ਪਾਤਸ਼ਾਹ ਵਾਹਿਗੁਰੂ ਜੀ ਕਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਅਤੇ ਉਹ ਪੰਡਿਤ ਜਿਹੜਾ ਬੜਾ ਪਖੰਡ ਧਾਰ ਕੇ ਅਤੇ ਉੱਥੇ ਲਿਪਣ ਪੋਚਣ ਕੀਤਾ ਹੋਇਆ ਸੀ ਅਤੇ ਅੱਖਾਂ ਮੀਟ ਕੇ ਬੈਠਾ ਸੀ ਅਤੇ ਕੋਲੇ ਪੂਜਾ ਦੀ ਸਾਰੀ ਸਮੱਗਰੀ ਰੱਖੀ ਹੋਈ ਸੀ। ਹਾਂਜੀ, ਅਤੇ ਫਿਰ ਉਹ ਅੱਖਾਂ ਮੀਟ ਕੇ ਅਤੇ ਬੂਠੇ ਦੇ ਉਂਗਲ ਦੇ ਨਾਲ ਨੱਕ ਫੜ ਕੇ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਖਬਰ ਹੋ ਰਹੀ ਹੈ। ਅਤੇ ਉਹ ਜਿਹੜੀ ਚੌਂਕੀ ਸੀ ਅਤੇ ਜਿਹੜੇ ਅੱਖਾਂ ਮੀਟੀਆਂ ਸੀ, ਮਹਾਰਾਜ ਨੇ ਸੇਵਾ ਨੂੰ ਕਿ ਬਚਾ ਕੇ ਪਾਸੇ ਰੱਖ ਦਿਓ। ਜ਼ਿਲ੍ਹੇ ਦੇ ਖਮੂਰੇ ਚੌਂਕੀ ਨੇ ਜਿਹਦੇ ਦੁਆਰਾ ਲੋਕਾਂ ਤੋਂ ਪੂਜਾ ਕਰਵਾਉਂਦਾ ਸੀ, ਕਹਿੰਦਾ ਵੀ ਤੁਸੀਂ ਤਾਂ ਨਹੀਂ ਇਹ ਚੱਕਿਆ ਸਮਾਨ ਮੇਰਾ। ਮਹਾਰਾਜ ਕਹਿੰਦੇ ਵੀ ਤੂੰ ਹੁਣੇ ਕਹਿੰਦਾ ਸੀ ਮੈਨੂੰ ਤਿੰਨਾਂ ਲੋਕਾਂ ਦੀ ਖਬਰ ਆ, ਅਤੇ ਹੁਣ ਤੈਨੂੰ ਇਹ ਨਹੀਂ ਪਤਾ ਵੀ ਚੌਂਕੀ ਕਿੱਥੇ ਹੈ। ਕਹਿੰਦਾ ਮੈਂ ਤਾਂ ਜੀ ਮਾਇਆ ਵਾਸਤੇ ਕਰਦਾ ਸੀ। ਮਹਾਰਾਜ ਕਹਿੰਦੇ ਤੂੰ ਪਖੰਡ ਨਾ ਕਿਉਂ ਕਰਦਾ, ਜੇ ਸੱਚੇ ਇਰਾਦੇ ਨਾਲ ਪਰਮੇਸ਼ਰ ਦਾ ਨਾਮ ਜਪੇ ਉਹ ਸਾਰੇ ਸੰਸਾਰ ਦੀ ਪਾਲਣਾ ਕਰਦਾ, ਤੇਰੀ ਪਾਲਣਾ ਨਹੀਂ ਕਰੇਗਾ। ਉਹਨੂੰ ਉਪਦੇਸ਼ ਦੇਣ ਵਾਸਤੇ ਕਹਿ ਰਹੇ ਆ। ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਟੱਪ। ਕਹਿੰਦੇ ਸਤਿਓ ਨਾ ਹੋਣ ਕਰਕੇ ਸਤ ਸੱਚ ਬੋਲਣ ਦਾ ਕਾਲ ਜਿਹੜਾ ਉਹ ਸਮਾਂ ਨਹੀਂ। ਤ੍ਰੇਤਾ ਯੁਗ ਨਾ ਹੋਣ ਕਰਕੇ ਯੋਗਾ ਅਭਿਆਸ ਦਾ ਵੀ ਸਮਾਂ ਹੈ ਨਹੀਂ। ਦੁਆਪਰ ਯੁਗ ਨਾ ਹੋਣ ਕਰਕੇ ਤਪ ਕਰਨ ਦਾ ਵੀ ਢੱਬ ਮੈਨੇ ਸਬੱਬ ਨਹੀਂ ਹੈਗਾ। ਥਾਂ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਜਗ। ਕਹਿੰਦੇ ਆਪੋ ਆਪਣੇ ਜਿਹੜੇ ਇਸ਼ਟ ਆ ਗੁਰੂ ਆ ਉਹਨਾਂ ਦੇ ਸਥਾਨ ਵੱਲੋਂ ਸਾਰਾ ਸੰਸਾਰ ਭ੍ਰਿਸ਼ਟ ਹੋ ਰਿਹਾ। ਬਹੁਤ ਸਾਰਾ ਜਿਹੜਾ ਨਾਸਤਕ ਪੁਣਾ ਦਿਨ ਰਾਤ ਵੱਧ ਰਿਹਾ, ਸਾਰਾ ਸੰਸਾਰ ਹੀ ਤੇ ਡੁੱਬ ਰਿਹਾ। ਕਹਿੰਦੇ ਲਓ ਜੀ ਮਨ ਸ਼ੁੱਧ ਚਾਹੀਦਾ, ਨਾਮ ਜਪਣ 'ਚ ਕੀ ਆ, ਅੰਮ੍ਰਿਤ ਛਕਣ 'ਚ ਕੀ ਆ, ਮਨ ਸ਼ੁੱਧ ਚਾਹੀਦਾ। ਹਾਂਜੀ, ਗੁਰਦੁਆਰਿਆਂ 'ਚ ਕੀ ਰੱਖਿਆ, ਘਰੇ ਹੀ ਠੀਕ ਹੈ। ਇਸ ਤਰ੍ਹਾਂ ਨੇ ਨਾਸਤਕ ਗੱਲਾਂ ਕਰਦੇ ਆ। ਕਾਲ ਮੈਂ ਰਾਮ ਨਾਮ ਸਾਰ। ਕਹਿੰਦੇ ਹੇ ਭਾਈ ਕਾਲ ਮੈਨੇ ਕਾਲ ਯੁਗ ਦੇ ਵਿੱਚ ਮਹਿਮਨੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਇਹ ਸਾਰ ਮੈਨੇ ਸ੍ਰੇਸ਼ਟ ਹੈ। ਅੱਖੀ ਤਾਂ ਮਿੱਟ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ ਰਹ। ਜਿਹੜੇ ਪਖੰਡਵਾਦੀ ਲੋਕ ਆ ਉਹ ਦੁਨੀਆਂ ਨੂੰ ਟੁੱਟਣ ਵਾਸਤੇ ਅੱਖਾਂ ਮੀਟਦੇ ਆ ਅਤੇ ਨੱਕ ਨੂੰ ਫੜ ਲੈਂਦੇ ਆ, ਵਿਸਰਾਮ ਦੇ ਕੇ ਕਿਰਪਾ ਕਰਦੇ ਆ। ਆਂਟ ਸੇਤੀ ਨਾਕ ਪਕੜ ਹੈ ਸੂਝ ਤੇ ਤਿੰਨ ਲੋ 663 ਅੰਗ ਤੇ ਆਂਟ ਹੁੰਦਾ ਅੰਗੂਠਾ ਤੇ ਉਚੀਚੀ ਉਂਗਲੀ ਨੂੰ ਢੱਕ ਫੜ ਲੈਣ। ਕਹਿੰਦੇ ਦੋਹਾਂ ਨੂੰ ਆਂਟ ਕਹਿੰਦੇ ਆ। ਇਹਨਾਂ ਦੋਹਾਂ ਉਂਗਲਾਂ ਨਾਲ ਨੱਕ ਨੂੰ ਫੜਦੇ ਆ ਅਤੇ ਆਪਣੇ ਮੂੰਹ ਤੋਂ ਇਹ ਗੱਲਾਂ ਕਰਦੇ ਆ ਕਿ ਸਾਨੂੰ ਤਿੰਨਾਂ ਲੋਕ ਦੀ ਖਬਰ ਹੈ, ਸੂਝ ਦੇ ਤਿੰਨਾਂ ਲੋਕਾਂ ਦਾ ਗਿਆਨ ਹੋ ਰਿਹਾ ਹੈ। ਪਾਤਸ਼ਾਹ ਕਹਿੰਦੇ ਪਰ ਹੈ ਇਹਨਾਂ ਲੋਕਾਂ ਦੀ ਗੱਲ ਇਹ, ਮਗਰ ਪਾਤਸ਼ਾਹ ਕਾਸ਼ ਨਾ ਸੂਝ ਹੈ ਇਹੋ ਪਦਮ ਅਲੋਵ। ਪਰ ਮਗਰ ਪਿੱਠ ਦੇ ਪਿੱਛੇ ਕਹਿੰਦੇ ਜੇ ਧਨ ਦੱਬਿਆ ਹੈ ਉਹਦਾ ਤਾਂ ਪਤਾ ਨਹੀਂ, ਅਤੇ ਜਿਹੜੀ ਠਾਕਰਾਂ ਦੀ ਚੌਂਕੀ ਪਈ ਹੋਈ ਹੈ ਹਾਂਜੀ ਉਹ ਕੁਝ ਨਿਗਾਹ ਨਹੀਂ ਆਉਂਦੀ। ਇਹ ਪਦਮ ਬੜਾ ਅਲੋਮ ਨੇ ਅਸਚਰਜ, ਪਦਮ ਮੈਨੇ ਬਹੁਤ ਬੜਾ ਅਲੋਮ ਨੇ ਅਸਚਰਜ। ਇਹ ਪਦਮ ਪਦਮ ਮੈਨੇ ਬਚਨ ਅਲੋਮ ਨੇ ਬੜੇ ਅਲੌਕਿਕ ਬਚਨ ਹਿਰਦੇ ਪਦਮ ਹਾਂਜੀ ਪਦਮ ਨਾਮ ਕਵਲ ਦਾ ਵੀ ਹਿਰਦੇ ਕਵਲ ਦੇ ਵਿੱਚ ਉਹ ਪਰਮੇਸ਼ਰ ਅਲੋਹ ਭਾਵ ਉਹਦਾ ਲੋਕ ਪ੍ਰਕਾਸ਼ ਨੇ। ਜਦੋਂ ਉਹਦਾ ਪ੍ਰਕਾਸ਼ ਹੋ ਕੇ ਤਾਂ ਇਹੋ ਜਿਹੀਆਂ ਗੱਲਾਂ ਨਾ ਕਰਨ। ਉਵੇਂ ਜਿਹੜਾ ਪਦਮ ਸ਼ਬਦ ਆ 100 ਨੀਲ ਦੀ ਗਿਣਤੀ ਦਾ ਨਾਮ ਪਦਮ ਆ। ਇੱਥੋਂ ਪਦਮ ਨਾਮ ਭਾਵ ਲਿਆ ਜਾ ਕੇ ਬਹੁਤ ਜ਼ਿਆਦਾ। ਖੱਤਰੀਆ ਦਾ ਧਰਮ ਛੋਟਿਆ ਮਲੇਸ਼ ਭਾਖਿਆ ਗਏ ਹੀ। ਜਿਹੜੇ ਖੱਤਰੀ ਲੋਕ ਆ ਉਹਨੇ ਆਪਣਾ ਕਛੱਤਰੀਆਂ ਵਾਲਾ ਧਰਮ ਛੱਡਤਾ ਅਤੇ ਮਲੇਸ਼ਾਂ ਦੀ ਜਿਹੜੀ ਭਾਖਿਆ ਬੋਲੀ ਹੈ ਹਾਂਜੀ ਉਹ ਬੋਲੀ ਫਾਰਸੀ ਹੈ, ਉਹ ਗਈ ਮੈਨੇ ਗ੍ਰਹਿਣ ਕਰ ਲਿੱਤੀ ਹੈ। ਅਤੇ ਮਲੇਸ਼ਾਂ ਦੀ ਜਿਹੜੀ ਭਾਸ਼ਾ ਉਹ ਬੋਲ ਰਿਹਾ ਕਿਉਂਕਿ ਉਹਨਾਂ ਦਾ ਰਾਜ ਸੀ ਆਪਣੀ ਬੋਲੀ, ਸੰਸਕ੍ਰਿਤ ਹੈ, ਹਿੰਦੀ ਹੈ, ਪੰਜਾਬੀ ਉਹ ਛੱਡ ਦਿੱਤੀ ਅਤੇ ਹੁਣ ਉਹ ਆਪਣੇ ਇਸ ਮਲੇਸ਼ਾਂ ਦੀ ਜਿਹੜੀ ਭਾਸ਼ਾ ਉਹ ਬੋਲ ਰਹੇ ਆ। ਉਹਨੂੰ ਗਈ ਮੈਨੇ ਗ੍ਰਹਿਣ ਕਰ ਲਿਆ। ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਇਹ ਸਾਰੀ ਸ੍ਰੇਸ਼ਟੀ ਜਿੰਨੀ ਵੀ ਦੁਨੀਆ ਇੱਕ ਵਰਨ ਵਰਨ ਸ਼ੰਕਰ ਹੋ ਗਈ। ਕਹਿੰਦੇ ਲੈ ਇਹਦੇ 'ਚ ਕੀ ਪਿਆ ਹੋਇਆ, ਹਾਂਜੀ ਇਹ ਤਾਂ ਐਵੇਂ ਬਣਾਈਆਂ ਗੱਲਾਂ ਬਾਤਾਂ। ਇਹਨੂੰ ਵਰਨ ਸ਼ੰਕਰ ਕਹਿੰਦੇ, ਇੱਕ ਦੂਜੀ ਜਾਤੀ ਇੱਕ ਦੂਜੇ ਵਿੱਚ ਘੁਲ ਮਿਲ ਗਈ ਹੈ। ਧਰਮ ਦੀ ਗੱਤ ਮਰਜ਼ਾਦਾ ਜਿਹੜੀ ਹੈ ਉਹ ਰਹਿ ਗਈ ਹੈ, ਭਾਵ ਦੂਰ ਹੋ ਗਈ ਹੈ। ਜਿਵੇਂ ਬ੍ਰਾਹਮਣ ਨੇ ਖਤਰਾਣੀ ਕਰ ਲਈ, ਖਤਰਾਣੀ ਨੇ ਬੈਲਸ਼ਾਣੀ ਕਰ ਲਈ, ਬੈਲਸ਼ਾਣੀ ਨੇ ਸ਼ੂਦਰਾਣੀ ਕਰ ਲਈ, ਉਹ ਜਿਹੜੀ ਸੀ ਉਹਨਾਂ ਤੋਂ ਪੈਦਾ ਹੁੰਦੀ ਹੈ, ਇੱਕ ਦੂਜੇ ਨਾਲ ਰਲ ਮਿਲ ਗਿਆ, ਉਹ ਵਰਨ ਸ਼ੰਕਰ ਉਹਨੂੰ ਕਹਿ ਦਿੰਦੇ ਆ। ਅਸ਼ਟ ਸਾਜ ਸਾਜ ਪ੍ਰਾਣ ਸ਼ੁੱਧ ਹੈ ਕਰ ਹੈ ਬੇਦ ਅਭਿਆਸ। ਜਿਹੜੇ ਰਿਸ਼ੀਆਂ ਮਹਾਤਮਨ ਅਸ਼ਟ ਸਾਜ ਅੱਠ ਬਿਆਹ ਕਰਨ ਸਾਜੇ ਸੀ ਰਚੇ ਸੀ ਬਣਾਏ ਸੀ। ਔਰ ਬਿਆਸ ਜੀ ਨੇ ਜਿਹੜੇ ਪੁਰਾਣ ਸਾਜੇ ਪੁਰਾਣਾਂ ਦੀ ਰਚਨਾ ਕੀਤੀ ਇਤਿਹਾਸ ਦੀ, ਹੈਂ ਚਾਹੇ ਕਹਿੰਦੇ ਇਹਨਾਂ ਨੂੰ ਸੋਧਿਆ ਵਿਚਾਰ ਕੇ ਦੇਖ ਲਓ, ਸਾਜ ਮੈਨੇ ਦਸ ਅਤੇ ਅਸ਼ਟ ਅਠਾਰਾਂ ਪੁਰਾਣ ਸਾਜੇ ਆ, ਚਾਹੇ ਉਹਨਾਂ ਨੂੰ ਸੋਧਣਾ ਵਿਚਾਰਨਾ ਕਰੋ, ਅਸ਼ਟ ਅੱਠ ਵਿਆਕਰਨ ਸਾਜ ਮੈਨੇ ਅਤੇ ਦਸ ਛੇ ਸ਼ਾਸਤਰ ਚਾਰ ਵੇਦ, ਇਹਨਾਂ ਦੀ ਵੀ ਸਿਰਜਣਾ ਕੀਤੀ। ਚਾਹੇ ਇਹਨਾਂ ਨੂੰ ਵੀ ਸੋਧ ਕੇ ਵਿਚਾਰ ਕੇ ਦੇਖ ਲਓ, ਸਾਰੇ ਵੇਦਾਂ ਦਾ ਅਭਿਆਸ ਕਰਕੇ ਵੀ ਦੇਖ ਲਓ, ਰਿਗਿਆ ਜੁਜਰਿਆ ਛਾਮਿਆ ਥਰਬਿਆ ਬਿਨ ਨਾ ਮਾਰ ਕੇ ਮੁਕਤ ਨਾਹੀਂ ਕਹਿ ਨਾਨਕ ਦਾਸ। ਪਾਤਸ਼ਾਹ ਕਹਿੰਦੇ ਹਨ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕਦੇ ਵੀ ਮੁਕਤੀ ਕਲਿਆਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਬਚਨ ਕਹਿੰਦੇ ਪਰਮੇਸ਼ਰ ਦੇ ਦਾਸ ਜਿਹੜੇ ਮਹਾਂਪੁਰਖ ਆ ਉਹ ਵੀ ਕਥਨ ਕਰਦੇ ਆ। ਮੁਕਤ ਬਾਣ ਵਾਸਤੇ ਕਹਿੰਦੇ ਤੂੰ ਫਿਰ ਪਰਮਾਤਮਾ ਦਾ ਦਾਸ ਹੋ ਜਾਣਾ ਕਰ, ਪਰਮਾਤਮਾ ਦਾ ਦਾਸ ਬਣ ਜਾਣਾ ਕਰ। ਧਨਾਸਰੀ ਮਹਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਹੁਣ ਜਦੋਂ ਮਹਾਰਾਜ ਜਗਨਨਾਥ ਗਏ ਉੱਥੇ ਮੰਗੂ ਮਾਟਿਆ ਅਤੇ ਉੱਥੇ ਮਹਾਰਾਜ ਠਹਿਰੇ ਸੀ ਅਤੇ ਉੱਥੇ ਫਿਰ ਉਹ ਪੰਡੇ ਜਿਹੜੇ ਆਰਤੀ ਕਰਦੇ ਸੀ ਅਤੇ ਦੀਵੇ ਬਾਲ ਕੇ, ਅਤੇ ਜਿਸ ਵੇਲੇ ਫਿਰ ਉਹ ਕਰ ਰਹੇ ਸੀ ਅਤੇ ਮਹਾਰਾਜ ਆਪਣੇ ਆਨੰਦ ਸਰੂਪ 'ਚ ਖੜ੍ਹੇ ਰਹੇ ਅਤੇ ਫਿਰ ਉਹ ਪੁੱਛਦੇ ਆ ਕਿ ਤੁਸੀਂ ਆਰਤੀ ਸ਼ਾਮਿਲ ਨਹੀਂ ਹੋਏ? ਹਾਂਜੀ। ਅਤੇ ਮਹਾਰਾਜ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਆ। ਧਨਾਸਰੀ ਮਹੱਲਾ ਪਹਿਲਾ ਆਰਤੀ ਧਨਾਸਰੀ ਰਾਗ ਪਹਿਲੇ ਪਾਤਸ਼ਾਹ ਆਰਤੀ ਆਰਤ੍ਰਿਕ ਆਰਤੀ ਮੈਨੇ ਹੁੰਦਾ ਦੁਖੀ ਦੀ ਅਰਦਾਸ। ਸੋ ਵਾਹਿਗੁਰੂ ਜੀ ਏਕਿਆ ਓਂਕਾਰ ਪ੍ਰਕਾਸ਼ ਰੂਪਿਆ ਸਤੂਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਆਕਾਸ਼ ਥਾਲ ਹੈ, ਸੂਰਜ ਚੰਦੇ ਦੋ ਦੀਵੇ ਬਣਾਏ, ਤਾਰਿਆਂ ਦਾ ਜਿਹੜਾ ਮੰਡਲ ਆ ਇਹ ਕਹਿੰਦੇ ਥਾਲ ਵਿੱਚ ਮੋਤੀ ਜਨਕ ਮੈਨੇ ਜੜੇ ਹੋਏ। ਤਾਰਿਆਂ ਦਾ ਜਿਹੜਾ ਮੰਡਲ ਹੈ ਇਹ ਮੋਤੀ ਜਨਕ ਮੈਨੇ ਜਾਣਨਾ ਕਰੋ, ਇਹ ਜਨਕ ਮੈਨੇ ਉਸ ਨਿਰੰਕਾਰ ਪਿਤਾ ਦੇ ਮੋਤੀ ਹੈ। ਧੂਪ ਮਲਿਆਨ ਲੋ ਪਵਨ ਚਗਰੋ ਕਰੇ ਸਗਲ ਬਣ ਰਾਏ ਫੂਲ ਅੰਤ ਜੋਤੀ। ਜਿਵੇਂ ਜੱਗ ਦਾ ਜਿਹੜਾ ਧੂੰਆਂ ਹੁੰਦਾ ਉਹ ਧੂਪ ਧੋਖਦਾ ਨਾ ਸਮੱਗਰੀ ਪਾਉਂਦੇ, ਔਰ ਮਲਿਆਗਰ ਜਿਹੜਾ ਚੰਦਨ ਆ ਇਹ ਕਹਿੰਦੇ ਆਪਣੇ ਚੰਦਨ ਛਿੜਕਿਆ ਹੋਇਆ ਕਿ ਉਹ ਚੰਦਨ ਛਿੜਕਦੇ ਆ। ਅਤੇ ਫਿਰ ਜਿਹੜਾ ਪਵਨ ਆ ਉੱਥੇ ਚੌਰ ਕਰਦੇ ਆ ਮੂਰਤੀ ਦੇ, ਕਹਿੰਦੇ ਜਿਹੜੀ ਹਵਾ ਦੇਵਤਾ ਇਹ ਚੌਰ ਕਰ ਰਹੀ। ਔਰ ਸਗਲ ਬਨਰਾਏ ਫੁੱਲਾਂ ਅਤੇ ਜੋਤੀ, ਜਿਹੜੀ ਸਾਰੀ ਬਨਰਾਏ ਬਨਸਪਤੀ ਹੈ ਇਹ ਕਹਿੰਦੇ ਜੋਤੀ, ਪਰਮਾਤਮਾ ਦੇ ਉੱਤੇ ਫੁੱਲ ਅੰਤ ਜੋਤੀ, ਜੋਤੀ ਰੂਪ ਜੋ ਪ੍ਰਕਾਸ਼ ਰੂਪ ਪਰਮੇਸ਼ਰ ਆ ਉਹਤੇ ਫੁੱਲ ਚੜ੍ਹੇ ਹੋਏ ਆ, ਫੁੱਲ ਚੜ੍ਹਾਏ ਹੋਏ ਆ। ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ, ਇਹ ਭਾਵ ਖੰਡਣਾ ਸੰਸਾਰ ਦੇ ਜਨਮ ਮਰਨ ਨੂੰ ਖੰਡਨ ਕਰਨ ਵਾਲੇ ਨਾਸ਼ ਕਰਨ ਵਾਲੇ ਨਿਰੰਕਾਰ ਆਪ ਦੀ ਇਸ ਤਰ੍ਹਾਂ ਦੀ ਆਰਤੀ ਹੋ ਰਹੀ ਹੈ। ਐਸੀ ਆਰਤੀ ਤੋਂ ਬਿਨਾਂ ਹਾਂਜੀ ਕਿ ਹੋਰ ਆਪ ਦੀ ਆਰਤੀ ਕਿਸ ਤਰ੍ਹਾਂ ਦੀ ਹੋਵੇ? ਪੰਡਿਆਂ ਨੇ ਕਿਹਾ ਅਸੀਂ ਤਾਂ ਕਹਿੰਦੇ ਭੇਰੀਆਂ ਵਜਾਉਂਦੇ ਹਾਂ ਤੁਤਰੀਆਂ ਵਜਾਉਂਦੇ ਹਾਂ, ਤੁਸੀਂ ਕਿਹੜੀ ਵਜਾ ਰਹੇ? ਪਾਤਸ਼ਾਹ ਕਹਿੰਦੇ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। ਵਿਸ਼ਰਾਮ ਦੇਵ ਕਹਿੰਦੇ ਆ ਅਨਹਤਾ ਇੱਕ ਰਸ ਜਿਹੜਾ ਸ਼ਬਦ ਵੇਦਾਂ ਦੀ ਧੁਨ ਹੋ ਰਹੀ ਹੈ ਇਹ ਸਾਡੇ ਮਤ ਦੇ ਵਿੱਚ ਭੇਰੀ ਮੈਨੇ ਤੁਤਰੀ ਨਫੀਰੀ ਵੱਜ ਰਹੀ ਹੈ। ਕਹਿੰਦੇ ਆਰਤੀ ਦੇ ਪਿੱਛੋਂ ਅਸੀਂ ਫਿਰ ਬੜਬੜੇ ਉਹਦੀ ਉਸਤ ਦੇ ਸਤੋਤਰ ਪੜ੍ਹਦੇ ਹਾਂ। ਪਾਤਸ਼ਾਹ ਕਹਿੰਦੇ ਆ ਅਸੀਂ ਵੀ ਪੜ੍ਹ ਰਹੇ ਹਾਂ। ਸਹਿਸ ਸਭ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਇਹ ਨਿਰੰਕਾਰ ਸਰਗੁਣ ਮੂਰਤੀ ਦੇ ਅੱਗੇ ਆਪਦੇ ਜਿਹੜੀ ਸਰਗੁਣ ਮੂਰਤੀ ਕਰਕੇ ਆਪਦੇ ਹਜ਼ਾਰਾਂ ਨੈਣ ਨੇਤਰ ਆ ਵਿਰਾਟ ਰੂਪ ਅਤੇ ਨਿਰਗੁਣ ਸੁਣ ਹੋਣ ਕਰਕੇ ਤੇਰਾ ਇੱਕ ਵੀ ਨੇਤਰ ਨਨਮੇ ਨੇ ਨਹੀਂ ਹੈ ਅਤੇ ਸਰਗੁਣ ਤੂੰ ਵਿਰਾਟ ਕਰਕੇ ਆਪਦੀਆਂ ਹਜ਼ਾਰਾਂ ਮੂਰਤੀਆਂ ਸਰੂਪ ਹੈ, ਨਿਰਗੁਣ ਸਰੂਪ ਕਰਕੇ ਆਪ ਦੀ ਇੱਕ ਵੀ ਮੂਰਤੀ ਨਨਾਵੇਂ ਨੇ ਨਹੀਂ ਹੈ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਛੇ ਪ੍ਰਕਾਰ ਦੀਆਂ ਜੋਤੀਆਂ ਮਨੀਆਂ, ਸੂਰਜ ਆ, ਚੰਦ ਆ, ਤਾਰੇ ਆ, ਬਿਜਲੀ ਆ, ਅਗਨੀ ਆ, ਬਾਣੀ ਜਾਂ ਬੁੱਧੀ ਆ। ਔਰ ਸਹਿਸ ਤਵ ਗੰਧ ਵਿਚਲਤ ਮੋਹੀ, ਸਰਗੁਣ ਸਰੂਪ ਬਰਾਤ ਰੂਪ ਕਰਕੇ ਆਪਦੇ ਹਜ਼ਾਰਾਂ ਬਿਮਲ ਪਦ ਪਦਮੇ ਨੇ ਪਵਿੱਤਰ ਪੈਰ ਆ, ਅਤੇ ਨਿਰਗੁਣ ਸਰੂਪ ਕਰਕੇ ਆਪ ਜੀ ਦਾ ਇੱਕ ਵੀ ਪੈਰ ਚਰਨ ਨੇ, ਨਿਰਗੁਣ ਸਰੂਪ ਕਰਕੇ ਆਪ ਗੰਧ ਘਰਾਣ ਇੰਦਰੇ ਤੋਂ ਬਿਨਾਂ, ਸਰਗੁਣ ਸਰੂਪ ਕਰਕੇ ਆਪ ਦੇ ਸਹਿਸ ਹਜ਼ਾਰਾਂ ਘਰਾਣ ਇੰਦਰੇ ਆ ਭਾਵ ਨੱਕ ਆ। ਇਸ ਤਰ੍ਹਾਂ ਦੇ ਚਲਤ ਕੌਤਕਾਂ ਨੂੰ ਦੇਖ ਕੇ ਸਾਡੀ ਜਿਹੜੀ ਬੁੱਧੀ ਮੋਹੀ ਮੋਹਿਤ ਹੋ ਰਹੀ ਹੈ। ਸਮ ਹੈ ਜੋਤ ਜੋਤ ਹੈ ਸੋਏ ਤਿਸ ਕਹਿ ਚਾਨਣ, ਸਮ ਹੈ ਚਾਨਣ ਹੋਏ। ਇਹ ਸਾਰੀਆਂ ਜੋਤੀਆਂ ਚ ਨਿਰੰਕਾਰ ਆਪ ਦੀ ਜੋਤ ਪ੍ਰਕਾਸ਼ ਰਹੀ, ਘੱਟ ਜੋਤੀਆਂ ਦਾ ਤੂੰ ਪ੍ਰਕਾਸ਼ ਕਿਆ। ਇਸ ਵਾਸਤੇ ਆਪ ਜੀ ਦੇ ਚਾਨਣ ਕਰਕੇ ਸਾਰਿਆਂ ਵਿੱਚ ਚਾਨਣ ਹੋ ਰਿਹਾ ਹੈ। ਤਸੈ ਬਾਦਸ਼ਾਹ ਸਰ ਮਿਲਮ ਵਾਤੀ, ਉਸੀ ਕੇ ਪ੍ਰਕਾਸ਼ ਕਰਕੇ ਸਾਰਿਆਂ ਮੈਂ ਪ੍ਰਕਾਸ਼ ਹੋ ਰਿਹਾ ਹੈ। ਪੰਡਿਆਂ ਨੇ ਪੁੱਛਿਆ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਸਤਿਗੁਰਾਂ ਦੀ ਸਾਖੀ ਸਿੱਖਿਆ ਕਰਕੇ ਉਹ ਜੋਤ ਜੋਤੀ ਰੂਪ ਪ੍ਰਕਾਸ਼ ਰੂਪ ਪਰਮਾਤਮਾ ਪ੍ਰਗਟ ਹੁੰਦਾ ਹੈ। ਇੰਨੇ ਸ਼ਬਦ ਉਚਾਰਨਾ ਜਿਹੜੀ ਜਗਨਨਾਥ ਦੀ ਮੂਰਤੀ ਸੀ ਉਹ ਸਤਿਗੁਰਾਂ ਦੇ ਅੱਗੇ ਖਲੋ ਗਈ, ਅਤੇ ਗੁਰੂ ਮਹਾਰਾਜ ਕਹਿੰਦੇ ਇਹ ਪੰਡਤੋ ਜੇ ਆਰਤੀ ਹੁਣ ਮਾਲਕ ਨੂੰ ਭਾ ਜਾਏ, ਐਸੀ ਆਰਤੀ ਕੀਤੀ ਸਫਲ ਹੁੰਦੀ ਹੈ। ਜੇ ਸ਼ਰਧਾ ਭਗਤੀ ਦੇ ਨਾਲ ਆਰਤੀ ਅਰਦਾਸ ਬੇਨਤੀ ਕੀਤੀ ਜਾਏ ਉਹ ਸਫਲ ਹੋ ਜਾਂਦੀ ਹੈ, ਜੇ ਇਹੋ ਜਿਹੀ ਅਰਦਾਸ ਕੀਤੀ ਜਾਏ ਉਹ ਫਿਰ ਉਹਨੂੰ ਭਾ ਜਾਂਦੀ ਹੈ, ਉਹ ਅੱਗੇ ਪ੍ਰਗਟ ਹੋ ਜਾਂਦਾ, ਸਾਖਿਆਤ ਹੋ ਜਾਂਦਾ। ਹਰ ਚਰਨ ਕਮਲ ਮੁਕਰਾਂਤ ਲੋਭਤ ਮਨੋ ਆਨੰਦ ਨੂੰ ਮੋਹੇ ਆਹੀ ਪਿਆਸਾ। ਨਿਰੰਕਾਰ ਦੇ ਚਰਨ ਕਮਲਾਂ ਦੇ ਮੇਰਾ ਮਨ ਰੂਪੀ ਮਕਰਾਂ ਦੇ ਜਿਹੜਾ ਭੌਰਾ ਉਹ ਲਵਾਇਮਾਨ ਹੋ ਰਿਹਾ, ਔਰ ਨਿਰੰਕਾਰ ਦੇ ਚਰਨ ਕਮਲਾਂ ਦੀ ਭਗਤੀ ਪ੍ਰੀਤੀ ਰੂਪੀ ਮਕਰੰਦ ਨਾਮ ਸੁਗੰਧੀ ਦਾ, ਇਹਦੇ ਉੱਤੇ ਪ੍ਰੇਮ ਰੂਪੀ ਮਕਰੰਦ ਜਿਹੜਾ ਰਾਸ ਰਸ ਵੀ ਕਥਨ ਕੀਤਾ, ਸ਼ਰਧਾ ਰੂਪੀ ਮਕਰੰਦ ਜਿਹੜੀ ਧੂੜੀ ਦੇ ਉੱਤੇ ਮੇਰਾ ਮਨ ਜਿਹੜਾ ਉਹ ਦਿਨ ਰਾਤ ਲਵਾਇਮਾਨ ਹੋ ਰਿਹਾ, ਔਰ ਦਿਨ ਰਾਤ ਆਂਦਨਵੇਂ ਦਿਨ ਰਾਤ ਪੂਰੇ ਦਰਸ਼ਨਾਂ ਦੀ ਸਾਡੇ ਮਨ 'ਚ ਪਿਆਸ ਲੱਗ ਰਹੀ ਹੈ, ਆਹੀ ਮੈਨੇ ਹੈ। ਕਿਰਪਾ ਜਲ ਦੇਹ ਨਾਨਕ ਸਾਰੋਂ ਕੋ ਹੋਏ ਜਾਤੇ ਤੇਰਾ ਨਾਮ ਵਾਸਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਕਹਿੰਦੇ ਮੈਂ ਸਾਰੰਗ ਇਹ ਜੀਵ ਰੂਪੀ ਪਪੀਹੇ ਨੂੰ ਕਿਰਪਾ ਰੂਪੀ ਅੰਮ੍ਰਿਤ ਰੂਪ ਸਵੰਤੀ ਬੂੰਦ ਦੇਣਾ ਕਰੋ, ਜਿਹਦੇ ਕਰਕੇ ਆਪ ਜੀ ਦੇ ਨਾਮ 'ਚ ਮੇਰਾ ਨਿਵਾਸ ਹੋ ਜਾਏ। ਮੈਂ ਪਪੀਹੇ ਨੂੰ ਮਿਹਰ ਦੀ ਨਜ਼ਰ ਕਰਕੇ ਨਾਮ ਰੂਪੀ ਜਲ ਸਵੰਤੀ ਬੂੰਦ ਦੇਣਾ ਕਰੋ ਉਪਦੇਸ਼ ਰੂਪੀ, ਜਿਹਦੇ ਕਰਕੇ ਤੇਰੇ ਵਿੱਚ ਮੇਰਾ ਨਿਵਾਸ ਹੋ ਜਾਏ, ਅਭੇਦ ਅਵਸਥਾ ਪ੍ਰਾਪਤ ਹੋ ਜਾਵੇ। ਸੋ ਇਸ ਵਾਸਤੇ ਅਤੇ ਇੱਕ ਤਾਂ ਕੀਰਤਨ ਸੋਹਲੇ ਵਿੱਚ ਇਹ ਸ਼ਬਦ ਆ, ਅਤੇ ਦੂਸਰਾ ਹੈ ਧਨਾਸਰੀ ਰਾਗ ਵਿੱਚ ਵੀ ਹੈ। ਸੋ ਸਹਿ ਕੀਰਤਨ ਸੋਹਲੇ ਪੰਨਾ 13 ਧਨਾਸਰੀ ਰਾਗ ਦੇ ਵਿੱਚ, ਪੰਨਾ 663 ਵਿੱਚ ਹੈ, ਥੋੜ੍ਹੇ ਪਾਠਾਂ ਦੇ ਭੇਦ ਹੈਗੇ। ਕੀਰਤਨ ਸੋਹਲੇ 'ਚ ਹੈ ਸਹਿ ਸਭ ਨੈਣ ਨਨ ਨੈਣ ਹੈ ਹੈ ਤੋਹੇ ਕੋ। ਉਧਰ ਧਨਾਸਰੀ 'ਚ ਹੈ ਸਹਿਜ ਤਬ ਨੈਣ ਨਨ ਨੈਣ ਹੈ ਤੋਹੇ ਕੋ, ਅਤੇ ਉੱਥੇ ਆਹ ਮੁਕਤਾ ਇੱਧਰ ਸਹਿ ਸਮੁਰਤ ਨਨਾ ਏਕ ਤੋਹੀ ਤੱਤੇ ਨੂੰ ਘੋੜਾ ਵੀ ਹੈ ਅਤੇ ਔਂਕੜ ਵੀ ਹੈ। ਉੱਧਰ ਸਹਿਸ ਮੂਰਤ ਨਨਾ ਏਕ ਤੋਹੀ, ਇੱਥੇ ਤੱਤੇ ਨੂੰ ਔਂਕੜ ਨਹੀਂ ਹੋੜਾ ਜੀ। ਤਿਸ ਦਾ ਚਾਨਣ ਸਭ ਮਹਿ, ਉੱਥੇ ਹੈ ਤਿਸ ਕਹਿ ਚਾਨਣ ਸਭ ਮਹਿ, ਔਰ ਇੱਧਰ ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਇੱਧਰ ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਉੱਧਰ ਅੰਨ ਦਿਨੋਂ ਮੋਹੇ ਆਹੀ ਪਿਆਸਾ, ਇੱਥੇ ਅੰਨ ਦਿਨੋਂ ਨੰਨੇ ਨੂੰ ਹੋੜਾ ਵੀ ਆ ਔਂਕੜ ਵੀ ਆ। ਕੀਰਤਨ ਸੋਹਲੇ ਉੱਧਰ ਅੰਨ ਦਿਨੋਂ ਨੰਨੇ ਨੂੰ ਹੋੜਾ ਆ ਔਂਕੜ ਨੇ ਮੋਹੇ ਆਹੀ ਪਿਆਸਾ, ਉੱਧਰ ਕੀਰਤਨ ਸੋਹਲੇ ਹੋਏ ਜਾਤੇ ਤੇਰੇ ਨਾਏ ਵਾਸਾ, ਇੱਧਰ ਹੋਏ ਜਾਤੇ ਤੇਰਾ ਨਾਮ ਵਾਸਾ। ਇਹ ਥੋੜ੍ਹਾ ਇਸ ਸ਼ਬਦ ਵਿੱਚ ਭੇਦ ਹੈਗਾ ਕਿ ਜੋ ਪੜ੍ਹਨ ਲੱਗਿਆਂ ਧਿਆਨ ਰੱਖਣਾ ਚਾਹੀਦਾ, ਕਈ ਵਾਰੀ ਜਵਾਨੀ ਕੰਠ ਹੁੰਦਾ ਫਿਰ ਉਹ ਸਿਆਰੀਆਂ ਪਿਆਰੀਆਂ ਦਾ ਖਿਆਲ ਨਹੀਂ ਕਰਦਾ, ਪਰ ਇਹ ਖਿਆਲ ਕਰਨਾ ਚਾਹੀਦਾ। ਪੂਰੇ ਸਤਿਗੁਰਾਂ ਨੇ ਇਹ ਨਾਮ ਰੂਪੀ ਜਿਹੜਾ ਧਨ ਆ ਇਹ ਕਿਰਪਾ ਕਰਕੇ ਬਖਸ਼ ਦਿੱਤਾ ਹੈ। ਆਪਣੇ ਸਤਿਗੁਰ ਕੋ ਸਦ ਵੱਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਕਹਿੰਦੇ ਮੈਂ ਆਪਣੇ ਸੱਚੇ ਸਤਿਗੁਰਾਂ ਤੋਂ ਸਦਾ ਵਾਸਤੇ ਬਾਰ ਬਲਿਹਾਰ ਜਾਂਦਾ ਹਾਂ, ਜਿਹੜੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਨਾਮ ਦੀ ਪ੍ਰੀਤੀ من چلائی ہے صحت نمند، کیونکہ تناسی محلہ تیجا کر دوجا چوک دے ایک اوہنکار ستگر پرساد تناسری راگ تیجے ساتھو دوجے کر چون پدان دا شابد اچارن کر دے ہیں بھائی گروہ جی کہانوں کر پرکاش روپن ساتھوران دی پرساد کرپانا پرابطی ہندی ہے کہ ہوتا نہ کھوٹنا نہ کھوٹے نہ جائے پورے ساتھور دیا دکھائے کہ نام روپی تا نہ کھوٹے ہیں کدی نہ کھوٹنی جاندہ نہ کدی گواچے جاندہ کہ نام روپی تا اندے گرہن کرنے نہ جڑا اتم جگہ آستا بڑا پرشا کسی ماری جون چنی جاندہ پورے گروہ نے نام روپی تا اندہ کے جانا سن دکھالتا اپنے ساتھگوراں تو اپنے ساتھگور کو ساتھ بل جائی سرب لے آر جاندے ہاں گر کرپا کے ہر من سائی گرو دی کرپانا نام نو منچ بسایا ہے سیت نوانت ہر نام لے بلائے وہ پر اصلی تان والے ہیں جنہ نے نام بچ اپنی برتی لالی ہے نام جاپ دے گر پورے آرتن پرگا سے ہر کرپا تے بس ہے میں نے آئے رہا ہو پورے ساتھگوراں دی میر نال یہ نام روپی تان مینو پرگاسیا گرو نے کرپا کر کے پرگٹ کر کے دکھال دیتا پرماتما کی کرپا نہ من جا کے نام بس گیا رہا اوگن کاٹ گن ہرد سمائے پورے گرکہ صاحب سبائے پورے ستگران کے پردیش کر کے صاحب سوائے سوتے سے جڑے ساڈے اوگن پا پیا وہ کٹے جاندے ہیں اور جڑے شبھ گن ہیں وہ ہردے جا کے سما جاندے ہیں سوتے سے دل صاحب سوائے پورے گر کی ساچی بانی سکھ من انتر سہس بانی پورے ستگران کی سچی بانی کا ابھیاس کرنے نا کمائی کرنے نا من دے وچ سکھ کی پراپتی ہو جاتی ہے اور جڑی برتی ہے وہ سہج پد وچ سما جاتی ہے ایک آچار جن دیکھو بھائی دوبدا مار ہر من وسائی اس واسطے بھائیو گرمکھ جنو ایک ہور آچارج بچن دیکھنا گرو پرمیشر کی بانی نے دویش نو مار کے باہر کڈ دتا اور پرماتما دے نام نو من چ وسا دیتا ہے نام ملک نہ پایا جائے گر پرساد وسے من آئے یہ پرمیشر کا نام بڑا ملک ہے اپنے آپ کسی بھی جتن دوارا یہ پراپت نہیں کیتا جاتا ہے ستگوراں دی کرپا نال یہ بخشش کرن اپنے آپ من چاہ کے بس جاتا ہے سامنے بسے پربھ ایکو سوئے گرمتی گٹ پرگٹ ہوئے سارے ایکو ایک پرماتما آتما کر کے بس رہا ہے پر ستگرو کی سکھا کر کے وہ ہردے آ کے پرگٹ ہو جاتا ہے سہجے جن پرو جان پچھانے ہوں 664 پنے تے چل رہے ہیں نانک نام ملے من منے پاتشاہ دے جنہ دا من ستگوراں دے اوپر من گیا بچن تے بھروسہ کر لیا انہاں نوں اے پرمیشر دے نام دی دات ملدی ہے جنہوں نام مل گیا انہاں نے جان گیان دوارا اس نرنکار نوں سہجے سوتے سد پچھان لیا ہے تناسری محلہ تیجا ہر نام تا نرملاتا پارا گرکہ سبد پرے پنڈارا اپار جی کا پارا وارنے جائے پرمیشر کا نام روپی تن بڑا نرمل پوتر ہے ساتھوں نے مدیش کر کے گرمکھ پیارے نے انت کرن روپی پنڈارے سے نام روپی تن جڑا یہ بھر لیا پاو نام روپی تن اپنے انت کرن روپی پنڈارے بھر لیا ہے نام تن بن ہور سب بکھ جان مایا موہ جلے مان نام تن تو بنا سارے سنسار بکھ زہر دے سمان برابر جانو یہ مایا دے موہ کر کے جیو جڑا ہنکار دی اگ وچ دن رات سڑ رہا ہے گرمکھ ہر رس چکھ ہے کوئے جے کوئی گرمکھ ہے وہ ستگوراں دوارا نام روپی رس نو چکھدا ہے تے سدا آنند ہوا دن راتی پورا پاگ پراپت ہوئے رہو کہندے وہ گرمکھ پیارا سدا دن رات آتمک آنند نو پراپت ہوندا ہے لیکن پورے پاگاں کر کے یہ نام دی دات گرو مہاراج تو پراپت ہوندی ہے رہو سب دیوک برتے تے ہلوئے جو چاکھ سو نرمل ہوئے اے شب اے برہم دا دیپک پرکاش جڑا تنا لوکاں جی دا برتارا برت رہا ہے اس برہم دے نام امرت رس نوں جی جڑا چکھدا ہے وہ گرمت پیارا نرمل پوتر ہو جاندا ہے نرمل نام ہومے مل توئے ساچی پگ سدا سکھ ہوئے وہ پرمیشر دا نام نرمل پوتر آ اے جڑا نام ہے ہومے دے مل نوں تو جاندا ہے اور پرمیشر کی سچی بھگتی کر کے نت ہمیشہ سکھ کی پراپتی ہو جاتی ہے جن ہر رس چاکھیا سو ہر جن لوگ تے سدا ہر نہ کدے سوگ جنہیں نام امرت رس نو چکھیا وہ لوگ جڑے پرماتما دے سیوک آ جانے بھگت آ وہ سدا آنند چ رہندے آ ਭਾਈ ਭਿਖਾਰੀ ਮੂੰਹ ਉਹਨਾਂ ਨੂੰ ਕਦੇ ਸੋਗ ਨਹੀਂ ਹੁੰਦਾ ਹੈ। ਆਪ ਮੁਕਤ ਅਵਰਾ ਮੁਕਤ ਕਰਾਵੈ, ਹਰ ਨਾਮ ਜਪੈ ਹਰ ਤੇ ਸੁਖ ਪਾਵੈ। ਉਹ ਆਪ ਤਾਂ ਮੁਕਤ ਰੂਪ ਆ, ਹੋਰਨਾਂ ਨੂੰ ਮੁਕਤ ਕਰਾਉਂਦਾ ਹੈ। ਜਿਹੜਾ ਪਰਮੇਸ਼ਰ ਦੇ ਨਾਮ ਜਪਦਾ ਹਰ ਤੇ, ਪਰਮੇਸ਼ਰ ਦੇ ਨਾਮ ਭਗਤੀ ਕਰਕੇ ਉਹ ਸੁਖ ਨੂੰ ਪ੍ਰਾਪਤ ਕਰ ਲੈਂਦਾ। ਬਿਨ ਸਤਿਗੁਰ ਸਾਹਿਬ ਮੂਈ ਵਿਲ ਲਾਏ, ਅੰਦਨ ਦਜ ਹੈ ਸੰਤ ਨਾ ਪਾਏ। ਸਤਿਗੁਰ ਸੱਚੇ ਤੋਂ ਬਿਨਾਂ ਜਿੰਨੀ ਵੀ ਦੁਨੀਆ ਹੈ ਇਹ ਦਿਨ ਰਾਤ ਬਰਲਾਪ ਕਰ ਕਰਕੇ ਮਰ ਰਹੀ ਹੈ, ਝੂਰ ਰਹੀ ਹੈ, ਕਿਉਂਕਿ ਦਿਨ ਰਾਤ ਕ੍ਰਿਸ਼ਨ ਦੀ ਅੱਗ ਵਿੱਚ ਦਜ ਹੈ, ਸੜ ਰਹੀ ਹੈ, ਸ਼ਾਂਤ ਸ਼ਾਂਤੀ ਨੂੰ ਨਹੀਂ ਪ੍ਰਾਪਤ ਕਰਦੀ ਹੈ। ਸਤਿਗੁਰ ਮਿਲਿਆ ਸਭ ਤ੍ਰਿਸ਼ਨ ਵਜਾਏ, ਨਾਨਕ ਨਾਮ ਸੰਤ ਸੁਖ ਪਾਏ। ਜੇ ਪੂਰੇ ਗੁਰੂ ਜੀ ਮਿਲ ਜਾਣ ਤਾਂ ਸਾਰੀ ਤ੍ਰਿਸ਼ਨਾ ਰੂਪੀ ਅੱਗ ਬੁਝਾ ਦਿੰਦੇ ਹਨ। ਪਾਤਸ਼ਾਹ ਦੇ ਨਾਮ ਨਾਮੀ ਦੇ ਨਾਮ ਕਰਕੇ ਸ਼ਾਂਤੀ ਅਤੇ ਸੁੱਖ ਨੂੰ ਪਾ ਲੈਂਦੇ। ਜਿਵੇਂ ਕੌਡੇ ਰਾਜ ਦਾ ਉਹ ਬਲ ਦਾ ਕੜਾਹਾ ਜਿਹੜਾ ਸੀ ਦਿਲ ਦਾ, ਉਹ ਵੀ ਠੰਡਾ ਹੋ ਗਿਆ, ਹਿਰਦਾ ਵੀ ਸ਼ਾਂਤ ਕਰਤਾ। ਕਨਾਸਰੀ ਮਹਲਾ ਤੀਜਾ, ਸਦਾ ਤਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨਹੇ ਪ੍ਰਤਪਾਲੇ। ਅਨਵੇ ਕਰਕੇ ਆਸ ਲਾਉਣਾ, ਜਿਸ ਨਿਰੰਕਾਰ ਨੇ ਸੂਖਮ ਸਤੂਲ ਜਿੰਨੇ ਵੀ ਇਹ ਜੰਤ ਜਿਨ੍ਹਾਂ ਸਾਰਿਆਂ ਦੀ ਪਾਲਣਾ ਕੀਤੀ ਜਾ ਕਰ ਰਿਹਾ ਹੈ, ਉਹ ਨਾਮ ਤੁਹਾਨੂੰ ਗੁਰਮੁਖ ਜਿਹੜੇ ਸਦਾ ਆਪਣੇ ਹਿਰਦੇ 'ਚ ਸੰਭਾਲਦੇ ਆ, ਸੰਭਾਲ ਕੇ ਰੱਖਦੇ ਆ। ਮੁਕਤ ਪਦਾਰਥ ਸਿੰਨ ਕੋ ਪਾਏ, ਹਰ ਕੈ ਨਾਮ ਰਤੇ ਲਗਲਾਏ। ਉਹ ਗੁਰਮੁਖ ਪਿਆਰਿਆਂ ਨੂੰ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੋ ਜਾਂਦਾ, ਜਿਹੜੇ ਨਾਮ 'ਚ ਲਿਵਲਾਉਂਦੇ ਆ, ਨਾਮ ਦਾ ਸਿਮਰਨ ਕਰਦੇ ਆ, ਨਾਮ ਦੇ ਵਿੱਚ ਰੰਗੇ ਗਏ ਹਨ। ਗੁਰਸੇਵਾ 'ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਕਾਸ਼ ਹਰ ਨਾਮ ਧਿਆਵੈ ਰਹੋ। ਸਤਿਗੁਰਾਂ ਦੀ ਸੇਵਾ ਕਰਕੇ ਪਰਮੇਸ਼ੁਰ ਦੇ ਨਾਮ ਰੂਪੀ ਧਨ ਨੂੰ ਪਾਉਂਦੇ ਆ। ਪਰਮਾਤਮਾ ਦੇ ਨਾਮ ਧਿਆਉਣ ਕਰਕੇ ਹਿਰਦੇ ਪ੍ਰਕਾਸ਼ ਮਿਹਨੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਰਹੋ ਇਹ ਹਰ ਰੰਗ ਗੂੜਾ ਧਨ ਫਿਰ ਹੋਏ, ਸਾਂਤ ਸ਼ਿਗਾਰ ਰਾਵੈ ਪ੍ਰਭ ਸੋਏ। ਇਹ ਪਰਮਾਤਮਾ ਪਤੀ ਦਾ ਜਿਹੜਾ ਗੂੜਾ ਰੰਗ ਆਨੰਦ ਆ, ਉਸ ਜੀਵਾਤਮਾ ਨੂੰ ਪ੍ਰਾਪਤ ਹੁੰਦਾ ਆ ਅਤੇ ਜਿਨ੍ਹਾਂ 'ਤੇ ਉਹਦੀ ਕਿਰਪਾ ਹੁੰਦੀ ਹੈ। ਸ਼ਾਂਤ ਸ਼ਿਗਾਰ ਰਾਵੈ ਪ੍ਰਭ ਸੋਏ, ਜਿਹੜੀ ਜੀਵਾਤਮਾ ਸ਼ਾਂਤ ਸ਼ਾਂਤੀ ਦਾ ਸ਼ਿੰਗਾਰ ਕਰਕੇ ਉਸ ਨਾਂਕਰ ਨੂੰ ਰਾਵੀ ਮੈਨੇ ਉਹਦੇ ਜਸ ਨੂੰ ਭੋਗਦੀ ਹੈ, ਉਹਦੇ ਆਤਮਾ ਆਨੰਦ ਨੂੰ ਭੋਗਦੀ ਹੈ। ਉਹਨਾਂ ਵਿੱਚ ਪ੍ਰਭ ਕੋਈ ਨਾ ਪਾਏ, ਮੂਲੋਂ ਭੁੱਲਾ ਜਨਮ ਗਵਾਏ। ਜਿਨ੍ਹਾਂ ਦੇ ਹਿਰਦੇ 'ਚ ਅੰਗਤਾ ਮਮਤਾ ਹੈਗੀ ਹੈ, ਉਹਦੇ ਕਰਕੇ ਪਰਮਾਤਮਾ ਨੂੰ ਕੋਈ ਪਾਉਂਦਾ ਨਹੀਂ। ਇਹ ਜੀਵ ਮੂਲੋਂ ਮੁੰਡ ਤੋਂ ਭੁੱਲਿਆ ਹੋਇਆ ਅਗਿਆਨੀ ਆ, ਮਨੁੱਖ ਜਨਮ ਨੂੰ ਆਪਣਾ ਜਨਮ ਨੂੰ ਬਿਰਥਾ ਗੁਆ ਰਿਹਾ ਹੈ। ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ। ਸਤਿਗੁਰਾਂ ਦੀ ਬਾਣੀ ਕਰਕੇ ਸਹਿਜੇ ਸ਼ਾਂਤੀ, ਮੈਂ ਸੁਤੇ ਸੇ ਸ਼ਾਂਤੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰਾਂ ਦੀ ਸੱਚੀ ਸੇਵਾ ਕਰਕੇ ਨਾਮੀ ਵਿੱਚ ਅਭੇਦਤਾ ਹੋ ਜਾਂਦੀ ਹੈ। ਸਭ ਨੂੰ ਮਿਲਿਆ ਪ੍ਰੀਤ ਨੂੰ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ। ਜਿਹੜੇ ਸਤਿਗੁਰਾਂ ਦੀ ਸਭ 'ਚ ਮਿਲੇ ਆ, ਉਹਨਾਂ ਪ੍ਰੀਤ ਨੂੰ ਪਿਆਰੇ ਪ੍ਰਭੂ ਨੂੰ ਸਦਾ ਧਿਆਉਂਦੇ ਆ, ਉਹ ਸੱਚੇ ਨਾਮੀ ਦੇ ਨਾਮ ਕਰਕੇ ਦਰਗਾਹ ਵਿੱਚ ਵਡਿਆਈ ਨੂੰ ਪ੍ਰਾਪਤ ਕਰਦੇ ਹਨ। ਆਪੇ ਕਰਤਾ ਜੋ ਜੋ ਸੋਏ, ਨਦਰ ਕਰੇ ਮਿਲਾਵਾ ਹੋਏ। ਉਹ ਨਿਰੰਕਾਰ ਜੁਗਾਂ ਜੁਗ ਆਪੇ ਸਾਰਿਆਂ ਦਾ ਕਰਤਾ ਹੈ। ਉਹ ਮੇਰ ਦੀ ਦ੍ਰਿਸ਼ਟੀ ਕਰਕੇ ਕਰੇ ਤਾਂ ਫਿਰ ਸਤਿਗੁਰਾਂ ਨਾਲ ਮਿਲਾਪ ਹੁੰਦਾ, ਉਹਦੀ ਕਿਰਪਾ ਨਾਲ ਪੂਰੇ ਗੁਰੂ ਮਿਲਦੇ ਹਨ। ਗੁਰਬਾਣੀ 'ਤੇ ਹਰ ਮਨ ਵਸਾਏ, ਨਾਨਕ ਸਾਚਰਤੇ ਪ੍ਰਭ ਆਪ ਮਿਲਾਏ। ਪਾਤਸ਼ਾਹਾਂ ਨੇ ਗੁਰਬਾਣੀ ਕਰਕੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਕਰੇ। ਹੁਣ ਕਈ ਅੱਜ ਕੱਲ੍ਹ ਕਹਿੰਦੇ ਬਾਣੀ ਨਹੀਂ ਪਾਣੀ ਚਾਹੀਦੀ, ਨਾਮ ਜਪਣਾ। ਬਾਣੀ ਵੀ ਪੜ੍ਹਨੀ ਹੈ, ਸੁਣਨੀ ਵੀ ਹੈ, ਕੀਰਤਨ ਦੁਆਰਾ ਵੀ, ਪਾਠ ਦੁਆਰਾ ਵੀ, ਕਥਾ ਦੁਆਰਾ ਵੀ, ਔਰ ਵਿਚਾਰ ਕਰਨੀ ਹੈ, ਅਤੇ ਨਾਮ ਵੀ ਜਪਣਾ ਹੈ, ਨਾਮ ਵੀ ਵਸਾਉਣਾ ਹੈ। ਇਸ ਵਾਸਤੇ ਕਿ ਜੇ ਇਕੱਲੇ ਨਾਮ ਦੀ ਗੱਲ ਹੁੰਦੀ ਤਾਂ ਮਾਰਿਆਂ ਨੂੰ ਜਿੱਥੇ ਵੱਡਾ ਸਰੂਪ ਬਾਣੀ ਕਿਉਂ ਰਚੀ, ਲੋੜ ਹੈ ਇਹਦੀ। ਇਸ ਕਰਕੇ ਬਾਣੀ ਵੀ ਪੜ੍ਹਨੀ ਜ਼ਰੂਰੀ ਹੈ, ਬਾਣੀ ਵਿਚਾਰਨੀ ਵੀ ਹੈ, ਕਥਾ ਵਾਰਤਾ ਵੀ ਸੁਣਨੀ, ਜਿਹੜੀ ਸੰਪਰਦਾਈ ਹੈ। ਸਤਿਗੁਰ ਸੱਚੇ ਪਾਸੇ ਕਿਰਪਾ ਕਰਦੇ ਆ, ਜਿਹੜੇ ਸੱਚੇ ਨਾਮ ਜਰਤੇ ਆ, ਉਹਨਾਂ ਨੂੰ ਪਰਮਾਤਮਾ ਨੇ ਆਪਣੇ ਮਿਲਾ ਲਿਆ, ਭੇਦ ਕਰ ਲਿਆ, ਭੇਦ ਕਰ ਲੈਂਦਾ ਹੈ। ਧਨਸਰੀ ਮਹਲਾ ਤੀਜਾ, ਤੀਜਾ ਜਗ ਮੈਲਾ ਮੈਲੋ ਹੋ ਜਾਏ, ਆਵੇ ਜਾਏ ਦੂਜਾ ਲੋਭ ਆਏ। ਇਹ ਸੰਸਾਰ ਮੈਲਾ, ਇਹਦੀ ਸੰਗਤ ਕਰਕੇ ਜੀਵ ਜਿਹੜਾ ਵੀ ਮੈਲਾ ਹੁੰਦਾ ਜਾ ਰਿਹਾ। ਜਦੋਂ ਬੱਚਾ ਜੰਮਿਆ ਕਿੰਨਾ ਸ਼ੁੱਧ ਸੀ, ਪਰ ਅਸੀਂ ਉਹਨੂੰ ਐਸੇ ਮਾੜੇ ਟੀਕੇ ਲਾਏ, ਉਹਦੇ ਅੰਦਰ ਇਹ ਬੁਰਾਈਆਂ ਭਰ ਦਿੱਤੀਆਂ। ਅਤੇ ਜੰਮਣ ਤੋਂ ਸਹੀ ਸੰਗਤ ਮਿਲੇ ਅਤੇ ਬੱਚਾ ਜਿਵੇਂ ਸ਼ੁੱਧ ਜੰਮਿਆ ਸੀ, ਸ਼ੁੱਧ ਹੀ ਰਹੇ। ਇਹ ਜੱਗ ਜੱਗ ਮੈਨੇ ਜੀਵ ਜਿਹੜਾ ਰਾਗ ਦੁਵੈਸ਼ ਰੂਪੀ ਮੈਲ ਕਰਕੇ ਮੈਲਾ ਹੁੰਦਾ ਜਾ ਰਿਹਾ ਦਿਨ ਦਾ। ਦੂਜੇ ਦੁਵੈਸ਼ ਭਾਵ ਕਰਕੇ, ਲੋਭ ਲਿਆਉਣ ਕਰਕੇ ਕਦੀ ਜੰਮਦਾ ਕਦੀ ਮਰਦਾ ਹੈ, ਚੱਕਰ 'ਚ ਪਿਆ ਰਹਿੰਦਾ ਹੈ। ਦੂਜਾ ਪੈ ਸਪਰਜ ਵਗੋਈ ਮਨ ਮੁਕੋਟਾ ਖਾਏ ਆਪਣੀ ਬਤ ਕੋਈ ਦੂਜਾ ਪੈ ਦਵੈਸ਼ ਭਾਵ ਨੇ ਸਾਰੀ ਪਰਜਾ ਜਿਹੜੀ ਸ੍ਰਿਸ਼ਟੀ ਭਗੋਈ ਮੈਂ ਖਰਾਬ ਕਰ ਦਿੱਤੀ ਹੈ। ਦਵੈਸ਼ ਕਰਕੇ ਰਾਗ ਦਵੈਸ਼ ਹੀ ਖਰਾਬ ਹੋ ਰਿਹਾ। ਮਨਮੁਖ ਜਿਹੜੇ ਅੰਬੋ ਦੀਆਂ ਚੋਟਾਂ ਖਾ ਕੇ ਆਪਣੀ ਪੱਤ ਕੋਈ ਇੱਜ਼ਤ ਨੂੰ ਗੁਆ ਲੈਂਦੇ ਹਨ। ਮਨਮੁਖ ਇਸ ਲੋਕ 'ਚ ਵੀ ਪੱਤ ਗੁਆ ਲਈ ਹੈ ਪਰ ਲੋਕ 'ਚ ਵੀ ਜਾ ਕੇ ਜਮਨ ਦੀਆਂ ਚੋਟਾਂ ਖਾਂਦੇ ਹੈ। ਗੁਰ ਸੇਵਾ ਤੇ ਜਾਂ ਨਿਰਮਲ ਹੋਏ ਅੰਤਰ ਨਾਮ ਬਸੈ ਪੱਤ ਉਤਮ ਹੋਏ ਰਾਹ ਸਤਿਗੁਰਾਂ ਦੀ ਸੇਵਾ ਕਰਨਾ ਹਾਂਜੀ ਪੁਰਸ਼ ਦਾ ਮਨ ਪਵਿੱਤਰ ਹੋ ਜਾਂਦਾ। ਇਹਦੇ 'ਚ ਨਾਮ ਜੇ ਵੱਸ ਜਾ ਉੱਤਮ ਜਿਹੜੀ ਇੱਜ਼ਤ ਫਿਰ ਪ੍ਰਾਪਤ ਹੋ ਜਾਂਦੀ ਹੈ। ਰਾਹ ਗੁਰਮੁਖ ਉਪਰੇ ਹਰ ਸਰਨਾਈ ਰਾਮ ਨਾਮ ਰਾਤੇ ਭਗਤ ਰੜਾਈ ਪਰਮਾਤਮਾ ਦੀ ਸ਼ਰਨ ਜਾ ਕੇ ਗੁਰਮੁਖ ਦੋਦਾ ਤੋਂ ਉਪਰੇ ਮੈਨੇ ਬਚ ਗਏ। ਆਪ ਪਰਮੇਸ਼ਰ ਦੇ ਸਿਮਰਨ 'ਚ ਰੰਗੇ ਹੋਏ ਆ ਪੂਰਨਾਂ ਨੂੰ ਭਗਤ ਰੜਾਈ ਭਗਤੀ ਦ੍ਰਿੜ ਕਰਾਉਂਦੇ ਆ ਸ਼ਰਧਾ ਭਗਤੀ ਬਣਾ ਦਿੰਦੇ ਸ਼ਰਧਾ ਦੇ ਬਚਨ ਕਰਕੇ। ਜਿਹੜੇ ਮਨਮੁਖ ਆ ਉਹ ਜਿਹੇ ਨਾਸਤਕ ਪੁਣ ਦੀਆਂ ਗੱਲਾਂ ਕਰਕੇ ਅਗਲੀ ਸ਼ਰਧਾ ਵੀ ਗੁਆ ਦਿੰਦੇ ਆ। ਇਸ ਕਰਕੇ ਇਹਨਾਂ ਤੋਂ ਬਚਣਾ ਚਾਹੀਦਾ। ਭਗਤ ਗਏ ਜਨ ਵਡਿਆਈ ਪਾਏ ਸਾਚਰਤ ਸੁਖ ਸਹਿਜ ਸਮਾਏ ਭਗਤੀ ਕਰਕੇ ਗੁਰਮੁਖ ਜਿਹੜੇ ਆ ਵਡਿਆਈ ਨੂੰ ਪ੍ਰਾਪਤ ਕਰਦੇ ਹਨ। ਉਹ ਸੱਚ ਵਿੱਚ ਰੰਗੇ ਹੋਏ ਆ ਅਤੇ ਸਹਿਜ ਜਿਹੜਾ ਸੁੱਖ ਸੁਤੇ ਆਤਮਕ ਸੁੱਖ ਵਿੱਚ ਸਮਾ ਜਾਂਦੇ ਹਨ। ਸਾਚੇ ਦਾ ਗਾਹਕ ਬਿਰਲਾ ਕੋ ਜਾਣ ਗੁਰ ਕੈ ਸਭ ਦਾ ਆਪ ਪਛਾਣ ਸੱਚੇ ਨਾਮ ਦਾ ਗਾਹਕ ਖਰੀਦਣ ਵਾਲਾ ਕੋਈ ਬਿਰਲਾ ਹੀ ਹੈ। ਇਹ ਦੁਨੀਆਂ ਤਾਂ ਮਾਇਆ ਪਦਾਰਥਾਂ ਲਈ ਦੌੜੀ ਫਿਰਦੀ ਹੈ। ਇਹ ਗੁਰੂ ਘਰਾਂ 'ਚ ਵੀ ਆਉਂਦੇ ਆ ਮਾਇਆ ਪਦਾਰਥਾਂ ਦੀ ਇੱਛਾ 'ਚ ਆਉਂਦੇ ਆ ਕਲਿਆਣ ਵਾਸਤੇ ਨਹੀਂ। ਜਿਹੜਾ ਗ੍ਰਾਹਕ ਆ ਉਹ ਸਤਿਗੁਰਾਂ ਪੇਸ਼ ਕਰਕੇ ਆਪਣੇ ਸਵੈ ਸਰੂਪ ਨੂੰ ਪਛਾਣਦਾ ਹੈ। ਸਾਚੀ ਰਾਹ ਸਾਚਾ ਵਪਾਰ ਸੋ ਤਨ ਪੁਰਖ ਜਿਸ ਨਾਮ ਪਿਆਰ ਜਿਹਦੇ ਕੋਲ ਸੱਚੀ ਸ਼ਰਧਾ ਰੂਪੀ ਰਾਸ ਪੂੰਜੀ ਹੈ ਉਹ ਸੱਚੇ ਨਾਮ ਦਾ ਵਪਾਰ ਕਰਦਾ ਹੈ। ਉਹ ਪੁਰਖ ਧੰਨ ਆ ਜਿਹਨਾਂ ਦਾ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ। ਤਿੰਨ ਪ੍ਰਭ ਸੱਚ ਹੈ ਇੱਕ ਸੱਚ ਲਾਏ ਉਤਮ ਬਾਣੀ ਸਭ ਸੁਣਾਏ ਪ੍ਰਭ ਸਾਚੇ ਕੀ ਸਾਚੀ ਗਾਰ ਨਾਨਕ ਨਾਮ ਸਵਾਰਨ ਹਾਰ ਪੰਨੇ 665 ਤੇ ਪਾਤਸ਼ਾਹ ਕਿਰਪਾ ਕਰਦੇ ਹੈ। ਉਹ ਸੱਚੇ ਨਿਰੰਕਾਰ ਨੇ ਇਕਨਾਂ ਨੂੰ ਸੱਚੇ ਨਾਮ ਵਿੱਚ ਲਾਇਆ ਉਹ ਅੱਗੋਂ ਹੋਰਨਾਂ ਨੂੰ ਵੀ ਉੱਤਮ ਬਾਣੀ ਦੁਆਰਾ ਪਵਿੱਤਰ ਉਪਦੇਸ਼ ਸੁਣਾਉਂਦੇ ਹਨ। ਕਿਉਂਕਿ ਸੱਚੇ ਪਰਮੇਸ਼ਰ ਸੱਚੇ ਪਰਮਾਤਮਾ ਦੀ ਸੇਵਾ ਰੂਪੀ ਸੱਚੀ ਕਾਰ ਕਰਦੇ ਆ। ਮਹਾਰਾਜ ਕਹਿੰਦੇ ਆ ਕਿ ਜਿਹੜਾ ਪਰਮੇਸ਼ਰ ਦਾ ਨਾਮ ਆ ਉਹ ਸਾਰਿਆਂ ਦੇ ਕਾਰਜਾਂ ਨੂੰ ਸਵਾਰਨ ਵਾਲਾ ਵੀ ਜੀਵਨ ਨੂੰ ਵੀ ਸਵਾਰ ਦਿੰਦਾ ਹੈ। ਧੰਨਾ ਸ੍ਰੀ ਮਹੱਲਾ ਤੀਜਾ ਜੋ ਹਰ ਸੇਵ ਹੈ ਤਿੰਨ ਵੱਲ ਜਾਓ ਤਿੰਨ ਹਿਰਦੈ ਸਾਜ ਸੱਚਾ ਮੁੱਖ ਨਾਓ। ਜਿਹੜੇ ਨਿਰੰਕਾਰ ਨੂੰ ਸੇਵਦੇ ਆ ਅਸੀਂ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਉਹਨਾਂ ਦੇ ਹਿਰਦੇ 'ਚ ਸੱਚਾ ਨਾਮ ਆ ਅਤੇ ਮੂੰਹ ਵਿੱਚ ਵੀ ਸੱਚਾ ਨਾਮ ਹੈ। ਉਹ ਨਿੰਦਿਆ ਚੁਗਲੀ ਨਹੀਂ ਕਰਦੇ ਉਹਨਾਂ ਨੂੰ ਵਿਹਲੇ ਨਹੀਂ ਉਹ ਤਾਂ ਨਾਮ ਜਪਦੇ ਰਹਿੰਦੇ ਹਰ ਵੇਲੇ। ਜਿਹੜਾ ਵਿਹਲਾ ਬੰਦਾ ਉਹੀ ਨਿੰਦਿਆ ਚੁਗਲੀ ਕਰੋ ਜਿਹੜਾ ਨਾਮ ਜਪਣ ਵਾਲਾ ਉਹਦਾ 24 ਘੰਟੇ ਹੀ ਲੱਗਾ ਆ ਉਹਦਾ ਕੋਈ ਸਮਾਂ ਵੀ ਵਿਹਲਾ ਨਹੀਂ ਹੁੰਦਾ। ਸੱਚੋ ਸਾਸ ਮਾਲੇ ਹੋ ਤੁਕ ਜਾਏ ਸੱਚੇ ਸਭ ਸਮਨ ਆਏ ਸੱਚੇ ਪਰਮਾਤਮਾ ਦੇ ਸੱਚ ਨਾਮ ਨੂੰ ਸੰਭਾਲਣ ਕਰਕੇ ਉਹਨਾਂ ਦੇ ਦੁੱਖ ਜਿਹੜੇ ਨਿਵਰਤ ਹੋ ਜਾਂਦੇ ਦੂਰ ਹੋ ਜਾਂਦੇ ਚਲੇ ਜਾਂਦੇ ਆ। ਪਰ ਸੱਚਿਆਂ ਸਤਿਗੁਰਾਂ ਦੇ ਉਪਦੇਸ਼ ਕਰਕੇ ਸੱਚ ਨਾਮ ਜਿਹੜਾ ਮਨ ਚਾ ਕੇ ਵੱਸਦਾ। ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਾਹ ਗੁਰਬਾਣੀ ਨੂੰ ਸੁਣ ਕੇ ਪਾਪਾਂ ਰੂਪੀ ਮੈਲ ਨੂੰ ਗੁਆ ਦੇਵੇ ਔਰ ਸੁਤੇ ਸਾਰੇ ਪਰਮਾਤਮਾ ਦੇ ਨਾਮ ਨੂੰ ਉਹ ਗੁਰਮੁਖ ਮਨ 'ਚ ਵਸਾ ਲੈਂਦੇ ਹਨ। ਰਾਹ ਕੂੜ ਕੁਸਤ ਤ੍ਰਿਸ਼ਨਾਗਨ ਵਜਾਏ ਅੰਤਰ ਸਾਨ ਸਹਿ ਸੁਖ ਪਾਏ। ਕੂੜ ਝੂਠ ਹੈ ਕੁਸਤ ਜਿਹੜਾ ਝੂਠਾ ਹੱਠ ਆ ਐਵੇਂ ਜਿੱਦ ਕਰੀ ਜਾਣੀ ਤ੍ਰਿਸ਼ਨਾ ਰੂਪੀ ਅੱਗ ਨੂੰ ਬੁਝਾਉਣਾ ਕਰੇ। ਅੰਤ ਜਗਨ ਸਹਿਜੇ ਫਿਰ ਉਹ ਸ਼ਾਂਤੀ ਨੂੰ ਅਤੇ ਸੁੱਖ ਨੂੰ ਪਾ ਲੈਂਦੇ ਹਨ। ਗੁਰ ਕਹਿ ਭਾਣੇ ਚੱਲੇ ਤਾਂ ਆਪ ਜਾਏ ਸਾਜ ਮਿਲ ਪਾਏ ਹਰ ਗੁਣ ਗਾਏ। ਜਿਹੜਾ ਸਤਿਗੁਰਾਂ ਦੇ ਭਾਣੇ ਚੱਲਦਾ ਉਹ ਆਪਾ ਭਾਵ ਹੰਕਾਰ ਉਹਦਾ ਚਲਿਆ ਜਾਂਦਾ ਉਹਨੂੰ ਦੂਰ ਕਰ ਦਿੰਦੇ ਹਨ। ਪਰਮਾਤਮਾ ਦੇ ਗੁਣ ਨੂੰ ਗਾਵੇ ਅਤੇ ਸੱਚੇ ਮਹਿਲ ਸਰੂਪ ਨੂੰ ਪਾ ਲੈਂਦਾ ਹੈ। ਨਾ ਸ਼ਬਦ ਬੂਝੇ ਨਾ ਜਾਣੇ ਬਾਣੇ ਮਨ ਮੁਖੰਦੇ ਦੁੱਖ ਵਿਹਾਣੇ। ਸ਼ਬਦ ਗੁਰੂ ਦੇ ਉਪਦੇਸ਼ ਜਾਂ ਬ੍ਰਹਮ ਨੂੰ ਬੁਝਦੇ ਨਹੀਂ ਅਤੇ ਨਾ ਉਹ ਗੁਰਬਾਣੀ ਦੀ ਮਹਿਮਾ ਨੂੰ ਜਾਣਦੇ। ਇਸ ਵਾਸਤੇ ਜਿਹੜੇ ਮਨਮੁਖ ਅੰਧੇ ਅਗਿਆਨੀ ਦੁੱਖਾਂ ਵਿੱਚ ਆਪਣੀ ਉਮਰਾਂ ਬਿਹਾਣੀ ਮੈਨੇ ਬਿਤਾ ਲੈਂਦੇ ਬੀਤ ਜਾਂਦੀ ਹੈ। ਸਤਿਗੁਰ ਭੇਟੇ ਤਾਂ ਸੁੱਖ ਪਾਏ ਹੁਣ ਮੈਂ ਵਿੱਚੋਂ ਠਾਕ ਰਹਾਏ। ਜੇ ਸਤਿਗੁਰਾਂ ਨਾਲ ਭੇਟੇ ਮਨ ਕਰਕੇ ਮਿਲਣ ਅਤੇ ਗੁਰੂ ਕਿਰਪਾ ਕਰਕੇ ਜੇ ਹੁਕਮ ਨੂੰ ਮੰਨੇ ਹੋਮੇ ਨੂੰ ਠਾਕ ਰਾਹੇ ਰੋਕ ਕੇ ਰੱਖਦੇ ਆ ਅਤੇ ਸੁੱਖ ਨੂੰ ਕਿਉਂ ਪਾ ਲੈਂਦਾ। ਜਿਹਨੇ ਹੋਮੇ ਵੱਲੋਂ ਆਪਣੇ ਮਨ ਨੂੰ ਰੋਕ ਲਿਆ ਹੰਕਾਰ ਵੱਲੋਂ ਨਿਮਰਤਾ ਧਾਰ ਲਈ ਉਹ ਸੁੱਖ ਨੂੰ ਪਾ ਲੈਂਦੇ ਹਨ। ਕਿਸ ਨੂੰ ਕਹੀਏ ਦਾਤਾ ਕਿ ਸੋਏ ਕਿਰਪਾ ਕਰੇ ਸ਼ਬਦ ਮਿਲਾਪ ਹੋਵੇ। ਕਹਿੰਦੇ ਇਸ ਪਾਸੇ ਭਾਈ ਹੋਰ ਕਿਸ ਨੂੰ ਕੀ ਕਹੀਏ ਕਿਉਂ ਦਾਤਾ ਦੇ ਕੋਈ ਇੱਕ ਪਰਮੇਸ਼ਰ ਆ ਜਿਹਦੇ 'ਤੇ ਉਹ ਆਪਣੀ ਕਿਰਪਾ ਕਰਦਾ ਉਹਨੂੰ ਆਪਣੇ ਸ਼ਬਦ ਉਪਦੇਸ਼ ਨਾਲ ਮਿਲਾ ਲੈਂਦਾ ਗੁਰੂ ਦੇ ਸ਼ਬਦ ਨਾਲ ਮਿਲਾ ਦਿੰਦਾ। ਮਿਲ ਪ੍ਰੀਤ ਨੂੰ ਸੱਚੇ ਗੁਣ ਗਾਵਾ ਨਾਨਕ ਸੱਚੇ ਸਾਚਾ ਭਾਵਾ। ਸਤਿਗੁਰੂ ਪਿਆਰੇ ਨਾਲ ਮਿਲ ਕੇ ਸੱਚੇ ਦੇ ਗੁਣ ਗਾਉਣਾ ਕਰੇ। ਪਾਤਸ਼ਾਹ ਕਹਿੰਦੇ ਸੱਚੇ ਨਿਰੰਕਾਰ ਦੇ ਨਾਮ ਜਪ ਜਿਹੜਾ ਸੱਚ ਨਾਮ ਨੂੰ ਜਪਣ ਵਾਲਾ وہ سچے کی درگاہ چاہتا ہے، جہاں سچے پرمیشر کا نام جپتا وہ نام جپنے والا درگاہ پروان ہو جاتا ہے۔ تناسری محلہ تیجا، من مرے تات مر جائے، بن من موئے کیسے ہر پائے، جی من مر جائے، من کا مرنا کی پورنے مر جان ختم ہوا، یہ تات دوڑنا مر جا، من دے مرے تو بنا پرماتما کیویں پا سکتا ہے، ایک من مریا دارو جانا، کوئی من سبد مریا بوجھا جان سوئے۔ کہندے جس طریقے نہ من مرد وہ دارو دوائی نو کوئی برلا ہی جانتا، کہڑی دوائی ہے، یہو جہا روگ ہے وہی دوائی ورتنی پہنتی ہے۔ ستگرا شبد اپدیش کر کے من مرد، پر اس گل بوجھے بوجھتا جہدے تے وہ مالک اپنی میر کرتا کرپا کرتا ہے، جس نے بخشے ہر دے وڈیائی گر پرساد وسم نے آئی راہو بسرام دے۔ کہندے جنہوں پرماتما نے وڈیائی بخش دینا ستگرا کرپا نال پورے من وچ نام آ کے نواس کردا بسدا ہے رہو۔ گرمہ کرنی کار کماوے تاں اس من کی سوجی پاوے، جڑے ستگراں دوارا پوتر کرنی روپی کار کماؤندے حکمی بندے بن کے سیوا کردے آ من متنا نہیں حکم وچ۔ کہندے فیس من دے بس کرنے دی سوجی وہ گیات نوں پراپت کر لیندا ہے، من میں مت مہگل مقدارا گرو انک سمار جیوالن ہارا، اے ہنگتا ممتا روپی جڑی میں شراب نوں پی کے جڑا من میگل میں نے ہاتھی کے مقدارا برابر بن رہا ہے، مت مست ہو رہا ہے، ہنکاری بن رہا ہے، کہ گرو روپی مہاوت جڑا اپدیش روپی انکش کنڈا مار کے اس من نرنکار ول جباؤن والے ہے۔ ایویں ہاتھی جڑا کنڈے نہ سیدھا ترتا، یہ من بھی گرو کے اپدیش نال ہی سیدھا ہوندا ہے۔ من سادھ سادھا جن کوئی اچار چاریا تھا نرمل ہوئی، یہ سادھ نہ سادھے جان من کوئی گرمکھ برلے پیارے ساتھ دے نہیں، دنیا من دے مگر لگ کے پٹھے کرم کری جاندے اچار کہ کام لازمان چرے کھاوے بھاو انہاں دا بھاو کرے دور کرے تے من شدھ ہوندا، جنہاں چر پنجے بکار نہیں مردے انہاں چر من شدھ ہوندا نہیں۔ گرمکھ ہی من لیا سوار، ہوں میں بچ ہوں تجا بکار، جڑے گرمکھ انہوں نے اپنے من سوار لیا اور اپنے من چوں ہوں میں آدھ جڑے بکار آ انہوں نے تیاگ دتا چھڑ دتا ہے، جو تر رکھے میل ملائے کدے نہ بچھڑا سب دسمائے، جڑے من ہو کیا ماڑیاں خوراکاں کھاندے ماڑیاں پچھاکاں پہنتے ہیں تے ماڑے بہاراں وچ لگے رہندے جنم گوا لیندے، پر جڑے گرمکھ ہے جو تر رکھے میل ملائے جنہاں پرکھاں نوں تور توں ستسنگت دے میل چ مارن ملا کے رکھیا، سنگت اک باڑیا کلایا، ایدے رہن والا بندہ برائی توں بچ جاندا۔ کئی وار کلا بھجن بانی وی کرے تے مایا ایسا پربھاؤ پاؤندی ہے انہوں گراوٹ ول لے جاندی ہے، اس کر کے سنگت کی باڑ چ رہنا سنگت کے قلعے بندہ برائی تو بچا رہا، کدے نہ بچھڑا شبد سمائے، وہ پھر شبد برہم بھی سما کے مڑ کے کدی بچھڑتے نہیں، کیونکہ سدا واسطے وچ اپید ہو جاندے ہیں۔ اپنی کلا آپے پرب جانے، نان گرمو نام پچھانا، وہ نرنکار اپنی کلا شکتی مہما نو آپے جاندا، پاتشاہی کرپا کردے وہ گرمکھ پیارے پرماتما دے نام سمر نو پچھاندے ہیں، سمر دی برکت نہ اپنے سوئم سروپ نو بھی پچھان لیندے ہیں۔ واہگرو جی کا خالصہ، واہگرو جی کی۔
1: تھینک یو فار لسننگ ٹو CISK سکھ ریڈیو 94.3 FM براڈکاسٹنگ فرام دا ویسٹرن سنگھ سبھا گردوارا ان ولیمز لیک برٹش کولمبیا کینیڈا۔ یو مے کانٹیکٹ آر براڈکاسٹ سینٹر بائی ٹیلیفوننگ 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬਰ ਛਤਰ ਤਖ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾ ਅੰਦਰ ਚੌਂਕੜੇ ਲਾ ਕੇ ਦੇਵਤਿਆਂ ਸਮਾਨ ਜੁੜ ਬੈਠੇ ਹੋ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਸੰਗਤਾਂ ਦੇ ਦਰਸ਼ਨ ਦਾਰਿਆਂ ਦੀ ਖੁਸ਼ੀ ਅੰਦਰ ਆਪਣੇ ਢਾਡੀ ਜਥੇ ਵੱਲੋਂ ਫਤਿਹ ਅਰਜ਼ ਕਰਦਾ ਹੈ। ਆਪ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓ। ਸਰਬੱਤ ਮਾਈ ਭਾਈ ਸੰਗਤ ਬੁਲੰਦ ਆਵਾਜ਼ ਵਿੱਚ ਜੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨ ਅੰਦਰ ਜੋ ਇਤਿਹਾਸ ਲੜੀ ਆਪ ਸੰਗਤ ਦੀ ਸੇਵਾ ਅੰਦਰ ਬਿਨੈ ਕਰ ਰਹੇ ਸੀ ਉਸੇ ਦੇ ਨਾਲ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚੋਂ ਕੁਝ ਅਗੇਰੇ ਹੋਰ ਆਪ ਸੰਗਤ ਦੀ ਸੇਵਾ ਅੰਦਰ ਬਿਨੈ ਕਰਾਂ। ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਜੀ ਦੀ ਸ਼ਹਾਦਤ ਜਾਂ ਗੁਰੂ ਕੇ ਚਰਨਾਂ ਦੇ ਨਾਲ ਪ੍ਰੇਮ ਤੇ ਸਨੇਹ ਕਰਨ ਵਾਲੇ ਸੇਵਾ ਨਿਭਾਉਣ ਵਾਲੇ ਉਹ ਵਕਤ ਦੇ ਹੁਕਮਰਾਨਾਂ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ। ਪਰ ਇਸ ਸੰਸਾਰ ਦੇ ਅੰਦਰ ਲੋਭ ਦੀ ਖਾਤਰ ਧਨ ਦੀ ਖਾਤਰ ਗੁਰੂ ਪਰਿਵਾਰ ਨੂੰ ਦੁੱਖ ਤੇ ਤਸੀਹੇ ਦਿਵਾਉਣ ਵਾਲੇ ਗੰਗੂ ਪਾਪੀ ਵਰਗੇ ਨਾ ਬਚ ਸਕੇ। ਉਹਨਾਂ ਦੀ ਜਿਸ ਹਾਲਾਤਾਂ ਵਿੱਚ ਜਿਸ ਕਦਰ ਮੌਤ ਹੋਈ ਇਹ ਇਤਿਹਾਸ ਤੁਸਾਂ ਨੇ ਸਰਵਣ ਕੀਤਾ। ਆਓ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੋਂ ਸਰਸਾ ਦੇ ਕਿਨਾਰੇ ਤੇ ਪਰਿਵਾਰ ਵਿਛੜਦਾ ਹੈ, ਮਾਤਾਵਾਂ ਦਿੱਲੀ ਵਾਲੇ ਪਾਸੇ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਧੰਨਾ ਸਿੰਘ ਜੀ ਇਹਨਾਂ ਦੇ ਨਾਲ ਚਲੇ ਜਾਂਦੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਹੁਕਮ ਕਰਦੇ ਨੇ, ਸਰਸਾ ਦੇ ਅੰਦਰ ਛਾਲਾਂ ਮਾਰ ਦਿੱਤੀਆਂ, ਅਗੇਰੇ ਤੁਰ ਪਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੋ ਕਿ ਦੁਸ਼ਮਣ ਦਲਾਂ ਦੇ ਸਾਹਮਣੇ ਪਹਾੜ ਵਾਂਗ ਆਪਣੀ ਛਾਤੀ ਡਾਹ ਕੇ ਖਲੋਤਾ ਹੈ, ਚਾਰ ਚੁਫੇਰੇ ਦੁਸ਼ਮਣਾਂ ਦਾ ਪਿਆ ਹੋਇਆ ਘੇਰਾ ਹੈ, ਇਸ ਘੇਰੇ ਨੂੰ ਕੱਟਦੇ ਹੋਏ ਬਾਬਾ ਜੀਵਨ ਸਿੰਘ ਜੀ ਇਹਨਾਂ ਦੇ ਕੋਲ ਪਹੁੰਚੇ। ਜਿੱਥੋਂ ਸਾਹਿਬਜ਼ਾਦਾ ਅਜੀਤ ਸਿੰਘ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਉਣ ਮਿਲੇ, ਭਾਈ ਉਦੈ ਸਿੰਘ ਦੀ ਸ਼ਹਾਦਤ ਇਸੇ ਸਰਸਾ ਦੇ ਕਿਨਾਰੇ ਤੇ ਹੋ ਗਈ ਜਿੱਥੇ ਅੱਜ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਸੁਭਾਈਮਾਨ ਹੈ। ਉੱਥੇ ਸ਼ਹੀਦ ਭਾਈ ਉਦੈ ਸਿੰਘ ਦੀ ਯਾਦ ਅੰਦਰ ਉਹਨਾਂ ਦੇ ਨਾਮ ਤੇ ਦੀਵਾਨ ਹਾਲ ਸੁਸ਼ੋਭਿਤ ਹੈ। ਤਾਂ ਕੀ ਹੈ ਮੇਰੇ ਗੁਰਦੇਵ ਸਤਿਗੁਰੂ ਅਗੇਰੇ ਰੋਪੜ ਨੂੰ ਵਧੇ, ਪਤਾ ਲੱਗਾ ਹੈ ਇਸ ਇਲਾਕੇ ਦੇ ਪਠਾਨ ਇਕੱਠੇ ਹੋ ਕੇ ਰਸਤਾ ਰੋਕ ਕੇ ਖੜੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਰੁੱਖ ਬਦਲਿਆ, ਚਮਕੌਰ ਪਿੰਡ ਵਾਲੇ ਪਾਸੇ ਨੂੰ ਹੋ ਤੁਰੇ ਨੇ। ਚਮਕੌਰ ਪਿੰਡ ਦੇ ਬਾਹਰ ਬਾਹਰ ਇੱਕ ਬਾਗ ਵਿੱਚ ਜਾ ਕੇ ਉਤਾਰਾ ਕੀਤਾ ਹੈ। ਸਿੰਘਾਂ ਦੇ ਆਉਣ ਦੀ ਖਬਰ ਇਸ ਪਿੰਡ ਵਿੱਚ ਵੀ ਪਹੁੰਚ ਗਈ। ਇਸ ਗੱਲ ਦੀਆਂ ਖਬਰਾਂ ਤਾਂ ਪਹਿਲਾਂ ਹੀ ਪਿੰਡੋ ਪਿੰਡੀ ਪਹੁੰਚ ਚੁੱਕੀਆਂ ਸਨ ਕਿ ਆਨੰਦਪੁਰ ਸਾਹਿਬ ਦੇ ਵਾਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਮੁੱਚੇ ਦਲ ਪਰਿਵਾਰ ਸਹਿਤ ਉੱਥੋਂ ਰਵਾਨਾ ਹੋ ਚੁੱਕੇ ਨੇ। ਪਰ ਸਰਸਾ ਤੋਂ ਅਗੇਰੇ ਲੰਘਦਿਆਂ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਸਿਰਫ ਗਿਣਤੀ ਦੇ 41 ਸਿੰਘ, ਦੋ ਸਾਹਿਬਜ਼ਾਦੇ ਤੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਇਸ ਚਮਕੌਰ ਪਿੰਡ ਦੇ ਬਾਹਰ ਬਾਹਰ ਆਣ ਕੇ ਬਾਗ ਵਿੱਚ ਉਤਾਰਾ ਕਰਦੇ ਨੇ। ਜਿੱਥੇ ਸੰਸਾਰ ਅੰਦਰ ਧਰਮ ਦੀ ਦੁਨੀਆਂ ਤੋਂ ਪਾਸੇ ਹੋ ਕੇ ਸਿਰਫ ਦੂਜਿਆਂ ਨੂੰ ਦੁੱਖਾਂ ਵਿੱਚ ਵੇਖ ਕੇ ਹੀ ਆਪਣੇ ਮਨ ਨੂੰ ਖੁਸ਼ ਕਰਦੇ ਨੇ, ਪਰ ਉੱਥੇ ਧਰਮੀ ਤੇ ਨੇਕ ਦਿਲ ਇਨਸਾਨ ਜਿਨ੍ਹਾਂ ਦੇ ਹਿਰਦੇ ਵਿੱਚ ਇਨਸਾਨੀਅਤ ਹੈ

ਵੀ ਸਰ ਛੱਡ ਜਾਂਦੇ ਨੇ, ਫਿਰ ਉਸ ਵੇਲੇ ਕੋਈ ਧਰਮੀ ਮਨੁੱਖ ਇਨਸਾਨ ਹੀ ਇਹੋ ਜਿਹੇ ਮਾਰਗ ਤੇ ਚੱਲ ਕੇ ਸਾਹ ਦਿੰਦਾ ਹੈ। ਇਸ ਆਉਣ ਵਾਲੇ ਗੁਰਸਿੱਖ ਨੇ ਕਲਗੀਧਰ ਦਾਤਾਰ ਦੇ ਚਰਨਾਂ ਵਿੱਚ ਨਿਮਰਤਾ ਅਦਬ ਦੇ ਨਾਲ ਬੇਨਤੀ ਕਰਕੇ ਆਖਿਆ, ਦਾਤਾਰ ਅਤ ਮੁਸ਼ਕਲ ਦਾ ਸਮਾਂ ਅੱਜ ਭੀੜ ਦਾ ਬਣਿਆ, ਮਹਾਰਾਜ ਜੇ ਮੈਂ ਕੁਝ ਹੋਰ ਸੇਵਾ ਨਾ ਕਰ ਸਕਾਂ, ਸਿਰਫ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਆਪ ਜੀ ਇਸ ਬਾਗ ਦੇ ਅੰਦਰ ਆਸਣ ਲਾਉਣ ਦੇ ਨਾਲੋਂ ਕਹਿਰਾਂ ਦੀ ਪੈਂਦੀ ਹੋਈ ਸਰਦੀ ਹੈ, ਉਹਦਾ ਮਹੀਨਾ ਵਗਦਾ ਠੱਕਾ, ਮੌਸਮ ਇਤਨਾ ਠੰਡਾ ਹੈ ਕਿ ਘਰਾਂ ਦੇ ਅੰਦਰ ਆਪਣੇ ਬੰਦ ਕਮਰਿਆਂ ਵਿੱਚ ਬੈਠ ਕੇ ਵੀ ਸਰਦੀ ਨੂੰ ਕਈ ਮਹਿਸੂਸ ਕਰਦੇ ਨੇ, ਪਰ ਮਹਾਰਾਜ ਆਪ ਕਿਰਪਾ ਕਰੋ, ਦਾਸ ਦੀ ਇਸ ਪਿੰਡ ਦੇ ਬਾਹਰ ਬਾਹਰ ਇੱਕ ਕੱਚੀ ਹਵੇਲੀ ਹੈ, ਆਪ ਕਿਰਪਾ ਕਰਕੇ ਉਹਦੇ ਅੰਦਰ ਆਪਣੇ ਮੁਬਾਰਕ ਚਰਨ ਪਾ ਕੇ ਆਪਣੇ ਸਾਥੀ ਸਿੰਘਾਂ ਸਮੇਤ ਉੱਥੇ ਆਰਾਮ ਕਰੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਮੇਂ ਨੂੰ ਬੜਾ ਚੰਗਾ ਤੇ ਅੱਛਾ ਜਾਣਦਿਆਂ ਹੋਇਆਂ, ਇਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਬਾਹਰ ਬਾਹਰ ਪਿੰਡ ਦੇ ਨਾਲ ਦੋ ਛੱਤੀ ਕੱਚੀ ਹਵੇਲੀ ਉਸ ਦੇ ਦਰਵਾਜ਼ੇ ਨੂੰ ਖੋਲਿਆ ਗਿਆ, ਮੇਰੇ ਦਾਤਾਰ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਨੇ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰਸਿੱਖੋ, ਉਹ ਭਾਗਾਂ ਵਾਲਾ ਅਸਥਾਨ ਬਣ ਗਿਆ ਜਿੱਥੇ ਮੇਰੇ ਗੁਰਦੇਵ ਸਤਿਗੁਰਾਂ ਦੇ ਮੁਬਾਰਕ ਚਰਨ ਛੋ ਗਏ। ਅੱਜ ਕਦੇ ਕਿਲਿਆਂ ਦੇ ਅੰਦਰ ਰਹਿਣ ਵਾਲੇ ਗੁਰਦੇਵ ਸਤਿਗੁਰੂ ਪਲੰਘਾਂ ਦੇ ਉੱਤੇ ਵਿਸ਼ਰਾਮ ਕਰਨ ਵਾਲੇ, ਸਿਰ ਦੇ ਉੱਤੇ ਚੁੱਲਦਾ ਹੋਇਆ ਚੌਰ, ਪਰ ਅੱਜ ਇਸ ਕੱਚੀ ਹਵੇਲੀ ਦੇ ਅੰਦਰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਸਮੇਤ ਪਹੁੰਚੇ ਨੇ। ਇਸ ਹਵੇਲੀ ਨੂੰ ਬੜੇ ਗੌਹ ਦੇ ਨਾਲ ਚਾਰ ਚੁਫੇਰੇ ਨਿਗਾਹ ਮਾਰ ਕੇ ਤੱਕਿਆ, ਔਰ ਇਸ ਹਵੇਲੀ ਦੇ ਅੰਦਰ ਜਿਸ ਕਦਰ ਮੇਰੇ ਗੁਰਦੇਵ ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ ਨੇ, ਆਉਣ ਵਾਲੇ ਨਕਸ਼ੇ ਨੂੰ ਆਉਣ ਵਾਲੇ ਸਮੇਂ ਨੂੰ ਤੱਕ ਰਹੇ ਨੇ, ਆਪਣੇ ਮਨ ਦਾ ਖਿਆਲ ਰੱਖ ਰਹੇ ਨੇ, ਸਰਵਣ ਕਰੋ ਉਸ ਵਕਤ ਦਾ ਨਕਸ਼ਾ, ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜਥਾ ਇਹਨਾਂ ਅੱਖਰਾਂ ਵਿੱਚ ਹੈ ਕਿਉਂ ਕਰ ਰਹੇ।

0: ਦੇਣੀ ਦੁਸ਼ਮਣ ਨੂੰ ਅੱਜ ਹਾਰ ਗਿੰਦਰ ਸਿੰਘਾਂ ਵਿੱਚ ਮੈਦਾਨ ਦੇ ਹੋ
1: ਸਾਹਿਬ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਹਵੇਲੀ ਦੇ ਅੰਦਰ ਜਾ ਕੇ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਬੜੇ ਗੌਹ ਦੇ ਨਾਲ ਇਸ ਨੂੰ ਤੱਕ ਰਹੇ। ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੇਅੰਤ ਸੰਗਤਾਂ ਗੁਰੂ ਚਰਨਾਂ ਦੇ ਜਿੱਥੇ ਬੈਠ ਕੇ ਹਾਜ਼ਰੀ ਭਰ ਰਹੀਆਂ ਨੇ ਉੱਥੇ ਆਪੋ ਆਪਣੇ ਘਰਾਂ ਦੇ ਅੰਦਰ ਬੈਠ ਕੇ ਪੀਟੀਐਨ ਚੈਨਲ ਦੇ ਰਾਹੀਂ ਇਤਿਹਾਸ ਦਾ ਕਥਾ ਦਾ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੀਆਂ ਨੇ। ਬੇਅੰਤ ਸੰਗਤਾਂ ਵੱਲੋਂ ਅਸੀਸਾਂ ਤੇ ਮਾਣ ਧੰਨਵਾਦ ਕਰਦਾ ਸਾਡੇ ਨਜ਼ਦੀਕ ਨਗਰ ਕਰਨਾਲਾ ਤੋਂ ਸਰਦਾਰ ਦਰਬਾਰਾ ਸਿੰਘ ਜੀ ਅਨੇਕਾਂ ਵਾਰ ਨਗਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਗੁਰਪੁਰਬਾਂ ਤੇ ਜਾਂ ਘਰ ਦੇ ਪ੍ਰੋਗਰਾਮਾਂ ਤੇ ਬਣਦਾ ਹੈ। ਅੱਜ ਇਸ ਸਥਾਨ ਤੇ ਵੀ ਆਪ ਜੀ ਵੱਲੋਂ ਬਹੁਤ ਸਾਰਾ ਮਾਣ ਦਿੱਤਾ ਗਿਆ, ਧੰਨਵਾਦ ਕਰਦਾ, ਤਵੱਜੋ ਦਿਓ ਜੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸ ਕੱਚੀ ਹਵੇਲੀ ਨੂੰ ਬੜੇ ਗੌਹ ਦੇ ਨਾਲ, ਬੜੇ ਨਿਗਾਹ ਦੇ ਨਾਲ, ਬੜੇ ਪਿਆਰ ਦੇ ਨਾਲ ਤੱਕ ਰਹੇ। ਹੱਥ ਵਿੱਚ ਸਵਰਨਮੁਖੀ ਤੀਰ ਇਸ ਹਵੇਲੀ ਦੇ ਥਾਂ ਪਰ ਥਾਂ ਜਾ ਕੇ ਮੇਰੇ ਗੁਰਦੇਵ ਸਤਿਗੁਰੂ ਤੀਰ ਦੀ ਮੁਖੀ ਦੇ ਨਾਲ ਟੋਹ ਟੋਹ ਕੇ ਬੜੇ ਖਿਆਲ ਦੇ ਨਾਲ, ਬੜੇ ਗੌਰ ਦੇ ਨਾਲ ਇਹਨੂੰ ਵੇਖਦੇ ਨੇ। ਨਾਲ ਨੇ ਪਿਆਰੇ ਭਾਈ ਦਇਆ ਸਿੰਘ ਤੇ ਕੁਝ ਸਿੰਘ ਮਹਾਰਾਜ ਜੀ ਦੇ ਇਸ ਰਹਿਮਤ ਭਰੇ ਕੌਤਕ ਨੂੰ ਬੜੇ ਅਦਬ ਦੇ ਨਾਲ, ਬੜੇ ਪਿਆਰ ਦੇ ਨਾਲ ਤੱਕ ਰਹੇ ਨੇ, ਵਿਚਾਰ ਕਰ ਰਹੇ ਨੇ। ਮਹਾਰਾਜ ਇਸ ਹਵੇਲੀ ਨੂੰ ਤਾਂ ਇੰਨਾ ਪਿਆਰ ਕਰ ਰਹੇ ਨੇ ਜਿਵੇਂ ਬਹੁਤ ਲੰਬਾ ਸਮਾਂ ਇੱਥੇ ਗੁਜ਼ਾਰਿਆ ਹੋਵੇ, ਇੱਥੇ ਸੁਨੇਹ ਹੋਵੇ। ਮੇਰੇ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਪਿਆਰੇ ਭਾਈ ਦਇਆ ਸਿੰਘ ਜੀ ਬੇਨਤੀ ਕਰਨ ਲੱਗੇ, ਮਹਾਰਾਜ ਇਸ ਹਵੇਲੀ ਨੂੰ ਤਾਂ ਇਉਂ ਇੰਨੀ ਨੀਝ ਲਾ ਕੇ ਰੀਝਾਂ ਨਾਲ ਵੇਖ ਰਹੇ ਹੋ ਜਿਵੇਂ ਅੰਤਾਂ ਦਾ ਪਿਆਰ ਹੋਵੇ। ਐਸਾ ਤਾਂ ਕਦੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਜ਼ਿੰਦਗੀ ਦੇ ਲਗਭਗ 34 ਸਾਲ ਗੁਜ਼ਾਰੇ ਨੇ ਗੁਰਦੇਵ ਸਤਿਗੁਰੂ, ਕੀ ਇਹ ਉਸ ਅਸਥਾਨ ਨਾਲੋਂ ਚੰਗੀ ਹੈ? ਮਹਾਰਾਜ ਕੀ ਹੈ ਪਟਨਾ ਸਾਹਿਬ ਦੇ ਮਹੱਲਾਂ ਦੇ ਨਾਲੋਂ ਵੀ ਸੁੰਦਰ ਹੈ? ਮੇਰੇ ਸਾਹਿਬ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਮੁਸਕਰਾ ਪਏ। ਪਿਆਰੇ ਭਾਈ ਦਇਆ ਸਿੰਘ ਜੀ, ਸਿੱਖੀ ਦਾ ਜਨਮ ਹੋਇਆ ਨਨਕਾਣਾ ਸਾਹਿਬ, ਭੰਗੂੜਾ ਝੂਟਿਆ ਪਟਨਾ ਸਾਹਿਬ ਦੀ ਧਰਤੀ ਤੇ। ਆਨੰਦਪੁਰ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਸਿੱਖੀ ਨੇ ਤਾਲੀਮ ਹਾਸਲ ਕੀਤੀ ਹੈ, ਵਿਦਿਆ ਹਾਸਲ ਕੀਤੀ ਹੈ, ਸਿਖਲਾਈ ਲਈ ਹੈ। ਇਹ ਜਿਸ ਅਸਥਾਨ ਤੇ ਆਪਾਂ ਅੱਜ ਪਹੁੰਚੇ ਹਾਂ ਇਹ ਖਾਲਸੇ ਦੀ ਯੂਨੀਵਰਸਿਟੀ ਹੋਵੇਗੀ। ਪਟਨੇ ਸਿੱਖੀ ਪਲੀ ਹੈ, ਆਨੰਦਪੁਰ ਹੋਈ ਜਵਾਨ, ਸੈਂਟਰ ਪਰਚੇ ਪੈਣਗੇ, ਹੋਵੇਗਾ ਇਮਤਿਹਾਨ। ਅੱਜ ਇੱਥੇ ਪਰਖ ਦਾ ਪਰਚਾ ਪੈਣਾ ਹੈ, ਮੈਂ ਵੇਖਾਂਗਾ ਮੇਰਾ ਖਾਲਸਾ ਕਿੰਨੇ ਕੁ ਨੰਬਰ ਲੈ ਕੇ ਪਾਸ ਹੁੰਦਾ। ਅੱਲਾ ਯਾਰਖਾਂ ਜੋਗੀ ਦੇ ਕਹੇ ਹੋਏ ਪਿਆਰੇ ਬੋਲ ਇਸ ਥਾਂ ਤੇ ਕਹਿਣੇ ਬਹੁਤ ਸੁਖਾਵੇਂ ਤੇ ਢੁਕਵੇਂ ਨੇ। ਉਹ ਗੁਰੂਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲੋਂ ਇਹੋ ਪ੍ਰਤੀਤ ਜਿਵੇਂ ਗੁਰਸਿੱਖਾਂ ਨੂੰ ਸਮਝਾ ਰਹੇ ਤੇ ਕੁਝ ਦੱਸ ਰਹੇ ਹੋਣ। ਜਿਸ ਖਿੱਤੇ ਮੈਂ ਕਹਿਤੇ ਥੇ ਆਣਾ, ਜਿਸ ਖਿੱਤੇ ਮੈਂ ਕਹਿਤੇ ਥੇ ਆਣਾ, ਇਹ ਵਹੀ ਹੈ ਜਿਸ ਜਾਂ ਪੇ ਬੱਚੋਂ ਕੋ ਕਟਾਣਾ, ਇਹ ਵਹੀ ਹੈ ਜਿਸ ਜਾਂ ਪੇ ਕੱਲ ਕੋ ਲੁੱਟ ਕੇ ਜਾਣਾ, ਇਹ ਵਹੀ ਹੈ ਮਿੱਟੀ ਵੀ ਕਹਿ ਰਹੀ ਹੈ ਠਿਕਾਣਾ, ਇਹ ਵਹੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਾਂ ਪਿਆਰੇ ਭਾਈ ਦਇਆ ਸਿੰਘ ਜੀ, ਇਹ ਜੋ ਕੱਚੀ ਹਵੇਲੀ ਹੈ ਨਾ, ਸੱਚਮੁੱਚ ਇਹਦੇ ਨਾਲ ਕੋਈ ਸੁਨੇਹ ਜਾਪਦਾ ਹੈ, ਇੱਥੇ ਖਾਲਸੇ ਦਾ ਪਰਖ ਦਾ ਪਰਚਾ ਪਏਗਾ। ਮੈਂ ਵੇਖਾਂਗਾ ਖਾਲਸਾ ਜਿਸ ਕਿਸ ਬਹਾਦਰੀ ਦੇ ਨਾਲ, ਵੀਰਤਾ ਦੇ ਨਾਲ, ਯੋਧਿਆਂ ਦੇ ਵਾਂਗ ਮੈਦਾਨੇ ਜੰਗ ਅੰਦਰ ਦੁਸ਼ਮਣਾਂ ਦੇ ਆਹੂ ਲਾ ਕੇ ਕਿੰਨੀ ਕੁ ਦੂਰੀ ਤੱਕ ਪਹੁੰਚ ਜਾਂਦਾ। ਖੈਰ ਇਹ ਸਤਿਗੁਰੂ ਜਾਣਦੇ ਨੇ। ਰਾਤ ਪੈ ਗਈ, ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਗਾਉਣਾ ਕੀਤਾ ਗਿਆ, ਨਿਤਨੇਮ ਹੋਇਆ। ਮੇਰੇ ਗੁਰਦੇਵ ਸਤਿਗੁਰਾਂ ਨੇ ਹੁਕਮ ਕੀਤਾ ਹੈ ਇਸ ਹਵੇਲੀ ਦੇ ਚੌਹਾਂ ਪਾਸਿਆਂ ਦੇ ਉੱਤੇ ਸਿੰਘ ਤੈਨਾਤ ਕੁਝ ਆਰਾਮ ਕਰਦੇ ਨੇ, ਕੁਝ ਤੁਰ ਫਿਰ ਕੇ ਇਸ ਅੰਦਰ ਪਹਿਰਾ ਦੇ ਰਹੇ ਨੇ। ਮੇਰੇ ਗੁਰਦੇਵ ਸਤਿਗੁਰੂ ਇਸ ਹਵੇਲੀ ਦੇ ਅੰਦਰ ਜੋ 2 ਛੱਤਾਂ ਬਣਿਆ ਹੋਇਆ ਮਕਾਨ ਹੈ ਉਹਦੇ ਅੰਦਰ ਚਲੇ ਗਏ। ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਰਸਾ ਦੇ ਕਿਨਾਰੇ ਤੇ, ਜਿੱਥੇ ਪਿੱਛੇ ਦੁਸ਼ਮਣ ਦਲ ਐਲੀ ਐਲੀ ਦੇ ਨਾਰੇ ਮਾਰਦਾ ਆਉਂਦਾ ਹੈ, ਅੱਗੇ ਸਰਸਾ ਦੇ ਵਿੱਚ ਆਇਆ ਹੋਇਆ ਪਾਣੀ ਦਾ ਤੇਜ ਵਹਾਅ, ਸਰਸਾ ਵੀ ਅੱਜ ਅਟਕਾਰ ਪਾ ਕੇ ਰੋਕ ਕੇ ਖੜੀ ਹੈ। ਮੇਰੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਤਾਂ ਗੁਰਸਿੱਖਾਂ ਨੂੰ ਉੱਥੇ ਵੀ ਕਰਨ ਦੀ ਹਦਾਇਤ ਕੀਤੀ ਹੈ, ਜਿੱਥੇ ਆਸਾ ਦੀ ਦੀਵਾਰ ਦਾ ਕੀਰਤਨ ਹੋਇਆ, ਨਿਤਨੇਮ ਹੋਇਆ, ਗੁਰਬਾਣੀ ਪੜ੍ਹੀ ਹੈ ਗੁਰਸਿੱਖਾਂ ਨੇ। ਅੱਜ ਮੇਰੇ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਗੁਰਬਾਣੀ ਨੂੰ ਗਾਉਂਦੇ ਨੇ, ਪੜ੍ਹਦੇ ਨੇ, ਪਿਆਰ ਦੇ ਨਾਲ ਗੁਰਸਿੱਖਾਂ ਨੇ ਨਿਤਨੇਮ ਕੀਤਾ ਹੈ। ਦਿਨ ਦਾ ਚੜਾ ਹੋਇਆ, ਕਾਰਜ ਫਿਰ ਤੱਕਿਆ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਉੱਥੋਂ ਤੱਕ ਦੁਸ਼ਮਣ ਦਲਾਂ ਦੀਆਂ ਫੌਜਾਂ ਨਜ਼ਰ ਆ ਰਹੀਆਂ ਨੇ। ਅਜੇ ਦਿਨ ਦਾ ਚੜ੍ਹਾ ਹੋ ਰਿਹਾ ਸੀ, ਢੰਡੋਰ ਚ ਢੰਡੋਰਾ ਦਿੰਦਾ ਹੋਇਆ ਤੇ ਜਗ੍ਹਾ ਲਾਉਂਦਾ ਹੋਇਆ ਢੋਲ ਦੇ ਉੱਤੇ ਆਵਾਜ਼ਾਂ ਦੇ ਰਿਹਾ ਸੀ। ਇਸ ਹਵੇਲੀ ਦੇ ਅੰਦਰ ਅਨੰਦਪੁਰ ਦਾ ਵਾਸੀ ਸਿੱਖਾਂ ਦਾ ਦਸਵਾਂ ਗੁਰੂ ਆਪਣੇ ਕੁਝ ਕੁ ਸਿੰਘਾਂ ਸਮੇਤ ਹੈ। ਜੇਕਰ ਕਿਤੇ ਉਹ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦੇਣ, ਸਰਕਾਰ ਦੇ ਕੋਲ ਉਹਨਾਂ ਦੀ ਸਿਫਾਰਿਸ਼ ਕੀਤੀ ਜਾਏਗੀ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਚ ਸਕੇ। ਜੇਕਰ ਐਸਾ ਨਾ ਕੀਤਾ ਗਿਆ ਤਾਂ ਫਿਰ ਉਹਨਾਂ ਨੂੰ ਇਸ ਸੰਸਾਰ ਦੇ ਅੰਦਰ ਸਰੀਰਕ ਤੌਰ ਤੇ ਬਹੁਤ ਵੱਡਾ ਨੁਕਸਾਨ ਪਹੁੰਚ ਸਕਦਾ ਹੈ, ਉਹਨਾਂ ਦੀ ਜਾਨ ਵੀ ਜਾ ਸਕਦੀ ਹੈ। ਜੇਕਰ ਗੁਰੂ ਗੋਬਿੰਦ ਸਿੰਘ ਆਪ ਨਾ ਆਉਣ, ਜਿਹੜਾ ਕੋਈ ਉਹਨਾਂ ਦੇ ਨਾਲ ਦਾ ਸਾਥੀ ਬਾਹਰ ਆਉਣਾ ਚਾਹੇ ਉਹ ਵੀ ਆ ਸਕਦਾ ਹੈ, ਪਰ ਜਿਸ ਗੁਰੂ ਦੇ ਦਰ ਤੋਂ ਇਹਨਾਂ ਨੂੰ ਜੀਵਨ ਮਿਲਿਆ ਹੈ, ਉਸ ਦਾਤੇ ਦਾ ਲੜ ਛੱਡ ਕੇ ਉਸ ਗੁਰੂ ਦੇ ਚਰਨਾਂ ਦੇ ਨਾਲੋਂ ਟੁੱਟ ਕੇ ਔਰ ਗੁਰੂ ਤੋਂ ਬੇਮੁਖ ਹੋਣ ਵਾਲੇ ਨੂੰ ਕਿਤੇ ਟੋਈ ਮਿਲ ਸਕਦੀ ਹੈ? ਕਿਹੜਾ ਗੁਰੂ ਦੇ ਚਰਨਾਂ ਦੀ ਪ੍ਰੀਤ ਛੱਡ ਕੇ ਬਾਹਰ ਆ ਜਾਏ? ਸਾਰੇ ਇਸ ਗੱਲ ਦੇ ਚਾਹਵਾਨ ਨੇ ਕਿ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਨਿਭ ਜਾਏ, ਅੰਤਿਮ ਸਾਸਾਂ ਤੱਕ ਨਿਭ ਜਾਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਸਿੰਘਾਂ ਨੂੰ ਕੀਤਾ ਇਕੱਤਰ ਕੀਤਾ, ਸਿੰਘੋ ਚਾਰਜ ਫੇਰੇ ਜਿੱਥੋਂ ਤੱਕ ਨਿਗਾਹ ਪਹੁੰਚਦੀ ਹੈ ਦੁਸ਼ਮਣ ਦਲ ਕਾਲੀਆਂ ਘਟਾਂ ਬਣ ਕੇ ਛਾਇਆ ਪਿਆ ਕਿ ਮੇਰੇ ਗੁਰਦੇਵ ਸਤਿਗੁਰੂ ਇਹਨਾਂ ਫੌਜਾਂ ਦੇ ਘੇਰੇ ਨੂੰ ਵੇਖ ਕੇ ਘਬਰਾ ਗਏ, ਉਹਨਾਂ ਦੇ ਦਿਲ ਅੰਦਰ ਕੁਝ ਐਸੀ ਚਿੰਤਾ ਪ੍ਰਗਟ ਹੋਈ? ਨਹੀਂ, ਮੈਂ ਹੋ ਪਰਮ ਪੁਰਖ ਕੋ ਦਾਸਾ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਾਸ ਤੇ ਪੁੱਤਰ ਬਣ ਕੇ ਆਏ ਸਨ, ਮੈਂ ਆਪਣਾ ਸੁੱਧ ਤੋਹੇ ਨਿਵਾਜਾ। ਪਿਆਰੇ ਗੁਰਸਿੱਖੋ, ਅੱਜ ਮੇਰੇ ਸਤਿਗੁਰੂ ਕਹਿੰਦੇ, ਸਿੰਘੋ ਆਏ ਹੋਏ ਦੁਸ਼ਮਣ ਦਲਾਂ ਦਾ ਮੁਕਾਬਲਾ ਚੜ੍ਹਦੀ ਕਲਾ ਵਿੱਚ ਕਰਨਾ। ਸਤਿਗੁਰੂ ਇਹਨਾਂ ਸਿੰਘਾਂ ਨੂੰ ਹਿੰਮਤ ਤੇ ਦਲੇਰੀ ਬਖਸ਼ਦੇ ਤੇ ਰੋਹ ਭਰੀ ਤਕਰੀਰ ਕਰਦੇ ਹੋਏ ਕੁਝ ਸ਼ਬਦ ਹੈ ਇਹੋ ਕਹਿ ਰਹੇ ਸਨ।

0: ਵਿੱਚ ਦਖੰਡਾ ਕਿਸੇ ਦਾ ਸਿਰ ਕਿਸਨੇ ਲਾ ਕੇ ਰੱਜ ਦਾ ਖੰਡਾ ਕਿਸੇ ਦਾ ਸਿਰ ਕਿਸਨੇ ਲਾ ਕੇ ਸਮਝਾਂਗਾ ਸਿੱਖਿਓ ਤੈਨੂੰ ਰੋਰਣ ਵਿੱਚ ਜਾ ਕੇ
1: ਉਹ ਸਮਝਾਂਗਾ ਸਿੱਖਿਓ ਤੈਨੂੰ ਜੋ ਰਣ ਵਿੱਚ ਜਾ ਕੇ
0: ਸਮਝਾਂਗਾ ਸਿੱਖਿਓ ਤੈਨੂੰ।

0: ਦੇਖੀ ਉਹ ਸੀਨੂੰ ਜੋੜਨ ਵਿੱਚ ਜਾ ਕੇ
1: ਸਵਾ ਲੱਖ ਨਾਲ ਲੜੇਗਾ ਕੱਲਾ ਇੱਕ ਡਾ ਕੇ ਸਵਾ ਲੱਖ ਨਾਲ ਲੜੇਗਾ ਕੱਲਾ ਇੱਕ ਡਾ ਕੇ ਸਵਾ ਲੱਖ ਨਾਲ ਲੜੇ

0: आया पुरखिए कहा तू ए आगे अपा के है जिंदा रखना पंथ नू पुत भेट चढ़ा के
1: हो जिंदा रखना पंथ नू पुत भेट चढ़ा के
0: जिंदा रखना पंथ नू पुत भेट चढ़ा के
1: जिंदा रखना पंथ नू पुत भेट चढ़ा के।
2: ਵਾਰੀ ਸਾਰੀ ਸੰਗਤ ਸਰਬੱਤ ਦਾ ਭਲਾ ਮੰਗ ਕੇ ਕਹਿ ਦਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਦੁਨੀਆਂ ਦੇ ਅੰਦਰ ਬੜਾ ਵੱਡਾ ਮਹਾਨ ਜੇਤੂ ਜਰਨੈਲ ਹੋਇਆ ਜਿਸ ਦਾ ਨਾਂ ਨੈਪੋਲੀਅਨ ਬੋਨਾਪਾਰਟ ਹੈ, ਯੂਰਪ ਦੇਸ਼ਾਂ ਦਾ ਹੋਇਆ, ਜਿਹਦੀ ਮਾਸਕੋ ਤੱਕ ਤਾਂਗ ਪੈ ਗਈ, ਜਿਸ ਦੀ ਬਹਾਦਰੀ ਨੂੰ ਦੁਨੀਆਂ ਜਾਣਦੀ ਹੈ, ਘਰ ਘਰ ਵਿੱਚ ਇਹਦਾ ਚਰਚਾ ਹੋਣ ਲੱਗ ਪਿਆ। ਪਰ ਪਿਆਰੇ ਗੁਰਸਿੱਖੋ, ਇੱਕ ਦਿਨ ਉਹ ਆਇਆ ਬੈਲਜੀਅਮ ਦੇ ਅੰਦਰ ਵਾਟਰਲੂ ਦੇ ਮੈਦਾਨ ਵਿੱਚ ਤੇ ਬੋਨਾਪਾਰਟ ਹਥਿਆਰ ਸੁੱਟ ਕੇ ਆਪਣੇ ਹੱਥ ਖੜੇ ਕਰਕੇ, ਜਦੋਂ ਕਿ ਇਸ ਦੇ ਕੋਲ ਆਪਣੇ ਬੰਬ ਨੇ, ਆਪਣੀਆਂ ਫੌਜਾਂ ਨੇ, ਆਪਣੇ ਹਵਾਈ ਜਹਾਜ਼ ਨੇ, ਤੇ ਹੱਥ ਖੜੇ ਕਰਕੇ ਦੁਸ਼ਮਣ ਦੇ ਸਾਹਮਣੇ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ ਵੇਖਿਆ ਗਿਆ। ਇੱਕ ਗੁੰਮਨਾਮ ਟਾਪੂ ਦੇ ਅੰਦਰ ਰੁੜ ਖੁੜ ਕੇ ਇਸ ਦੁਨੀਆਂ ਦੇ ਵਿੱਚੋਂ ਮਰ ਗਿਆ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ 8 ਮਹੀਨੇ ਦੁਸ਼ਮਣ ਦਲਾਂ ਦਾ ਪਿਆ ਹੋਇਆ ਘੇਰਾ, ਆਨੰਦਪੁਰ ਸਾਹਿਬ ਦੀ ਧਰਤੀ ਜਾਂ ਪਾਉਂਟਾ ਸਾਹਿਬ ਚਾਰ ਚੁਫੇਰੇ ਇਲਾਕੇ ਦੇ ਅੰਦਰ ਜਿੱਥੇ ਇੱਕ ਨਹੀਂ ਅਨੇਕਾਂ ਵਾਰ ਦੁਸ਼ਮਣ ਦਲਾਂ ਦਾ ਮੁਕਾਬਲਾ ਕੀਤਾ, ਸਰਸਾ ਦੇ ਕਿਨਾਰੇ ਤੇ ਆਣ ਕੇ ਆ ਰਹੀ ਪਿੱਛੇ ਫੌਜ ਦਾ ਮੁਕਾਬਲਾ ਕੀਤਾ, ਅੱਜ ਦੇ ਚਮਕੌਰ ਦੀ ਹਵੇਲੀ ਦੇ ਅੰਦਰ ਆਏ ਨੇ। ਪਿਆਰੇ ਗੁਰਸਿੱਖੋ, ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਲੱਖ ਨਹੀਂ, 10 ਲੱਖ ਦਾ ਫੌਜ ਦਾ ਘੇਰਾ ਪਿਆ ਹੋਇਆ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ, ਸਿੰਘੋ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਰੱਖਣਾ, ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ, ਜਿਹਦੀ ਰਹਿਮਤ ਹੈ ਪਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਭੰਗਾਣੀ ਦੇ ਪਹਿਲੇ ਮੈਦਾਨ ਜੰਗ ਜਿੱਤਣ ਤੋਂ ਬਾਅਦ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਸਿੰਘੋ ਚੜ੍ਹਦੀ ਕਲਾ ਵਿੱਚ ਰਹਿਣਾ, ਡੋਲਣਾ ਨਹੀਂ, ਹਥਿਆਰ ਨਹੀਂ ਸੁੱਟਣੇ ਦੁਸ਼ਮਣ ਦੇ ਸਾਹਮਣੇ। ਜ਼ਿੰਦਗੀ ਮਿਲਦੀ ਕਿੱਥੇ ਹੈ, ਪਰ ਇਸ ਜ਼ਿੰਦਗੀ ਦੇ ਅੰਦਰ ਜਿਹੜਾ ਮਨੁੱਖ ਅਣਖ ਇੱਜ਼ਤ ਔਰ ਅਣ ਦੇ ਨਾਲ ਜਿਉਂਦਾ ਹੈ, ਦੁਨੀਆਂ ਦੇ ਲੋਕ ਉਹਨਾਂ ਦੇ ਕਦਮਾਂ 'ਤੇ ਝੁਕਦੇ ਨੇ, ਨਹੀਂ ਤਾਂ ਇਸ ਸੰਸਾਰ ਦੇ ਵਿੱਚੋਂ ਕਿਹੜਾ ਆਇਆ ਜਿਹੜਾ ਇੱਥੇ ਰਿਹਾ, ਚਲੇ ਤਾਂ ਸਾਰਿਆਂ ਨੇ ਜਾਣਾ। ਲੱਖਾਂ ਆਉਂਦੇ ਨੇ ਰੋਜ਼ਾਨਾ, ਲੱਖਾਂ ਤੁਰੇ ਜਾਂਦੇ ਨੇ, ਪਰ ਜਿਹੜੇ ਅਣਖ ਅਤੇ ਧਰਮ ਦੇ ਬਦਲੇ ਡੱਟ ਕੇ ਸ਼ਹਾਦਤਾਂ ਦਾ ਜਾਮ ਪੀ ਜਾਂਦੇ ਨੇ, ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਨਤਮਸਤਕ ਹੁੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਸਿੰਘ ਹੱਥ ਜੋੜ ਕੇ ਖੜੇ, ਗੁਰਦੇਵ ਸਤਿਗੁਰੂ ਆਪਣੀ ਜ਼ਿੰਦਗੀ ਦੇ ਜਿੰਨੇ ਸਵਾਸ ਨੇ ਤੁਹਾਡੇ ਲੇਖੇ, ਆਪਣੀ ਇਸ ਜਿੰਦ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ। ਗੁਰਦੇਵ ਸਤਿਗੁਰੂ ਤੁਹਾਡਾ ਹੁਕਮ ਚਾਹੀਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੇ ਖੁਸ਼ ਹੋਏ ਹੋਣਗੇ ਜਦੋਂ ਸਿੰਘ ਮੇਰੇ ਦਾਤਾਰ ਦੇ ਚਰਨਾਂ 'ਤੇ ਝੁਕੇ ਹੋਏ ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ। ਸੋ ਜੀ, ਦਿਨ ਦਾ ਚੜਾ ਹੋਇਆ, ਢੋਲ ਤੇ ਡਗਾ ਲਾ ਕੇ ਨਗਾਰਤੀ ਵਾਜਾ ਦਿਨ ਦਾ ਥੱਕ ਗਿਆ। ਸੂਬਾ ਸਰਹਿੰਦ ਵਜ਼ੀਰ ਖਾਨ, ਮੁਲਤਾਨ ਤੱਕ ਦੀਆਂ ਫੌਜਾਂ, ਸੂਬਾ ਲਾਹੌਰ, ਕਸ਼ਮੀਰ, ਕਾਬਲ ਕੰਧਾਰ ਤੱਕ ਦੀਆਂ ਫੌਜਾਂ ਚੜੀਆਂ ਹੋਈਆਂ ਚਾਰ ਚੁਫੇਰੇ ਕਾਲੀਆਂ ਘਟਾਂ ਦੇ ਵਾਂਗ ਦੂਰ ਦਰੇਡੇ ਤੱਕ ਨਜ਼ਰ ਆ ਰਹੀਆਂ ਨੇ। ਪਿਆਰੇ ਗੁਰਸਿੱਖੋ, ਵਜ਼ੀਰ ਖਾਨ ਨੇ ਐਲਾਨ ਕਰ ਦਿੱਤਾ, ਕਹਿੰਦਾ ਉਹ ਬਹਾਦਰੋ, ਅੱਜ ਸਾਹਮਣੇ ਸਾਹਮਣੇ ਦੇਸ਼ ਦੀ ਇੱਕ ਕੱਚੀ ਹਵੇਲੀ ਆ ਨਾ, ਕਿਤੇ ਇੱਕ ਇੱਕ ਟਾਪੇ ਦੇ ਵਿੱਚੋਂ ਭਰ ਕੇ ਪਾਸੇ ਟੁੱਟਿਆ ਸੁੱਟਿਆ ਜਾਏ ਤੇ ਇਹਦਾ ਨਾਮੋ ਨਿਸ਼ਾਨ ਮਿਟ ਜਾਏਗਾ। ਇਹ ਕੋਈ ਆਨੰਦਪੁਰ ਦੇ ਉਹ ਬਣੇ ਹੋਏ ਕਿਲੇ ਨਹੀਂ ਜਿੱਥੇ ਗੁਰੂ ਦਾ ਇਸ ਉਸ ਕਿਲੇ ਦੇ ਅੰਦਰ ਸਰਕਾਰ ਤੋਂ ਬਾਗੀ ਹੋ ਕੇ ਬੈਠਾ ਰਿਹਾ। ਅੱਜ ਇਸ ਹਵੇਲੀ ਦੇ ਵਿੱਚੋਂ ਗੁਰੂ ਬਚ ਕੇ ਨਹੀਂ ਜਾਣਾ ਚਾਹੀਦਾ, ਤੇ ਯਾਦ ਰੱਖਿਓ ਉਸ ਗੁਰੂ ਨੂੰ ਜਿੰਦਾ ਪਕੜਨਾ, ਬਾਦਸ਼ਾਹ ਦੇ ਕੋਲ ਜਾ ਕੇ ਹਾਜ਼ਰ ਕਰਾਂਗੇ, ਉਹ ਮਰਤਬੇ ਮਿਲ ਜਾਣਗੇ, ਉਹ ਇਨਾਮ ਮਿਲ ਜਾਣਗੇ, ਦੁਨੀਆਂ ਦੀਆਂ ਜਗੀਰਾਂ ਤੁਹਾਡੇ ਕਦਮਾਂ ਤੇ ਰੱਖੀਆਂ ਜਾਣਗੀਆਂ। ਅੱਜ ਤਗੜੇ ਹੋ ਕੇ ਅੱਗੇ ਵਧੋ, ਭਾਵੇਂ ਇਹ ਫੌਜਾਂ ਇਹ ਸਿਪਾਹੀ ਆਪਣੀ ਜ਼ਿੰਦਗੀ ਬਚਾ ਕੇ ਲੜਨ ਵਾਲੇ ਨੇ, ਪਰ ਲਾਲਚ ਨੇ ਅੱਖਾਂ ਤੇ ਬੰਨ ਦਿੱਤੀ ਪੱਟੀ। ਇਹਨਾਂ ਦੇ ਦਿਲ ਅੰਦਰ ਉਤਸ਼ਾਹ ਆਇਆ, ਕਹਿੰਦਾ ਸੱਚਮੁੱਚ ਜਿਹੜਾ ਅੱਗੇ ਜਾਏਗਾ ਗੁਰੂ ਨੂੰ ਫੜਨਾ ਕਿਹੜੀ ਕੋਈ ਹੁਣ ਔਖੀ ਗੱਲ ਰਹਿ ਗਈ ਹੈ, ਉਹ ਆਹ ਹਵੇਲੀ ਕਿੰਨਾ ਕੁ ਸਾਥ ਦਏਗੀ ਉਸ ਗੁਰੂ ਦਾ, ਤੇ ਉਹਦੇ ਨਾਲ ਲੜਨ ਵਾਲਿਆਂ ਦੀ ਗਿਣਤੀ ਕੁਝ ਸੈਂਕੜੇ ਤੱਕ ਵੀ ਨਹੀਂ ਹੈ। ਲਓ ਜੀ, ਵਜ਼ੀਰ ਖਾਨ ਨੇ ਆਪਣੀ ਫੌਜ ਦਾ ਵਧਾਇਆ ਹੌਸਲਾ, ਤੇ ਇਸ ਚਮਕੌਰ ਸਾਹਿਬ ਦੀ ਹਵੇਲੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਹੱਲਾ ਹੈ, ਇਹੋ ਬੋਲੇ।

0: ਉਦ੍ਰਤੇਗ ਦਸ਼ਮੇਸ਼ ਜੀ ਦੀ ਲਿਸ਼ਕਦੀ ਕਾਲੀ ਘਾਟਾ ਜਿਵੇਂ ਬਿਜਲੀ ਦੀ ਤਾਰ
1: ਉਦ੍ਰਤੇਗ ਦਸ਼ਮੇਸ਼ ਜੀ ਦੀ ਲਿਸ਼ਕਦੀ ਕਾਲੀ ਘਾਟਾ ਜਿਵੇਂ ਬਿਜਲੀ ਦੀ ਤਾਰ ਉਦ੍ਰਤੇਗ ਦਸ਼

0: ਪਿੱਛੇ ਮੱਚ ਗਈ ਹਾਲ ਪੁਕਾਰ ਜਦ ਮੋਰਲੀਆਂ ਪਾਲਾਂ ਭੋਏ ਲੇਟੀਆਂ ਪਿੱਛੇ ਮੱਚ ਗਈ ਹਾਲ ਪੁਕਾਰ
1: ਜਦ ਮੋਰਲੀਆਂ ਪਾਲਾਂ ਭੋਏ ਲੇਟੀਆਂ ਪਿੱਛੇ ਮੱਚ ਗਈ ਹਾਲ ਪੁਕਾਰ ਜਦ ਮੋਰਲੀਆਂ

0: ककाल से न चलना हमार ओ ककाल से न चलना हमार
1: वजीर खान ने बड़ा हौसला दे के दलेरियां दे के अपनियां फौजां नूं अगे वधाया इस चमकौर साहब की हवेली दे थला बोलण वास्ते हौसले वधे होए चार बंदे मगर खलोते हुण बंदे दा हौसला दुगना हो जांदा ते जिहदे कोल 10 लख मगर होवे ओह किहदी परवाह करदा है ऐली ऐली दे नारे मारदियां फौजां वजीर खान दियां अगे इस हवेली वल नूं वध रहियां ने पर दूजे पासे किहड़े पारखू कट सन जेड़े गुरु दे उतो अपनी जिंदगी निशावर करके अपना सिर गुरु दे कदमां ते भेटा कर चुके सन जिन्हां दे हिरदे दे अंदर सी जो तो प्रेम खेलन का चाहो सिर तर तली गली मेरी आओ इत मार्ग पैर धरी जै सिर दीजै कान ना कीजै जेड़े खालसे पंथ दी जदों साजना होई है गुरु दे दर ते अपना शीश लै के हाजिर होए सन सच्चे पातशाह ਇਹ ਤੁਹਾਡਾ ਹੈ ਤੁਹਾਡੇ ਕਦਮਾਂ ਤੇ ਝੁਕਿਆ ਹੈ ਇਹ ਤੁਹਾਡੀ ਅਮਾਨਤ ਹੈ ਜਿੱਥੇ ਚਾਹੋ ਇੱਥੇ ਵਰਤ ਲਓ ਪਿਆਰੇ ਗੁਰਸਿੱਖੋ ਇਹਨਾਂ ਗੁਰਸਿੱਖਾਂ ਨੇ ਜਿਨ੍ਹਾਂ ਨੂੰ ਇਹ ਵਕਤ ਦੇ ਹੁਕਮਰਾਨ ਵੱਖ ਵੱਖ ਜਾਤਾਂ ਤੇ ਸ਼ੂਦਰ ਕਹਿ ਕੇ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਦੇ ਸਨ ਅੱਜ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਨਾਂ ਸਾਰਿਆਂ ਨੂੰ ਗੱਲ ਵੱਕੜੀ ਵਿੱਚ ਲਿਆ ਆਪਣੀ ਅਣਖ ਦੀ ਜ਼ਿੰਦਗੀ ਜਿਉਣ ਦੀ ਸਪਿਰਿਟ ਬਖਸ਼ਿਸ਼ ਕਰ ਦਿੱਤੀ ਤਾਕਤ ਬਖਸ਼ਿਸ਼ ਕਰ ਦਿੱਤੀ ਫਿਰ ਇਹਨਾਂ ਨੇ ਵੈਰੀਆਂ ਦੇ ਮੂੰਹ ਪਵਾ ਦਿੱਤੇ ਪਿਆਰੇ ਗੁਰਸਿੱਖੋ ਮਹੰਤ ਕਿਰਪਾਲ ਦਾਸ ਵਰਗੇ ਜਿਹੜੇ ਇੱਕ ਥਾਂ ਤੇ ਸਮਾਧੀ ਲਾ ਕੇ ਚੌਂਕੜਾ ਲੈ ਕੇ ਤਪੱਸਿਆ ਕਰਨ ਵਾਲੇ ਉਹ ਵੀ ਦੁਸ਼ਮਣ ਦਲਾਂ ਦੇ ਹਯਾਤ ਖਾਂ ਵਰਗਿਆਂ ਦੇ ਮੂੰਹ ਮੋੜ ਦਿੰਦੇ ਉਹਨਾਂ ਦੇ ਸਿਰ ਫੇ ਦਿੰਦੇ ਜਿਵੇਂ ਕ੍ਰਿਸ਼ਨ ਦੀ ਮਟਕੀ ਪਾਉਂਦੇ ਨੇ ਅੱਜ ਤਾਂ ਖਾਲਸਾ ਪੰਥ ਜੰਗਾਂ ਯੁੱਧਾਂ ਦੇ ਵਿੱਚ ਇੰਨਾ ਟ੍ਰੇਡ ਹੋ ਚੁੱਕਾ ਹੈ ਦੁਸ਼ਮਣਾਂ ਦੇ ਆਹੂ ਲਾਉਂਦੇ ਆ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਡਰ ਨਹੀਂ ਉਹ ਕੈਰਤਾ ਨਹੀਂ ਬੁੱਧ ਦਿਲੀ ਨਹੀਂ ਸਿਰਫ ਗੁਰੂ ਸਾਹਿਬ ਜੀ ਦਾ ਉਪਦੇਸ਼ ਜ਼ਰੂਰ ਹੈ ਪੈ ਕਾਹੂ ਕਉ ਦੇਤਨ ਹੈ ਮੈਂ ਪੈ ਮਾਨਤ ਆਣ ਧੱਕਾ ਕਿਸੇ ਦੇ ਨਾਲ ਕਰਨਾ ਨਹੀਂ ਤੇ ਜੇ ਕੋਈ ਕਰੇ ਤੇ ਫਿਰ ਚਰਨਾ ਨਹੀਂ ਜੇ ਕੋਈ ਚੜ ਕੇ ਆ ਜਾਵੇ ਫਿਰ ਉਹਦਾ ਜਵਾਬ ਤੇ ਦੇਣਾ ਹੀ ਪਏ ਕਿਸੇ ਤੇ ਹਮਲਾ ਰੋ ਕੇ ਨਹੀਂ ਗਏ ਘੇਰਾ ਕੱਸ ਕੇ ਬੈਠੀਆਂ ਜਿਹੜੀਆਂ ਫੌਜਾਂ ਅੱਗੇ ਹੋਈਆਂ ਐਲੀ ਐਲੀ ਦੇ ਨਾਰਿਆਂ ਦੀ ਆਵਾਜ਼ ਬਾਈ ਤਾਰ ਪਹਾੜੀਏ ਰਾਜੇ ਉਹ ਵੀ ਇਹਨਾਂ ਦੇ ਨਾਲ ਆਪਣੀਆਂ ਫੌਜਾਂ ਲੈ ਕੇ ਸੰਘ ਰਲੇ ਹੋਏ ਪਿਆਰੇ ਗੁਰਸਿੱਖੋ ਜਦੋਂ ਨੇੜੇ ਆਉਂਦੀਆਂ ਵੇਖੀਆਂ ਫੌਜਾਂ ਗੁਰੂ ਕੇ ਲਾਡਲੇ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਸੰਭਾਲੀਆਂ ਹੋਈਆਂ ਕਮਾਨਾਂ ਪੱਥਿਆਂ ਵਿੱਚੋਂ ਕੱਢੇ ਤੀਰ ਤੰਬੀਆਂ ਤੇ ਚਾੜ ਕੇ ਆਉਂਦੇ ਦੁਸ਼ਮਣ ਦੀਆਂ ਹਿੱਕਾਂ ਦੇ ਵਿੱਚੋਂ ਨਹੀਂ ਕੱਢ ਦਿੱਤੇ ਮੋਰਨੀਆਂ ਪਾਲਾਂ ਜਿਹੜੀਆਂ ਵਧੀਆਂ ਆਉਂਦੀਆਂ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਸੀ ਅਸੀਂ ਅੱਜ ਗੁਰਾਵਾਂਗੇ ਪਹਿਲੀਆਂ ਕਤਾਰਾਂ ਢਹਿ ਕੇ ਧਰਤੀ ਦੇ ਉੱਤੇ ਡਿੱਗ ਪਈਆਂ ਇੱਕਦਮ ਇੱਕ ਲੱਖ ਤੇ ਇੱਕਦਮ ਇੰਨੀਆਂ ਫੌਜਾਂ ਢਹਿ ਕੇ ਧਰਤੀ ਦੇ ਉੱਤੇ ਜਾ ਪੈਣ ਹੌਸਲਾ ਵੀ ਟੁੱਟ ਜਾਂਦਾ ਮਗਰ ਹਾਹਾਕਾਰ ਮਚ ਗਈ ਇਹ ਕੀ ਹੋਇਆ ਇਹ ਕਿਵੇਂ ਹੋਇਆ ਇਹ ਤੇ ਦਿਮਾਗ ਅੰਦਰ ਕਿਤੇ ਸੋਚਿਆ ਵੀ ਨਹੀਂ ਸੀ ਜਨ ਸਾਨੂੰ ਸੂਹੀਆਂ ਖਬਰਾਂ ਦੇ ਰਹੇ ਨੇ ਗੁਰੂ ਦੇ ਨਾਲ ਲੜਨ ਵਾਲੇ ਸਿਰਫ ਗਿਣਤੀ ਦੇ ਸਿੰਘ ਨੇ ਉਹਨਾਂ ਕੋਲ ਜੰਗ ਦਾ ਸਾਜੋ ਸਮਾਨ ਵੀ ਇੰਨਾ ਨਹੀਂ ਜਾਂ ਤਾਂ ਸਾਨੂੰ ਸਾਡੇ ਰਿਪੋਰਟਰਾਂ ਨੇ ਖਬਰ ਗਲਤ ਦੇ ਦਿੱਤੀ ਜਾਂ ਫਿਰ ਉਸ ਗੁਰੂ ਨੇ ਆਪਣੀ ਕਰਾਮਾਤ ਦੇ ਸਹਾਰੇ ਸ਼ਹੀਦੀ ਫੌਜਾਂ ਸੱਦ ਲਈਆਂ ਨੇ ਜਿਹੜਾ ਸਾਡੀਆਂ ਇਹਨਾਂ ਹੋਈਆਂ ਫੌਜਾਂ ਦਾ ਨੁਕਸਾਨ ਹੋ ਗਿਆ ਫਿਰ ਇੱਕ ਵਾਰੀ ਹਿੰਮਤ ਕੀਤੀ ਵਜ਼ੀਰ ਖਾਨ ਨੇ ਆਖਿਆ ਉਹ ਤਗੜੇ ਹੋ ਜਾਓ ਇਹ ਪਹਿਲਾ ਹੀ ਹੱਲਾ ਸੀ ਜਿੰਨੇ ਕੁ ਤੀਰ ਉਹਨਾਂ ਦੇ ਕੋਲ ਸਨ ਉਹ ਚੱਲ ਗਏ ਹੁਣ ਤੁਹਾਡੇ ਸਾਹਮਣੇ ਕੋਈ ਵੀ ਤੁਹਾਡਾ ਰਸਤਾ ਰੋਕਣ ਵਾਲਾ ਨਹੀਂ ਹੈ ਫਿਰ ਹੌਸਲਾ ਕੀਤਾ ਮਰਦੇ ਦੇ ਦਮ ਦੇ ਨਾਲ ਇਹਨਾਂ ਦੀਆਂ ਫੌਜਾਂ ਇਸ ਹਵੇਲੀ ਦੀਆਂ ਕੰਧਾਂ ਦੇ ਅਜੇ ਨੇੜੇ ਪਹੁੰਚਣ ਲੱਗੀਆਂ ਨੇ ਗੁਰੂ ਕੇ ਸਿੰਘਾਂ ਨੇ ਚਲਾਏ ਤੀਰ ਇੱਕ ਇੱਕ ਤੀਰ ਕਈਆਂ ਕਈਆਂ ਵਿੱਚੋਂ ਪਾਰ ਹੁੰਦਾ ਹੈ ਜਵਾਨ ਧਰਤੀ ਦੇ ਉੱਤੇ ਡਿੱਗਦੇ ਹੋਏ ਨਜ਼ਰ ਆਏ ਜਿਹੜੇ ਕੁਝ ਬਾਕੀ ਬਚੇ ਵਿਸਦੇ ਸਨ ਪਿੱਛੇ ਨੂੰ ਦੌੜ ਉੱਠੇ ਆਪਣੀ ਫੌਜ ਦੇ ਉਖੜੇ ਹੋਏ ਪੈਰ ਵੇਖ ਕੇ ਸੂਬਾ ਸਰਹਿੰਦ ਵਜ਼ੀਰ ਖਾਨ ਘਬਰਾ ਉੱਠਿਆ ਕਹਿੰਦਾ ਉਹ ਆਨੰਦਪੁਰ ਸਾਹਿਬ ਦੇ ਕਿਲ੍ਹਿਆਂ ਦੇ ਅੰਦਰ ਗੁਰੂ ਨਾਲ ਪਕੜਿਆ ਗਿਆ ਮੈਦਾਨੀ ਇਲਾਕੇ ਦੇ ਅੰਦਰ ਅਸੀਂ ਘੇਰਾ ਪਾਉਣ ਦਾ ਯਤਨ ਕੀਤਾ ਇਹ ਗੁਰੂ ਉੱਥੋਂ ਵੀ ਬਚ ਕੇ ਨਿਕਲਿਆ ਅੱਜ ਫਿਰ ਕਿਹੜੀ ਐਸੀ ਗੈਬੀ ਸ਼ਕਤੀ ਜਿਹੜੀ ਇਹਨਾਂ ਦਾ ਸਾਥ ਇਹਨਾਂ ਦੀ ਮਦਦ ਕਰ ਰਹੀ ਹੈ ਸਾਡੀਆਂ ਫੌਜਾਂ ਧਰਤੀ ਦੇ ਉੱਤੇ ਡਿੱਗਦੀਆਂ ਜਾ ਰਹੀਆਂ ਨੇ ਇਹੋ ਕੁਝ ਕਰਦਿਆਂ ਸੂਰਜ ਸਿਖਰ ਤੇ ਆ ਗਿਆ ਦੁਪਹਿਰਾ ਹੋ ਚੁੱਕੀਆਂ ਨੇ ਫਿਰ ਇਹਨਾਂ ਨੇ ਇੱਕ ਨਵੇਂ ਢੰਗ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਹਮਲਾ ਕਰਨਾ ਚਾਹਿਆ ਉਹ ਕੱਲ ਦੇ ਦੀਵਾਨ ਵਿੱਚ ਫਿਰ ਆਪ ਸੰਗਤ ਦੀ ਸੇਵਾ ਦੇ ਅੰਦਰ ਬੇਨਤੀ ਕਰਾਂਗੇ ਚੇਤਨਿਕ ਹਾਜ਼ਰੀ ਪ੍ਰਬੰਧ ਕਰਨੀ ਇਤਿਹਾਸ ਵਿਚਾਰ ਸਾਂਝੇ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਸੁਭਾ ਬਖਸ਼ਣੀ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮੂਹ ਸੰਗਤ ਦਾ ਧੰਨਵਾਦ ਕਰਦਾ ਮੇਰੇ ਨੌਜਵਾਨ ਵੀਰ ਬਜ਼ੁਰਗ ਸਤਿਕਾਰੀ ਭੈਣਾਂ ਤੇ ਮਾਤਾਵਾਂ ਆਪ ਜੀ ਵੱਲੋਂ ਬੇਅੰਤ ਮਾਣ ਮੇਰੇ ਵੀਰ ਭਾਈ ਕਮਲਪ੍ਰੀਤ ਸਿੰਘ ਜੀ ਇਤਿਹਾਸ ਦੇ ਨਾਲ ਬਹੁਤ ਸਾਰਾ ਸੁਨੇਹ ਕਰਨ ਵਾਲੇ ਆਪ ਜੀ ਵੱਲੋਂ ਵੀ ਬੇਅੰਤ ਮਾਣ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਰਬੱਤ ਸੰਗਤ ਦੀ ਹਾਜ਼ਰੀ ਮੇਰੇ ਗੁਰਦੇਵ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨ ਦੀ ਆਓ ਹੁਣ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਸੰਗਤੀ ਰੂਪ ਵਿੱਚ ਮਿਲ ਕੇ ਕਰੀਏ। ਉਸ ਤੋਂ ਉਪਰੰਤ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਦੀ ਅਸੀਸ ਪ੍ਰਾਪਤ ਕਰਨੀ ਹੈ। ਆਓ ਆਨੰਦ ਸਾਹਿਬ ਜੀ ਦੀ ਬਾਣੀ ਪਿਆਰ ਦੇ ਸਤਿਕਾਰ ਸਾਹਿਬ ਗਾਉਣਾ ਚਾਹੀਦਾ।
2: ਸਤਨਾਮ ਸ੍ਰੀ ਵਾਹਿਗੁਰੂ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-3924. ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦੀ। ਇਸ ਵਾਸਤੇ ਕਾਰਾਮਦ ਔਰ ਸੁੱਖ ਉਹੀ ਚੀਜ਼ ਦਿੰਦੀ ਹੈ ਜੋ ਬੰਦੇ ਦੇ ਕਾਬੂ ਵਿੱਚ ਹੈ। ਆਦ ਕਾਲੂ ਤੋਂ ਦੀ ਗੱਲ ਬੰਦੇ ਦੀ ਸਮਝ ਵਿੱਚ ਆਈ, ਇਸ ਵਾਸਤੇ ਉਸਨੇ ਜਿਸ ਜਿਸ ਤੋਂ ਕੰਮ ਲੈਣਾ ਸੀ ਤੇ ਜਿਸ ਜਿਸ ਤੋਂ ਸੁੱਖ ਲੈਣਾ ਸੀ ਉਹਨੂੰ ਕਾਬੂ ਵਿੱਚ ਰੱਖਣ ਦੇ ਯਤਨ ਕੀਤੇ। ਮਨੁੱਖ ਨੇ ਜਦ ਅਜੇ ਜੰਗਲਾਂ 'ਚ ਰਹਿੰਦਾ ਸੀ ਤੇ ਸਾਰਾ ਕੰਮ ਵੀ ਜੰਗਲੀ ਜਾਨਵਰਾਂ ਤੋਂ ਲੈਂਦਾ ਸੀ। ਗੱਲ ਸਮਝ ਵਿੱਚ ਆ ਗਈ ਕਿ ਜਿਹੜਾ ਜਾਨਵਰ ਮੇਰੇ ਕਾਬੂ ਵਿੱਚ ਨਹੀਂ ਮੈਂ ਉਸ ਤੋਂ ਕੰਮ ਨਹੀਂ ਲੈ ਸਕਦਾ, ਉਸ ਤੋਂ ਸੁੱਖ ਨਹੀਂ ਲੈ ਸਕਦਾ। ਮਨੁੱਖ ਨੇ ਘੋੜਾ ਪਕੜਿਆ ਤੇ ਘੋੜੇ ਦੇ ਮੂੰਹ ਵਿੱਚ ਲਗਾਮ ਪਾ ਦਿੱਤੀ। ਸੱਜੇ ਖਿੱਚਦਾ ਘੋੜਾ ਸੱਜੇ ਮੁੜਦਾ, ਖੱਬੇ ਖਿੱਚਦਾ ਉਹ ਖੱਬੇ ਜਾਂਦਾ, ਜਿੱਥੇ ਦੋਵੇਂ ਲਗਾਮਾਂ ਖਿੱਚ ਲਵੇ ਉੱਥੇ ਰੁਕ ਜਾਂਦਾ। ਜਿਸ ਘੋੜੇ ਦੇ ਮੂੰਹ ਵਿੱਚ ਲਗਾਮ ਨਹੀਂ ਉਸ ਘੋੜੇ ਦਾ ਅਸਵਾਰ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ, ਟਿਕਾਣੇ ਤੇ ਨਹੀਂ ਪਹੁੰਚ ਸਕੇਗਾ। ਕਿਉਂ? ਇੱਕ ਤੇ ਜਿੱਥੇ ਉਸਨੇ ਮੋੜਨਾ ਮੁੜਨਾ ਨਹੀਂ, ਜਿੱਥੇ ਉਸਨੇ ਰੋਕਣਾ ਰੁਕਣਾ ਨਹੀਂ। ਤੋ ਸੁੱਖ ਦੀ ਥਾਂ ਤੇ ਉਸ ਤੋਂ ਦੁੱਖ ਹੀ ਮਿਲੇਗਾ। ਮਨੁੱਖ ਨੇ ਊਠ ਨੂੰ ਪਕੜਿਆ ਤੇ ਉਹਦੇ ਨੱਕ ਦੇ ਨਕੇਲ ਪਾ ਦਿੱਤੀ। ਮੈਂ ਇਸ ਵਾਸਤੇ ਕਿ ਇਹ ਸਿਰਫ ਚੱਲੇ ਹੀ ਨਾ, ਜਿੱਥੇ ਉਸਨੂੰ ਰੋਕਣਾ ਚਾਹੀਏ ਰੁਕ ਵੀ ਜਾਏ। ਹਾਥੀ ਦੇ ਸਿਰ ਦੇ ਉੱਤੇ ਅੰਕੁਸ਼ ਦਾ ਰੱਖਣਾ ਇਸੇ ਗੱਲ ਦਾ ਸਬੂਤ ਹੈ ਕਿ ਇਸ ਤੋਂ ਸੁੱਖ ਲਿਆ ਜਾ ਸਕੇ ਤੇ ਕੰਮ ਲਏ ਜਾ ਸਕਣ। ਜਿੱਥੇ ਅਸੀਂ ਇਸ ਨੂੰ ਰੋਕੀਏ ਅੰਕੁਸ਼ ਮਾਰ ਕੇ ਰੁਕ ਜਾਏ। ਹੋਰ ਅਗਾਂਹ ਚੱਲੀਏ, ਬੈਲਾਂ ਦੇ ਨੱਕ ਵਿੱਚ ਨੱਕ ਪਾ ਦਿੱਤੀ ਕਿ ਜੇ ਨੱਕ ਹੀ ਨਹੀਂ ਤੇ ਬੈਲ ਹਲ ਦੇ ਚੱਲ ਸਕਦੇ, ਕੰਮ ਕਰ ਸਕਣਗੇ। ਜੋ ਜਾਨਵਰ ਰੁਕਦਾ ਨਹੀਂ ਤੇ ਮੁੜਦਾ ਨਹੀਂ ਉਹ ਸੁੱਖ ਦੀ ਥਾਂ ਤੇ ਦੁੱਖ ਦਾ ਵਾਇਸ ਬਣਦਾ, ਸੁੱਖ ਨਹੀਂ ਦਿੰਦਾ। ਮਸ਼ੀਨਰੀ ਦਾ ਯੁੱਗ ਆਇਆ, ਜਾਨਵਰ ਸਹਿਜੇ ਸਹਿਜੇ ਰੁਖਸਤ ਹੋਣ ਲੱਗ ਪਏ ਮਨੁੱਖ ਦੀ ਦੁਨੀਆ ਤੋਂ, ਤੇ ਮਨੁੱਖ ਨੇ ਸਾਈਕਲ ਬਣਾਈ ਤੇ ਸਾਈਕਲ ਦੇ ਵਿੱਚ ਦੋ ਬਰੇਕਾਂ ਲਾ ਦਿੱਤੀਆਂ। ਅਗਲੇ ਪਹੀਏ 'ਚ ਵੀ ਬਰੇਕ ਹੈ, ਪਿਛਲੇ 'ਚ ਵੀ ਬਰੇਕ ਹੈ, ਦੋ ਬਰੇਕਾਂ ਨੇ। ਤੇ ਬਿਨਾਂ ਬਰੇਕ ਦੀ ਸਾਈਕਲ ਹੋਵੇ ਤੇ ਕੋਈ ਤੇਜ਼ੀ ਨਾਲ ਉਸ ਨੂੰ ਚਲਾਵੇ ਤੇ ਅੱਗੋਂ ਆ ਜਾਏ, ਢਲਾਨ ਰੋਕਿਆਂ ਰੁਕੇ ਨਾ। ਉਹ ਸਵਾਰ ਮੰਜ਼ਲੇ ਮਕਸੂਦ ਤੇ ਪਹੁੰਚਣ ਦੀ ਥਾਂ ਤੇ ਮਰਗਟ ਗਾਰਡ ਪਹੁੰਚੇਗਾ। ਸਾਈਕਲ ਦਾ ਰੁਕਣਾ ਬੜਾ ਲਾਜ਼ਮੀ, ਉਹਦਾ ਕਾਬੂ ਵਿੱਚ ਹੋਣਾ ਬੜਾ ਲਾਜ਼ਮੀ ਹੈ। ਫਿਰ ਮੋਟਰ ਕਾਰਾਂ ਤੇ ਬੱਸਾਂ ਰੇਲਾਂ ਗੱਡੀਆਂ ਬਣੀਆਂ। ਬੱਸ ਦਾ ਚੱਲਣਾ ਹੀ ਕੋਈ ਬਹੁਤ ਲਾਜ਼ਮੀ ਨਹੀਂ, ਉਹਦੇ ਨਾਲ ਬ੍ਰੇਕਾਂ ਦਾ ਹੋਣਾ ਤੇ ਉਹਦਾ ਰੁਕ ਜਾਣਾ ਵੀ ਬੜਾ ਲਾਜ਼ਮੀ। ਮੁਸਾਫਰਾਂ ਨੂੰ ਦੱਸ ਦਿੱਤਾ ਜਾਏ ਵੀ ਇਸ ਬੱਸ ਦੀਆਂ ਤੇ ਬ੍ਰੇਕਾਂ ਫੇਲ ਨੇ, ਕੰਮ ਨਹੀਂ ਕਰਦੀ, ਤੇ ਜਿੱਥੇ ਇਸ ਨੂੰ ਰੋਕਣਾ ਚਾਹਾਂਗੇ ਤੇ ਨਹੀਂ ਰੁਕੇਗੀ। ਸਿਆਣੇ ਨੇ ਵੀ ਕਹਿ ਦੇਣਾ ਕਿ ਬੇਕਾਬੂ ਹੋ ਗਈ, ਵੀ ਜਿਹੜੀ ਬੇਕਾਬੂ ਹੈ ਮਰਦੇ ਨੂੰ ਸੁੰਗ ਨਹੀਂ ਪਹੁੰਚਾਉਂਦੀ, ਮਰਗੜ ਦਾਸ ਪਹੁੰਚਾਉਂਦੀ ਹੈ, ਉਹਦੀ ਸ਼ਮਸ਼ਾਨ ਘਾਟ ਪਹੁੰਚਾਏਗੀ। ਇਸ ਬੱਸ ਦੇ ਚ ਨਹੀਂ ਬੈਠਣਾ ਕਿਉਂਕਿ ਰੁਕਦੀ ਹੀ ਨਹੀਂ, ਇਹਦੀਆਂ ਬ੍ਰੇਕਾਂ ਕੰਮ ਹੀ ਨਹੀਂ ਕਰਦੀਆਂ। ਜੇ ਇਸ ਨੂੰ ਰੋਕਣਾ ਚਾਹਵਾਂਗੇ ਤੇ ਰੁਕੇਗੀ ਨਹੀਂ। ਬੰਦੇ ਨੇ ਰੇਲ ਗੱਡੀ ਬਣਾਈ ਤੇ ਭਾਵੇਂ ਚੱਲਦੀ ਤੇ ਸਿਰਫ ਇੰਜਨ ਤੋਂ ਹੀ ਹੈ, ਪਰ ਰੋਕਣ ਦਾ ਆਲਾ ਹਰ ਡੱਬੇ ਵਿੱਚ। ਚੈਨ ਖਿੱਚੋ ਤੇ ਰੋਕ ਲਓ, ਜ਼ੰਜੀਰ ਖਿੱਚੋ ਤੇ ਰੋਕ ਲਓ, ਤੇ ਚਾਰ ਚਾਰ ਪੰਜ ਪੰਜ ਥਾਂ ਤੇ ਇੱਕ ਇੱਕ ਡੱਬੇ ਜ਼ੰਜੀਰਾਂ ਲੱਗੀਆਂ ਨੇ ਚੱਲਣ ਦੇ ਨਾਲੋਂ ਵੀ। ਰੋਕਣਾ ਗੱਡੀ ਦਾ ਬੜਾ ਲਾਜ਼ਮੀ, ਬਹੁਤ ਲਾਜ਼ਮੀ। ਜਿਸ ਸਟੇਸ਼ਨ ਤੇ ਬੰਦਾ ਰੁਕਣਾ ਚਾਹੁੰਦਾ ਜੇ ਰੁਕੇ ਹੀ ਨਾ ਤੇ ਸੁੱਖ ਦੀ ਥਾਂ ਤੇ ਫਿਰ ਦੁੱਖ ਦੇਵੇਗੇ। ਇਸ ਵਾਸਤੇ ਬੰਦੇ ਨੇ ਚਾਹੇ ਉਹ ਜਾਨਵਰ ਸਨ, ਹਾਥੀ ਸਨ, ਘੋੜੇ, ਬਲਦ, ਉੱਠ ਇਤਿਆਦ, ਜਾਂ ਇਹ ਰੇਲਾਂ, ਮੋਟਰਾਂ, ਗੱਡੀਆਂ ਨੇ, ਇਹਨਾਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਲਗਾਮ, ਅੰਕੁਸ਼ ਤੇ ਬ੍ਰੇਕਾਂ ਬਕਾਇਦਾ ਜੋ ਹੈ ਨਾਲ ਲਾਈਆਂ, ਤਾਂ ਕਿ ਸਾਰਾ ਨਿਜ਼ਾਮ ਜਿਹੜਾ ਹੈ ਇਹ ਕਾਬੂ ਵਿੱਚ ਹੋਵੇ। ਜੋ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦਾ। ਵਿਧਾਨ ਬਣਾਏ ਧਰਮ ਦੇ, ਸਮਾਜ ਦੇ, ਰਾਜਨੀਤੀ ਦੇ ਮੈਚ ਵਾਸਤੇ ਕਿ ਇਹ ਅਮੋੜ ਨਾ ਚੱਲਣ, ਬੇਕਾਬੂ ਨਾ ਚੱਲਣ। ਪਰ ਸਿਮਰ ਧਰਮੀ ਕੁਛ ਸਮੇਂ ਤੋਂ ਪੰਜਾਬ ਦੇ ਜੋ ਰਾਜਨੀਤੀ ਦੀ ਗੱਡੀ ਚੱਲਦੀ ਪਈ ਸੀ ਉਹ ਬਿਨਾਂ ਬ੍ਰੇਕਾਂ ਦੀ ਚੱਲਦੀ ਪਈ ਸੀ ਤੇ ਕਈਆਂ ਨੂੰ ਕੁਚਲ ਕੇ ਇਹ ਰੇਲ, ਇਹ ਬੱਸ ਲੰਘੀ ਜਾ ਰਹੀ ਸੀ ਤੇ ਉਹ ਹਾਥੀ ਜਿਹਦੇ ਸਿਰ ਤੇ ਅੰਕੁਸ਼ ਨਹੀਂ ਸੀ ਤੇ ਉਹ ਉੱਠਤੀ ਜਿਹਦੇ ਨੱਕ ਦੇ ਚਲੇ ਨਹੀਂ ਸੀ, ਜੋ ਦੌੜ ਕੇ ਰਿਹਾ ਸੀ ਕਿਧਰ ਮੁੜਨਾ ਹੈ, ਕਿੱਥੇ ਰੁਕਣਾ ਹੈ, ਇਹ ਭੁੱਲ ਗਿਆ ਤੇ ਕੁਚਲਦਾ ਹੀ ਰਿਹਾ, ਕੁਚਲਦਾ ਰਿਹਾ। ਹਜ਼ਾਰਾਂ ਬੰਦਿਆਂ ਨੂੰ ਇਸਨੇ ਇੱਕ ਦੋ ਸਾਲ ਦੇ ਕੁਚਲਿਆ। ਪਰ ਜਿੱਥੇ ਤੱਕ ਅੱਜ ਦੀ ਕਤਲਤਾ ਤੇ ਪਰਸੋਂ ਜਿਹੜੀ ਕਨਵੈਨਸ਼ਨ ਹੋਣੀ ਹੈ, ਮੈਂ ਦਾਅਵੇ ਨਾਲ ਕਹਿੰਦਾ ਇਸ ਗੱਡੀ ਨੂੰ ਬ੍ਰੇਕਾਂ ਲੱਗ ਜਾਣਗੀਆਂ ਔਰ ਕਾਬੂ ਚ ਹੋ ਜਾਏਗੀ। ਔਰ ਆਇੰਦਾ ਲਈ ਇਹ ਬੇਕਾਬੂ ਹੋ ਕੇ ਚੱਲਣਾ ਸ਼ਾਇਦ ਭੁੱਲ ਗਏ ਔਰ ਉਸ ਲਈ ਸੁਪਨਾ ਬਣੇ। ਮਨਵੇਖਦਰਨ ਦਰਿਆ ਨੇ ਇਹ ਅਗਰ ਦੋ ਬੰਗੇਲੀਆਂ ਦੀ ਬੰਦੇਖ ਦੇ ਚੱਲਣ ਤੇ ਸੁੱਖ ਦਿੰਦੇ ਨੇ ਤੇ ਦੋਵੇਂ ਕਿਨਾਰੇ ਤੋੜ ਕੇ ਪਾਣੀ ਉਛਲ ਪਏ ਤੇ ਫਿਰ ਪਿੰਡ ਵਰਕ ਹੋਣਗੇ, ਸ਼ਹਿਰ ਤਬਾਹ ਹੋਣਗੇ, ਖੇਤੀਆਂ ਨੀਤ ਤੋਂ ਨਾਬੂਦ ਹੋਣਗੀਆਂ। ਜਦ ਕਦੀ ਇਸ ਤਰ੍ਹਾਂ ਦੀ ਵਿਚਾਰ ਮੈਂ ਸੰਗਤ ਦੇ ਸਾਹਮਣੇ ਰੱਖਦਾ ਤੇ ਮੈਨੂੰ ਚਸ਼ਮ ਦੀ ਵਾਕਿਆ ਅਪ ਬੀਤੀ ਯਾਦ ਆ ਜਾਂਦੀ ਹੈ। ਕਾਨਪੁਰ ਮੈਂ ਵਾਲਬਨ ਫਰਵਰੀ ਦੇ ਮਹੀਨੇ ਚ 15 ਦਿਨ ਹਰ ਸਾਲ ਹਾਜ਼ਰੀ ਭਰਦਾ ਤੇ ਰੋਜ਼ ਗੰਗਾ ਪਾਰ ਸ਼ਾਮ ਨੂੰ ਸੈਰ ਕਰਨ ਚਲੇ ਜਾਂਦੇ ਸੀ ਤੇ ਗੰਗਾ ਪਾਰ ਇੱਕ ਮੰਦਰ ਸੀ, ਬੜਾ ਸੋਹਣਾ ਬਗੀਚਾ ਬਣਿਆ ਹੋਇਆ ਤੇ ਟਹਿਲਦੇ ਹੋਏ ਮੈਂ ਆਪਣੇ ਕੁਛ ਕਾਨਪੁਰ ਦੇ ਦੋਸਤ ਮਿੱਤਰਾਂ ਸਾਥੀਆਂ ਨਾਲ ਉੱਥੇ ਜਾ ਬੈਠਦਾ ਸੀ ਤੇ ਸਾਲ ਦੇ ਸਾਲ ਇਸ ਤਰ੍ਹਾਂ ਨਿਯਮ ਚੱਲਦਾ ਰਿਹਾ। ਜਦ ਮੈਂ ਦੂਜੇ ਸਾਲ ਗਿਆ ਤੇ ਦੇਖ ਕੇ ਦੰਗ ਰਿਹਾ, ਗੰਗਾ ਪਾਰ ਕੀਤੀ ਤੇ ਮੰਦਰ ਨਹੀਂ ਸੀ ਉਹ ਸੋਹਣਾ ਬਗੀਚਾ ਵੀ ਨਹੀਂ ਸੀ ਜਿਹਦੇ ਚ ਬੈਠ ਕੇ ਆਪਾਂ ਵਾਰਤਾਲਾਪ ਕਰਦੇ ਸੀ ਆਪਸੀ ਔਰ ਮੰਦਰ ਦਾ ਉਹ ਸਾਧੂ ਉਹ ਵੀ ਨਹੀਂ ਨਾਲ ਦੇ ਸਾਥੀਆਂ ਨੂੰ ਮੈਂ ਪੁੱਛਿਆ ਇੱਥੇ ਇੱਕ ਮੰਦਰ ਆਉਂਦਾ ਸੀ ਬੜਾ ਸੋਹਣਾ ਬਗੀਚਾ ਆਉਂਦਾ ਸੀ ਆਪਾਂ ਇੱਥੇ ਬੈਠਦੇ ਹੁੰਦੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਮਸਲੇ ਕਰਦੇ ਸੀ ਨਾਲ ਦੇ ਕਵੀ ਸੱਜਣ ਜੋ ਦਾਸ ਦੇ ਦੋਸਤ ਸਨ ਮੈਨੂੰ ਕਹਿਣ ਲੱਗੇ ਜੈਨੀ ਜੀ ਪਿਛਲੇ ਸਾਲ ਗੰਗਾ ਜੀ ਰਜ਼ੋਰ ਤੇ ਹੜ ਤੇ ਆਈ ਹੈ ਹੜਾਂ ਤੇ ਆਈ ਬੜੀ ਜ਼ੋਰ ਦੀ ਤੇ ਉਹ ਮੰਦਰ ਬਹਾ ਲੈ ਗਏ ਔਰ ਜਿਹੜਾ ਬਗੀਚਾ ਸੀ ਉਹ ਵੀ ਸਾਰਾ ਰੋਲ ਲੈ ਗਈ ਤੇ ਉਹ ਜਿਹੜਾ ਸਾਧੂ ਹੈ ਉਹ ਹੁਣ ਨਾਸਤਿਕ ਹੋ ਗਿਆ ਕਹਿੰਦਾ ਲੈ ਗੰਗਾ ਮੈਂ ਤੇਰੀ ਪੂਜਾ ਕਰਦਾ ਰਿਹਾ ਤੂੰ ਮੇਰਾ ਹੀ ਮੰਦਰ ਬਹਾ ਕੇ ਲੈ ਗਏ ਮੈਂ ਮਿਹਨਤ ਨਾਲ ਮੰਦਰ ਬਣਾਇਆ ਮਿਹਨਤ ਨਾਲ ਛੋਟੇ ਛੋਟੇ ਬੂਟੇ ਲਾਏ ਅੰਬਾਂ ਦੇ ਅਮਰੂਦ ਦੇ ਹੋਰ ਫਲਦਾਰ ਬੂਟੇ ਤੇ ਉਹ ਜਦ ਫਲ ਦੇਣ ਤੇ ਆਏ ਨੇ ਤੇ ਤੂੰ ਸਾਰੇ ਰੋੜ ਕੇ ਲੈ ਗਏ ਮੇਰਾ ਸਾਰਾ ਬਗੀਚਾ ਹੀ ਬਹਾ ਕੇ ਲੈ ਗਏ ਮੈਨੂੰ ਉੱਥੋਂ ਦੇ ਸੱਜਣਾ ਨੇ ਦੱਸਿਆ ਉਹ ਸਾਧੂ ਰੋਂਦਾ ਰਿਹਾ ਔਰ ਰੋਂਦਾ ਹੋਇਆ ਨਾਸਤਿਕ ਹੋ ਗਿਆ ਹੈ ਗੰਗਾ ਮੈਂ ਤੇਰੀ ਪੂਜਾ ਨਹੀਂ ਕਰਨੀ ਹੁਣ ਮੈਂ ਤੇਰੀ ਪ੍ਰਤਿਸ਼ਠਾ ਨਹੀਂ ਕਰਨੀ ਹੁਣ ਮੈਂ ਤੇਰੇ ਅੱਗੋਂ ਸਿਰ ਨਹੀਂ ਚੁਕਾਉਣਾ ਹਿੰਦੁਸਤਾਨ ਵਿੱਚ ਦਰਿਆ ਤਕਰੀਬਨ ਤਕਰੀਬਨ ਇਸ ਤਰ੍ਹਾਂ ਦੇ ਕਾਬੂ ਚੱਲ ਪਏ ਕਿਉਂਕਿ ਲੰਬੇ ਚੌੜੇ ਇਹਨਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ ਤੇ ਮੈਂ ਪਿਛਲੇ ਸਾਲ ਜਦੋਂ ਲੰਡਨ ਸ਼ਹਿਰ ਵਿੱਚ ਘੁੰਮ ਰਿਹਾ ਸੀ ਤੇ ਲੰਡਨ ਸ਼ਹਿਰ ਦਰਅਸਲ ਦਰਿਆ ਥੇਮਸ ਦੇ ਦੋਵੇਂ ਕਿਨਾਰਿਆਂ ਤੇ ਵਸਿਆ ਹੋਇਆ ਵਿਚਕਾਰ ਦਰਿਆ ਵਗਦਾ ਆਰ ਪਾਰ ਇਹ ਸ਼ਹਿਰ ਹੈ ਤੇ ਉੱਥੋਂ ਦੇ ਲੋਕ ਮੈਨੂੰ ਦੱਸਣੇ ਜਿਹੜਾ ਥੇਮਸ ਦਰਿਆ ਹੈ ਇਹ ਸਾਲ ਦੇ ਸਾਲ ਹੜ੍ਹ ਤੇ ਆਉਂਦਾ ਸੀ ਤੇ ਲੰਡਨ ਦੇ ਅੱਧੇ ਜਿਹੜੇ ਘਰ ਸਨ ਮਕਾਨ ਸਨ ਡੁੱਬ ਜਾਂਦੇ ਸਨ ਨਿੱਤ ਤੋਂ ਨਾਬੂਦ ਹੋ ਜਾਂਦੇ ਸਨ ਰਸਤੇ ਵਿੱਚ ਕਈ ਦਿਹਾਤਾਂ ਨੂੰ ਵਿਰੋੜ ਛੱਡਦਾ ਸੀ ਤੇ ਕਈ ਖੇਤੀਆਂ ਨਿੱਜ ਤੋਂ ਨਾਬੂਦ ਕਰ ਦਿੰਦਾ ਸੀ 400 ਮੀਲ ਇਸਦੀ ਲੰਬਾਈ ਥੇਮਸ ਦਰਿਆ ਦੀ ਤੇ ਜ਼ੋਰ ਦੇ ਬਰਸਾਤਾਂ ਦੇ ਦਿਨਾਂ ਦੇ ਸਾਲ ਦੇ ਸਾਲ ਇਹ 400 ਮੀਲ ਤੱਕ ਤਬਾਹੀ ਕਰਦਾ ਸੀ ਰਸਤੇ 'ਚ ਜੋ ਖੇਤੀਆਂ ਰਸਤੇ 'ਚ ਜੋ ਪਿੰਡ ਤੇ ਜਿਹੜੇ ਵੱਡੇ ਸ਼ਹਿਰ ਜਾਂ ਕੋਈ ਧਾਰਮਿਕ ਅਸਥਾਨ ਆਏ ਇਹ ਬਾਹਰ ਤੇ ਲੈ ਜਾਂਦਾ ਸੀ ਇੱਥੋਂ ਦੀ ਸਿਆਣੀ ਕੌਮ ਨੇ 400 ਮੀਲ ਤੱਕ ਦੋਵੇਂ ਪਾਸੇ ਉੱਚਾ ਬੰਨ ਲਾ ਦਿੱਤਾ ਹੁਣ ਦਰਿਆ ਹੜਤੇ ਤੇ ਆਉਂਦਾ ਹੈ ਪਰ ਹੁਣ ਸ਼ਹਿਰਾਂ ਨੂੰ ਨਹੀਂ ਡੋਬਦਾ ਹੁਣ ਕਸਬਿਆਂ ਨੂੰ ਨਹੀਂ ਡੋਬਦਾ ਹੁਣ ਖੇਤੀਆਂ ਨੂੰ ਨੇਕ ਤੋਂ ਨਾਬੂਦ ਨਹੀਂ ਕਰਦਾ ਬਲਕਿ ਉਸ ਪਾਣੀ ਤੋਂ ਹੁਣ ਆਪਣੀ ਮਨ ਮਰਜ਼ੀ ਦੇ ਮੁਤਾਬਕ ਲੋਕ ਕੰਮ ਲੈਂਦੇ ਨੇ ਉਹਦੀ ਵਰਤੋਂ ਕਰਦੇ ਨੇ ਕਿਉਂਕਿ ਦਰਿਆ ਬੇਕਾਬੂ ਜੋ ਹੈ ਕਾਬੂ ਵਿੱਚ ਜਿੱਥੇ ਮੈਂ ਦੇਖਿਆ ਕਿ ਬਰਤਾਨੀਆ ਦੇ ਦਰਿਆ ਕਾਬੂ ਵਿੱਚ ਨੇ ਉੱਥੇ ਉੱਥੋਂ ਦੀ ਰਾਜਨੀਤੀ ਵੀ ਕਾਬੂ ਵਿੱਚ ਹੈ ਪਾਰਲੀਮੈਂਟ ਹਾਊਸ ਦੇ ਬਾਹਰ ਕੋਈ 13-14 ਜ਼ਬਾਨਾਂ ਵਿੱਚ ਕੁਛ ਲਿਖਿਆ ਹੋਇਆ ਸੀ ਕਿ ਲੋਕ ਬੜੇ ਸ਼ੌਕ ਨਾਲ ਪੜ੍ਹਨ ਕਿਧਰੇ ਫ੍ਰੈਂਚ ਵਿੱਚ ਲਿਖਿਆ ਅਰਬੀ ਵਿੱਚ ਵੀ ਲਿਖਿਆ ਹੋਇਆ ਸੀ ਇੰਗਲਿਸ਼ ਵਿੱਚ ਉਹਨਾਂ ਨੇ ਲਿਖਣਾ ਹੀ ਸੀ ਤੇ ਲੋਕ ਜਿਹੜੀ ਜਿਹੜੀ ਭਾਸ਼ਾ ਜਾਣਦੇ ਸਨ ਉਹਨੂੰ ਪੜ੍ਹਦੇ ਸਨ ਕਈ ਨੋਟ ਵੀ ਕਰਦੇ ਸਨ ਮੈਂ ਲੰਬੀ ਚੌੜੀ ਭੀੜ ਦੇਖੀ ਤੇ ਮੈਂ ਨਾਲ ਦੇ ਸਾਥੀ ਨੂੰ ਪੁੱਛ ਲਿਆ ਕਿ ਬੋਲ ਕੀ ਹੈ ਜਿਹਨੂੰ ਇਤਨੇ ਸ਼ੌਕ ਨਾਲ ਲੋਕ ਪੜ੍ਹਦੇ ਪਏ ਨੇ ਔਰ ਪੜ੍ਹਦਿਆਂ ਪੜ੍ਹਦਿਆਂ ਅਸ਼ਕਰ ਉੱਠਦੇ ਨੇ ਦਾਤ ਦਿੰਦੇ ਨੇ ਖੁਸ਼ੀ ਜ਼ਾਹਿਰ ਕਰਦੇ ਨੇ ਔਰ ਨੋਟ ਵੀ ਕਰ ਲੈਂਦੇ ਨੇ जो नाल मेरे सज्जन गया उन्हें अनुवाद करके दसिया कहने गए शेक्सपीयर के बोल ने जिन्हों अनेक जबाना इतने बार लिखा गया जिदा अनुवाद यह है पार्लियामेंट हाउस के बाहर बोल ऐ बोलन वाले हो सकता है मैं तेरे नाम सहमत ना होवां ऐ बोलन वाले हो सकता है मैं तेरे नाल सहमत ना होवां पर मैं अपनी जान दे देंगा अगर तेन किसी ने बोलन तो रोकया ये बोल लिखे हुए हैं ये लवज लिखे हुए तो मैं उसनों पढ़ के सारा दिन रखता रहा ऐ बोलन वाले हो सकता है मैं तेरे नाल सहमत ना होवां पर मैं अपनी जान दे देंगा अगर तेनू किसी ने बोलन तो रोकया धर्म का फल की है स्वतंत्रता मोक्ष ते मुक्ति का मतलब की है बोलन की आजादी उत्थे पूर्ण तौर पर दी गई है और इतनी खुल एक होर भी मैं गल दसा अंग्रेजों की गलत नजर साडे देश दे सियासतदाना ने कर ली है उस ढंग की पार्लियामेंट हाउस भी बना लिया एम पी भी बन गए ने पर खिमा धरने उन्होंने वर्गा दिल से दिमाग कितों लिया गए हाइड पार्क में देखी इस तरह के चार पांच माइक्रोफोन लगे हुए कि अगों काफी कुर्सियां भी सन पर गजब की गल है कि स्टेज से कोई वक्ता नहीं बोलने वाला नहीं थे तो स्रोते दो चार जरूर थे सन तो नाल का साथी मैं पार्क दिखा ले आया तो मैं उस तो पूछ लिया मैं कि माइक्रोफोन बड़े सजा के रखे हुए हैं स्टेज से स्टेज भी बड़ी सजाई हुई है स्रोते भी चार पांच बैठे ने बोलने वाला कोई एक ही है इतने मैंने लगे ये बरतानिया गौरमेंट की तरफों इंतजाम किया हो माइक्रोफोन उन्होंने की तरफों लगे हुए जिस किसी बंदे ने गौरमेंट के खिलाफ बोलना किसी मिनिस्टर के खिलाफ बोलना किसी ऑफिसर के खिलाफ बोलना या किसी थान पर उसके कोई किसी अवसर से मिनिस्टर ने उसके ते वधीकी की है तो वह अदालत नहीं जा सकता पैसे नहीं खर्च कर सकता उसके को समा नहीं तो इतने आके बोले उसके बोल पहुंचे उस पर अमल होगा आ जब मैं सिलसिला देखा तो मैं आसस कर उठा हदों भी इतनी स्वतंत्रता इतनी गल क्षमा करनी इस देश देश से मैं हूं घूम करके जो देखा कि एक तेथे के दरियावों के कंधे से बन कोई नहीं ना तो राजनीति के आले दुआले भी कोई बनेरा कोई नहीं इतने के दरिया जब हड़ पे आते हैं शहरों रोड़ छड़ते हैं इतों की राजनीति जब हड़ पे आती है अकाल तख्त को रोड़ के लै जाती है और हजारा बंदे में अपने थले लताड़ के जो है लंघ जाती है बेकाबू राजनीति बिल्कुल बेकाबू और गजब की गल यह है कि इतने ये भी आखन की इजाजत नहीं कि इतने दरिया हड़ पे आया खेतियां डुब गई पिंड गर्क हो गए शहर तबाह हो गए ये भी किसी को इजाजत नहीं किसी वक्त इस तरह के संकीर्ण माहौल में वेख के डॉक्टर मोहम्मद इकबाल ने कहा कि ये कैसा जुबान बन गई है तेरी महफिल में यहां तो बात करने को तरसती है जुबान मेरी इतों की साड़ी जुबान तरस गई गल करन जिड़ा गल करे उसते एनएसए ला दो नेशनल सिक्योरिटी एक्ट ला दो और झूठ चारों पासे पनप आया झूठ को सारे साधन गजब की गले मौजूदा राजनीतिक के मूंह झूठ के हाथ के बंदूक इंज झूठ चलता है ਅੱਖ ਦੇ ਵਿੱਚ ਬੰਦੂਕ ਹੈ, ਮੂੰਹ ਦੇ ਵਿੱਚ ਊਠ ਹੈ, ਤੇ ਸੱਚ ਸੱਚ ਦੇ ਤੇ ਕਿਸੇ ਕਿਸੇ ਥਾਂ ਹੋਂਟ ਵੀ ਸੀ ਦਿੱਤੇ ਗਏ ਨੇ। ਸੱਚ ਉਹਦੀ ਜ਼ਬਾਨ ਵੀ ਕੱਢ ਦਿੱਤੀ ਗਈ ਹੈ ਇਸ ਦੇਸ਼ ਦੇ ਵਿੱਚ, ਜਿਸ ਨੂੰ ਕਹਿੰਦੇ ਨੇ ਕਿ ਅਹਿੰਸਾ ਦੇ ਨਾਲ ਆਜ਼ਾਦੀ ਪ੍ਰਾਪਤ ਕੀਤੀ ਅਸੀਂ। ਮੈਨੂੰ ਪਿਛਲੇ ਥੋੜੇ ਦਿਨ ਹੋਏ ਇੱਕ ਸਰਵਧਰਮ ਸੰਮੇਲਨ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ, ਤੇ ਉੱਥੇ ਇਸ ਦੇਸ਼ ਦੇ ਢੋਂਗੀ ਤੇ ਖੋਖੇ ਰਾਜਨੀਤਿਕ ਵੀ ਪਹੁੰਚੇ ਹੋਏ ਸਨ। ਤੋ ਬਾਰ ਬਾਰ ਬੋਲਦੇ ਗਏ ਕਿ ਇਹ ਬਾਪੂ ਕਾ ਦੇਸ਼ ਹੈ ਔਰ ਹਮਨੇ ਇਤਨੀ ਬੜੀ ਆਜ਼ਾਦੀ ਅਹਿੰਸਾ ਸੇ ਪ੍ਰਾਪਤ ਕੀ ਹੈ, ਤੇ ਬਾਰ ਬਾਰ ਅਹਿੰਸਾ ਦਾ ਜ਼ਿਕਰ ਕਰਨ। ਫਿਰ ਗੱਲ ਰਹੀ ਨਹੀਂ ਗਈ ਮੈਥੋਂ, ਮੈਨੂੰ ਦੋ ਸ਼ਬਦ ਕਹਿਣੇ ਪਏ। ਮੈਂ ਕਿਹਾ ਅਹਿੰਸਾ ਨਾਲ ਜੇ ਆਜ਼ਾਦੀ ਪ੍ਰਾਪਤ ਕੀਤੀ ਤੇ ਇਹਨੂੰ ਅਹਿੰਸਾ ਨਾਲ ਚਲਾਓ। 200 ਸਾਲ ਦੇ ਅੰਗਰੇਜ਼ੀ ਰਾਜ ਨੇ ਇਤਨੀ ਗੋਲੀ ਨਹੀਂ ਚਲਾਈ ਜਿਤਨੀ 35 ਸਾਲ ਦੇ ਇਸ ਰਾਜ ਦੇ ਵਿੱਚ ਬਾਪੂ ਗਾਂਧੀਵਾਦੀਆਂ ਨੇ ਅਹਿੰਸਾਵਾਦੀਆਂ ਨੇ ਗੋਲੀ ਚਲਾਈ। ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਸ਼ਰਮ। ਗਜ਼ਬ ਦੀ ਗੱਲ ਇਹ ਕਿ ਉਹ ਵਿਦੇਸ਼ੀ ਨੇ ਜਾਬਰ ਸਨ, ਚਲੋ ਇਸ ਦੇਸ਼ ਨੂੰ ਲੁੱਟਣ ਆਏ ਸਨ, ਦੇਸ਼ ਦੇ ਉੱਤੇ ਜਾਬਰਾਨਾ ਉਹਨਾਂ ਦਾ ਕਬਜ਼ਾ ਸੀ, ਲੇਕਿਨ 200 ਸਾਲ ਦੇ ਰਾਜ ਵਿੱਚ ਇਤਨੀ ਗੋਲੀ ਨਹੀਂ ਚਲਾਈ। ਇਤਿਹਾਸ ਗਵਾਹ ਹੈ। ਔਰ 200 ਸਾਲ ਦੇ ਰਾਜ ਵਿੱਚ ਇਤਨੇ ਬੰਦੇ ਨਹੀਂ ਕਤਲ ਕੀਤੇ। 35 ਸਾਲ ਦੇ ਵਿੱਚ ਇਹਨਾਂ ਚਰਖੇ ਕੱਟਣ ਵਾਲਿਆਂ ਨੇ, ਵਰਤ ਰੱਖਣ ਵਾਲਿਆਂ ਨੇ, ਅਹਿੰਸਾਵਾਦੀਆਂ ਨੇ ਇਹ ਕੁਛ ਕੀਤਾ, ਇਹ ਕਾਰਨਾਮੇ ਕੀਤੇ 35 ਸਾਲ ਵਿੱਚ। ਆਂਕੜੇ ਜੋ ਹੈ ਸਾਹਮਣੇ ਨੇ, ਆਸਾਮ ਦੇ ਵਿੱਚ, ਬੰਗਾਲ ਦੇ ਵਿੱਚ, ਕਸ਼ਮੀਰ ਦੇ ਵਿੱਚ, ਪੰਜਾਬ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਗੁਜਰਾਤ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਐਸਾ ਕਿਹੜਾ ਸੂਬਾ ਹੈ ਜਿੱਥੇ ਇਹਨਾਂ ਅਹਿੰਸਾਵਾਦੀਆਂ ਨੇ ਕਤਲੇਆਮ ਨਹੀਂ ਕੀਤਾ? ਔਰ ਪੌਂਡੀ ਰਾਜਨੀਤੀ ਨੇ ਖਿਮਾ ਕਰਨੀ ਖੂਨ ਨਹੀਂ ਵਹਾਇਆ। ਕਰੀਬਨ ਕਰੀਬਨ ਹਰ ਪ੍ਰਾਂਤ ਦੇ ਇਹਨਾਂ ਨੇ ਜ਼ੁਲਮ ਤੇ ਤਸ਼ੱਦਦ ਦੀ ਆਪਣੇ ਢੰਗ ਨਾਲ ਜੋ ਹੈ ਛਾਪ ਇਹਨਾਂ ਨੇ ਲਾਈ ਹੈ। ਜੋ ਥੋੜਾ ਅਰਸਾ ਇੱਥੇ ਪਹਿਲੇ ਅੰਮ੍ਰਿਤਸਰ ਦੇ ਮਹਾਨ ਘਿਨਾਉਣਾ ਕਾਰਨਾਮਾ ਇਹਨਾਂ ਅਹਿੰਸਾਵਾਦੀਆਂ ਤੋਂ ਹੋਇਆ, ਬਾਰ ਬਾਰ ਮੈਨੂੰ ਤਾਂ ਅਹਿੰਸਾਵਾਦੀ ਕਹਿੰਦੀਆਂ ਵੀ ਸ਼ਰਮ ਆਉਂਦੀ ਹੈ ਬਈ ਇਹ ਅਹਿੰਸਾਵਾਦੀ ਨੇ, ਬਈ ਅਸੀਂ ਹਿੰਸਾ ਕਰਨੀ ਨੇ, ਬਾਪੂ ਨੇ ਅਹਿੰਸਾ ਸੇ ਇਹ ਆਜ਼ਾਦੀ ਪ੍ਰਾਪਤ ਕੀ ਹੈ, ਅਵਲ ਤੇ ਅਸੀਂ ਇਸ ਨੂੰ ਵੀ ਨਹੀਂ ਮੰਨਦੇ ਕਿ ਅਹਿੰਸਾ ਨਾਲ ਆਜ਼ਾਦੀ ਨਹੀਂ ਪ੍ਰਾਪਤ ਹੋਈ। ਇੱਥੇ ਭਗਤ ਸਿੰਘ ਜੈਸੇ ਆਪਣਾ ਹੁਣ ਨਾ ਡੋਲਦੇ, ਇੱਥੇ ਬੇਸ਼ੁਮਾਰ ਸਿੰਘ ਫਾਂਸੀਆਂ ਤੇ ਨਾ ਚੜਦੇ, ਜਮਾਂ ਕਰਨੀ ਇਹ ਦੇਸ਼ ਤੇ ਅੱਜ ਵੀ ਗੁਲਾਮ ਆਉਣਾ ਸੀ, ਆਜ਼ਾਦ ਥੋੜੀ ਆਉਣਾ ਸੀ। ਤੇ ਮੇਰੀ ਫੋਕੀ ਅਹਿੰਸਾ ਨਾਲ ਜੁੜੀ, ਜਦ ਪਾਕਿਸਤਾਨ ਜਾਂ ਚਾਈਨਾ ਚੜ ਕੇ ਆਇਆ ਸੀ ਫਿਰ ਅਹਿੰਸਾ ਨਾਲ ਬਚਾਉਂਦੇ, ਇਸ ਨੂੰ ਵਰਤ ਰੱਖ ਕੇ ਬਚਾਉਂਦੇ, ਜਾਂ ਚਰਖੇ ਕੱਟਣ ਵਾਲਿਆਂ ਨੂੰ ਅੱਗੇ ਕਰਦੇ। ਇਹ ਕੋਈ ਚਰਖੇ ਕੱਟਣ ਨਾਲ ਦੇਸ਼ ਬਚਿਆ, ਕੋਈ ਵਰਤ ਰੱਖਣ ਨਾਲ ਦੇਸ਼ ਬਚਿਆ? ਨਹੀਂ, ਇੱਥੇ ਬੰਗਾਲੀਆਂ ਨੇ ਆਪਣਾ ਦਿਮਾਗ ਲੜਾਇਆ, ਪੰਜਾਬੀਆਂ ਨੇ ਆਪਣਾ ਖੂਨ ਵਹਾਇਆ ਤੇ ਦੇਸ਼ ਆਜ਼ਾਦ ਹੋਇਆ। ਪਰ ਗਜ਼ਬ ਦੀ ਗੱਲ ਇਹ ਹੈ ਕਿ ਦਿਮਾਗ ਲਾਉਣ ਵਾਲੇ ਰੁੱਲ ਗਏ, ਖੂਨ ਵਗਾਉਣ ਵਾਲੇ ਰੁੱਲ ਗਏ ਤੇ ਚਰਖੇ ਕੱਟਣ ਵਾਲੇ ਸਿੰਘਾਸਣਾਂ ਤੇ ਜਾ ਬੈਠੇ। ਬਦਕਿਸਮਤੀ ਹੈ ਜਿਹੜੀ ਉਹ ਇਹ ਹੈ, ਫੋਕੇ ਚਰਖੇ ਕੱਟਣ ਵਾਲੇ, ਫੋਕੇ ਵਰਤ ਰੱਖਣ ਵਾਲੇ ਤੇ ਫੋਕੀਆਂ ਅਹਿੰਸਾ ਦੀਆਂ ਗੱਲਾਂ ਕਰਨ ਵਾਲੇ। ਦੋ ਚਾਰ ਗੱਲਾਂ ਹੋਰ ਵੀ ਮੈਂ ਤੁਹਾਡੇ ਨਾਲ ਇਸ ਵਿਰੋਧ ਕਰਨੀਆਂ ਨੇ। ਉਹ ਦਾਰਸ਼ਨਿਕ ਐਸਾ ਕਹਿੰਦੇ ਨੇ ਦੂਰ ਦ੍ਰਿਸ਼ਟ ਬੰਦੇ, ਤੇ ਸਾਨੂੰ ਇਸ ਵਕਤ ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲੈਣਾ ਪੈਣਾ, ਕਿਉਂਕਿ ਇੱਕ ਪਾਸੇ ਖਾਈ ਹੋਵੇ, ਇੱਕ ਪਾਸੇ ਖੱਡ ਹੋਵੇ ਤੇ ਬੜੀ ਸਾਵਧਾਨੀ ਨਾਲ ਚੱਲਣਾ ਪੈਣਾ, ਨਹੀਂ ਤੇ ਐਸਾ ਹੋਵੇ ਤਾਂ ਕੌਮ ਖੱਡ ਚਲੀ ਜਾਏਗੀ, ਖਾਈ ਚਲੀ ਜਾਏਗੀ ਤੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕਾਂਗੇ। ਬਹੁਤ ਵੱਡੀ ਸਾਵਧਾਨੀ ਚਾਹੀਦੀ ਇਸ ਵਕਤ, ਇਤਨੀ ਮਹਿਸੂਸ ਕਰਦਾ। ਬਹੁਤ ਗਹਿਰੀ ਖਾਈ ਇੱਕ ਪਾਸੇ ਔਰ ਬਹੁਤ ਗਹਿਰੇ ਖੱਡ ਨੇ, ਇਹਨਾਂ ਦਾ ਮੈਂ ਜ਼ਿਕਰ ਫਿਰ ਦੁਬਾਰਾ ਕਰਾਂਗਾ, ਲੇਕਿਨ ਖਤਰੇ ਚ ਆਪ ਐਸੇ ਰਸਤੇ ਦੇ ਜੋ ਸੰਕੀਰਣ ਹੈ ਤੇ ਖੱਡ ਤੇ ਖਾਈ ਦੋਵੇਂ ਪਾਸੇ ਨੇ, ਤੋ ਸੰਭਲ ਕੇ ਚੱਲਣਾ, ਬਸ ਇਤਨੀ ਗੱਲ ਹੈ।
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
6: ਮੇਰੀ ਨੱਕ ਕੱਟਣ ਦੀ ਕੋਸ਼ਿਸ਼ ਕੀਤੀ ਜਾਂ ਇੰਝ ਕਹਿ ਲਓ ਕਿਸੇ ਦੀ ਪਤਨੀ ਚੁੱਕ ਨੇ ਆਉਣਾ ਅਗਲੇ ਦੀ ਨੱਕ ਹੀ ਕੱਟਣੀ ਹੈ, ਇੰਝ ਬਦਲਿਆ ਪਿਆ ਤੂੰ ਕਿਵੇਂ ਕਰਨੀ। ਇਹ ਦਿਸ਼ਰਾਮ ਨਿਰਦੋਸ਼ ਹੈ ਕਿ ਕਿਸੇ ਆਮ ਬੰਦੇ ਦੀ ਭੈਣ ਨੂੰ ਵੀ ਕੋਈ ਇਸ ਤਰੀਕੇ ਦੇ ਨਾਲ ਵਿਵਹਾਰ ਕਰਦਾ। ਉਹਨੇ ਵੀ ਆਪੇ ਤੋਂ ਬਾਹਰ ਆਉਣਾ ਸੀ ਅਤੇ ਰਾਜਾ ਸੀ, ਉਹਨੇ ਤੇ ਕੰਮ ਕਰਨਾ ਸੀ। ਲੇਕਿਨ ਫਿਰ ਰਾਵਣ ਨੂੰ ਦੁਸ਼ਟ ਜ਼ਾਲਮ ਜਾਵਰ ਐਸਾ ਕਿਉਂ ਆਖਿਆ ਗਿਆ? ਹਾਰ ਗਿਆ। ਬਸ ਇੰਨੀ ਗੱਲ। ਔਰ ਮੈਂ ਅਰਜ ਤਰ੍ਹਾਂ ਤੁਸੀਂ ਇਤਨੇ ਸਾਰੇ ਬੈਠੇ ਹੋ ਤੇ ਕਿਸੇ ਹਿੰਦੂ ਦਾਰਸ਼ਨਿਕ ਨੂੰ ਵੀ ਕਹਿ ਦੇਣਾ ਸਹੀ ਹੈ, ਅਗਰ ਇੱਥੇ ਸਰੋਤਾ ਦੇ ਰੂਪ ਵਿੱਚ ਬੈਠਾ ਹੋਵੇਗਾ ਤੇ ਆਪਣੀ ਦੂਰ ਦ੍ਰਿਸ਼ਟੀ ਨਾਲ ਸੋਚੇਗਾ ਤੇ ਬਿਲਕੁਲ ਸਹੀ ਹੈ। ਅਗਰ ਰਾਵਣ ਜਿੱਤ ਜਾਂਦਾ ਇਸ ਦੇਸ਼ ਦਾ ਭਗਵਾਨ ਰਾਵਣ ਆਉਣਾ ਸੀ, ਰਾਮ ਨਹੀਂ ਆਉਣਾ ਸੀ। ਇੰਨੀ ਮੈਂ ਅਰਜ਼ ਕਰ ਦੇਣਾ, ਪੂਜਾ ਰਾਵਣ ਦੀ ਆਉਣੀ ਸੀ, ਰਾਮ ਦੀ ਨਹੀਂ ਆਉਣੀ ਸੀ ਹਿੰਦੂ ਜਗਤ ਵਿੱਚ। ਪਰ ਰਾਮ ਨਹੀਂ ਕਿਉਂ ਹੋਈ? ਰਾਮ ਜਿੱਤ ਗਿਆ, ਰਾਵਣ ਹਾਰ ਗਿਆ। ਤੇ ਹਾਰੇ ਕੋ ਹਰ ਨਾਮ, ਹਾਰੇ ਦੀ ਮਾਂ ਕੌਣ ਪਕੜੇ? ਕਲਮ ਦੇ ਧਨੀ, ਜ਼ਬਾਨ ਦੇ ਧਨੀ, ਫਿਰ ਉਹਦੀ ਉਪਮਾ ਕਰਦੇ ਜੋ ਜਿੱਤ ਜਾਂਦਾ। ਪਰ ਕਰਮਾ ਲੋਕੀ ਉਹਦੇ ਆਲੇ ਦੁਆਲੇ ਕਰਦੇ ਜੋ ਜਿੱਤ ਜਾਂਦਾ। ਜੋ ਹਾਰ ਜਾਂਦਾ ਹੈ, ਹਾਰੇ ਕੋ ਹਰ ਨਾਮ, ਹੁਣ ਹਾਰੇ ਉਹਦੀ ਕੌਣ ਬਾਂਹ ਪਕੜੇ, ਹਾਰੇ ਉਹਦਾ ਕੌਣ ਸਾਥ ਦੇ, ਤੇ ਗਰੂਪ ਹੁੰਦੇ ਸੂਰਜ ਦੀ ਕੌਣ ਬਾਂਹ ਪਕੜੇ। ਇਸ ਵਾਸਤੇ ਕਲਮ ਦੇ ਧਨੀਆਂ ਨੇ, ਦਿਮਾਗ ਦੇ ਧਨੀਆਂ ਨੇ, ਜ਼ਬਾਨ ਦੇ ਧਨੀਆਂ ਨੇ ਰਾਮ ਦੀ ਉਪਮਾ ਦੇ ਜ਼ੋਰ ਲਾਇਆ ਤੇ ਰਾਵਾਂ ਦੀ ਨਿਖੇਧੀ ਦੇ ਜ਼ੋਰ ਲਾ ਦਿੱਤਾ, ਕਿਉਂਕਿ ਹਾਰ ਗਿਆ। ਹੁਣ ਹਾਰੇ ਹੋਏ ਨੇ ਕੀ ਸਾਡਾ ਵਿਗਾੜ ਲੈਣਾ? ਮਰ ਗਿਆ, ਉਸ ਮਰੇ ਹੋਏ ਨੇ ਕੀ ਸਾਡਾ ਵਿਗਾੜਨਾ? ਬਾਬਰ ਜਦ ਜ਼ਿੰਦਾ ਸੀ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਤੇ ਕੇਵਲ ਗੁਰੂ ਨਾਨਕ ਸਨ, ਤੇ ਉਹਨਾਂ ਨੇ ਕਹਿ ਦਿੱਤਾ ਸੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਐ ਬਾਬਰ ਜੇ ਤੂੰ ਮਰ ਜਾਏ ਤੇ ਕਬਰ ਚ ਚੜਾ ਜਾਏ ਤੇ ਫਿਰ ਮੈਂ ਤੈਨੂੰ ਜਾਬਰ ਆਖਾਂ, ਕੀ ਮੈਨੇ ਰੱਖਦਾ ਹੈ? ਮੈਂ ਤੇਰੇ ਮੂੰਹ ਦੇ ਉੱਤੇ ਤੈਨੂੰ ਕਹਿਣਾ ਕਿ ਪਾਪ ਕੀ ਜੰਝ ਲੈ ਕਾਬਲੋਂ ਲਾਇਆ ਜੋੜੀ ਮੰਗੇ ਦਾਨ ਵੇ ਲਾਇਓ। ਤੇ ਬਾਬੇ ਦੀ ਹਿੰਮਤ, ਸਤਿਗੁਰ ਦੀ ਹਿੰਮਤ। ਤੋ ਰਾਵਣ ਨੂੰ ਦੁਸ਼ਟ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਾਂ ਨਾਲ ਨਿਵਾਜਣਾ ਇਹ ਸਾਹਿਤਕਾਰਾਂ ਦਾ ਕੰਮ ਬਣ ਗਿਆ, ਕਿਉਂਕਿ ਹਾਰ ਗਿਆ ਸੀ ਤੇ ਉਹਨੇ ਵਿਗਾੜਨਾ ਕੀ ਸੀ? ਜਿੱਤੇ ਹੋਇਆ ਭਗਵਾਨ ਬਣ ਜਾਂਦਾ ਅਗਰ ਪੁਰਸ਼ ਹੋਵੇ ਤੇ, ਜਿੱਤੇ ਹੋਇਆ ਭਗਵਾਨ ਬਣ ਜਾਂਦਾ, ਤੇ ਜੇ ਨਾਰੀ ਹੋਵੇ ਤੇ ਜਿੱਤੀ ਹੋਈ ਚੰਡਕਾ ਬਣ ਜਾਂਦੀ ਹੈ, ਦੁਰਗਾ ਬਣ ਜਾਂਦੀ ਹੈ। ਲੋਕੀ ਇੰਜ ਉਪਮਾ ਕਰਨ ਲੱਗ ਪੈਂਦੇ ਨੇ, ਲੋਕੀ ਇੰਜ ਮਹਿਮਾ ਗਾਇਨ ਕਰਨ ਲੱਗ ਪੈਂਦੇ ਨੇ। ਲੋਕਾਂ ਦੀ ਮੂਲਤਾ ਦੀ ਕੋਈ ਜੋ ਹੈ ਪੈਮਾਇਸ਼ ਹੈ ਕਿ ਮੈਂ ਕਰਨੀ, ਦੁਨੀਆਂ ਤੇ ਮੂਲ ਹੈ, ਬਹੁਤ ਮੂਲ ਹੈ, ਬਸ ਜਾਏ ਸ਼ੈਤਾਨ ਵੀ ਜਿੱਤ ਜਾਏ ਤੇ ਬੈਵਾਨ ਜੋ ਹੈ ਭਗਵਾਨ ਹੈ, ਜੇ ਚੰਡਾਲਣ ਵੀ ਜਿੱਤ ਜਾਏ ਤੇ ਦੁਰਗਾ ਹੈ, ਚੰਡਕਾ ਔਰ ਕੀ। ਹਾਰੇ ਕੋ ਹਰ ਨਾਮ, ਹਾਰੇ ਉਹਦਾ ਕੌਣ ਸਾਥ ਦੇਵੇ, ਹਾਰੇ ਉਹਦੀ ਕੌਣ ਬਾਂਹ ਪਕੜੇ। ਪੁਰਸ਼ ਜਿੱਤ ਜਾਏ ਭਗਵਾਨ, ਨਾਰੀ ਜਿੱਤ ਜਾਏ ਜੋ ਹੈ ਦੁਰਗਾ। ਪਰ ਹੁਣ ਸਵਾਲ ਹੀ ਪੈਦਾ ਹੁੰਦਾ ਹੈ, ਐਸਾ ਸ਼ਕਤੀਸ਼ਾਲੀ ਰਾਵਣ ਵਿਗਿਆਨਕ ਧਾਰਮਿਕ ਜਜ਼ਬਾਤੀ ਭਾਵਕ ਸਰਵਗੁਣ ਸੰਪੰਨ ਹਾਰ ਕਿਵੇਂ ਗਿਆ? ਤੋ ਮੈਂ ਇੱਥੇ ਅਰਜ਼ ਕਰਾਂ ਕਿਉਂ ਹਾਰਿਆ? ਘਰ ਕਾ ਦੇਵੀ ਲੰਕਾ ਡਾਲ, ਉਹਦਾ ਵਿਰਾ ਵਿਦੇਸ਼ਨ, ਉਹ ਜਾ ਰਲਿਆ ਰਾਮ ਨਾਲ। ਮੈਂ ਅਰਜ਼ ਕਰਾਂ ਦੁਸਹਿਰੇ ਵਾਲੇ ਦਿਨ ਜਦ ਰਾਵਣ ਨੂੰ ਫੂਕ ਦਿੰਦਾ ਤੇ ਫੂਕਣ ਵਾਲੇ ਵੀ ਪਹਿਲੇ ਰਾਵਣ ਨੂੰ ਮੱਥਾ ਟੇਕਦੇ ਨੇ, ਉਹਦੀ ਪਰਿਕਰਮਾ ਕਰਦੇ ਨੇ, ਅੰਦਰ ਮਨ ਵਿੱਚ ਭਾਵ ਹੈ ਕਿ ਬ੍ਰਾਹਮਣ ਸੀ, ਵਿਦਵਾਨ ਸੀ, ਚਾਰ ਵੇਦਾਂ ਦਾ ਪਾਠੀ ਸੀ, ਸ਼ਿਵ ਜੀ ਦਾ ਉਪਾਸ਼ਕ ਸੀ, ਇਹਨੂੰ ਅੱਗ ਲਾਉਣ ਲੱਗਿਆ ਕਰਦੇ ਤੇ ਪਾਪ ਪਾਇਆ, ਪਰ ਹੁਣ ਕੀ ਕਰਨ, ਹਾਰ ਗਏ ਅਸੀਂ, ਹੁਣ ਹਾਰੇ ਦੀ ਬਾਂਹ ਕੌਣ ਪਕੜੇ, ਫੂਕਣਾ ਵੀ ਹੈ ਤੇ ਮੱਥਾ ਵੀ ਟੇਕਣਾ, ਦੋਵੇਂ ਕੰਮ ਇਕੱਠੇ ਕਰਦੇ ਨੇ, ਇੱਕ ਨਹੀਂ ਇਕੱਠੇ, ਲੇਕਿਨ ਅੰਦਰ ਜ਼ਮੀਰ ਕਹਿੰਦੀ ਹੈ ਕਿ ਬੰਦਾ ਵਿਦਵਾਨ ਸੀ, ਬੰਦਾ ਭਗਤ ਸੀ, ਬੰਦੇ ਚ ਕੋਈ ਖੂਬੀਆਂ ਸਨ, ਬੰਦੇ ਚ ਕੋਈ ਗੱਲ ਸੀ, ਤੋ ਅੰਦਰ ਅਹਿਸਾਸ ਹੈ, ਉਹ ਜਿਹੜਾ ਅਹਿਸਾਸ ਹੈ ਉਹ ਪਰਿਕਰਮਾ ਕਰਨ ਤੇ ਮਜਬੂਰ ਕਰਦਾ, ਉਹ ਜਿਹੜਾ ਅਹਿਸਾਸ ਹੈ ਉਹ ਮੱਥਾ ਟੇਕਣ ਤੇ ਮਜਬੂਰ ਕਰਦਾ, ਤੋ ਹਾਰਿਆ ਕਿਉਂ, ਦੁਰਵਿਕਸ਼ਨ ਨੇ ਰਾਮ ਨੂੰ ਕਹਿ ਦਿੱਤਾ ਇਹ ਕਿਸ ਤਰ੍ਹਾਂ ਹਾਰ ਸਕਦਾ ਗੁਰ ਤੈਨੂੰ ਮੈਂ ਦੱਸਾਂ, ਬਸ ਉਸਨੇ ਗੁਰੂ ਦੱਸੇ ਸਾਰੇ ਢੰਗ ਤੌਰ ਤੇ ਤਰੀਕੇ ਉਸਨੇ ਦੱਸੇ, ਤੇ ਵਿਵੇਕਸ਼ਣ ਇੱਕ ਹੋਵੇ ਤੇ ਰਾਮ ਜੈਸਾ ਸ਼ਕਤੀਸ਼ਾਲੀ ਬਾਦਸ਼ਾਹ ਹਾਰ ਜਾਂਦਾ ਤੇ ਕਿਉਂ ਕਰਨੀ, ਇਹ ਕੌਮ ਕਿਉਂ ਹਾਰੀ, ਇੱਥੇ ਤੇ ਮੈਂ ਦੇਖਿਆ ਸੈਂਕੜੇ ਵਿਵੇਕਸ਼ਣ, ਇੱਕ ਨਹੀਂ ਸੈਂਕੜੇ, ਮੈਂ ਜਿਸ ਜਿਸ ਸ਼ਹਿਰ ਵਿਚ ਗਿਆ ਸਿੰਘ ਸਭਾਵਾਂ ਦੇ ਜੇ ਪ੍ਰਧਾਨ ਵਿਵੇਕਸ਼ਣ, ਉਹਨਾਂ ਦੇ ਸਕੱਤਰ ਵਿਵੇਕਸ਼ਣ, ਇੰਜ ਹਰਾਈ ਦਾ ਕੌਮ ਨੂੰ, ਇੰਜ ਮਾਰੋ, ਇੰਜ ਕਰੋ, ਇੰਜ ਕਰੋ, ਤੇ ਵਿਵੇਕਸ਼ਣਾਂ ਦੇ ਮੁਖੀ ਵੀ ਦੋ ਵਿਵੇਕਸ਼ਣ, ਤੇ ਕਿਵੇਂ ਕਰਨੀ, ਇੱਕ ਵਿਵੇਕਸ਼ਣ ਦੇ ਨਾਲ ਇੰਨਾ ਸ਼ਕਤੀਸ਼ਾਲੀ ਰਾਜ ਭ੍ਰਸ਼ਟ ਹੋ ਜਾਂਦਾ ਤੇ ਜਿੱਥੇ ਕਦਮ ਕਦਮ ਤੇ ਵਿਵੇਕਸ਼ਣ ਬੈਠੇ ਹੋਣ ਤੁਸੀਂ ਭੁੱਲਣਾ ਨਾ, ਇੱਥੇ ਵੀ ਬਥੇਰੇ ਬੈਠੇ ਹੋਣਗੇ, ਜ਼ਰੂਰ ਬੈਠੇ ਹੋਣਗੇ, ਇਸ ਤਰ੍ਹਾਂ ਦੇ ਲਾਜ਼ਮੀ ਬੈਠੇ ਹੋਣਗੇ, ਕਿਉਂਕਿ ਮੈਂ ਘੁੰਮ ਫਿਰ ਕੇ ਜੋ ਆਇਆ, ਮੈਂ ਦੇਖ ਕੇ ਜੋ ਆਇਆ, ਇਹਨਾਂ ਨੂੰ ਬੜਾ ਨੇੜਿਓਂ ਜੋ ਦੇਖਿਆ, ਮੈਂ ਬਹੁਤ ਜੋ ਹੈ ਕਰੀਬੋਂ ਦੇਖਿਆ, ਬਹੁਤ ਨੇੜਿਓਂ ਦੇਖਿਆ। ਰਾਵਣ ਨੂੰ ਦੁੱਖ ਹੋਇਆ ਬੜਾ ਵੀ ਤੂੰ ਮੇਰਾ ਵਿਰਾਹ, ਤੂੰ ਮੇਰਾ ਸਾਥ ਦੇ, ਤੂੰ ਮੇਰੇ ਰਾਜ ਤੋਂ ਵਾਕਫ, ਮੇਰੇ ਸੁਭਾਵ ਤੋਂ ਵਾਕਫ, ਮੇਰੇ ਆਚਰਣ ਤੋਂ ਵਾਕਫ, ਆਚਰਣ ਦਾ ਇਤਨਾ ਪਾਕੀਸ ਬੰਦਾ ਕਿ ਉਹਨੇ ਸੀਤਾ ਨੂੰ ਅਸ਼ੋਕ ਵਾਟਿਕਾ ਚ ਰੱਖਿਆ, ਆਪਣੇ ਮਹਿਲਾਂ ਚ ਨਹੀਂ ਰੱਖਿਆ ਸੀ, ਇਤਿਹਾਸ ਤੋਂ ਬਾਅਦ ਉਹਦੀ ਪਵਿੱਤਰਤਾ ਦਾ ਸਬੂਤ ਮਿਲ ਗਿਆ ਸੀ ਅਗਨ ਪ੍ਰੀਖਿਆ ਦੇ ਨਾਲ ਵੀ, ਤਾਂ ਵੀ ਗੱਲ ਸਪਸ਼ਟ ਹੋ ਗਈ ਕਿ ਰਾਵਣ ਬੇਦਾਗ ਹੈ, ਰਾਵਣ ਨਿਰਦੋਸ਼, ਲੇਕਿਨ ਫਿਰ ਉਹ ਦੁਸ਼ਟ ਕਿਉਂ ਹਾਰ ਗਿਆ, ਸਮਾਂ ਕਰਨੀ ਜਦ ਇਸ ਤਰ੍ਹਾਂ ਦੀ

ਸ਼ਰਮਦੀਗਲ ਲਜਾਣੀ ਚਾਹੀਦੀ ਹੈ ਤੈਨੂੰ। 40-50 ਮਾਸੂਮ ਬੰਦੇ ਬੰਦੂਕਾਂ ਵਾਲੇ ਤੇ ਟੈਂਕ ਚੜਾ ਕੇ ਲੈ ਜਾਓ ਤੇ ਗੁਰੂ ਨਾਨਕ ਦੇਵ ਪੰਕਤੀ ਕਿਆ ਪੂਰੀ ਉਤਰਦੀ ਕਿ ਜੇ ਸਕਤਾ ਸਕਦੇ ਕੋ ਮਾਰੇ ਤਾਮਣ ਰੋਸ ਨਾ ਹੋਈ। ਤੇ ਪੰਕਤੀਆਂ ਤੂੰ ਇਸੇ ਵਾਸਤੇ ਕੰਠ ਕੀਤੀਆਂ ਸਨ ਇੱਥੇ ਹੀ ਸੁਣਾਣੀਆਂ ਨੇ। ਔਰ ਇੰਝ ਕੌਮ ਨੂੰ ਇਹਨਾਂ ਪੰਕਤੀਆਂ ਦੇ ਨਾਲ ਜੋ ਹੈ ਮਾਰ ਕਰਨੀ ਹੈ, ਖਿਮਾ ਕਰਨੀ, ਘਰ ਕਾ ਭੇਜਦੀ ਲੰਕਾ ਡਾਲ। ਔਰ ਘਰ ਕਾ ਭੇਜਦੀ ਜਦ ਭਰਾ ਹੋਵੇ, ਰਾਜਦਾਰ ਹੋਵੇ, ਜਾਣਨ ਵਾਲਾ ਹੋਵੇ ਤੇ ਦੁੱਖ ਬੜਾ ਆਉਂਦਾ। ਮੈਨੂੰ ਗਾਥਾ ਚੇਤੇ ਆਈ, ਮਨਸੂਰ ਨੂੰ ਜਦ ਸੂਲੀ ਤੇ ਚਾੜਨ ਲੱਗੇ ਨੇ ਤੇ ਵਕਤ ਦੇ ਬਾਦਸ਼ਾਹ ਨੇ ਕਹਿ ਦਿੱਤਾ ਇਹਨੂੰ ਸੂਲੀ ਚਾਲਣ ਤੋਂ ਪਹਿਲੇ ਸਾਰਿਆਂ ਨੇ ਇੱਕ ਇੱਕ ਪੱਥਰ ਮਾਰਨਾ। ਤੇ ਅੱਗੋਂ ਖੜਾ ਸੀ ਸ਼ਿਵਲੀ, ਭੀੜ ਦੇ ਸਭ ਤੋਂ ਅੱਗੇ ਖੜਾ ਤੇ ਸ਼ਿਵਲੀ ਜਿਗਰੀ ਦੋਸਤ, ਡਰਾਮਾ ਵਾਲਾ ਰਿਸ਼ਤਾ ਮਨਸੂਰ ਦੇ ਨਾਲ। ਤੇ ਸ਼ਿਵਲੀ ਕੰਬ ਗਿਆ, ਜੇ ਮੈਂ ਪੱਥਰ ਨਾ ਮਾਰਿਆ ਤੇ ਹੋ ਸਕਦਾ ਮੈਨੂੰ ਵੀ ਸੂਲੀ ਤੇ ਟੰਗ ਦੇਣ, ਗੱਲ ਤੇ ਇੰਨੀ ਔਰ ਕੀ ਹੈ। ਤੇ ਜੇ ਮੈਂ ਪੱਥਰ ਮਾਰਿਆ ਤੇ ਮਨਸੂਰ ਬੇਦਾਵ ਹੈ, ਨਿਰਦੋਸ਼, ਪਵਿੱਤਰ ਆਤਮਾ ਹੈ, ਖੁਦਾ ਸ਼ਨਾਸ ਹੈ, ਖੁਦਾ ਪ੍ਰਸਤ ਹੈ। ਸੋਚੀ ਪਿਆ, ਇਤਨੇ ਚ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਮਾਰੋ ਇਸ ਨੂੰ ਇੱਕ ਇੱਕ ਪੱਥਰ। ਪੱਥਰਾਂ ਦੀ ਬਾਰਿਸ਼ ਸ਼ੁਰੂ ਹੋ ਗਈ, ਮਨਸੂਰ ਹੱਸਦਾ ਰਿਹਾ। ਸ਼ਿਵਲੀ ਦੇ ਕੋਲ ਇੱਕ ਫੁੱਲ ਸੀ, ਉਹਨੇ ਸੋਚਿਆ ਚਲੋ ਹੁਣ ਮੈਂ ਇਹ ਮਾਰਾਂ, ਅਗਲਿਆਂ ਨੂੰ ਪਤਾ ਤੇ ਚੱਲ ਜਾਏ ਮੈਂ ਕੁਛ ਮਾਰਿਆ। ਉਹਨੇ ਖਿੱਚ ਕੇ ਫੁੱਲ ਮਾਰਿਆ, ਮੱਥੇ ਤੇ ਲੱਗਿਆ, ਚੀਖ ਨਿਕਲ ਗਈ ਮਨਸੂਰ ਦੀ। ਸ਼ਿਵਲੀ ਕੋਲ ਗਿਆ ਤੇ ਕਹਿੰਦਾ ਮਿੱਤਰਾ, ਲੋਕਾਂ ਨੇ ਪੱਥਰ ਮਾਰੇ ਮੁਸਕਰਾਉਂਦਾ ਰਿਹਾ, ਮੈਂ ਤੈਨੂੰ ਫੁੱਲ ਮਾਰਿਆ, ਤੂੰ ਰੋ ਪਿਆ। ਮਨਸੂਰ ਨੇ ਕਿਹਾ, ਤੂੰ ਫੁੱਲ ਭੇਟ ਨਹੀਂ ਕੀਤਾ, ਮਾਰਿਆ। ਜਿਨ੍ਹਾਂ ਨੇ ਮੈਨੂੰ ਪੱਥਰ ਮਾਰੇ ਮੂੜ ਸਨ, ਨਾਦਾਨ ਸਨ, ਤੂੰ ਮੈਨੂੰ ਫੁੱਲ ਮਾਰਿਆ। ਤੂੰ ਤੇ ਗਿਆਨੀ ਸੀ, ਤੂੰ ਤੇ ਸਿਆਣਾ ਸੀ, ਤੂੰ ਤੇ ਆਲਮ ਸੀ, ਤੈਨੂੰ ਤੇ ਮੇਰਾ ਪਤਾ ਸੀ, ਮੇਰੇ ਇਤਿਹਾਸ ਦਾ ਪਤਾ ਸੀ, ਮੇਰੀ ਜ਼ਿੰਦਗੀ ਦਾ ਪਤਾ ਸੀ, ਪਰ ਤੂੰ ਵੀ ਮਾਰਿਆ। ਰੋ ਪਿਆ ਸ਼ਿਵਲੀ, ਪੈਰਾਂ ਤੇ ਗਿਰਿਆ, ਕਹਿੰਦਾ ਮਾਫ ਕਰੀ ਮਿੱਤਰਾ, ਪੱਥਰ ਮਾਰਨ ਦੀ ਹਿੰਮਤ ਨਹੀਂ ਹੋਈ, ਫੁੱਲ ਮੈਂ ਮਾਰਿਆ। ਪਰ ਮੈਂ ਮਾਰਿਆ ਜ਼ਰੂਰ ਹੈ, ਪਰ ਮੈਂ ਸਮਝਦਾ ਧਨ ਹੈ ਉਹ ਸ਼ਿਵਲੀ ਜਿਹਨੇ ਪੱਥਰ ਨਹੀਂ ਮਾਰਿਆ, ਫੁੱਲ ਮਾਰਿਆ। ਅੱਜ ਦੇ ਸ਼ਿਵਲੀ ਨੇ ਤੇ ਕਈ ਪੱਥਰ ਮਾਰੇ, ਖਿੱਚ ਕੇ ਮਾਰੇ, ਔਰ ਅਜੇ ਵੀ ਮਾਰ ਲਿਆ। ਔਰ ਵਜਬ ਦੀ ਗੱਲ, ਉਸ ਸ਼ਿਵਲੀ ਨੇ ਮਨਸੂਰ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ ਵੀ ਮੈਥੋਂ ਭੁੱਲ ਹੋਈ ਹੈ। ਅੱਜ ਦਾ ਸ਼ਿਵਲੀ ਕਹਿੰਦਾ, ਨਹੀਂ, ਜੋ ਮੈਂ ਬੋਲਿਆ, ਜੋ ਮੈਂ ਕੀਤਾ, ਜੋ ਮੈਂ ਮਾਰਿਆ, ਇਹ ਠੀਕ ਕੀਤਾ, ਇਹ ਜਾਇਜ਼ ਹੈ, ਤੇ ਗੁਸਤਾਖੀ ਮਾਫ। ਬਾਕੀ ਜੋ ਕੁਛ ਸਾਡੇ ਜੋ ਹੈ ਖਿਲਾਫ ਕਰ ਰਹੇ ਨੇ, ਮੈਂ ਤੇ ਸਮਝਦਾ ਇਹ ਕੱਟ ਪੁਤਲੀਆਂ ਨੇ, ਤੇ ਜਿਨ੍ਹਾਂ ਦੇ ਹੱਥ ਚ ਦਾਗੇ ਨੇ ਇਹਨਾਂ ਕੱਟ ਪੁਤਲੀਆਂ ਨੂੰ ਲਚਾ ਰਹੇ ਨੇ। ਖਿਮਾ ਕਰਨੀ ਕੌਮ ਜਿੰਨੇ ਚਿਰ ਤੱਕ ਉਹਨਾਂ ਦਾ ਬਾਈਕਾਟ ਨਹੀਂ ਕਰੇਗੀ, ਮੁਸ਼ਕਿਲ ਹੈ ਕਿ ਕੌਮ ਅਗਾਂਹ ਵੱਧ ਸਕੇ। ਇਸ ਵਾਸਤੇ ਬਾਬਾ ਜੋ ਹੈ ਦੀਪ ਸਿੰਘ ਜੀ ਦੇ ਇਸ ਮਹਾਨ ਪਵਿੱਤਰ ਅਸਥਾਨ ਤੋਂ ਮੈਂ ਇਹ ਦੋ ਬਿਨੇ ਜੋ ਹੈ ਸਿੰਘ ਸਾਹਿਬਾਨ ਦੇ ਚਰਨਾਂ ਜੋ ਹੈ ਕਰਾਂਗਾ। ਇਸ ਨੂੰ ਦੂਰ ਦ੍ਰਿਸ਼ਟੀ ਦੇ ਨਾਲ ਲੈਣ, ਬਾਕੀ ਤੇ ਸਭ ਕੱਟ ਪੁਤਲੀਆਂ ਨੇ। ਰਾਸਤੇ ਸਾਰੇ ਇਹਨਾਂ ਨੇ ਦੱਸੇ ਕਿਵੇਂ ਮਾਰਨਾ, ਇਹ ਘਰ ਘਰ ਭੇਜੀ ਲੰਕਾ ਡਾਲੇ। ਰਾਸਤੇ ਸਾਰੇ ਇਹਨਾਂ ਨੇ ਦੱਸੇ, ਰਸਤੇ ਤੇ ਸਾਰੇ ਇਹਨਾਂ ਨੇ ਦੱਸੇ, ਇਸ ਕੌਮ ਨੂੰ ਕਿਵੇਂ ਜ਼ਲੀਲ ਕਰੀਦਾ, ਇਹਨੂੰ ਕਿਵੇਂ ਮਾਰੀਦਾ, ਇਸ ਨੂੰ ਕਿਵੇਂ ਨੁਕਸਾਨ ਪਹੁੰਚਾਈਦਾ, ਇਹਨਾਂ ਨੂੰ ਜੋ ਹੈ ਕਿਵੇਂ ਚੋਟ ਪਹੁੰਚਾਈਦੀ ਹੈ, ਤੇ ਕਿਵੇਂ ਕਰਨੀ। ਉਹ ਇਸ ਤਰੀਕੇ ਨਾਲ ਸੁਰਖਰੂ ਬਣੇ ਰਹਿਣ ਕਿ ਸਾਰੀ ਕੌਮ ਦੇ ਜੋ ਹੈ ਸਾਰੀ ਦੁਨੀਆਂ ਦੇ ਚ ਸਾਨੂੰ ਜ਼ਲੀਲ ਕਰਦੇ ਫਿਰਦੇ ਰਹਿਣ। ਇਹ ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਤੇ ਮੈਂ ਅਰਜ਼ ਕੀਤੀ ਸੀ ਲੋਟਸੇ ਨੇ ਕਿਹਾ, ਕੋਈ ਕੌਮ ਸਾਹਸੀ ਹੈ, ਦਲੇਰ ਹੈ, ਭਾਵਕ ਹੈ, ਦਿਆਲੂ ਹੈ, ਸਰਬ ਗੁਣ ਸੰਪੰਨ ਹੈ, ਪਛੜ ਗਈ ਹੈ, ਮਾਰ ਖਾ ਗਈ ਹੈ, ਪਿੰਡਾ ਕਾਰਨ ਘਰੇਲੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਿਆ ਸਤਿਗੁਰੂ ਸਾਹਿਬ ਸ੍ਰੀ ਹਜ਼ੂਰ ਗੁਰੂ ਨਾਨਕ ਮਹਾਰਾਜ ਜੀ ਦੇ ਅਤਿ ਸੁੰਦਰ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੇ ਸੰਤ ਜਨੋ, ਪਿਆਰਿਓ, ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਮਨੁੱਖ ਹਾਂ। ਮਨੁੱਖਾ ਜਨਮ ਵਾਹਿਗੁਰੂ ਨੇ ਭਗਤੀ ਕਰਨ ਵਾਸਤੇ ਦਿੱਤਾ ਹੈ। ਵਾਹਿਗੁਰੂ ਜੀ ਦੀ ਭਗਤੀ ਸਤਿਗੁਰਾਂ ਦੀ ਮਿਹਰ ਨਾਲ ਹੁੰਦੀ ਹੈ, ਪੂਰਨ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਹੁੰਦੀ ਹੈ। ਤਾਂ ਤੇ ਅਸੀਂ ਬੱਚੇ ਭਾਗਾਂ ਵਾਲੇ ਹਾਂ, ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਸਤਿਗੁਰਾਂ ਦਾ ਵਚਨ ਸੁਣ ਰਹੇ ਹਾਂ, ਸਤਿਗੁਰਾਂ ਦੇ ਵਚਨ ਦੀ ਵਿਚਾਰ ਵਿੱਚ ਬੈਠੇ ਹਾਂ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਹੀ ਕਿਰਪਾ ਕੀਤੀ ਹੈ ਇਸ ਕਲਯੁਗ ਦੇ ਸਮੇਂ, ਜਿੱਥੇ ਮਨ ਵਿੱਚ ਬਹੁਤ ਸੰਸਾ ਅਤੇ ਅੰਧੇਰਾ ਹੈ, ਉੱਥੇ ਆਪ ਪ੍ਰਗਟ ਹੋ ਕੇ ਵਾਹਿਗੁਰੂ ਜੀ ਦਾ ਗਿਆਨ ਸਾਨੂੰ ਬਖਸ਼ਿਆ, ਵਾਹਿਗੁਰੂ ਜੀ ਦੀ ਬਾਣੀ ਸਾਨੂੰ ਬਖਸ਼ੀਏ, ਵਾਹਿਗੁਰੂ ਜੀ ਦੇ ਨਾਲ ਜੁੜ ਬੈਠਣ ਦੀ ਸੰਗਤ ਸਾਨੂੰ ਬਖਸ਼ੀਏ। ਮਹਾਰਾਜ ਨੇ ਐਸੀ ਵੀ ਕਿਰਪਾ ਕੀਤੀ ਹੈ ਕਿ ਪੰਗਤ ਵੀ ਬਖਸ਼ੀ ਹੈ। ਪੰਗਤ ਦਾ ਅਰਥ ਇਹ ਹੁੰਦਾ ਉਧਰ ਦੀ ਪੂਰਤੀ, ਭੋਜਨ ਦਾ ਮਿਲਣਾ। ਸਾਡਾ ਜੋ ਸਰੀਰ ਹੈ, ਇਸ ਵਿੱਚ ਮਨ ਹੈ। ਮਨ ਨੂੰ ਦੋ ਵਸਤੂਆਂ ਚਾਹੀਦੀਆਂ ਨੇ, ਇੱਕ ਵਾਹਿਗੁਰੂ ਜੀ ਦਾ ਨਾਮ, ਦੂਸਰਾ ਭੋਜਨ। ਵਾਹਿਗੁਰੂ ਜੀ ਦਾ ਨਾਮ ਇਸ ਵਾਸਤੇ ਚਾਹੀਦਾ ਹੈ ਕਿ ਮਨ ਵਾਹਿਗੁਰੂ ਜੀ ਨੂੰ ਪਛਾਣ ਲਵੇ, ਜਾਣ ਲਵੇ। ਵਾਹਿਗੁਰੂ ਜੀ ਤੋਂ ਵਿਛੜ ਕੇ ਮਨ ਇਸ ਤਨ ਵਿੱਚ ਆਇਆ ਹੈ ਅਤੇ 84 ਲੱਖ ਜੂਨ ਵਿੱਚ ਭਟਕਦਾ ਹੈ ਅਤੇ ਦੁਖੀ ਹੈ। ਮਨ ਨੂੰ ਸਰੀਰ ਨਾਲ ਲੱਗਾ ਹੋਇਆ, ਜਿੱਥੇ ਮਨ ਹੁੰਦਾ ਹੈ ਉੱਥੇ ਸਰੀਰ ਹੁੰਦਾ ਹੈ। ਸਰੀਰ ਤੋਂ ਬਿਨਾਂ ਕੋਈ ਵੀ ਮਨ ਨਹੀਂ ਹੁੰਦਾ, ਇਸ ਲਈ ਮਨ ਦੀ ਦੂਜੀ ਲੋੜ ਹੈ ਭੋਜਨ। ਮਨ ਨੂੰ ਭੁੱਖ ਲੱਗਦੀ ਹੈ, ਤਨ ਦੇ ਰਾਹੀਂ ਭੋਜਨ ਮਿਲ ਜਾਵੇ, ਮਨ ਸ਼ਾਂਤ ਹੋ ਜਾਂਦਾ। ਤਾਂ ਤੇ ਲੋੜ ਦੇ ਅਨੁਸਾਰ ਮਨ ਨੂੰ ਭੋਜਨ ਮਿਲੇ। ਇਹ ਭੋਜਨ ਦੀ ਵਿਵਸਥਾ ਵੀ ਸਤਿਗੁਰਾਂ ਨੇ ਆਪਣੇ ਹੀ ਦਰਬਾਰ ਵਿੱਚ, ਆਪਣੇ ਹੀ ਗ੍ਰਹਿ ਵਿਖੇ ਕਰ ਦਿੱਤੀ ਹੈ, ਤਾਂ ਜੋ ਅਸੀਂ ਬੱਚੇ ਲੋੜਵੰਦ ਜੋ ਹਾਂ ਉਹ ਗੁਰੂ ਘਰ ਵਿੱਚੋਂ ਭੋਜਨ ਪ੍ਰਾਪਤ ਕਰ ਲਵੀਏ। ਇਹ ਭੋਜਨ ਬਿਨਾਂ ਪੈਸਿਆਂ ਤੋਂ ਮਿਲਦਾ, ਇਹ ਭੋਜਨ ਸਭ ਨੂੰ ਮਿਲਦਾ, ਕਿਸੇ ਵੀ ਜਾਤ ਪਾਤ ਦਾ ਕਿਉਂ ਨਾ ਹੋਵੇ। ਇਹ ਭੋਜਨ ਸਾਦਾ ਹੁੰਦਾ, ਕਿਹੋ ਜਿਹਾ ਭੋਜਨ ਹੁੰਦਾ ਇਹ ਆਪ ਸਭ ਜਾਣਦੇ ਹੋ। ਗੁਰੂ ਘਰ ਵਿੱਚ ਜੋ ਪ੍ਰਸਾਦ ਬਣਦਾ ਇਹ ਭੋਜਨ ਗੁਰੂ ਜੀ ਨੇ, ਗੁਰੂ ਨਾਨਕ ਜੀ ਨੇ ਸਾਨੂੰ ਬਖਸ਼ਿਆ। ਭੋਜਨ ਛਕਣ ਤੋਂ ਬਾਅਦ ਮਨ ਸ਼ਾਂਤ ਹੁੰਦਾ ਹੈ ਅਤੇ ਮਨ ਫਿਰ ਸੋਚਦਾ ਹੈ ਵੀ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਸਰੀਰ ਵਿੱਚ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ। ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਵਿੱਚ ਜਦੋਂ ਨੂਰ ਪ੍ਰਗਟ ਹੋਏ, ਉਸ ਵਿੱਚ ਭੋਜਨ ਦੀ ਵਿਵਸਥਾ ਖਿਚੜੀ ਵਾਲੀ ਸੀ। ਦਿਨ ਵਿੱਚ ਪ੍ਰਸਾਦ ਮਿਲਦਾ ਸੀ, ਫੁਲਕਾ ਅਤੇ ਦਾਲ। ਰਾਤਰੀ ਦੇ ਸਮੇਂ ਖਿਚੜਾ ਵਰਤਦਾ ਸੀ, ਉਹਦੇ ਵਿੱਚ ਘਿਓ ਪਾਇਆ ਜਾਂਦਾ ਸੀ। ਇਸ ਦਾ ਜ਼ਿਕਰ ਵੀ ਪਵਿੱਤਰ ਬਾਣੀ ਵਿੱਚ ਆਇਆ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਸ ਜਿਸ ਵੇਲੇ ਇਹ ਗੁਰੂ ਨਾਨਕ ਦਾ ਨੂਰ ਵਰਤਿਆ, ਉਹਨਾਂ ਨੇ ਭੋਜਨ ਦੀ ਵਿਵਸਥਾ ਨੂੰ ਜ਼ਰੂਰੀ ਕਰ ਦਿੱਤਾ ਵੀ ਜਿਹੜਾ ਮਾਈ ਭਾਈ ਇਸ ਘਰ ਵਿੱਚ ਆਉਂਦਾ ਹੈ ਪਹਿਲਾਂ ਇਸ਼ਨਾਨ ਕਰੇ, ਫਿਰ ਭੋਜਨ ਛਕੇ,
ਉਪਰੰਤ ਇਸ ਤੋਂ ਸਤਿਗੁਰਾਂ ਦਾ ਦਰਸ਼ਨ ਕਰੇ ਅਤੇ ਸਤਿਗੁਰਾਂ ਦੀ ਬਾਣੀ ਨੂੰ ਸੁਣੇ। ਮਹਾਰਾਜ ਜੀ ਨੇ ਭੋਜਨ ਦੀ ਵਿਵਸਥਾ ਇਸ ਲਈ ਜ਼ਰੂਰੀ ਕੀਤੀ ਕਿ ਉਸ ਵੇਲੇ ਗਰੀਬ ਸਿੱਖ ਹੀ ਸਤਿਗੁਰੂ ਦੇ ਪਾਸ ਆਉਂਦੇ ਸਨ। ਗਰੀਬ ਨੂੰ ਹੀ ਭੋਜਨ ਦੀ ਲੋੜ ਹੁੰਦੀ ਹੈ ਅਤੇ ਗਰੀਬ ਨੂੰ ਹੀ ਵਾਹਿਗੁਰੂ ਦੇ ਮਿਲਣ ਦੀ ਵੀ ਲੋੜ ਹੁੰਦੀ ਹੈ। ਜਿਹੜਾ ਅਮੀਰ ਹੁੰਦਾ ਉਹਨੂੰ ਲੋੜ ਘੱਟ ਹੁੰਦੀ ਹੈ, ਉਹਨੂੰ ਗਿਆਨ ਦੀ ਲੋੜ ਵੀ ਘੱਟ ਹੁੰਦੀ ਹੈ। ਗਰੀਬ ਨੂੰ ਜਦੋਂ ਭੋਜਨ ਮਿਲ ਜਾਵੇ ਮੁਫਤ, ਗਰੀਬ ਨੂੰ ਜਦੋਂ ਭਰ ਪੇਟ ਭੋਜਨ ਮਿਲ ਜਾਵੇ, ਗਰੀਬ ਸ਼ਾਂਤ ਹੋ ਜਾਂਦਾ, ਸੁਖੀ ਹੋ ਜਾਂਦਾ। ਇਸ ਲਈ ਸਭ ਤੋਂ ਪਹਿਲਾਂ ਸਿੱਖ ਗਰੀਬ ਹੀ ਗੁਰੂ ਨਾਨਕ ਜੀ ਦੇ ਬਣੇ। ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦੀ ਦਾਤ ਵੀ ਬਖਸ਼ੀ। ਗੁਰੂ ਨਾਨਕ ਜੀ ਦੇ ਆਉਣ ਤੋਂ ਪਹਿਲਾਂ ਜੋ ਨਾਮ ਦੇ ਅਭਿਆਸੀ ਸਨ ਉਹ ਸਾਧੂ ਹੋ ਜਾਇਆ ਕਰਦੇ ਸਨ, ਜੰਗਲਾਂ ਵਿੱਚ ਵਾਸਾ ਕਰਦੇ ਸਨ ਅਤੇ ਭੋਜਨ ਖਾਣ ਵਾਸਤੇ ਉਗ੍ਰਸਤੀਆਂ ਦੇ ਪਾਸ ਆਉਂਦੇ ਸਨ, ਭਾਵ ਭੋਜਨ ਮੰਗ ਕੇ ਖਾਂਦੇ ਸਨ। ਗੁਰੂ ਨਾਨਕ ਜੀ ਨੇ ਪਹਿਲੀ ਮੱਤ ਇਹ ਦਿੱਤੀ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਮੰਗੇਗਾ ਨਹੀਂ, ਕਿਸੇ ਪਾਸੋਂ ਮੰਗ ਕੇ ਨਹੀਂ ਖਾਵੇਗਾ, ਜਿਹਨੂੰ ਲੋੜ ਹੈ ਉਹ ਗੁਰੂ ਘਰ ਵਿੱਚੋਂ ਆ ਕੇ ਖਾ ਸਕਦਾ ਹੈ। ਭੋਜਨ ਲੋੜਵੰਦਾਂ ਵਾਸਤੇ ਹੁੰਦੇ। ਦੂਜੀ ਮੱਤ ਮਹਾਰਾਜ ਨੇ ਇਹ ਬਖਸ਼ੀ ਕਿ ਭੋਜਨ ਦੀ ਵਿਵਸਥਾ ਅਕਾਲ ਪੁਰਖ ਵਾਹਿਗੁਰੂ ਨੇ ਆਪੋ ਹੀ ਕੀਤੀ ਹੋਈ ਹੈ। ਕਾਹੇ ਰੇਮਨ ਚਿਤਵੇਂ ਉਦਮ ਜਾਂ ਆ ਹਰ ਹਰ ਜੀਉ ਪਰਿਆ, ਸੈਲ ਪੱਥਰ ਮੇ ਜਨ ਤੋਂ ਪਾਏ ਤਾਂ ਕਰ ਜੋ ਕਾਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਸਤਿਗੁਰਾਂ ਦੇ ਇਸ ਵਚਨ ਦੀ ਜੇ ਸਾਨੂੰ ਸੋਝੀ ਆ ਜਾਵੇ ਤੇ ਫੇਰ ਅਸੀਂ ਜੋ ਮਾਇਆ ਦੇ ਉਪਰਾਲੇ ਲਈ ਉੱਦਮ ਕਰਦੇ ਹਾਂ ਉਹਦੇ ਵਿੱਚ ਫਿਕਰ ਨਹੀਂ ਰਹਿ ਜਾਂਦਾ। ਵਾਹਿਗੁਰੂ ਨੇ ਸਾਨੂੰ ਭੋਜਨ ਦੇਣਾ ਤੋਂ ਹੈ, ਥੋੜ੍ਹੇ ਜਿਹੇ ਯਤਨ ਨਾਲ ਜਿਹੜਾ ਵੀ ਭੋਜਨ ਪ੍ਰਾਪਤ ਹੋ ਜਾਵੇ ਉਸ ਨੂੰ ਖਾ ਕੇ ਸ਼ੁਕਰ ਕਰੀਏ। ਇਸ ਪੰਗਤ ਦੇ ਨਾਲ ਨਾਲ ਮਹਾਰਾਜ ਨੇ ਜੋ ਸੰਗਤ ਦਿੱਤੀ ਉਹ ਬੜੀ ਜ਼ਰੂਰੀ ਸੀ। ਸੰਗਤ ਵਿੱਚ ਵਿਚਾਰ ਮਿਲਦਾ, ਸੰਗਤ ਵਿੱਚ ਮਨ ਨੂੰ ਸੋਝੀ ਆਉਂਦੀ ਹੈ, ਸੰਗਤ ਵਿੱਚ ਪਿਆਰ ਉਤਪੰਨ ਹੁੰਦੇ, ਸੰਗਤ ਵਿੱਚ ਵਾਹਿਗੁਰੂ ਨਾਮ ਜਪਿਆ ਜਾਂਦਾ, ਸੰਗਤ ਵਿੱਚ ਉਹ ਗੁਰੂ ਕੇ ਸਿੱਖ ਮਿਲਦੇ ਨੇ ਜੋ ਵਾਸਤਵ ਵਿੱਚ ਸਾਡੇ ਆਪਣੇ ਹੁੰਦੇ ਨੇ। ਸੋ ਸਿੱਖ ਸਖਾ ਬੰਧ ਪੈ ਪਾਈ, ਜੋ ਗੁਰਖੇ ਭਾਣੇ ਵਿੱਚ ਆਵੇ ਆਪਣੇ ਭਾਣੇ ਚੱਲੇ ਭਾਈ ਵਿਛੜ ਝੋਟਾਂ ਖਾਵੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇੱਥੇ ਗੁਰੂ ਘਰ ਆਇਆ ਸਾਨੂੰ ਆਪਣੇ ਸਖਾ ਮਿਲਦੇ ਨੇ, ਆਪਣੇ ਵੀਰ ਮਿਲਦੇ ਨੇ, ਨਾਮ ਦੇ ਅਭਿਆਸੀ ਮਿਲਦੇ ਨੇ, ਪ੍ਰੇਮੀ ਮਿਲਦੇ ਨੇ, ਸੇਵਾਦਾਰ ਮਿਲਦੇ ਨੇ, ਜਿਨ੍ਹਾਂ ਨੂੰ ਸਾਡੇ ਨਾਲ ਕੇਵਲ ਪ੍ਰੇਮ ਹੀ ਹੁੰਦਾ, ਕੋਈ ਰਿਸ਼ਤੇਦਾਰੀ ਨਹੀਂ ਹੁੰਦੀ, ਕੋਈ ਲੈਣ ਦੇਣ ਨਹੀਂ ਹੁੰਦਾ, ਕੋਈ ਮਤਲਬ ਨਹੀਂ ਹੁੰਦਾ। ਸੋ ਐਸੀ ਸੰਗਤ ਜੇ ਸਾਨੂੰ ਮਿਲ ਜਾਵੇ ਜਿੱਥੇ ਅਸੀਂ ਵੀਰ ਵੀਰ ਬੈਠ ਕੇ, ਭਰਾ ਭਰਾ ਬੈਠ ਕੇ ਗੁਰੂ ਦੇ ਵਚਨ ਨੂੰ ਸੁਣੀਏ ਅਤੇ ਵਾਹਿਗੁਰੂ ਨਾਮ ਜਪੀਏ, ਇਹੋ ਜਿਹਾ ਸਮਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਹੁਣ ਇਸ ਸਮੇਂ ਵਿੱਚ ਇੱਕ ਵਿਚਾਰ ਜ਼ਰੂਰੀ ਹੈ ਸਮਝਣਾ ਕਿ ਜੇ ਗੁਰਮੁਖ ਪਿਆਰੇ ਇਕੱਠੇ ਹੋ ਵੀ ਜਾਣ ਤੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੋਣਾ ਚਾਹੀਦਾ। ਉਹਨਾਂ ਨੂੰ ਗਾਈਡੈਂਸ ਤਾਂ ਸਤਿਗੁਰਾਂ ਤੋਂ ਮਿਲਦੀ ਹੈ ਤੇ ਸਤਿਗੁਰੂ ਨਾਨਕ ਸਾਹਿਬ ਨੇ ਇਹ ਵੀ ਵਿਵਸਥਾ ਕੀਤੀ ਵੀ ਜਦੋਂ ਤਾਂ ਉਹ ਆਪ ਸਰੀਰ ਵਿੱਚ ਸਨ ਉਦੋਂ ਤਾਂ ਉਹ ਆਪੋਂ ਵਚਨ ਸੁਣਾਉਂਦੇ ਰਹੇ ਜਾਂ ਆਪਣੇ ਪਿਆਰੇ ਕੋਲੋਂ ਵਚਨ ਦਾ ਪ੍ਰਬੰਧ ਕਰਦੇ ਰਹੇ ਸੁਣਾਉਣ ਦਾ, ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਕੀਰਤਨ ਵੀ ਕਰਿਆ ਕਰਦੇ ਸਨ, ਆਪ ਕਥਾ ਵੀ ਕਰਿਆ ਕਰਦੇ ਸਨ। ਇਸੇ ਕਾਰਨ ਜੇ ਆਪ ਵਚਨ ਨਹੀਂ ਸਨ ਕਰ ਸਕਦੇ ਤਾਂ ਮਾਣਯੋਗ ਭਾਈ ਗੁਰਦਾਸ ਨੂੰ ਗੁਰਬਾਣੀ ਦੀ ਕਥਾ ਕਰਨ ਵਾਸਤੇ ਲਾਇਆ ਕਰਦੇ ਸਨ ਆਪਣੇ ਹੁਕਮ ਨਾਲ। ਸੋ ਇਸ ਤਰ੍ਹਾਂ ਗੁਰੂ ਘਰ ਵਿੱਚ ਗੁਰੂ ਆਪ ਜਾਂ ਗੁਰੂ ਦੇ ਪਿਆਰੇ ਉਸ ਕਥਾ ਪ੍ਰਯੋਜਨ ਨੂੰ ਚਾਲੂ ਰੱਖਦੇ ਹਨ ਤਾਂ ਜੋ ਇੱਕ ਬਾਣੀ ਦੀ ਵਿਚਾਰ ਲਗਾਤਾਰ ਸਾਨੂੰ ਮਿਲਦੀ ਰਹੇ। ਸਤਿਗੁਰਾਂ ਨੇ ਇੱਕ ਬੜਾ ਹੋਰ ਵੱਡਾ ਪ੍ਰਬੰਧ ਕੀਤਾ, ਗੁਰੂ ਨਾਨਕ ਮਹਾਰਾਜ ਨੇ ਕੀਤਾ ਕਿ ਉਹਨਾਂ ਨੇ ਆਪਣੇ ਵਚਨ ਲਿਖ ਦਿੱਤੇ, ਆਪਣੇ ਵਚਨ ਆਪ ਲਿਖ ਦਿੱਤੇ। ਗੁਰੂ ਨਾਨਕ ਮਹਾਰਾਜ ਦੇ ਪਹਿਲਾਂ ਜੋ ਸਾਡੇ ਪਾਸ ਬਾਣੀ ਮਹਾਂਪੁਰਸ਼ਾਂ ਦੀ ਹੈ, ਨਿਰਸੰਦੇਹ ਉਹ ਬਾਣੀ ਅੱਛੀ ਹੈ, ਚੰਗੀ ਹੈ, ਗਿਆਨ ਵਰਧਕ ਹੈ,
ਪਰ ਉਸ ਬਾਣੀ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਆਪ ਨਹੀਂ ਲਿਖਿਆ। ਬਾਅਦ ਵਿੱਚ ਮਹਾਂਪੁਰਸ਼ਾਂ ਦੇ ਜਾਣ ਤੋਂ ਬਾਅਦ ਜਿਹੜੇ ਉਹਨਾਂ ਦੇ ਸੇਵਕ ਪਿਆਰੇ ਸਨ ਉਹਨਾਂ ਨੇ ਉਸ ਬਾਣੀ ਨੂੰ ਕਲਮਬੰਦ ਕੀਤਾ। ਹੋ ਸਕਦਾ ਉਹਦੇ ਵਿੱਚ ਕੋਈ ਵਾਦ ਘਾਟ ਹੋ ਗਿਆ ਹੋਵੇ ਕਿਉਂਕਿ ਬਹੁਤ ਪੁਰਾਣਾ ਜ਼ਿਕਰ ਹੈ, ਪਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਵਿਸ਼ੇਸ਼ ਕਿਰਪਾ ਸਾਡੇ ਬੱਚਿਆਂ 'ਤੇ ਕੀਤੀ ਉਹ ਇਹ ਕਿ ਇਸ ਬਾਣੀ ਨੂੰ ਜਿਹੜੀ ਸੱਤ ਬਾਣੀ ਹੈ, ਖਿਆਲ ਇਹ ਵੀ ਰੱਖਣਾ ਕਿ ਸੱਤ ਬਾਣੀ ਉਹ ਕਹਿ ਸਕਦਾ ਜੋ ਸਤਿਪੁਰਸ਼ ਨੂੰ ਜਾਣਦਾ ਹੋਵੇ। ਜਿਹੜਾ ਸਤਿਪੁਰਸ਼ ਨੂੰ ਨਾ ਜਾਣਦਾ ਹੋਵੇ ਉਹ ਕਦੀ ਵੀ ਸੱਤ ਬਾਣੀ ਨਾ ਲਿਖ ਸਕਦਾ, ਨਾ ਕਹਿ ਸਕਦਾ, ਨਾ ਬੋਲ ਸਕਦਾ। ਇਸ ਲਈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸਤਿਪੁਰਸ਼ ਸਨ, ਸਤਿਪੁਰਸ਼ ਨੂੰ ਜਾਣਦੇ ਸਨ, ਸਤਿਪੁਰਸ਼ ਦਾ ਨਾਮ ਜਪਾਣ ਆਏ ਸਨ, ਸਤਿਪੁਰਸ਼ ਦਾ ਨਾਮ ਜਪਾਣ ਵਾਸਤੇ ਉਹਨਾਂ ਨੇ ਆਗਿਆ ਕੀਤੀ ਹੈ, ਖੁਦ ਵੀ ਜਪਿਆ, ਜਪਾਉਂਦੇ ਵੀ ਰਹੇ ਨੇ ਤੇ ਉਹਨਾਂ ਨੇ ਸਤਿਪੁਰਸ਼ਾਂ ਦਾ ਵਚਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ, ਐ ਮੇਰੇ ਬੱਚੇ ਲਾ ਲਓ, ਮੈਂ ਤੇ ਆਪੋ ਕੁਛ ਨਹੀਂ ਬੋਲਦਾ, ਜੋ ਬੋਲਦਾ ਹਾਂ ਮੇਰਾ ਖਸਮ ਮੇਰਾ ਮਾਲਕ ਮੇਰੇ ਵਿੱਚੋਂ ਬੋਲਦਾ, ਜਿਸ ਤਰ੍ਹਾਂ ਬੋਲਦਾ ਮੈਂ ਉਵੇਂ ਕਿਵੇਂ ਵਚਨ ਕਹਿ ਦਿੰਦਾ ਹਾਂ। ਕੋਈ ਐਸਾ ਸਤਿਗੁਰੂ ਜਿਹੜਾ ਉਵੇਂ ਕਿਵੇਂ ਵਚਨ ਨੂੰ ਕਹਿ ਦੇਵੇ ਜਿਵੇਂ ਉਹਦੇ ਵਿੱਚ ਸਤ ਪ੍ਰਭੂ ਬੋਲਦਾ, ਉਹ ਬਾਣੀ ਸਰਵੋਪ੍ਰਿਆ ਹੁੰਦੀ ਹੈ, ਉਹ ਬਾਣੀ ਗੁਰੂ ਗਿਆਨ ਵਿੱਚ ਪ੍ਰਵੀਨ ਹੁੰਦੀ ਹੈ। ਸੋ ਉਹ ਬਾਣੀ ਸਾਨੂੰ ਪ੍ਰਾਪਤ ਹੈ, ਮਹਾਰਾਜ ਨੇ ਆਪੋ ਲਿਖ ਦਿੱਤੀ ਤੇ ਸਿੱਖਾਂ ਦੇ ਗੁਰਮੁਖਾਂ ਦੇ ਸਹਿਯੋਗ ਨਾਲ ਕੋਸ਼ਿਸ਼ ਨਾਲ ਇਹ ਬਾਣੀ ਸਾਡੇ ਤੱਕ ਸਾਨੂੰ ਪ੍ਰਾਪਤ ਹੈ। ਅਸੀਂ ਇਸ ਗੱਲੋਂ ਬੜੇ ਭਾਗਾਂ ਵਾਲੇ ਹਾਂ। ਬਾਣੀ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਬਾਣੀ ਤੋਂ ਬਿਨਾਂ ਆਤਮਾ ਦਾ ਗਿਆਨ ਵੀ ਨਹੀਂ ਹੁੰਦਾ, ਬਾਣੀ ਤੋਂ ਬਿਨਾਂ ਬੜੀ ਗਲਤੀਆਂ ਦੇ ਸ਼ਿਕਾਰ ਅਸੀਂ ਹੋ ਜਾਂਦੇ ਹਾਂ। ਬਾਣੀ ਹੋਣ ਦੇ ਬਾਵਜੂਦ ਵੀ ਅਸੀਂ ਬਹੁਤ ਸਾਰੇ ਸੰਸਿਆ ਦੇ ਸ਼ਿਕਾਰ ਹੁੰਦੇ ਹਾਂ। ਬਹੁਤ ਸਾਰੇ ਅੱਜ ਦੇ ਸਿੱਖਾਂ ਨੂੰ ਵੀ ਨਹੀਂ ਪਤਾ ਕਿ ਗੁਰਮਤਿ ਕੀ ਹੈ, ਬਾਣੀ ਵਿੱਚ ਕੀ ਲਿਖਿਆ ਹੈ ਤੇ ਕੀ ਨਹੀਂ ਲਿਖਿਆ। ਆਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰੋ, ਆਪ ਨੂੰ ਇੱਕ ਗੱਲ ਜ਼ਰੂਰ ਪਤਾ ਲੱਗੇਗੀ ਕਿ ਵਾਹਿਗੁਰੂ ਦਾ ਸਰੂਪ ਕੀ ਹੈ, ਵਾਹਿਗੁਰੂ ਦਾ ਨਾਮ ਕਿਵੇਂ ਜਪਣਾ, ਇਹ ਨਾਮ ਜਪਣ ਵਾਸਤੇ ਅਸੀਂ ਮਨ ਕਰਕੇ ਕੀ ਕਰਮ ਕਰਨਾ ਤੇ ਕੀ ਨਹੀਂ ਕਰਨਾ, ਇਹ ਸਾਨੂੰ ਸੰਪੂਰਨ ਤੌਰ ਤੇ ਇਸ ਬਾਣੀ ਦੇ ਅਧਿਐਨ ਤੋਂ ਪਤਾ ਲੱਗ ਜਾਵੇਗਾ। ਕੇਵਲ ਪਾਠ ਹੀ ਨਾ ਕਰਦੇ ਰਹਿਣਾ, ਕੀਰਤਨ ਹੀ ਨਾ ਕਰਦੇ ਰਹਿਣਾ, ਇਸ ਵੀ ਸਮਝ ਨਹੀਂ ਲੱਗਦੀ। ਸਮਝ ਲੱਗਦੀ ਹੈ ਤਾਂ ਜਾਂ ਤੇ ਬਾਣੀ ਆਪੋ ਪੜ੍ਹੀਏ ਵਿਚਾਰੀਏ, ਜਾਂ ਕਿਸੇ ਸਿਆਣੇ ਦੇ ਕੋਲ ਬੈਠ ਕੇ ਇਸ ਬਾਣੀ ਨੂੰ ਸੁਣੀਏ। ਬਹੁਤ ਚੰਗਾ ਹੋਵੇ ਜੇ ਕੋ ਭਾਈ ਗੁਰਦਾਸ ਵਰਗਾ ਸਾਨੂੰ ਕਥਾਕਾਰ ਮਿਲ ਜਾਵੇ, ਕਿਉਂਕਿ ਉਹ ਆਤਮ ਰਸੀਏ ਨਾਮ ਦੇ ਅਭਿਆਸੀ ਉੱਚ ਕੋਟੀ ਦੇ ਆਪਣੇ ਸਮੇਂ ਦੇ ਬ੍ਰਹਮ ਗਿਆਨੀ ਸਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਅਰਜਨ ਸਾਹਿਬ ਦਾ ਦਰਸ਼ਨ ਪਾਇਆ, ਜਿਨ੍ਹਾਂ ਨੇ ਗੁਰੂ ਅਰਜਨ ਦਾ ਹੁਕਮ ਮੰਨਦਿਆਂ ਹੋਇਆ ਨਾਮ ਬਾਣੀ ਦਾ ਪ੍ਰਚਾਰ ਬਹੁਤ ਦੂਰ ਦੂਰ ਤੱਕ ਕੀਤਾ। ਇਹ ਨਿਸ਼ਚੇ ਕਰਕੇ ਜਾਣੋ, ਜਿੱਥੇ ਸਤਿਗੁਰੂ ਹੁੰਦੇ ਨੇ ਉੱਥੇ ਸਤਿਗੁਰੂ ਦੇ ਸਿੱਖ ਵੀ ਹੁੰਦੇ ਨੇ। ਸੋ ਐਸੇ ਸਿੱਖ ਪਿਆਰੇ ਹੁੰਦੇ ਨੇ, ਉਹਨਾਂ ਦੀ ਸੰਗਤ ਵਿੱਚ ਅਸੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰੀਏ। ਨਾਮ ਦਾ ਅਭਿਆਸ ਕਰਨਾ ਇੱਕ ਗੱਲ ਹੈ, ਪਰ ਜਿਸ ਮੰਜ਼ਿਲ ਨੂੰ ਅਸੀਂ ਪਾਉਣਾ ਹੈ ਉਸ ਮੰਜ਼ਿਲ ਦੀ ਪਛਾਣ ਕਿਵੇਂ ਹੋਵੇ ਇਹ ਵੀ ਜ਼ਰੂਰੀ ਹੈ। ਇਸ ਲਈ ਕੋਈ ਐਸਾ ਗੁਰੂ ਕਾ ਪਿਆਰਾ, ਕੋਈ ਐਸਾ ਗੁਰੂ ਕਾ ਲਾਲ ਜਿਸ ਨੇ ਉਸ ਆਤਮ ਰਸ ਨੂੰ ਮਾਣਿਆ ਹੋਵੇ, ਉਹਨੇ ਸ਼ਬਦ ਨੂੰ ਜਾਣਿਆ ਹੋਵੇ, ਤੱਤ ਨੂੰ ਪਛਾਣਿਆ ਹੋਵੇ, ਜਿਸ ਦੇ ਅੰਦਰ ਤੱਤ ਪਛਾਣਿਆ ਜਾਂਦਾ, ਉਹਦੇ ਮਨ ਵਿੱਚੋਂ ਲੋਭ ਨਹੀਂ ਹੁੰਦਾ, ਕੋਈ ਲੋਭ ਤੋਂ ਰਹਿਤ ਐਸਾ ਕੋਈ ਗੁਰੂ ਕਾ ਪਿਆਰਾ ਮਿਲ ਜਾਵੇ, ਉਸ ਦੀ ਸੰਗਤ ਵਿੱਚ ਬੈਠ ਕੇ ਆਪ ਕਿਸੇ ਸੰਸਥੇ ਦਾ ਨਿਰਣਾ ਕਰ ਲੈਣਾ ਤੇ ਉਹਨਾਂ ਨੂੰ ਪਛਾਣ ਹੁੰਦੀ ਹੈ ਵਾਹਿਗੁਰੂ ਜੀ ਦੀ, ਉਹਨਾਂ ਦੀ ਸੰਗਤ ਵਿੱਚ ਆਪ ਜੀ ਨੂੰ ਵੀ ਪਛਾਣ ਹੋ ਜਾਵੇਗੀ। ਗੁਰਬਾਣੀ ਦੇ ਮਤ ਦੇ ਅਨੁਸਾਰ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ, ਸਰਬ ਸੁਖ ਹਰ ਨਾਮ।

ਬੀਆਬਾਨ ਹੈ ਕੋਲੇ ਮਰਦਾਨਾ ਪਿੱਛੇ ਪਿੱਛੇ ਆ ਰਿਹਾ ਮਰਦਾਨਾ ਗੁਰੂ ਕਾ ਬਹੁਤ ਪਿਆਰਾ ਸਿੱਖ ਸੀ ਅਚਾਨਕ ਸਾਹਿਬ ਖਲੋ ਗਏ ਤੇ ਦੂਰ ਦੁਰਾਡੇ ਇੱਕ ਆਵਾਜ਼ ਆ ਰਹੀ ਹੈ ਹੂਕ ਪੈ ਰਹੀ ਹੈ ਅੱਲਾਹ ਹੂ ਹੋ ਹੋ ਹੋ ਹੋ ਅੱਲਾਹ ਤੋਂ ਨਾ ਸੁਣਿਆ ਹੋ ਹੋ ਦੀ ਆਵਾਜ਼ ਆਈ ਹਜ਼ੂਰ ਖਲੋ ਗਏ ਮਰਦਾਨੇ ਨੇ ਪੁੱਛਿਆ ਸਾਹਿਬ ਇਹ ਕੋਈ ਜਾਨਵਰ ਬੋਲਦਾ ਹਜ਼ੂਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਾ ਗੌਰ ਨਾਲ ਸੁਣ ਸਾਨੂੰ ਐਂ ਲੱਗਦਾ ਕੋਈ ਪਿਆਰਾ ਹੈ ਵਾਹਿਗੁਰੂ ਦਾ ਨਾਮ ਜਪ ਰਿਹਾ ਹੈ ਕੋਈ ਪਿਆਰਾ ਹੈ ਨਾਮ ਜਪ ਰਿਹਾ ਹੈ ਦੁੜ ਵਿੱਚ ਬੈਠਾ ਟੋਇਆ ਪੁੱਟ ਕੇ ਬੈਠਾ ਔਰ ਬੜੇ ਪਿਆਰ ਨਾਲ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਰ ਰਿਹਾ ਜਿੱਧਰੋਂ ਆਵਾਜ਼ ਆਉਂਦੀ ਸੀ ਗੁਰੂ ਨਾਨਕ ਜੀ ਨੇ ਆਪਣੇ ਪਿਆਰੇ ਸਿੱਖ ਮਰਦਾਨੇ ਨੂੰ ਉਸ ਵੱਲੇ ਭੇਜਿਆ ਜਾ ਕੇ ਵੇਖਿਆ ਵੀ ਸੱਚਮੁੱਚ ਇੱਕ ਬਾਬਾ ਜੀ ਬੈਠੇ ਨੇ ਬੜੀ ਲੰਬੀ ਦਾੜੀ ਸਿਰ ਤੇ ਜਟਾਵਾਂ ਨੇ ਮਿੱਟੀ ਜੈਸਾ ਸਰੀਰ ਹੋਇਆ ਹੈ ਉਸਦੇ ਸਵਾਸਾਂ ਵਿੱਚੋਂ ਹੂ ਹੂ ਅੱਲਾ ਹੂ ਅੱਲਾ ਹੂ ਅੱਲਾ ਹੂ ਦੀ ਆਵਾਜ਼ ਆ ਰਹੀ ਕੁਛ ਦੇਰ ਖਲੋ ਕੇ ਮਰਦਾਨਾ ਵਾਪਸ ਆਇਆ ਆਖਣ ਲੱਗਾ ਸਹਿਬ ਮੇਰੇ ਉੱਥੇ ਸੱਚਮੁੱਚ ਹੀ ਇੱਕ ਮਨੁੱਖ ਬੈਠਾ ਹੈ ਬੜਾ ਬਿਰਧ ਬੈਠਾ ਹੈ ਉਸਦੀ ਆਵਾਜ਼ ਹੈ ਉੱਥੇ ਕੋਈ ਪਿਆਰਾ ਲੱਗਦਾ ਹੈ ਗੁਰੂ ਨਾਨਕ ਕਹਿਣ ਲੱਗੇ ਮਰਦਾਨਾ ਪਿਆਰਾ ਉਹ ਜ਼ਰੂਰ ਹੈ ਪਰ ਪਿਆਸਾ ਹੈ ਪਿਆਸਾ ਮਰਦਾਨਾ ਆਖਣ ਲੱਗਾ ਪਾਤਸ਼ਾਹ ਆ ਗਿਆ ਹੋਵੇ ਤੇ ਦੋ ਘੁੱਟ ਪਾਣੀ ਮੇਰੇ ਕੋਲ ਹੈ ਮੈਂ ਇਸ ਨੂੰ ਦੇ ਦੇਵਾਂ ਹਜ਼ੂਰ ਮੁਸਕਰਾਏ ਆਖਣ ਲੱਗੇ ਮਰਦਾਨਾ ਇਹ ਇਸ ਪਾਣੀ ਦਾ ਪਿਆਸਾ ਨਹੀਂ ਹੈ ਇਹ ਅੱਲਾ ਦੇ ਨਾਮ ਦਾ ਪਿਆਸਾ ਮਰਦਾਨਾ ਚੁੱਕ ਗਿਆ ਗੁਰੂ ਨਾਨਕ ਦੇ ਅੱਗੇ ਹੁਣ ਇਹ ਪਿਆਸ ਕੌਣ ਮਿਟਾਵੇ ਪੂਰਨ ਸਤਿਗੁਰੂ ਹੀ ਮਿਟਾ ਸਕਦੇ ਪਾਤਸ਼ਾਹ ਅੰਤਰਯਾਮੀ ਗੁਰੂ ਨਾਨਕ ਦੇ ਪਾਵਨ ਚਰਨ ਉਸ ਪਾਸੇ ਹੋ ਤੁਰੇ ਜਿਸ ਪਾਸੇ ਉਹ ਵਿਰਧ ਬਾਬਾ ਬੈਠਾ ਅੱਲਾਹੂ ਅੱਲਾਹੂ ਅੱਲਾਹੂ ਕਰ ਰਿਹਾ ਗੁਰੂ ਨਾਨਕ ਨੇ ਪਿਆਰ ਨਾਲ ਵੇਖਿਆ ਸੌ ਨਦਰ ਕਰ ਵੇਖੇ ਸੌ ਦਿਨ ਵੇਖੇ ਅਸੀਂ ਗੁਰੂ ਦੇ ਪਾਸ ਆਉਂਦੇ ਹਾਂ ਨਾ ਮੌਕੇ ਦੀ ਤਲਾਸ਼ ਵਿੱਚ ਰਹਿਣਾ ਕਿ ਗੁਰੂ ਸਾਡੇ ਵੱਲ ਵੇਖੇ ਪਿਆਰ ਨਾਲ ਵੇਖੇ ਜਦੋਂ ਗੁਰੂ ਪਿਆਰ ਨਾਲ ਵੇਖੇਗਾ ਸਾਡਾ ਅੱਗਾ ਸਮਰ ਜਾਵੇਗਾ ਗੁਰੂ ਨਾਨਕ ਨੇ ਜਦ ਉਸ ਬਿਰਧ ਬਾਬੇ ਵੱਲ ਪਿਆਰ ਨਾਲ ਵੇਖਿਆ ਉਸ ਬਿਰਧ ਬਾਬੇ ਦੀਆਂ ਅੱਖਾਂ ਖੁੱਲੀਆਂ ਕੀ ਵੇਖਿਆ ਉਸਨੇ ਕੀ ਵੇਖਿਆ ਇਹ ਤਾਂ ਦੱਸਿਆ ਨਹੀਂ ਜਾ ਸਕਦਾ ਪਰ ਸਮਝ ਇਹ ਆਉਂਦੀ ਏ ਉਸਨੇ ਅੱਲਾ ਦਾ ਨੂਰ ਵੇਖਿਆ ਜਿਸ ਨੂੰ ਪੁਕਾਰਦਾ ਸੀ ਉਸਨੂੰ ਸਾਹਮਣੇ ਵੇਖਿਆ ਜਦ ਸਾਹਮਣੇ ਵੇਖਿਆ ਤੇ ਉਸਨੂੰ ਅੱਖਾਂ ਦੀ ਰਾਹੀਂ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਜੋ ਗੁਰੂ ਦੇ ਪਾਸੋਂ ਸਿੱਖਾਂ ਨੂੰ ਹੁੰਦੀ ਏ ਔਰ ਜਿਸ ਦਾਤ ਨੂੰ ਪ੍ਰਾਪਤ ਕਰਕੇ ਸਿੱਖ ਅੰਮ੍ਰਿਤੀਆ ਹੋ ਜਾਂਦਾ ਹੈ ਅੰਮ੍ਰਿਤਧਾਰੀ ਹੋ ਜਾਂਦਾ ਅੰਮ੍ਰਿਤਧਾਰੀ ਹੋਣ ਦਾ ਅਰਥ ਹੈ ਸਿੱਖ ਮਿੱਠਾ ਹੋ ਜਾਂਦਾ ਬੀਬਾ ਹੋ ਜਾਂਦਾ ਪਿਆਰਾ ਹੋ ਜਾਂਦਾ ਸਿੱਖ ਨੂੰ ਹਰ ਘੱਟ ਵਿੱਚ ਖੁਦਾ ਹੀ ਖੁਦਾ ਨਜ਼ਰ ਆਉਂਦਾ ਐਸੀ ਮੇਰ ਗੁਰੂ ਜੀ ਨੇ ਕੀਤੀ ਕਿ ਉਸ ਬਾਬੇ ਦਾ ਅੱਲਾਹੂ ਐਨਲ ਹੱਕ ਵਿੱਚ ਬਦਲ ਗਿਆ ਐਨਲ ਹੱਕ ਐਨਲ ਹੱਕ ਦਾ ਅਰਥ ਹੈ ਮੈਂ ਔਰ ਤੂੰ ਇੱਕ ਹਾਂ ਮੈਂ ਹੀ ਸੱਤ ਹਾਂ ਮੈਂ ਹੀ ਸੱਤ ਸਰੂਪਾਂ ਹਾਂ ਉੱਠ ਕੇ ਬਾਬਾ ਨੇ ਘੁੱਟ ਕੇ ਗੁਰੂ ਨਾਨਕ ਦੇ ਚਰਨ ਪਕੜ ਲਏ ਤੇ ਫਿਰ ਕੀ ਹੋਇਆ ਫਿਰ ਉਹ ਕੁਝ ਹੋਇਆ ਜੋ ਹੋਣਾ ਸੀ ਜੀਵ ਔਰ ਬ੍ਰਹਮ ਇੱਕ ਹੋ ਗਿਆ ਸਿੱਖ ਨੂੰ ਮੰਜ਼ਿਲ ਮਿਲ ਗਈ ਸਿੱਖ ਸਤਿਗੁਰੂ ਦੀ ਕਿਰਪਾ ਨਾਲ ਸੰਪੂਰਨ ਹੋ ਗਿਆ ਜਿਉਂ ਜਲ ਮੇਂ ਜਲ ਆਏ ਖਟਾਨ ਕਿਉਂ ਜੋਤੀ ਸੰਜੋਤ ਮਨ ਮਿਟ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿ ਕੁਰਬਾਨ ਜੇ ਕਦੀ ਲੋੜ ਲੱਗੇ

ਆਪ ਨੂੰ ਜੇ ਕਦੇ ਲੋੜ ਲੱਗੇ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਪੜ੍ਹ ਲਿਓ ਜੇ। ਬਹੁਤ ਪਹਿਲਾਂ ਮੈਂ ਪੜ੍ਹਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦਾ ਮੇਰਾ ਸੁਭਾਅ ਸੀ, ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਰੋਜ਼ ਕਰਦੇ ਰਹਿਣਾ ਅਤੇ ਵਿਚਾਰ ਕਰਦੇ ਰਹਿਣਾ। ਗੁਰੂ ਅਰਜਨ ਸਾਹਿਬ ਦਾ ਸ਼ਬਦ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੇ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੇ, ਪਾਏ ਲੱਗੂ ਉਹ ਕਰੂੰ ਬੇਨਤੀ ਕਉ ਸੰਤ ਮਿਲੇ ਵਡ ਪਾਗੇ, ਮਨ ਅਰਪੂ ਧਨ ਰਾਖੂੰ ਆਗੇ, ਮਨ ਕੀ ਮਤ ਮੁਇ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਣ ਦਿਨ ਫਿਰੂੰ ਤਿਸ ਪਿੱਛੇ ਬਰਾਗੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਆ ਪੁਰਖ ਰਸਕ ਬੈਰਾਗੀ, ਮਿੱਟਿਆ ਅੰਧੇਰ ਮਿਲਤ ਹਰੀ, ਨਾਨਕ ਜਨਮ ਜਨਮ ਕੀ ਸੋਈ ਜਾਗੀ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਪੜ੍ਹ ਲੈਣਾ, ਵਿਚਾਰ ਕਰ ਲੈਣਾ, ਆਪਣੇ ਮਨ ਦੁਆਰਾ ਖੋਜਣਾ, ਕੋਈ ਗੁਰੂ ਕਾ ਪਿਆਰਾ ਮਿਲ ਜਾਵੇ ਜੋ ਹਰੀ ਦੀ ਬਾਤ ਸੁਣਾਵੇ, ਜੋ ਪ੍ਰਭ ਕੀ ਹਰ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਮੇਰਾ ਭਾਈ ਹੈ, ਮੇਰਾ ਸਿੱਖ ਹੈ, ਮੇਰਾ ਵੀਰ ਹੈ ਜਿਹੜਾ ਮੈਨੂੰ ਵਾਹਿਗੁਰੂ ਦੀ ਗੱਲ ਸੁਣਾਵੇ, ਜਿਹੜਾ ਮੈਨੂੰ ਸਤਿਗੁਰੂ ਦਾ ਵਚਨ ਸੁਣਾਵੇ। ਸਤਿਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਹੀ ਉਪਕਾਰ ਕੀਤੇ ਹਨ। ਗੁਰੂ ਨਾਨਕ ਮਿਹਰਾਂ ਦੀ ਸਾਈ, ਅੰਮ੍ਰਿਤ ਦੇ ਦਾਤੇ, ਸਾਹਿਬ ਪਾਤਸ਼ਾਹ ਹਾਜ਼ਰ ਨਾਜ਼ਰ ਨੇ, ਕਿਤੇ ਗਏ ਨਹੀਂ। ਅਸੀਂ ਹੀ ਗਵਾਚੇ ਹੋਏ ਹਾਂ, ਅਸੀਂ ਹੀ ਭੁੱਲੇ ਹੋਏ ਹਾਂ, ਮਾਇਆ ਵਿੱਚ ਗਵਾਚੇ ਹੋਏ ਹਾਂ, ਲੋਭ ਦੇ ਕਾਰਨ ਗਵਾਚੇ ਹੋਏ ਹਾਂ। ਗੁਰੂ ਘਰ ਆ ਕੇ ਵੀ ਗੁਰੂ ਨਹੀਂ ਦਿਸਦਾ, ਗੁਰੂ ਘਰ ਆ ਕੇ ਵੀ ਗੁਰੂ ਨਹੀਂ ਦਿਸਦਾ। ਕਿੰਨੇ ਚੰਗੇ ਭਾਗ ਨੇ ਗੁਰਦੁਆਰੇ ਆਉਂਦੇ, ਬਾਣੀ ਸੁਣਦੇ ਹਾਂ, ਮੁਫਤ ਰੋਟੀ ਖਾਂਦੇ ਹਾਂ, ਗਲੀਚਿਆਂ 'ਤੇ ਬਹਿੰਦੇ ਹਾਂ, ਪੱਖਿਆਂ ਦੀ ਹਵਾ ਲੈਂਦੇ ਹਾਂ, ਕੜਾ ਪ੍ਰਸ਼ਾਦ ਮਿਲਦਾ, ਲੰਗਰ ਮਿਲਦਾ, ਜੋ ਮੰਗੀਏ ਉਹ ਮਿਲ ਹੀ ਜਾਂਦਾ, ਮਨ ਦਾ ਸਕੂਨ ਤੋਂ ਮਿਲ ਹੀ ਰਿਹਾ। ਮਨ ਦਾ ਸਕੂਨ ਤਾਂ ਮਿਲਦਾ ਹੀ ਹੈ, ਪਰ ਗੁਰੂ ਨਹੀਂ ਮਿਲਦਾ। ਉਹ ਗੁਰੂ ਨਹੀਂ ਮਿਲਦਾ ਜੋ ਪਿਆਰ ਨਾਲ ਵੇਖੇ ਸਾਡੇ ਵੱਲ, ਗੁਰੂ ਤੇ ਵੇਖਦਾ ਸਤਿਗੁਰ ਮੇਰਾ ਸਦਾ ਜਾਗਦਾ ਹੈ, ਦਿਓ ਉੱਥੇ ਜਾਗਦਾ ਸੁੱਤਾ ਹੋਇਆ ਨਹੀਂ, ਇਹ ਜੀਵ ਹੀ ਸੁੱਤਾ ਹੋਇਆ, ਅਸੀਂ ਹੀ ਅੱਖਾਂ ਮੀਟੀਆਂ ਹੋਈਆਂ ਤਾਈ। ਇਸ ਲਈ ਅਸੀਂ ਗਵਾਚੇ ਹੋਏ ਹਾਂ, ਆਪਣੇ ਆਪ ਨੂੰ ਲੱਭਣ ਦਾ ਯਤਨ ਕਰੋ। ਤੇ ਲਓ ਹੁਣ ਸੁਣੋ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ, ਜੋ ਉਹਨਾਂ ਨੇ ਕਰਤਾਰਪੁਰ ਵਿਖੇ ਉਚਾਰਨ ਕੀਤਾ, ਮਰਦਾਨੇ ਨੇ ਯਾਦ ਕਰਵਾਇਆ। ਸਾਹਿਬ ਜੀ, ਜਿਸ ਸਿੱਖ ਨੂੰ ਤੁਸਾਂ ਅੰਮ੍ਰਿਤ ਦੀ ਦਾਤ ਬਖਸ਼ੀ, ਜਿਸ ਦੀ ਪਿਆਸ ਸਦਾ ਸਦਾ ਮੁੱਕ ਗਈ, ਪਾਣੀ ਪੀਂਦੇ ਹਾਂ ਨਾ, ਸਦਾ ਸਦਾ ਪਿਆਸ ਨਹੀਂ ਮੁੱਕਦੀ। ਅੰਮ੍ਰਿਤ ਗੁਰੂ ਦਾ ਮਿਲ ਜਾਵੇ ਤੇ ਪਿਆਸ ਮੁੱਕ ਜਾਂਦੀ, ਮੁੜ ਕੇ ਪਿਆਸ ਨਹੀਂ ਲੱਗਦੀ, ਲੋੜ ਨਹੀਂ ਲੱਗਦੀ, ਮਨ ਵਿੱਚ ਕਿਸੇ ਚੀਜ਼ ਦੀ ਲੋੜ ਨਹੀਂ ਲੱਗਦੀ ਜਦੋਂ ਗੁਰੂ ਦਾ ਅੰਮ੍ਰਿਤ ਮਿਲ ਜਾਵੇ। ਇਹ ਅੰਮ੍ਰਿਤ ਮਿਲੇ ਦੀ ਨਿਸ਼ਾਨੀ ਹੈ, ਇਹ ਅੰਮ੍ਰਿਤ ਗੁਰੂ ਆਪਣੀ ਕਿਰਪਾ ਨਾਲ ਆਪੋ ਹੀ ਦਿੰਦਾ ਹੈ। ਇਸ ਲਈ ਗੁਰੂ ਵਾਲੇ ਹੋਵੋ, ਗੁਰੂ ਕੇ ਦਾਸ ਬਣੋ, ਗੁਰੂ ਕੀ ਸੇਵਾ ਕਰੋ, ਵਾਹਿਗੁਰੂ ਨਾਮ ਜਪੋਗੇ ਤੇ ਗੁਰੂ ਨਾਲ ਜੁੜੋਗੇ। ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਾਂਗੇ ਉਦੋਂ ਹੀ ਇਹ ਮੇਰਾ ਹੋਣਗੀਆਂ। ਉਸ ਫਕੀਰ ਸਾਈ ਨੇ ਅੱਲਾਹੂ ਕਿਹਾ ਨਾ ਤਾਂ ਸਤਿਗੁਰੂ ਮਿਲੇ, ਵਾਹਿਗੁਰੂ ਜੀ ਮਿਲੇ, ਬਖਸ਼ਾਂ ਹੋ ਗਈਆਂ, ਤ੍ਰਿਪਤ ਹੋ ਗਿਆ। ਅਸੀਂ ਵਾਹਿਗੁਰੂ ਕਹਿੰਦੇ ਨਹੀਂ ਹਾਂ, ਸਾਨੂੰ ਲੋੜ ਨਹੀਂ ਨਾ ਹੈ, ਇਸ ਲਈ ਨਹੀਂ ਅਸੀਂ ਕਹਿੰਦੇ। ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਬੋਲਣ ਆਏ ਹੋ, ਵਾਹਿਗੁਰੂ ਬੋਲੋ। ਇਹ ਸਮਾਂ ਬੋਲਣ ਦਾ ਹੀ ਤੁਹਾਨੂੰ ਦਿੱਤਾ ਗਿਆ। ਜਿਤਨਾ ਸਮਾਂ ਇਸ ਸਰੀਰ ਵਿੱਚ ਰਹਿੰਦੇ ਹੋ ਵਾਹਿਗੁਰੂ ਬੋਲੋ ਭਾਈ, ਹੋਰ ਤਾਂ ਕੰਮ ਕਰਨੇ ਤੁਸੀਂ ਨਹੀਂ ਆਏ। ਭਾਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਔਰ ਕਾਜ ਤੇਰੀ ਕਿੱਥੇ ਨਾ ਕਾਮ, ਮਿਲ ਸਾਧ ਸੰਗਤ ਫਲ ਕੇ ਵਰੀਆ।
गुरु नानक जी कहंदे ने ज्यों मीना बिन पानी है त्यों साकत मरे प्यास। जिस तरह पानी दे विच मीन हुंदी है, मच्छी हुंदी है, पर मच्छी पानी विच रहिंदी होई प्यासी रहिंदी, मच्छी दी प्यास नहीं बुझदी। पानी ठंडे है, मच्छी पानी दे विच कलोल करदी, अंदर भी पानी बाहर भी पानी, पर मच्छी गर्म है सुभा दी। यही हालत साडी है, असीं वाणी पढ़दे हां, गुरुद्वारे आउंदे हां, कीर्तन करदे हां, मन विच क्रोध है, मन विच वासना है, मन विच दुबदा दी अग्नि है, मन विच लोभ है, मन विच मोह है। ये क्यों नहीं मिटदा भाई? की वजह है कि वाणी पढ़न नाल भी ठंड नहीं पैंदी, नितनेम करन नाल भी नहीं पैंदी? की वजह है? वजह यह है कि असीं वाहिगुरु नहीं बोलते। वजह इको ही है कि वाहिगुरु जी उसकी प्यास मिटाउंदे ने जो वाहिगुरु बोलना चाहुंदा है। असीं चाहुंदे नहीं हाँ वाहिगुरु बोलना, नाम जपना चाहुंदे नहीं हाँ। होर कर्म धर्म तां असीं सारे ही करदे हाँ, पर वाहिगुरु नाम नहीं जपना चाहुंदे, वाहिगुरु नाम नहीं बोलना चाहुंदे। गुरु दी तां इको ही एक मत है, भाई रे राम कहो चित लाए। वाहिगुरु बोल भाई, प्यार नाल बोल। वाहिगुरु बोलन वास्ते रत्ना लाईए, वाहिगुरु बोलन वास्ते शरीर दिता है, वाहिगुरु बोलन वास्ते गुरुद्वारे दी इस सहूलत बनी है, वाहिगुरु बोलन वास्ते संगत बनी है, पंगत बनी है। तू हुण प्यारे आ जरूर वाहिगुरु बोल, पर जीव ते बोलदा नहीं, ओदा जीवन मच्छी वांगू है, पानी विच है पर मच्छी प्यासी है। मच्छी दी प्यास कदों मुकदी है? मच्छी नूं जदों प्यासा नारायण वेखदा है ना, ते ओदे अंदर आके हरकत करदा है, ते मच्छी उल्ट जांदी है, पुट्ठी हुंदी है पानी विच अपने यतन नाल, ओ पुट्ठी हुंदी है। पुट्ठे होण नाल मच्छी दे अंदर पानी दाखल हो जांदा है, थोड़े समय दी शांत हो जांदी। अर्थ भाव यह है कि जदों प्यास लगे, प्यास का अर्थ है ललक लगे, जरूरत लगे, सानू लोड़ लगे कि असीं वाहिगुरु जपण आए हाँ, वाहिगुरु नूं मिलन वास्ते आए हाँ, वाहिगुरु तो विछड़े हाँ। वाहिगुरु का विछोड़ा ही दुख का कारण है, कलेश का कारण है, जन्म मरण का कारण है। और जन्म मरण में जिन्नी देर तक रहांगे ये दुख नहीं मिटना, वाहिगुरु क्या ही दुख मिट जाना है। जिन्नी देर तक ये लहर गंगा दी जो है सागर विच नहीं मिलती, उन्नी देर तक गंगा नूं चैन नहीं पैना। ये जिहड़ी जीव आत्मा है जिन्नी देर तक परम तत् परमेश्वर नूं नहीं मिलती, उन्नी देर तक इसने शांत नहीं होना है। तां ते वाहिगुरु बोलो, वाहिगुरु बोलो, वाहिगुरु बोलदे रहो। जिहड़ा वाहिगुरु बोलदा है सतगुरु जी उहदे कोल पहुंचदे ने, उहनू वल दस देंदे ने, भाई तेरे मन दी प्यास इउं बुझणी है। वल इही है वाहिगुरु, वाहिगुरु, वाहिगुरु, वाहिगुरु, वाहिगुरु, वाहिगुरु, वाहिगुरु।

ਹੈ ਜਿਉਂ ਮੀਨਾ ਬਿਨ ਪਾਣੀ ਹੈ ਤਿਉਂ ਸਾਕਤ ਮਰੇ ਪਿਆਸ। ਸਾਕਤ ਦਾ ਅਰਥ ਹੈ ਜਿਹੜਾ ਵਿਛੜਿਆ ਹੋਇਆ, ਅਧਰਮੀ ਜਿਹੜਾ ਵਾਹਿਗੁਰੂ ਨਹੀਂ ਬੋਲਦਾ ਉਹ ਪਿਆਸਾ ਹੀ ਮਰ ਜਾਵੇਗਾ, ਇਹ ਸਰੀਰ ਛੱਡ ਜਾਵੇਗਾ, ਮੁੜ ਕੇ ਸਰੀਰ ਵਿੱਚ ਉਹਨੂੰ ਆਉਣਾ ਨਹੀਂ ਮਿਲੇਗਾ। ਇਸ ਲਈ ਹਾਂ ਖਾਡ ਚਲੋ ਹਰ ਲਾਹਾ ਆਗੇ ਬਸਣ ਸੁਹੇਲਾ। ਕੀ ਪਤਾ ਹੈ ਆਉਣ ਵਾਲੇ ਸਮੇਂ 'ਚ ਅਸੀਂ ਆਵਾਂਗੇ ਨਹੀਂ ਆਵਾਂਗੇ, ਮੇਲਾ ਹੋਵੇਗਾ ਨਹੀਂ ਹੋਵੇਗਾ, ਜੋੜ ਬਣੇਗਾ ਨਹੀਂ ਜੋੜ ਬਣੇਗਾ, ਮਨੁੱਖ ਜੀਵਨ ਵਿੱਚ ਆਵਾਂਗੇ ਜਾਂ ਨਹੀਂ ਆ ਸਕਾਂਗੇ ਕੀ ਪਤਾ ਹੈ, ਫਿਊਚਰ ਇਜ਼ ਕੁਆਇਟ ਅਨਸਰਟਨ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਪੱਕਾ ਨਹੀਂ ਹੁੰਦਾ, ਹੋਵੇਗਾ ਕਿ ਨਹੀਂ ਹੋਵੇਗਾ, ਇਸ ਲਈ ਆਪਾਂ ਸਮੇਂ ਨੂੰ ਨਾ ਗਵਾਈਏ, ਵਾਹਿਗੁਰੂ ਬੋਲੀਏ ਤਿਉਂ ਹਰ ਬਿਨ ਮਰੀਏ ਰੇ ਮਨਾ ਜੋ ਬਿਰਥਾ ਜਾਵੇ ਸਾਸ। ਸਵਾਸ ਸਾਡੇ ਪਾਸ ਕੀਮਤੀ ਵਸਤੂ ਹਨ, ਸਵਾਸ ਗਿਣੇ ਹੋਏ ਹੁੰਦੇ ਹਨ, ਇਸ ਲਈ ਸਵਾਸ ਨਾਲ ਅਸੀਂ ਵਾਹਿਗੁਰੂ ਜਪੀਏ। ਇਹ ਜਿਹੜਾ ਹੁਣ ਤੁਸੀਂ ਜਪ ਰਹੇ ਹੋ ਨਾ, ਇਹ ਸਵਾਸਾਂ ਨਾਲ ਹੀ ਜਪਿਆ ਜਾ ਰਿਹਾ ਹੈ। ਇੱਕ ਸਵਾਸ ਨਾਲ ਅਸੀਂ ਇੱਕ ਵਾਰਾਂ ਵਾਹਿਗੁਰੂ ਕਹਿੰਦੇ ਹਾਂ, ਦੂਸਰੇ ਸਵਾਸ ਨਾਲ ਦੋ ਵਾਰਾਂ ਵਾਹਿਗੁਰੂ ਕਹਿੰਦੇ ਹਾਂ, ਭਾਵ ਇਸ ਤਰ੍ਹਾਂ ਸਵਾਸਾਂ ਨਾਲ ਵਾਹਿਗੁਰੂ ਵਾਹਿਗੁਰੂ ਕਹੀਏ। ਸਾਹਿਬ ਜੀ ਕਹਿੰਦੇ ਨੇ ਜਿਹੜਾ ਸਵਾਸਾਂ ਨਾਲ ਵਾਹਿਗੁਰੂ ਨਹੀਂ ਕਹਿੰਦਾ, ਜਿਸ ਦੇ ਸਵਾਸ ਖਾਲੀ ਜਾ ਰਹੇ ਨੇ, ਉਹ ਜੀਵੇਗਾ ਕਿੱਦਾਂ ਭਾਈ? ਉਹ ਤਾਂ ਮਰਨ ਤੋਂ ਪਹਿਲਾਂ ਹੀ ਮਰ ਜਾਵੇਗਾ। ਗੁਰੂ ਨਾਨਕ ਜੀ ਦਾ ਮਤ ਇਹ ਹੈ ਕਿ ਜਿਹੜਾ ਵਾਹਿਗੁਰੂ ਨਾਮ ਨਹੀਂ ਜਪਦਾ ਉਹ ਮਰਿਆ ਹੋਇਆ ਹੀ ਹੈ, ਭਲੇ ਉਹ ਜ਼ਿੰਦਾ ਹੈ, ਤੁਰਿਆ ਫਿਰਦਾ, ਰੋਟੀ ਖਾਂਦਾ ਪੀਂਦਾ, ਪਰ ਉਹ ਮਰਿਆ ਹੋਇਆ ਹੀ ਹੈ। ਇਸ ਲਈ ਜੀਵਦੇ ਬਣੋ, ਗੁਰੂ ਨਾਨਕ ਜਿਉਂਦਾ ਹੈ ਉਸਦੇ ਸਿੱਖ ਬਣੋ, ਉਸਦਾ ਲੜ ਪਕੜੋ। ਜਿਉਣਾ ਚਾਹੁੰਦੇ ਹੋ ਤੇ ਇੱਕੋ ਹੀ ਕੰਮ ਕਰਨਾ ਪਏਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਇੱਦਾਂ ਸਿੱਖ ਜਦੋਂ ਆਪਣਾ ਸਰੀਰ ਛੱਡਦਾ ਉਹਨੂੰ ਪ੍ਰਸੰਨਤਾ ਹੁੰਦੀ ਹੈ ਕਿ ਮੈਨੂੰ ਹੁਣ ਹੋਰ ਸਰੀਰ ਮਿਲੇਗਾ ਜਿਹਦੇ ਵਿੱਚ ਮੈਂ ਗੁਰੂ ਜੋਗਾਰ ਬਣ ਕੇ ਰਹਾਂਗਾ, ਗੁਰੂ ਪਿਆਰਾ ਬਣ ਕੇ ਰਹਾਂਗਾ। ਸੋ ਗੁਰੂ ਕੀ ਸਿੱਖੋ, ਵਾਹਿਗੁਰੂ ਵਾਹਿਗੁਰੂ ਜਪੋ, ਔਰ ਇਸ ਆਸ ਨਾਲ ਜਪੋ ਕਿ ਕਦੀ ਗੁਰੂ ਨਾਨਕ ਤੁਹਾਨੂੰ ਪਿਆਰ ਨਾਲ ਵੇਖਣਗੇ, ਆਪਣੀ ਗੋਦ ਵਿੱਚ ਬਿਠਾ ਲੈਣਗੇ। ਸੰਤ ਜਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ। ਖਿਆਲ ਰੱਖਣਾ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿਣਾ, ਇਹ ਇੱਕ ਜੁਗਤੀ ਜੇ ਜੁਗਤ ਨਾਲ ਹੀ ਜੀਵ ਪਾਰ ਹੁੰਦਾ। ਜੋਰ ਨਾ ਜੁਟੀ ਜੁਗਤੀ ਛੁੱਟੇ ਸੰਸਾਰ। ਅਸੀਂ ਜ਼ੋਰ ਲਾਉਂਦੇ ਹਾਂ ਪਾਠ ਕਰਨ ਦਾ, ਜ਼ੋਰ ਲਾਉਂਦੇ ਹਾਂ ਅਖੰਡ ਪਾਠ ਕਰਨ ਦਾ, ਜ਼ੋਰ ਲਾਉਂਦੇ ਹਾਂ ਕੀਰਤਨ ਕਰਨ ਦਾ, ਜ਼ੋਰ ਲਾਉਂਦੇ ਸਮਾਧੀ ਲਾਉਣ ਦਾ, ਲੰਗਰ ਕਰਨ ਦਾ, ਆਉਣ ਜਾਣ ਦਾ। ਚਲੀਸੇ 'ਤੇ ਵੀ ਜ਼ੋਰ ਲੱਗਦਾ ਵੀ 40 ਦਿਨ ਜ਼ਰੂਰ ਜਾਣਾ ਭਾਵੇਂ ਮਰੀ ਜਾਈਏ। ਆਦਤ ਹੈ ਨਾ ਸਾਡੀ ਬਣੀ, ਇਹ ਜ਼ੋਰ ਹੈ। ਹਜ਼ੂਰ ਕਹਿੰਦੇ ਨੇ ਜੁਗਤ ਨਾਲ ਜੀਵ ਛੁੱਟਦਾ। ਜੁਗਤ ਕੀ ਹੈ? ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਰਹੋ, ਇਹ ਜੁਗਤ ਹੈ। ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਰਹੋ। ਜਦੋਂ ਗੁਰੂ ਅਦ੍ਰਿਸ਼ਟ ਵੇਰ ਕਰਦੇ ਹਨ ਉਦੋਂ ਪਿਆਰੇ ਦੀ ਸੰਗਤ ਬਖਸ਼ਦੇ ਹਨ। ਕਲਗੀਆਂ ਵਾਲੇ ਪ੍ਰੀਤੋ ਨੂੰ ਸਿੱਖ ਨੇ ਪੁੱਛਿਆ, ਮਹਾਰਾਜ ਜੀ ਆਪ ਮਿਹਰਬਾਨ ਹੋਵੋ ਤਾਂ ਕੀ ਦਿੰਦੇ ਹੋ? ਆਖਣ ਲੱਗੇ ਇੱਕ ਸੰਗਤ, ਇੱਕ ਸਿੱਖ ਦੀ ਸੰਗਤ ਦੇਣਾ, ਇਹ ਉਹਨਾਂ ਨੇ ਵਚਨ ਕਿਹਾ। ਸੋ ਜਿਸ ਨੂੰ ਇੱਕ ਸਿੱਖ ਦੀ ਸੰਗਤ ਵੀ ਮਿਲ ਜਾਏ ਉਸਦਾ ਵੀ ਬੇੜਾ ਪਾਰ ਹੋ ਜਾਂਦਾ, ਅਤੇ ਜਿਹਨੂੰ ਪੰਜਾਂ ਦੀ ਸੰਗਤ ਮਿਲ ਜਾਏ, ਉਸ ਤੋਂ ਵੱਧ ਸੰਗਤ ਮਿਲ ਜਾਏ, ਉਸਨੂੰ ਤਾਂ ਬਹੁਤ ਕੁਛ ਮਿਲ ਗਿਆ ਹੈ। ਸੰਤ ਜਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ। ਜਦੋਂ ਅਸੀਂ ਗੁਰੂ ਵਾਲੇ ਹੋਵਾਂਗੇ ਨਾ ਉਦੋਂ ਸਾਡਾ ਆਪਣਾ ਮਨ ਹੀ ਤੀਰਥ ਬਣ ਜਾਵੇਗਾ। ਤੀਰਥਾਂ 'ਤੇ ਜਾ ਕੇ ਨਹੀਂ ਮੁਕਤੀ ਹੁੰਦੀ, ਮਨ ਤੀਰਥ ਵਾਲਾ ਹੋ ਜਾਏ ਤਾਂ ਮੁਕਤੀ ਹੁੰਦੀ। ਮਨ ਕਿਸੇ ਥਾਂ ਖਲੋ ਜਾਵੇ, ਮਨ ਕਿੱਥੇ ਖਲੋਂਦਾ? ਗੁਰੂ ਚਰਨਾਂ 'ਚ ਖਲੋਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦਾ, ਗੁਰੂ ਚਰਨਾਂ 'ਚ ਮਨ ਖਲੋ ਜਾਂਦਾ। ਸਾਹਿਬ ਗੁਰੂ ਨਾਨਕ ਜੀ ਕਹਿੰਦੇ ਨੇ, ਸੰਤ ਜਨਾਂ ਮਿਲ ਸੰਗਤੀ, ਗੁਰਮੁਖ ਤੀਰਥ ਹੋਏ। ਜਦੋਂ ਅਸੀਂ ਗੁਰਮੁਖ ਬਣ ਜਾਵਾਂ, ਗੁਰੂ ਵਾਲੇ ਹੋ ਜਾਵਾਂਗੇ ਨਾ, ਸਾਡਾ ਮਨ ਹੀ ਤੀਰਥ ਬਣ ਜਾਏਗਾ। 68 ਤੀਰਥ ਮੱਝਣਾ ਗੁਰਦਰਸ਼ ਪ੍ਰਾਪਤ ਹੋਏ। ਭਾਰਤ ਵਰਸ਼ ਵਿੱਚ 68 ਤੀਰਥ ਨੇ, ਇਹਨਾਂ ਦਾ ਦਾਨ ਪੁੰਨ ਕਰਨਾ, ਦਰਸ਼ਨ ਕਰਨ ਦਾ ਬਹੁਤ ਵੱਡਾ ਮਹੱਤਵ ਗਿਣਿਆ ਜਾਂਦਾ। ਸਾਹਿਬ ਜੀ ਕਹਿੰਦੇ ਨੇ, ਇੱਥੇ ਜਾਣ ਦੀ ਲੋੜ ਨਹੀਂ, ਗੁਰੂ ਦੇ ਚਰਨਾਂ ਵਿੱਚ ਆ ਕੇ ਟਿਕ ਜਾਓਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਜਦੋਂ ਸੁਰ ਸ਼ਬਦ ਦਾ ਮੇਲ ਹੋ ਜਾਏਗਾ, ਜਦੋਂ ਤੁਹਾਡਾ ਮਨ ਤਨ ਤੋਂ ਜੁਦਾ ਹੋ ਜਾਵੇਗਾ, ਜਦ ਤੁਸੀਂ ਗੁਰੂ ਨਾਲ ਜੁੜ ਕੇ ਆਨੰਦ ਦੀ ਅਵਸਥਾ 'ਚ ਪਹੁੰਚ ਜਾਓਗੇ, ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਲੇ ਹੋ ਜਾਓਗੇ। ਜਿਉਂ ਜੋਗੀ ਜਤ ਬਾਹਰਾ ਤਪ ਨਾਹੀਂ ਸਤ ਸੰਤੋਖ। ਜੋਗ ਦਾ ਮਤਲਬ ਹੁੰਦਾ ਜੁੜਨਾ। ਗੁਰੂ ਵਾਲੇ ਕਦੋਂ ਹੋਣਾ? ਅਸੀਂ ਗੁਰੂ ਵਾਲੇ ਤਾਂ ਹੁੰਦੇ ਜੇ ਗੁਰੂ ਨਾਲ ਜੁੜੀਏ, ਅਤੇ ਜੁੜਨ ਦਾ ਅਰਥ ਕੀ ਹੈ? ਵਾਹਿਗੁਰੂ ਜਪੀਏ। ਹਜ਼ੂਰ ਕਹਿੰਦੇ ਨੇ, ਸਿੱਖ ਉਹ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ, ਉਹਨੂੰ ਕੀ ਆਖੀਦਾ? ਗੁਰਸਿੱਖ। ਜਿਹੜਾ ਹੋਰ ਜੁੜ ਜਾਂਦਾ ਉਹਨੂੰ ਕੀ ਆਖੀਦਾ? ਗੁਰਮੁਖ। ਜਿਹੜਾ ਗੁਰੂ ਜੈਸਾ ਹੁੰਦਾ ਉਹਨੂੰ ਕੀ ਆਖੀਦਾ? ਸਨਮੁਖ। ਸਨਮੁਖ, ਸਨਮੁਖ ਦਾ ਅਰਥ ਇਹ ਹੈ ਅੰਦਰੋਂ ਔਰ ਬਾਹਰੋਂ ਉਹ ਗੁਰੂ ਵਰਗਾ ਹੀ, ਉਹ ਸਨਮੁਖ ਹੋ ਗਿਆ। ਸੋ ਗੁਰਸਿੱਖ ਤੋਂ ਗੁਰਮੁਖ ਬਣੋ, ਗੁਰਮੁਖ ਤੋਂ ਸਨਮੁਖ ਹੋ ਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਓ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਨਾਲ ਜੁੜੋ, ਤਪ ਨਾਹੀਂ ਸਤ ਸੰਤੋਖ। ਜੁੜਨ ਦੀ ਵਿਧੀ ਦੱਸਦੇ ਨੇ, ਅੰਦਰ ਸੱਤ ਮੰਜ਼ਿਲ ਰੱਖੋ। ਅਸੀਂ ਵਾਹਿਗੁਰੂ ਜੀ ਨੂੰ ਮਿਲਣਾ, ਕਿਵੇਂ ਮਿਲਣਾ? ਸੰਤੋਖ ਕਰਕੇ ਮਿਲਣਾ। ਲੋਭ ਦਾ ਤਿਆਗ ਸੰਤੋਖ ਕੀਤਿਆਂ ਹੁੰਦਾ। ਬੀ ਸੈਟਿਸਫਾਈਡ ਵਟ ਵੀ ਹੈਵ ਬਿਨ ਗਿਵਨ ਬਾਈ ਦਾ ਗੋਡ। ਜੋ ਵਾਹਿਗੁਰੂ ਨੇ ਸਾਨੂੰ ਦਿੱਤਾ ਉਸ 'ਤੇ ਸ਼ੁਕਰ ਕਰੋ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਇਹ ਕਹੋ ਵੀ ਅਤੇ ਮੰਨੋ ਵੀ। ਕਹਿਣਾ ਹੋਰ ਗੱਲ ਹੈ ਅਤੇ ਮੰਨਣਾ ਹੋਰ ਗੱਲ ਹੈ।
ਇਸ ਲਈ ਵਾਹਿਗੁਰੂ ਤੇਰਾ ਸ਼ੁਕਰ ਹੈ। ਮੰਨਣ ਦਾ ਅਰਥ ਹੈ ਵੀ ਸਾਨੂੰ ਹੁਣ ਕੁਛ ਨਹੀਂ ਚਾਹੀਦਾ। ਵਿਣ ਤੋਂ ਦਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਵਾਹਿਗੁਰੂ ਜੀ ਆਪਣਾ ਦਰਸ਼ਨ ਦਿਓ, ਅਸੀਂ ਇਹੀ ਚਾਹੁੰਦੇ ਹਾਂ। ਜਿਉਂ ਜੋਗੀ ਜਤ ਬਾਹਰਾ, ਤਪ ਨਹੀਂ ਸਤ ਸੰਤੋਖ, ਸਤ ਨੂੰ ਪ੍ਰਾਪਤ ਕਰਨਾ ਇਹ ਮੰਜ਼ਿਲ ਹੈ, ਮਨ ਵਿੱਚ ਰੱਖੋ। ਅਤੇ ਮਨ ਵਿੱਚ ਦੂਜਾ ਗਹਿਣਾ ਸੰਤੋਖ ਦਾ ਰੱਖੋ। ਕਿਉਂ ਨਾਮੇ ਬਿਨ ਦਿਓਰੀ, ਜਮ ਮਾਰੇ ਅੰਤਰ ਦੋਖ। ਜੇ ਅਸੀਂ ਸਤ ਨਹੀਂ ਰੱਖਾਂਗੇ, ਸੰਤੋਖ ਨਹੀਂ ਕਰਾਂਗੇ, ਵਾਹਿਗੁਰੂ ਨਾਮ ਸਾਡੇ ਅੰਦਰ ਨਹੀਂ ਆਵੇਗਾ, ਤੇ ਫਿਰ ਕੀ ਹੋਏਗਾ? ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਭੇ ਰੋਗ, ਅੰਦਰੋਂ ਦੁਖੀ ਹੋ ਜਾਵਾਂ। ਅੰਦਰ ਦਾ ਦੁੱਖ ਬਹੁਤ ਵੱਡਾ ਹੁੰਦਾ, ਸਰੀਰ ਦਾ ਬਾਹਰ ਦਾ ਦੁੱਖ ਹੋਵੇ, ਦਵਾਈ ਲਿਆ, ਔਸ਼ਧੀ ਲਿਆ, ਠੀਕ ਹੋ ਜਾਂਦਾ। ਪਰ ਕਾਮ ਦਾ ਦੁੱਖ ਕਿਵੇਂ ਠੀਕ ਹੋਵੇ? ਕ੍ਰੋਧ ਦਾ ਦੁੱਖ ਕਿਵੇਂ ਠੀਕ ਹੋਵੇ? ਜਮ ਦਾ ਦੁੱਖ ਕਿਵੇਂ ਠੀਕ ਹੋਵੇ? ਪਾਪ ਕਰਮ ਜਿਹਨੂੰ ਬਾਹਰ ਕੋਈ ਨਹੀਂ ਵੇਖਦਾ, ਜਿਹਨੂੰ ਕੇਵਲ ਗੁਰੂ ਵੇਖਦਾ, ਵਾਹਿਗੁਰੂ ਵੇਖਦਾ, ਉਸ ਤੋਂ ਸਾਨੂੰ ਕੌਣ ਬਚਾਵੇ? ਇਸ ਲਈ ਉਹਨੂੰ ਕਿਹਾ ਅੰਤਰ ਦੋਖ। ਅੰਦਰੋਂ ਜੀਵ ਮਰਦਾ ਹੈ, ਬਹੁਤ ਬੁਰੀ ਤਰ੍ਹਾਂ ਮਰਦਾ, ਅਸ਼ਾਂਤ ਹੋ ਕੇ ਮਰਦਾ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਨਾਮ ਜਪੋ, ਮਨ ਵਿੱਚ ਸੰਤੋਖ ਰੱਖੋ, ਸਤ ਨੂੰ ਪ੍ਰਾਪਤ ਕਰਨੇ ਇਹ ਮੰਜ਼ਲ ਬਣਾ ਕੇ ਰੱਖੋ। ਸਾਕਤ ਪ੍ਰੇਮ ਨਾ ਪਾਈਏ, ਹਰ ਪਾਈਏ ਸਤਿਗੁਰ ਪਾਏ। ਸਾਕਤਾਂ ਨੇ, ਅਧਰਮੀ ਪੁਰਸ਼ਾਂ ਨੇ। ਦੁਨੀਆਂ ਦੇ ਵਿੱਚ ਦੋ ਹੀ ਤਰ੍ਹਾਂ ਦੇ ਪੁਰਸ਼ ਹੁੰਦੇ ਨੇ, ਇੱਕ ਗੁਰਮੁਖ ਹੁੰਦੇ ਨੇ, ਦੂਜੇ ਮਨਮੁਖ ਹੁੰਦੇ ਨੇ। ਦੁਨੀਆਂ ਦੇ ਵਿੱਚ ਧਰਮ ਵੀ ਦੋ ਹੀ ਹੁੰਦੇ ਨੇ, ਇੱਕ ਗੁਰਮੁਖਾਂ ਦਾ ਪੰਥ ਹੁੰਦਾ, ਇੱਕ ਮਨਮੁੱਖਾਂ ਦਾ ਪੰਥ ਹੁੰਦਾ। ਮਨਮੁੱਖ ਕੌਣ ਹੁੰਦੇ ਨੇ? ਜਿਹੜੇ ਬਾਣੀ ਨਹੀਂ ਪੜ੍ਹਦੇ, ਗੁਰਦੁਆਰੇ ਨਹੀਂ ਆਉਂਦੇ, ਵਾਹਿਗੁਰੂ ਦਾ ਭੈ ਨਹੀਂ ਰੱਖਦੇ, ਉਹ ਅਧਰਮੀ ਹੁੰਦੇ। ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਭੈ ਨਹੀਂ ਰੱਖਦੇ, ਗੁਰੂ ਘਰ ਸੇਵਾ ਨਹੀਂ ਕਰਦੇ, ਉਹ ਅਧਰਮੀ ਨੇ, ਸਾਕਤ ਨੇ, ਪ੍ਰਭੂ ਤੋਂ ਵਿਛੜੇ ਹੋਏ ਨੇ। ਉਹਨਾਂ ਨੂੰ ਕੀ ਪਤਾ ਭਈ ਵਾਹਿਗੁਰੂ ਦਾ ਪ੍ਰੇਮ ਕੈਸਾ ਹੈ? ਉਹਨਾਂ ਨੂੰ ਕੀ ਪਤਾ ਵਾਹਿਗੁਰੂ ਦਾ ਪ੍ਰੇਮ ਕੈਸਾ ਹੈ? ਵਾਹਿਗੁਰੂ ਦਾ ਪ੍ਰੇਮ ਬਹੁਤ ਮਿੱਠਾ ਹੈ ਸਤਸੰਗ। ਵਾਹਿਗੁਰੂ ਜੀ ਬਹੁਤ ਮਿੱਠੇ ਹਨ, ਅੰਦਰ ਕੋਈ ਹੱਦ ਨਹੀਂ ਰਹਿ ਜਾਂਦੀ, ਕੋਈ ਮਜ਼ਹਬ ਨਹੀਂ ਰਹਿ ਜਾਂਦਾ, ਕੋਈ ਜ਼ਾਤ ਨਹੀਂ ਰਹਿ ਜਾਂਦੀ, ਕੋਈ ਅਮੀਰੀ ਗਰੀਬੀ ਨਹੀਂ ਰਹਿ ਜਾਂਦੀ, ਇਸਤਰੀ ਪੁਰਸ਼ ਦਾ ਫਰਕ ਵੀ ਨਹੀਂ ਰਹਿ ਜਾਂਦਾ। ਅਸੀਂ ਸਾਰੇ ਬੱਚੇ ਹਾਂ, ਨਰ ਹਾਂ, ਨਾਰੀ ਨਹੀਂ ਹਾਂ, ਅਸੀਂ ਨਰ ਹੀ ਹਾਂ। ਆਤਮਾ ਨੂੰ ਨਰ ਕਹੀਦਾ, ਅਤੇ ਜਦੋਂ ਮਨ ਸਰੀਰ ਬਾਰੇ ਸੋਚਦਾ ਉਦੋਂ ਇਹ ਅਧੀਨ ਹੋ ਕੇ ਨਾਰੀ ਹੋ ਜਾਂਦਾ। ਵਾਸਤਵ 'ਚ ਅਸੀਂ ਨਰ ਹੀ ਹਾਂ। ਕਹੋ ਕਬੀਰ ਇਹ ਰਾਮ ਕੀ ਅਨਸ, ਬਾਈਬਲ ਵਿੱਚ ਲਿਖਿਆ ਗੌਡ ਨੇ ਮਨੁੱਖ ਨੂੰ ਆਪਣੇ ਸਰੂਪ 'ਚ ਬਣਾਇਆ। ਸੋ ਦਾ ਮੈਨ ਹਿਮਸੈਲਫ ਇਜ਼ ਏ ਸਮਾਲ ਯੂਨੀਵਰਸ। ਮਨ ਜਿਹੜਾ ਹੈ ਨਾ, ਮਨੁੱਖ ਜਿਹੜਾ ਹੈ ਨਾ, ਇਹ ਆਪਣੇ ਆਪ 'ਚ ਛੋਟਾ ਖੁਦਾ ਹੈ। ਇਸ ਵਾਸਤੇ ਜੀਵ ਆਤਮਾ ਪਰਮਾਤਮਾ ਨੂੰ ਜਦੋਂ ਮਿਲਦੀ ਏ, ਅਤੇ ਉਦੋਂ ਇਹ ਵਾਹਿਗੁਰੂ ਦਾ ਹੀ ਸਰੂਪ ਹੁੰਦਾ, ਹੱਦਾਂ ਤੋਂ ਪਰੇ ਹੁੰਦਾ। ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਨਾ ਕੋਈ ਮਜ਼ਹਬ ਹੈ, ਨਾ ਕੋਈ ਅਮੀਰੀ ਗਰੀਬੀ ਹੈ, ਨਾ ਕੋਈ ਦੁੱਖ ਹੈ, ਨਾ ਕੋਈ ਸੁੱਖ ਹੈ, ਨਾ ਇਸਤਰੀ ਪੁਰਖ ਦਾ ਕੋਈ ਵੇਰਵਾ ਹੈ, ਨਾ ਹੀ ਕੋਈ ਬੱਚੇ ਬੁੱਢੇ ਦਾ ਵੇਰਵਾ ਹੈ। ਆਤਮਾ 'ਤੇ ਬੱਚਾ ਵੀ ਨਹੀਂ ਹੁੰਦਾ, ਬੁੱਢਾ ਵੀ ਨਹੀਂ ਹੁੰਦਾ। ਆਤਮਾ ਅਮੀਰ ਵੀ ਨਹੀਂ ਹੁੰਦਾ, ਗਰੀਬ ਵੀ ਨਹੀਂ ਹੁੰਦਾ। ਆਤਮਾ ਸਿੱਖ ਵੀ ਨਹੀਂ ਹੁੰਦਾ, ਹਿੰਦੂ ਵੀ ਨਹੀਂ ਹੁੰਦਾ। ਆਤਮਾ ਸਰੀਰ ਵੀ ਨਹੀਂ ਹੁੰਦਾ, ਕੋਝਾ ਸੋਹਣਾ ਵੀ ਨਹੀਂ ਹੁੰਦਾ। ਆਤਮਾ 'ਤੇ ਪਾਕੀਜ਼ਾ ਹੁੰਦਾ, ਪਵਿੱਤਰ ਹੁੰਦਾ, ਪਾਪ ਤੋਂ ਪਰੇ ਹੁੰਦਾ, ਸਭ ਦਾ ਭਲਾ ਮੰਗਦਾ, ਸਭ 'ਤੇ ਦਇਆ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਹਜ਼ੂਰ ਗੁਰੂ ਨਾਨਕ ਜੀ ਕਹਿੰਦੇ ਨੇ ਜਿਹੜੇ ਸਤਿਗੁਰਾਂ ਦੀ ਬਾਣੀ ਨਹੀਂ ਸੁਣਦੇ, ਵਾਹਿਗੁਰੂ ਨਹੀਂ ਜਪਦੇ, ਉਹਨਾਂ ਨੂੰ ਕੀ ਪਤਾ ਕਿ ਵਾਹਿਗੁਰੂ ਦਾ ਪਿਆਰ ਕਿਤਨਾ ਮਿੱਠਾ ਹੈ। ਸੋ ਸਤਿਗੁਰੂ ਵਾਲਿਆਂ ਨੂੰ ਹੀ ਵਾਹਿਗੁਰੂ ਮਿਲੇ ਹਨ, ਅਤੇ ਵਾਹਿਗੁਰੂ ਮਿੱਠਾ ਲੱਗਾ ਹੈ। ਇਸ ਲਈ ਸਤਿਗੁਰੂ ਜੀ ਦੇ ਹੋ ਕੇ ਰਹੋ। ਤਾਕਤ ਪ੍ਰੇਮ ਨਾ ਪਾਈਐ, ਹਰ ਪਾਈਐ ਸਤਿਗੁਰ ਪਾਏ। ਅਸੀਂ ਕਿਸੇ ਵੇਲੇ ਇਹ ਵੀ ਸੋਚਦੇ ਹਾਂ ਵੀ ਬਹੁਤ ਵਾਹਿਗੁਰੂ ਜਪਿਆ, ਸਾਨੂੰ ਵਾਹਿਗੁਰੂ ਜੀ ਅਜੇ ਮਿਲੇ ਨਹੀਂ ਹਨ। ਮੇਰੇ ਜੀਵਨ ਦਾ ਤਜਰਬਾ, ਮੈਨੂੰ ਬਹੁਤ ਸਾਰਿਆਂ ਨੇ ਇਹੀ ਕੁਛ ਕਿਹਾ
ਵੀ ਸਾਨੂੰ ਵਾਹਿਗੁਰੂ ਨਹੀਂ ਮਿਲੇ। ਮੈਨੂੰ ਪੁੱਛਦੇ ਨੇ ਵੀ ਤੁਹਾਨੂੰ ਵਾਹਿਗੁਰੂ ਜੀ ਮਿਲ ਗਏ ਨੇ, ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਨੂੰ ਵਾਹਿਗੁਰੂ ਮਿਲ ਗਏ ਨੇ ਕਿ ਨਹੀਂ ਮਿਲ ਗਏ। ਮੈਂ ਇਹੀ ਗੱਲ ਕਹਿੰਦਾ, ਹੁਣ ਤੱਕ ਵੀ ਮੈਨੂੰ ਨਹੀਂ ਪਤਾ ਕਿ ਮੈਨੂੰ ਵਾਹਿਗੁਰੂ ਜੀ ਮਿਲ ਗਏ ਨੇ ਕਿ ਨਹੀਂ ਮਿਲ ਗਏ। ਪਰ ਮੈਨੂੰ ਬਹੁਤ ਸਾਰੇ ਵਿਆਸੀ ਪੁੱਛਦੇ ਨੇ ਵੀ ਸਾਨੂੰ ਨਹੀਂ ਮਿਲੇ, ਬੜਾ ਅਭਿਆਸ ਕੀਤਾ। ਇੱਥੇ ਗੁਰੂ ਨਾਨਕ ਜੀ ਇੱਕ ਜੁਗਤ ਬਖਸ਼ਦੇ ਨੇ, ਉਹ ਇਹ ਹੈ ਕਿ ਸਤਿਗੁਰੂ ਜਦੋਂ ਚਾਹੁੰਦਾ ਉਦੋਂ ਹੀ ਹਰੀ ਮਿਲਦੇ। ਸਤਿਗੁਰੂ ਜਦੋਂ ਪ੍ਰਸੰਨ ਹੁੰਦਾ ਉਦੋਂ ਹਰੀ ਦਾ ਰੂਪ ਹੋ ਕੇ ਸਿੱਖ ਦੇ ਸਾਹਮਣੇ ਹੋ ਜਾਂਦਾ। ਵਾਸਤਵ ਵਿੱਚ ਮੇਰਾ ਜੋ ਵਿਸ਼ਵਾਸ ਬਣਿਆ ਹੈ ਨਾ, ਉਹ ਇਹ ਬਣਿਆ ਵੀ ਆਹ ਜਿਹੜੀ ਬਾਣੀ ਹੈ ਨਾ, ਇਹਦੇ ਵਰਗੀ ਕੋਈ ਬਾਣੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਰਗੀ ਕੋਈ ਹੋਰ ਬਾਣੀ ਨਹੀਂ। ਦੂਜੀ ਗੱਲ, ਗੁਰੂ ਨਾਨਕ ਵਰਗਾ ਹੋਰ ਕੋਈ ਗੁਰੂ ਨਹੀਂ। ਤੀਸਰਾ, ਮੈਨੂੰ ਇਹ ਸੋਚੀ ਲੱਗੀ ਹੈ ਵੀ ਗੁਰੂ ਨਾਨਕ ਹੀ ਗੋਬਿੰਦ ਹੈ। ਗੁਰੂ ਨਾਨਕ ਨੂੰ ਛੱਡ ਕੇ ਜੇ ਕੋਈ ਹੋਰ ਗੋਬਿੰਦ ਲੱਭੀਏ ਨਾ, ਤਾਂ ਹੋਰ ਗੋਬਿੰਦ ਨਹੀਂ ਹੈ। ਗੁਰੂ ਨਾਨਕ ਹੀ ਗੋਬਿੰਦ ਹੈ, ਖੁਦਾ ਹੈ, ਹਰੀ ਹੈ। ਗੁਰੂ ਨਾਨਕ ਹੀ ਬਾਣੀ ਦਾ ਸਰੂਪ ਹੈ। ਗੁਰੂ ਨਾਨਕ ਹੀ ਅੰਦਰ ਹੈ, ਗੁਰੂ ਨਾਨਕ ਹੀ ਬਾਹਰ ਹੈ। ਅਤੇ ਇਹ ਜਿਹੜਾ ਵਾਹਿਗੁਰੂ ਸ਼ਬਦ ਹੈ, ਇਹ ਗੁਰੂ ਨਾਨਕ ਦੀ ਦੇਣ ਹੈ। ਇਹ ਗੁਰੂ ਨਾਨਕ ਦੇ ਪਵਿੱਤਰ ਮੁੱਖ ਤੋਂ ਉਚਾਰਿਆ ਗਿਆ ਹੈ ਅਤੇ ਗੁਰੂ ਨਾਨਕ ਦੇ ਪਿਆਰਿਆਂ ਰਾਹੀਂ ਸਾਡੇ ਤੱਕ ਮਿਲਿਆ ਹੈ। ਕੋਈ ਗੁਰੂ ਕਾ ਪਿਆਰਾ ਗੁਰੂ ਨਾਲ ਜੁੜਿਆ ਹੋਇਆ ਤੁਹਾਨੂੰ ਅਗਰ ਆਪਣੀ ਆਗੋਸ਼ ਵਿੱਚ ਲੈ ਕੇ ਗੁਰੂ ਨਾਲ ਜੋੜ ਦੇਵੇ, ਤਾਂ ਆਪ ਪਾਓਗੇ ਵੀ ਤੁਸੀਂ ਸਤਿਗੁਰੂ ਵਾਲੇ ਹੋ ਗਏ। ਆਪ ਨੂੰ ਨੂਰੀ ਸਤਿਗੁਰੂ ਦਾ ਸੰਬੰਧ ਹੋ ਜਾਏਗਾ ਅਤੇ ਬਖਸ਼ਿਸ਼ਾਂ ਹੋਣ ਲੱਗ ਪੈਣਗੀਆਂ, ਮਿਹਰਾਂ ਹੋਣ ਲੱਗ ਪੈਣਗੀਆਂ। ਆਪ ਪਾਓਗੇ ਕਿ ਅੰਦਰ ਔਰ ਬਾਹਰ ਗੁਰੂ ਹੀ ਗੁਰੂ ਹੈ, ਅੰਦਰ ਔਰ ਬਾਹਰ ਆਨੰਦ ਹੀ ਆਨੰਦ ਹੈ, ਅੰਦਰ ਔਰ ਬਾਹਰ ਦਿਨ ਹੀ ਦਿਨ ਹੈ, ਅੰਦਰ ਔਰ ਬਾਹਰ ਨਾ ਸੂਰਜ ਹੈ ਨਾ ਚੰਦ ਹੈ, ਨਾ ਕੋਈ ਮੀਂਹ ਵਸਾਉਣ ਵਾਲਾ ਹੈ ਪਰ ਆਪਣੇ ਆਪ ਮੀਂਹ ਬਰਸ ਰਿਹਾ, ਮਿਹਰਾਂ ਦਾ ਸਾਈਂ ਮੀਂਹ ਬਰਸਾ ਰਿਹਾ, ਐਸਾ ਸਰੂਪ ਆਪ ਪਾਓਗੇ। ਹਜ਼ੂਰ ਕਹਿੰਦੇ, ਸਾਕਤ ਪ੍ਰੇਮ ਨਾ ਪਾਈਏ, ਹਰ ਪਾਈਏ ਸਤਿਗੁਰ ਪਾਏ, ਸੁੱਖ ਦੁੱਖ ਦਾਤਾ ਗੁਰ ਮਿਲੇ, ਕਹੋ ਨਾਨਕ ਸਿਫਤ ਸਮਾਏ। ਜੇ ਸਤਿਗੁਰੂ ਵਾਲੇ ਹੋ ਜਾਵਾਂਗੇ, ਸਤਿਗੁਰੂ ਵਾਲੇ ਕਿੱਦਾਂ ਹੋਈਦਾ? ਇੱਕ ਤਾਂ ਅੰਮ੍ਰਿਤ ਦੀ ਦਾਤ ਲੈ ਕੇ ਹੋਈਦਾ, ਸ਼ਬਦ ਨਾਲ ਹੋਈਦਾ, ਦੂਸਰਾ ਭੈ ਰੱਖ ਕੇ ਹੋਈਦਾ, ਤੀਸਰਾ ਕਦੀ ਸਤਿਗੁਰੂ ਮਿਹਰ ਕਰ ਦੇਣ ਸਾਡੇ ਵੱਲ ਪਿਆਰ ਨਾਲ ਵੇਖਣ, ਸੁਰ ਸ਼ਬਦ ਮੇਲ ਹੋ ਕੇ ਆਨੰਦ ਆਈ ਹੋ ਜਾਂਦਾ, ਅਤੇ ਆਨੰਦ ਤੋਂ ਪਰੇ ਇੱਕ ਅਵਸਥਾ ਹੈ ਖਿਆਲ ਰੱਖਣਾ, ਉਸ ਨੂੰ ਅਸੀਂ ਜ਼ਰੂਰ ਅਚੀਵ ਕਰਨਾ ਹੈ, ਉਹ ਹੈ ਪਰਮ ਆਨੰਦ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਆਨੰਦ ਵਿੱਚ ਤਾਂ ਮੈਂ ਸਿੱਖ ਵੇਖੇ ਨੇ, ਕੁਝ ਸੰਤ ਵੀ ਆਨੰਦ ਵਿੱਚ ਵੇਖੇ ਨੇ, ਪਰ ਪਰਮ ਆਨੰਦ ਵਿੱਚ ਤਾਂ ਮੈਂ ਆਪਣੇ ਮਾਣਯੋਗ ਸਤਿਗੁਰਾਂ ਨੂੰ ਹੀ ਵੇਖਿਆ, ਉਹੀ ਇਸ ਪਰਮ ਆਨੰਦਤਾ ਦੇ ਮਾਲਕ ਨੇ। ਸੋ ਇਸ ਪਰਮ ਆਨੰਦ ਵਿੱਚ ਲੀਨ ਜ਼ਰੂਰ ਹੋਣਾ, ਯਤਨ ਕਰਦੇ ਰਹਿਣਾ। ਗਰੀਬ ਨੂੰ ਆਦਿ ਗੁਰੂ ਨਾਨਕ ਸਾਹਿਬ ਕਹਿੰਦੇ, ਸੁੱਖ ਦੁੱਖ ਦਾਤਾ ਗੁਰ ਮਿਲੇ, ਕਹੋ ਨਾਨਕ ਸਿਫਤ ਸਮਾਏ। ਦੁੱਖ ਵੀ ਭੋਗਦਿਆਂ ਸੁੱਖ ਵੀ ਭੋਗਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ, ਇੱਕ ਦਿਨ ਸੁੱਖ ਦਾ ਸਨੇਹ ਮਿਟ ਜਾਵੇਗਾ, ਦੁੱਖ ਤੋਂ ਮਨ ਵਿਚਲਿਤ ਨਹੀਂ ਹੋਵੇਗਾ, ਦੇਹੀ ਤੋਂ ਪਰੇ ਹੋ ਜਾਓਗੇ, ਦਾਤਾ ਮਿਲ ਜਾਏਗਾ, ਘੁੱਟ ਕੇ ਗੁਰੂ ਨਾਨਕ ਨੂੰ ਪਕੜ ਲੈਣਾ, ਗੁਰੂ ਵਾਲੇ ਹੋ ਜਾਓਗੇ। ਗੁਰੂ ਨਾਨਕ ਦੇ ਚਰਨਾਂ ਦਾ ਸਦਕਾ ਆਪ ਵਾਹਿਗੁਰੂ ਵਿੱਚ ਲੀਨ ਹੋ ਜਾਓਗੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿ ਕੁਰਬਾਨ। ਹਜ਼ੂਰ ਸੋਰਠ ਰਾਗ ਵਿੱਚ ਵਚਨ ਕਰਦੇ ਹਨ ਗੁਰੂ ਨਾਨਕ ਸਾਹਿਬ, ਜਿਉਂ ਮੀਨਾ ਬਿਨ ਪਾਣੀ ਹੈ, ਤਿਉਂ ਸਾਕਤ ਮਰੇ ਪਿਆਸ, ਤਿਉਂ ਹਰ ਬਿਨ ਮਰੀਏ ਰੇ ਮਨਾ, ਜੋ ਬਿਰਥਾ ਜਾਵੇ ਸਾਸ, ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਹ ਰਸ ਕਿਉਂ ਲਾਹੋ, ਗੁਰ ਮਿਲ ਲੈ ਹਰ ਦੇ ਰਹਾਓ, ਸੰਤ ਜਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ ਅਠਸਠ ਤੀਰਥ ਮੱਜਣਾ, ਗੁਰ ਦਰਸ ਪ੍ਰਾਪਤ ਹੋਏ ਜਿਉਂ ਜੋਗੀ ਜਤ ਬਾਹਰਾ, ਤਪ ਨਾਹੀ ਸਤ
संतोख क्यों नामे बिन दोहरी जम मारे अंतर दोख साकत प्रेम न पाइए हर पाइए सतगुरु पाए सुख दुख दाता गुर मिले कहो नानक सिफत समाए कहो नानक सिफत समाए कहो नानक सिफत समाए। सतसंग जी दास नाल वाहिगुरु नाम बोलो प्यार नाल बोलो गुरु नानक की हाजरी विच बोलो ता जो साडे जीवन का उधार हो जाए।

0: آواز قلم دے دھنی زبان دے دھنی سمجھ نہیں ساڈے مخالف لکھن لگ پیا. مینوں تے ایک اخبار بھی ایسا نہیں ملیا جو کدھر حق چ گل کردا ہو. سارے دیش وچ میں بھرمن کیتا. حکما تے جیتو دی ہوے گی اور غضب دی گل بھیکشن بھی ٹی وی تے بول رہا ہے جے سکتا سکتے کو مارے تامن روس نہ ہوئی. شرم دی گل لجانی چاہیے تینوں. 40-50 معصوم بندے بندوقاں والے ٹینک چڑھا کے لے جاؤ تے گرو نانک دی پنکتی کیا پوری اتر دی کہ جے سکتا سکتے کو مارے تامن روس نہ ہوئی. تے پنکتیاں تو اسے واسطے کنٹھ کیتیاں سن کہ اتھے ہی سنانی ہیں. اور انج قوم نے انہاں پنکتیاں دے نال جو ہے مار کرنی ہے. سنا کرنی گھر کا بھیجی لنکا ڈال. اور گھر کا بھیجی جد بھرا ہوئے رازدار ہوئے جانن والا ہوئے تے دکھ بڑا ہوندا ہے. مینوں گاتھا چیتے آئی منصور نو جد سولی تے چاڑن لگے نے کہ وقت دے بادشاہ نے کہہ دیتا ہے انہوں سولی چالن تو پہلے سارے نے ایک ایک پتھر مارنا ہے. تے اگوں کھڑا سی شبلی جگر دے سب تو اگے کھڑا تے شبلی جگری دوست براما والا رشتہ منصور دے نال. تے شبلی کمب گیا جب میں پتھر نہ ماریا تے ہو سکتا ہے مینوں بھی سولی دے ٹنگ دین. گل دین نہیں اور کی ہے. جی میں پتھر ماریا تے منصور بے داغ ہے نردوش ہے پوتر آتما ہے خدا شناس ہے خدا پرست ہے. سوچی پیا اتنے بادشاہ نے حکم کر دیتا کہ مارو اس نے ایک ایک پتھر. پتھروں دی بارش شروع ہو گئی. منصور ہستا رہا. شبلی دے کول ایک پھل سی. انہیں سوچیا چلو ہوں میں یہ مارا اگلے نو پتا تو چل جائے میں کچھ ماریا. انہیں کھچ کے پھل ماریا متھے تے لگیا چیخ نکل گئی منصور دی. شبلی کول گیا تے کہندا مترا لوکاں نے پتھر مارے مسکراندا رہا میں تینوں پھل ماریا تو رو پیا. منصور نے کیا تو پھل بھیٹ نہیں کیتا ماریا. جنہاں نے مینوں پتھر مارے مور سن نادان سن. تو مینوں پھل مارے تو تے گیانی سی تو تے سیانا سی تو تے عالم سی. تینوں تے میرا پتا سی میرے اتہاس دا پتا سی میری زندگی دا پتا سی پر تم ہی ماریا. رو پیا شبلی پیراں تے گریا. کہندا معاف کری مترا پتھر مارن دی ہمت نہیں ہوئی پھل میں مارے. پر میں ماریا ضرور ہے پر میں سمجھنا دھن ہے او شبلی جنہیں پتھر نہیں ماریا پھل ماریا. اج دے شبلی نے کئی پتھر مارے کھچ کے مارے اور اجے بھی مار دے. اور غضب دی گل او شبلی نے منصور دے چرنا تے شیس رکھ کے متھا ٹیکیا بھی میتھوں بھول ہوئی ہے. اج دا شبلی کہندا نہیں جو میں بولیا جو میں کیتا جو میں ماریا یہ ٹھیک کیتا یہ جائز ہے. تے گستاخی معاف. باقی جو کچھ تھڑے جو ہے خلاف کر رہے نے میں تے سمجھنا یہ کٹ پتلیاں نے. تے جنہاں دے ہاتھ وچ داغے نے تیناں کٹ پتلیاں نو نچا رہے نے. ہمت کرنی قوم جن چر تک انہوں کا بائی کاٹ نہیں کرے گی مشکل ہے کہ قوم اگاں بچ سکے. اس واسطے بابا سے جو ہے دیو سنگھ جی کے اس مہان پوتر استھان کو میں یہ دو بنے جو ہے سنگھ صاحبان کے چرنا جو ہے کراں گا. اس نو دور درشٹی دے نال لیں. باقی تو سب کٹ پتلیاں نے داس تو سارے انہوں نے دسے کیویں مارنا ہے. ایک ہلکا بھی لنکا ڈالے راستے سارے انہوں نے دسے رستے تو سارے انہوں نے دسے اس قوم نو کیویں ذلیل کری دا ہے انہوں کیویں ماری دا ہے اس نو کیویں نقصان پہنچائی دا ہے ਇਹਨਾਂ ਨੂੰ ਜੋ ਹੈ ਕਿਵੇਂ ਚੋਟ ਪਹੁੰਚਾਈ ਦੀ ਹੈ ਤੇ ਕਿਵੇਂ ਕਰਨੀ, ਉਹ ਇਸ ਤਰੀਕੇ ਨਾਲ ਸੁਰਖਰੂ ਬਣੇ ਰਹਿਣ ਤੇ ਸਾਰੀ ਕੌਮ ਦੇ ਜੋ ਹੈ ਸਾਰੀ ਦੁਨੀਆਂ ਦੇ ਚ ਸਾਨੂੰ ਜ਼ਲੀਲ ਕਰਦੇ ਫਿਰਦੇ ਰਹਿਣ, ਇਹ ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਤੇ ਮੈਂ ਅਰਜ਼ ਕੀਤੀ ਸੀ ਲੋਦਸੇ ਨੇ ਕਿਹਾ ਕੋਈ ਕੌਮ ਸਾਹਸੀ ਹੈ, ਦਲੇਰ ਹੈ, ਭਾਵਕ ਹੈ, ਦਿਆਲੂ ਹੈ, ਸਰਬ ਗੁਣ ਸੰਪੰਨ ਹੈ, ਪਥੜ ਗਈ ਹੈ, ਮਾਰ ਖਾ ਗਈ ਹੈ, ਕਹਿੰਦਾ ਕਾਰਨ ਘਰੇਲੂ ਹੋ ਗਏ। ਮੈਨੂੰ ਇਹੀ ਲੋਦਸੇ ਦੇ ਬੋਲ ਔਰ ਬਿਲਕੁਲ ਠੀਕ। ਤੇ ਵਕਤ ਦੇ ਸਤਾਧਾਰੀਆਂ ਨੂੰ ਮੈਂ ਇਹ ਆਖਾਂਗਾ ਲੋਦਸੇ ਦੇ ਦੂਸਰੇ ਬੋਲ, ਜਹਾਂ ਸੈਨਾ ਕੇ ਕਦਮ ਰੁਕਤੇ ਹੈ ਵਹਾਂ ਕਾਂਟੋਂ ਕੇ ਜੰਗਲ ਹੀ ਪੈਦਾ ਹੋਤੇ ਹੈ, ਗੁਲਿਸਤਾਨ ਹੀ ਪੈਦਾ ਹੋਤੇ ਹੈ, ਉੱਥੇ ਫੁੱਲ ਨਹੀਂ ਖਿੜਦੇ, ਉੱਥੇ ਕੰਡੇ ਹੀ ਕੰਡੇ, ਉੱਥੇ ਉਦਾਸੀ ਉਦਾਸੀ, ਉੱਥੇ ਕਬਰਿਸਤਾਨ ਦਾ ਜੋ ਹੈ ਜਨਮ ਆਉਂਦਾ। ਤੋ ਪੰਜਾਬ ਕਿਵੇਂ ਕਰਨੇ, ਇਤਨੀ ਮੈਂ ਅਰਜ਼ ਕਰਦੇ ਹਾਂ ਕਿ ਅੱਜ ਤੱਕ ਸਿੱਖਾਂ ਦੀਆਂ ਜਿਹੜੇ ਕਬਰਾਂ ਬਣਾਉਣ ਆਏ ਸਨ ਉਹਨਾਂ ਦੀਆਂ ਹੀ ਕਬਰਾਂ ਬਣ ਗਈਆਂ। ਜਿਸ ਕੌਮ ਨੂੰ ਮਰਨ ਦੀ ਜਾਂਚ ਆਉਂਦੀ ਹੈ ਉਹਨੂੰ ਜਿੰਦਾ ਰਹਿਣ ਦੀ ਵੀ ਜਾਂਚ ਆਉਂਦੀ ਹੈ, ਉਹਨੂੰ ਜੀਵਨ ਦੀ ਜਾਂਚ ਵੀ ਆਉਂਦੀ ਹੈ। ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਮਰਨਾ, ਉਹ ਜੀਵਣਾ ਵੀ ਭੁੱਲ ਜਾਂਦੀਆਂ ਨੇ। ਤੇ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਾਬਾ ਦੀਪ ਸਿੰਘ ਜੀ ਦੇ ਇਸ ਸਥਾਨ ਤੇ ਮੰਗ ਮੰਗਣੀ ਹੈ, ਦਾਤਾ ਇਹ ਜਿਹੜਾ ਤੇਰਾ ਫਰਮਾਨ ਸੀ, ਪਹਿਲਾ ਮਰਨ ਕਬੂਲ, ਜੀਵਨ ਕੀ ਖੜਾਸ, ਹੋਏ ਸਬਨ ਕੀ ਰਹਿਣ ਕਾ, ਤੋ ਆਓ ਹਮਾਰੇ ਪਾਸ ਸ਼ਕਤੀ ਦੇ, ਸਮਰਥਾ ਦੇ, ਤਾਂਕਿ ਮੌਤ ਨੂੰ ਖਿੜੇ ਮੱਥੇ ਕਬੂਲ ਕਰ ਸਕੀਏ, ਤਾਂਕਿ ਕੌਮ ਦੀ ਜ਼ਿੰਦਗੀ ਉਜਾਗਰ ਕਰ ਸਕੀਏ, ਮਹਾਨ ਕਰ ਸਕੀਏ, ਉੱਚੀ ਕਰ ਸਕੀਏ। ਇਤਨੇ ਸ਼ਬਦ ਇਸ ਵਕਤ ਪ੍ਰਵਾਨ ਕਰਨੇ, ਬਾਕੀ ਸਵੇਰੇ 7:30 ਤੋਂ ਲੈ ਕੇ 8:30 ਵਜੇ ਤੱਕ ਸ਼ਬਦ ਦੀ ਕਥਾ ਆਪ ਜੀ ਦੇ ਸਮਕਸ਼ ਜੋ ਹੈ ਕਰਾਂਗੇ। 3-4 ਮਹੀਨੇ ਕੋਈ ਲਗਾਤਾਰ ਮੈਂ ਸਫ਼ਰ ਦੇ ਵੀ ਰਿਹਾ, ਥੋੜਾ ਜਿਹਾ ਕੋਈ ਸਰੀਰ ਵੀ ਸਰੀਰ ਵੀ ਥੋੜਾ ਜਿਹਾ ਢਿੱਲਾ ਚੱਲ ਰਿਹਾ, ਇਸ ਵਾਸਤੇ ਥੋੜਾ ਜਿਹਾ ਸਮਾਂ ਮੈਂ ਸਵੇਰੇ ਲਾਵਾਂਗਾ, ਘੰਟਾ ਪੌਣਾ ਘੰਟਾ ਸ਼ਬਦ ਦੀ ਵਿਚਾਰ 7:30 ਤੋਂ ਲੈ ਕੇ 8:30 ਵਜੇ ਤੱਕ। ਤੇ ਦੂਸਰੀ ਅਰਜ਼ ਇਹ ਹੈ ਕਿ ਸਰਦਾਰ ਖੁਸ਼ਵੰਤ ਸਿੰਘ ਜੀ ਨੇ ਸੁਪਰੀਮ ਕੋਰਟ ਦੇ ਜੋ ਅੱਛਾ ਜੀ, ਸੋ ਖੈਰ ਜਿਹੜੇ ਹਾਲਾਤ ਨੇ ਉਹ ਆਪ ਨੂੰ ਸਰਦਾਰ ਇਕਬਾਲ ਸਿੰਘ ਜੀ ਜੋ ਹੈ ਦੱਸ ਦੇਣਗੇ। ਬਾਕੀ ਪ੍ਰੋਗਰਾਮ ਸਵੇਰੇ ਦਾ ਇੱਥੇ ਜੋ ਹੈ ਸਜੇਗਾ, ਤੇ ਦਾਸ ਸਵੇਰੇ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਬਦ ਦੀ ਜੋ ਮੁਖਵਾਗ ਦਰਬਾਰ ਸਾਹਿਬ ਆਉਂਦਾ ਉਹਦੀ ਕਥਾ ਇੱਥੇ ਸਵੇਰੇ ਹੋਵੇਗੀ। ਉਸ ਤੋਂ ਪਹਿਲੇ ਆਸਾ ਦੀਵਾਰ ਦਾ ਕੀਰਤਨ ਹੋਵੇਗਾ। ਆਪ ਇਸੇ ਤਰੀਕੇ ਨਾਲ ਹੋਮ ਮਾ ਕੇ ਇੱਥੇ ਪੂਜਣ ਦੀ ਕਿਰਪਾਲਤਾ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ। ਮੁੱਖ ਸਮਝੀ ਜੋ ਆਈ ਹੈ ਇੱਥੇ ਤੱਕ ਦਾਸ ਨੂੰ ਸੁਣਾਈ ਦਿੱਤੀ ਹੈ, ਪ੍ਰੀਤ ਪ੍ਰੀਤ ਗੁੜੀਆ ਮੋਹਨ ਲਾਲਨਾ। ਮਨ ਦੇ ਤੇ ਤਨ ਦੇ ਗੁਰੂ ਦੀ ਪ੍ਰੀਤ ਉਪਜੀ ਹੈ, ਜੋ ਮਨ ਨੂੰ ਮੋਹਣ ਵਾਲਾ ਹੈ, ਜੋ ਅਮੁੱਲਕ ਹੈ। ਦਰਅਸਲ ਮਨ ਦੇ ਤੇ ਜੋ ਸਭ ਤੋਂ ਪਵਿੱਤਰ ਔਰ ਆਨੰਦਮਈ ਪ੍ਰਭਾਵ ਪੈਂਦਾ ਹੈ ਉਹ ਹੈ ਗੁਰੂ ਦਾ। ਹੁਣ ਤੇ ਮਨੁੱਖ ਦੇ ਮਨ ਦੀ ਬਣਤਰੀ ਜਾਣਦੀ ਹੈ ਕਿ ਪ੍ਰਭਾਵ ਇਸ ਵਿੱਚ ਹਰ ਚੀਜ਼ ਦਾ ਪੈਂਦਾ ਹੈ, ਹਰ ਵਸਤੂ ਦਾ ਪੈਂਦਾ ਹੈ, ਹਰ ਮਾਹੌਲ ਦਾ ਪੈਂਦਾ ਹੈ। ਜਿਸ ਘਰ ਵਿੱਚ ਕੋਈ ਮੌਤ ਹੋ ਗਈ ਹੈ, ਮਰਗ ਹੋ ਗਿਆ, ਮਨੁੱਖ ਉੱਥੇ ਬੈਠੇ ਮਨ ਪ੍ਰਭਾਵਿਤ ਹੁੰਦਾ ਹੈ ਆਪਣੇ ਢੰਗ ਨਾਲ। ਜਿਸ ਘਰ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਨੇ, ਮੰਗਲ ਧੁਨੀਆਂ ਵੱਜ ਰਹੀਆਂ ਨੇ, ਜਿਹੜੀ ਖੁਸ਼ੀ ਦੇ ਗਾਏ ਜਾ ਰਹੇ ਨੇ, ਮਨ ਪ੍ਰਭਾਵਿਤ ਹੁੰਦਾ ਹੈ। ਕਿਧਰੇ ਨਿਰਤ ਹੋ ਰਿਹਾ, ਆਮ ਚੰਚਲ ਸੰਗੀਤ ਦੀਆਂ ਧੁਨਾਂ ਅਲਾਪੀਆਂ ਜਾ ਰਹੀਆਂ ਨੇ, ਮਨ ਪ੍ਰਭਾਵਿਤ ਹੁੰਦਾ। ਤਰ੍ਹਾਂ ਤਰ੍ਹਾਂ ਦੇ ਪਦਾਰਥ ਤੇ ਰਸ ਇਸ ਤੋਂ ਮਨ ਪ੍ਰਭਾਵਿਤ ਹੁੰਦਾ, ਲੇਕਿਨ ਕਹਿੰਦੇ ਇਹ ਪ੍ਰਭਾਵ ਵਕਤੀ ਹੁੰਦਾ, ਆਰਜ਼ੀ ਹੁੰਦਾ, ਡਾਇਮੀ ਸਰੀਰੀ। ਅਗਰ ਪ੍ਰਭਾਵ ਪੈਂਦਾ ਤਾਂ ਉਹ ਗੁਰੂ ਦਾ ਪੈਂਦਾ, ਪਰ ਇਹ ਉਦੋਂ ਪੈਂਦਾ ਜਦ ਮਨ ਗੁਰੂ ਦੇ ਨਿਕਟ ਹੋਵੇ, पदार्थ के निकट छोटे सिदमन हो जाता है।

0: बार बार नाम देव जी महाराज ने पढ़ता रहा तो जेड़ा सौखा रहेगा वक्त कर मालक ने और खास करके संकट में इससे ज्यादा नहीं जीवेगा। दिन में दिन उसने जीना से उसने अपनी आयु घटा ली। दूसरा दोनों कुल्ला उसमें लगाए मान होंगे शर्मसान होंगे उसके लानसान पेंडियां रहेंगे फटकार जड़िया हैं पेंडियां रहेंगे। तो गल स्पष्ट है कि वास्तविक साथी कौन जो दुख का साथी बने कसरती दुख और तो कोई नहीं है। इन्हें मार करना कहने में कबीर कसौटी राम की पीठा सके न कोय तो राम की कसौटी की है गुरु की कसौटी की है जो देखो पीठा पूरा नहीं पड़ता पीठा का मतलब दुनियादार राम की कसौटी है दुख तो हम दुख लेकर साथ देता है कि नहीं तो हम दुख दे शुकराना करता है कि नहीं तो दुख देखने हम लिखित रहा है कि नहीं बस एक कसौटी कबीर कसौटी राम की पूछा सके न को राम कसौटी सोच है जो मर जीवा। मैं जब इस ढंग नाल गुरु घर का इतिहास पढ़ना तो मैंने अजीबो गरीब गल दिखाई देती है कि देश के पुराने वसनीक जड़े सन उन्होंने खास खास मौकों से गुरुओं का साथ नहीं दिता खास खास मौके द्रोह पीता है छल पीता है कपड़ पीता है। और मैं ये भी हैरान हो जाना कई दफा देख के कि गुरु नानक का पहला सिख है राय बुलार मुस्लिम है सिखी राय बुलार तो आरंभ हुई इतनी मैं लगता गुरु नानक ने सच का नारा लाया है कोई अजय कह रहा है छुड़ाई है माता पिता भी कह रहे हैं नखटू है और आले दुआले के पड़ोसी गवंढी के शरीक भी कहते पैने कुछ मचाना गए हैं पर राय बुलार कहता नहीं वली अल्लाह है वली अल्लाह सिख बने अजय भी राय बुलार क्योंकि भट्टी खान नाम के से छोटी उम्मत के लोग ननकाना साहब दर्शन कर आते हैं गुरपुरब वाले दिन जब जलूस निकलता है तो नाल शामिल भी होंगे अजय भी पच्ची खानदान नालसा मनाऊंगा। फिर अगे चलिए पन्नी पातशाह गुरु अर्जन देव जी महाराज इस पावन हरि मंदिर के नींह रखते हैं फकीर मुस्लिम हैरानगी होती है मुसलमान है गुरु गोबिंद सिंह जी महाराज प्रगट होते हैं तो इस देश में बड़े संत साधु योगी जनता लेकिन पता चलता है सब तो पहले टूटने कारण मुस्लिम है। तो पिंड है अज वली अल्लाह पूर्व की तरफ प्रगट होया लिहाजा मैं नमाज भी पूर्व की तरफ करांगा दिन लहंगे की तरफ में मुस्लिम है। और थोड़ा जहां होर अगे जाइए गुरु गोबिंद सिंह जी महाराज की फौज के 400 खलीफे तो अपने चार बच्चे शहीद कराए किसने पीर बुद्धू साहब ने मुस्लिम है। साहब गुरु गोबिंद सिंह जी महाराज के मासूम लाडले पकड़वाए किसने मंदिर में गुरु गोबिंद सिंह जी महाराज की कदम कदम से मुखालफत की थी किसने बाईदार के राजे थोड़ा जहां इतिहास इस ढंग में देखना पैना आ जाके कुछ पता चलेगा मुखालफत अज दे नहीं तो संबरा नहीं चले जाए। और ये कुछ रेस दे पखंडियों ने और ईर्षालुओं ने तो पनक दया छिड़े आया फुल चंगा नहीं लगता था। और जब ये बच्चे साहेब गुरु गोबिंद सिंह जी महाराज के सूबा सरहंद की कचहरी में पेश हुए ने तो मेरे पढ़ने के जो इतिहास आया दीवान के महफिल के सारे बंदे बैठे ने जिन्होंने फैसला करना थी साहेब गुरु गोबिंद सिंह जी महाराज के मासूम लाडलियों के संबंध ਜਿਹੜੇ ਕਾਜ਼ੀ ਵੀ ਬੈਠਾ ਜਿਹਨੇ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਫੈਸਲਾ ਕਰਨਾ, ਉਹਦੇ ਚ ਬੜੇ ਬੜੇ ਨਵਾਬ ਵੀ ਬੈਠੇ, ਜਾਗੀਰਦਾਰ ਵੀ ਬੈਠੇ, ਤੇ ਉਹਦੇ ਸੂਬਾ ਸਰਹੰਦ ਵਜ਼ੀਰ ਖਾਨ ਵੀ ਬੈਠਾ ਫੈਸਲਾ ਕਰਨਾ। ਸੂਬਾ ਸਰਹੰਦ ਮੁਖੀ ਹੈ ਤੇ ਕਾਜ਼ੀ ਮੁਖੀ ਹੈ, ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੋਣਾ। ਸੂਬਾ ਸਰਹੰਦ ਨੇ ਗੱਲ ਸ਼ੁਰੂ ਕੀਤੀ ਦੀਵਾਨ ਸੁੱਚਾਨੰਦ ਤੋਂ, ਸੁੱਚਾਨੰਦ ਜੀ ਤੁਸੀਂ ਦੱਸੋ ਇਹਨਾਂ ਬੱਚਿਆਂ ਨਾਲ ਕੀ ਸਲੋਕ ਕੀਤਾ ਜਾਏ। ਦੀਵਾਨ ਸੁੱਚਾਨੰਦ ਆਪਣਾ ਫੈਸਲਾ ਦਿੰਦਾ ਹੈ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦੇ ਸਰਹੁਣੇ ਕੁਤਲਦੇ। ਦੀਵਾਨ ਸੁੱਚਾਨੰਦ ਦਾ ਫੈਸਲਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ। ਸੱਪ ਨੂੰ ਪਰਚਿੰਦ ਵਿੱਚ ਕਹਿੰਦੇ ਨੇ ਮਾਰ, ਤੇ ਸੱਪ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੁਜੰਗ। ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਅਫਗਾਨੀ ਪਠਾਨ ਕਹਿੰਦੇ ਨੇ ਸਨ ਮਾਰ ਰਾਵਲਾ, ਮਾਰ ਬਾਮਨ ਸੱਪ ਆ ਰਿਹਾ, ਸੱਪ ਕਹਿੰਦੇ ਸਨ, ਫਾਰਸੀ ਕਹਿੰਦੇ ਸਨ ਸੱਪ ਜਾ ਰਹੇ, ਉਹ ਸੱਪ ਆ ਰਿਹਾ। ਅਗਾਂਹ ਚੱਲ ਕੇ ਇਹ ਮਾਰ ਸ਼ਬਦ ਛਿੜੇ ਮੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਬੂਲ ਕਰ ਲਿਆ। ਆਖਿਆ ਅਸੀਂ ਦੁਸ਼ਟਾਂ ਲਈ, ਜ਼ਾਲਮਾਂ ਲਈ, ਜਾਬਰਾਂ ਲਈ ਸੱਪ ਹਾਂ, ਸੰਤਾਂ ਲਈ, ਭਗਤਾਂ ਲਈ, ਮਜ਼ਲੂਮਾਂ ਲਈ ਮਿੱਤਰ ਹਾਂ, ਰਕਸ਼ਕ ਹਾਂ, ਪਰ ਜ਼ਾਲਮਾਂ ਲਈ, ਦੁਸ਼ਟਾਂ ਲਈ ਅਸੀਂ ਸੱਪ ਹਾਂ। ਸੰਸਕ੍ਰਿਤ ਦੇ ਸੱਪ ਨੂੰ ਕਹਿੰਦੇ ਨੇ ਭੁਜੰਗ। ਅਸੀਂ ਜਦ ਕਦੀ ਬੱਚੇ ਦਾ ਨਾਂ ਰਖਾਉਣਾ ਹੁੰਦਾ ਤੇ ਕਹਿੰਦੇ ਹਾਂ ਪਾਤਸ਼ਾਹ ਭੁਜੰਗੀ ਦਾ ਨਾਮ ਬਖਸ਼ੋ, ਤੇ ਭੁਜੰਗੀ ਦਾ ਮਤਲਬ ਕੀ ਸੱਪ ਦਾ ਬੱਚਾ ਹੋਰ ਸੀ, ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਅਸੀਂ ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਸੱਪ, ਔਰ ਐਸੇ ਸੱਪ ਹਾਂ ਜੋ ਲਾਜ਼ਮੀ ਡੰਗ ਮਾਰੇਗਾ, ਐਸੇ ਸੱਪ ਹਾਂ ਜੋ ਜ਼ਾਲਮ ਨਾਲੋਂ ਲਾਜ਼ਮੀ ਬਦਲਾ ਲੈਣ ਦੀ ਕਲਾ ਆਉਂਦੀ ਹੈ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁੱਲ੍ਹੇ ਸ਼ਬਦਾਂ ਚ ਕਬੂਲ ਕਰ ਲਿਆ, ਚਾਹ ਸੁਧ ਕੇ ਸੁਣ ਬੱਚੇ ਗਾਂ ਕੁਛਾ ਚਾਹ, ਤੇ ਬਾਕੀ ਬ੍ਰਹਮਾਂਡ ਪੇਸ਼ੀ ਦਾ ਮਾਰ ਮਾਰ ਕਹਿੰਦੇ ਨੇ ਸੱਪ ਨੂੰ। ਉਹ ਕੀ ਹੋਇਆ ਔਰੰਗਜ਼ੇਬ, ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਪੇਸ਼ੀ ਦਾ ਸੱਪ ਹਾਲਕਾ ਮੌਜੂਦ ਹੈ, ਤੈਨੂੰ ਡੰਗੇਗਾ, ਲਾਜ਼ਮੀ ਡੰਗੇਗਾ, ਔਰ ਤੂੰ ਇਸਦੇ ਜ਼ਹਿਰ ਤੋਂ ਬਚ ਨਹੀਂ ਸਕੂੰਗਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ। ਆਲੇ ਦੁਆਲੇ ਟਕਰਾਅ ਹੋ ਰਿਹਾ ਤੇ ਮੈਨੂੰ ਥੋੜਾ ਅਰਸਾ ਹੋਇਆ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ। ਉੱਥੋਂ ਦੇ ਪ੍ਰਬੰਧਕ ਮੈਨੂੰ ਕਹਿਣ ਲੱਗੇ, ਜੈਨਿੰਗ ਜੀ ਤੁਸੀਂ ਔਰੰਗਜ਼ੇਬ ਦੀ ਕਬਰ ਵੇਖਣੀ ਹੈ? ਮੈਂ ਤਾਂ ਜ਼ਰੂਰ ਵੇਖਣੀ ਹੈ। ਔਰੰਗਾਬਾਦ ਤੋਂ ਕੋਈ ਆਲਮਨ 10 ਕਿਲੋਮੀਟਰ ਦੂਰੀ ਤੇ ਖੁਲਦਾਬਾਦ ਦੇ ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ ਤੇ ਮੈਂ ਉਸ ਕਬਰ ਨੂੰ ਦੇਖਿਆ, ਕੱਚੀ ਕਬਰ ਹੈ, ਆਲੇ ਦੁਆਲੇ ਸੰਗਮਰਮਰ ਦੀ ਜਾਲੀ ਹੁਣ ਨਿਜ਼ਾਮ ਹੈਦਰਾਬਾਦ ਨੇ ਬਣਾਈ ਹੈ, ਔਰ ਪਰੋਂ ਇੱਕ ਮਕਬਰਾ ਹੈ ਥੋੜੀ ਜਿਹੀ ਦੂਰੀ ਦੇ ਤੇ ਖਵਾਜਾ ਮਈ ਬਿਨ ਕਿਸ਼ਤੀ ਦੇ ਸੋਤਰੇ ਦਾ, ਉੱਥੇ ਕੁਝ ਸ਼ੇਰ ਲਿਖੇ ਹੋਏ ਸਨ, ਉਹ ਮੈਂ ਨੋਟ ਕੀਤਾ। ਵਾਪਸ ਆਉਣ ਲੱਗਾ ਤੇ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਮਜੌਰ ਬੈਠੇ ਉਹ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾ। ਮੈਂ ਕਿਹਾ ਕਿਉਂ? ਆ ਕਹਿਣ ਲੱਗੇ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਤੇ ਆਖਰ ਇੱਥੇ ਜਿਹੜੇ ਜ਼ਾਇਰੀਨ ਆਉਂਦੇ ਨੇ, ਭਾਵ ਆਉਂਦੇ ਨੇ, ਜਿਹੜੇ ਸੈਲਾਨੀ ਆਉਂਦੇ ਨੇ ਉਹਦੇ ਜਾਂਦੇ ਨੇ, ਤੇ ਅਸੀਂ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਔਰੰਗਜ਼ੇਬ ਦੀ ਕਬਰ ਤੇ। ਮੈਂ ਉਸਨੂੰ ਪੈਸੇ ਦਿੱਤੇ ਤੇ ਸੁਭਾਵਕ ਮੇਰੇ ਮਨ ਤੋਂ ਤੇ ਖਿਆਲ ਉਤਪੰਨ ਹੋਏ, ਇਹ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ ਤੇ ਪੈਸੇ ਮੰਗਦੇ ਨੇ ਤੇਰੀ ਕਬਰ ਤੇ ਬੈਠੇ ਮਜੌਰ, ਤਾਂ ਰਾਤ ਨੂੰ ਕਿਧਰੇ ਦੀਵਾ ਜਲਦਾ ਹੈ, ਪਰ ਜਿਸ ਸੱਚ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੋਂ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਲੱਗਦੇ ਨੇ, ਉੱਥੇ ਮਾਇਆ ਕਦਮਾਂ ਵਿੱਚ ਪੈ ਰਹੀ ਹੈ, ਔਰ ਉਸ ਸਥਾਨ ਤੇ ਲੋਕੀ ਸਜਦੇ ਪਏ ਕਰਦੇ ਨੇ, ਪ੍ਰਵਾਨ ਪੈ ਜਾਂਦੇ ਨੇ, ਨਿਖਾਵਰ ਪਏ ਹੁੰਦੇ ਨੇ, ਪ੍ਰਵਾਨ ਪਏ ਹੁੰਦੇ, ਔਰ ਇੱਥੇ ਆ ਕੇ ਕਹਿਣਾ ਪੈਂਦਾ ਹੈ ಸೂರನ್ನು ಸುಟ್ಟೆ ನಾನಂತ ಓಡತೆ ಸಾಕಿರಬೇಕು. ಸಾಹೇಬರು ಗೋವಿಂದ ಸಿಂಗ್ ಜಿ ಮಹಾರಾಜ ಕೇಳನೆ ಸಾಹಸದಕ್ಕೆ ತುಂಬಕ್ಕೆ ಗಾಣ ಕೊಟ್ಟ ಬಾಸೀಬಾಂಡಕ್ಕೆ ಸೀದಾಮಾರ್ ಅದೇ ಸೀದಾ ಸಪ್ ಮಗು ಇದನ್ನ ಕಾಫಿ ಲಂಬೆ ಸಮಯ ತಕ್ಕ ಸೋಚದಾರೆ. ಗುರು ಗೋವಿಂದ ಸಿಂಗ್ ಜಿ ಮಹಾರಾಜನೆ ಅಪ್ನಿ ಉನ್ನತನು ಹಾಲ್ ಸೋನಿ ಸೀದಾ ಸಪ್ ಥೋಡೀ ಗಲ್ ನೀ ಸೋಚನಿ ಪೈನಿ ಹೈ ಕ್ಯೂಂಕಿ ಆಮ ಕೋ ಮುಹಾವರಾ ಪಂಜಾಬೀ ಕೇ ನಾ ಕಿಸೇ ਨੂੰ ਗਾਲ ਕੱਢੋ ਤੇ ਸੱਤ ਹੀ ਹੈ ਦੋਸਤ ਹੈ ਤੇ ਅਸੀਂ ਛੇੜੇ ਮੱਥੇ ਕਬੂਲ ਕਰਦੇ ਹਾਂ ਸਾਡਾ ਬਗੰਗੀ ਹੈ ਤੇ ਜੇ ਸਾਡਾ ਉਹ ਬਗੰਗੀ ਹੈ ਤੇ ਆਪਾਂ ਬਗੰਗਾ ਰੱਖੀ ਹੈ ਜੇ ਬਗੰਗੀ ਹੈ ਸਾਡਾ ਬੱਚਾ ਬਗੰਗੀ ਹੈ ਤੇ ਅਸੀਂ ਬਗੰਗਾ ਅਸੀਂ ਸੱਤ ਹੋ ਸਕਦਾ ਬੱਚਾ ਛੇੜੇ ਮੱਥੇ ਕਬੂਲ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਛੇੜੇ ਮੱਥੇ ਕਬੂਲ ਕੀਤਾ ਔਰ ਇਹ ਹਕੀਕਤ ਹੈ ਦੁਨੀਆਂ ਵਿੱਚ ਅਜੇ ਐਸਾ ਕੋਈ ਦੁਸ਼ਟ ਮਾਂਦਰੀ ਨਹੀਂ ਪੈਦਾ ਹੋਇਆ ਜੋ ਇਸ ਮਾਰ ਦੇ ਸਿਰ ਤੋਂ ਉਹ ਜ਼ਹਿਰ ਖੇਰੇ ਜਿਹੜੀ ਜ਼ੁਲਮਾਂ ਨੂੰ ਡੰਗ ਮਾਰਦੀ ਹੈ ਜ਼ਾਲਮਾਂ ਦੇ ਦੁਸ਼ਟਾਂ ਨੂੰ ਡੰਗ ਮਾਰਦੀ ਲਾਜ਼ਮੀ ਡੰਗ ਮਾਰੇ ਤੇ ਲਾਜ਼ਮੀ ਜੋ ਹੈ ਕੱਟੇ ਇਸੇ ਉਸਾਰ ਦਾ ਇਸੇ ਜਜ਼ਬਾਤ ਦਾ ਅਜੇ ਦੁਨੀਆਂ ਨੂੰ ਜਾਗਦਾ ਹੈ ਬਿਹਤਰ ਰੂਪ ਵਿੱਚ ਪਤਾ ਨਹੀਂ ਲੇਕਿਨ ਸਹਿਜੇ ਸਹਿਜੇ ਪਤਾ ਚੱਲ ਰਿਹਾ ਸੋ ਮੈਂ ਇਸ ਤਰ੍ਹਾਂ ਦੀਵਾਨ ਸੱਚਾ ਨੇ ਕਿਹਾ ਕਿ ਸੱਪ ਦੇ ਬੱਚੇ ਨੇ ਤੇ ਸਿਰ ਚੁੱਕਣ ਇਹਨਾਂ ਦੇ ਸਿਰ ਕੁਚਲ ਦੇ ਦੀਵਾਨ ਸੱਚਾ ਨੰਦ ਦਾ ਫੈਸਲਾ ਨੋਟ ਕਰ ਲਿਆ ਦੂਜੇ ਨੇ ਤੀਜੇ ਨੇ ਚੌਥੇ ਨੇ ਤਕਰੀਬਨ ਤਕਰੀਬਨ ਇਸ ਤਰ੍ਹਾਂ ਹੀ ਰਾਇਆ ਦਿੱਤੀਆਂ ਕਿ ਸੂਚ ਸਜ਼ਾ ਮੌਤ ਦੇ ਦੇਣੀ ਚਾਹੀਦੀ ਔਰ ਕੁਝ ਸੱਤਵੇਂ ਨੰਬਰ ਤੇ ਬੈਠਾ ਨਵਾਬ ਮਲਿਕ ਕੋਟਲਾ ਉਹਨੇ ਆਹ ਦਾ ਨਾਰਾ ਮਾਰਿਆ ਅਸ ਲੱਗੇ ਨਹੀਂ ਇਹ ਤੇ ਮਾਸੂਮ ਹੈ ਇਹਨਾਂ ਨੇ ਕੀ ਵਿਗਾੜਿਆ ਪਰ ਜਦ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਸੱਪ ਦੇ ਬੱਚੇ ਨੇ ਤੇ ਇਹਨਾਂ ਦਾ ਸਿਰ ਕੁਚਲਣਾ ਹੈ ਤੇ ਕਾਜ਼ੀ ਨੇ ਵੀ ਤਸਦੀਕ ਕਰ ਦਿੱਤੀ ਵੀ ਜੇ ਸਿਰ ਕੁਚਲਣਾ ਹੈ ਤਾਂ ਇਹਨਾਂ ਨੂੰ ਦੀਵਾਰਾਂ ਦੇ ਚਿਣ ਕੇ ਸਿਰ ਕੁਚਲਣਾ ਇਹਨਾਂ ਦਾ ਤਾਂ ਵਾਕ ਆਊਟ ਕਰ ਗਿਆ ਮਹਿਫਲ ਦੇਖੋ ਨਿਕਲ ਗਿਆ ਨਵਾਬ ਮਰੇ ਕੋਟਲਾ ਤੇ ਦੀਵਾਨ ਸੱਚਾਨੰਦ ਕਹਿੰਦਾ ਰਿਹਾ ਨੇ ਮੇਰੇ ਸੱਤ ਦੇ ਬੱਚੇ ਨੇ ਸਿਰ ਕੁਚਲ ਲਿਆ ਨਵਾਬ ਮਲੇ ਕੋਟਲਾ ਮੁਸਲਿਮ ਹੁਣ ਮੈਂ ਦੇਖਦਾ ਗੁਰੂ ਪੰਥ ਸੰਕਟ ਵਿੱਚ ਗੁਰੂ ਪੰਥ ਦੇ ਲਾਡਲੇ ਸੰਕਟ ਵਿੱਚ ਨੇ ਤੇ ਦਿੱਲੀ ਵਿੱਚ ਬੈਠਾ ਜੋ ਹੈ ਜਾਮਾ ਮਸਜਿਦ ਦਾ ਇਮਾਮ ਸ਼ਾਹੀ ਇਮਾਮ ਉਹ ਆ ਦਾ ਨਾਰਾ ਮਾਰ ਜ਼ੁਲਮ ਹੋਇਆ ਤੇ ਬਹੁਤ ਵੱਡਾ ਤਸ਼ੱਦਦ ਹੋਇਆ ਤੇ ਦੀਵਾਨ ਸੱਚਾਨੰਦ ਦੀ ਉਮਤ ਲੱਡੂ ਵੰਡਦੀ ਰਹੀ ਮਿਠਾਈਆਂ ਵੰਡਦੀ ਰਹੀ ਤੇ ਵਧਾਈਆਂ ਦਿੰਦੀ ਰਹੀ ਹੈਰਾਨਗੀ ਤੇ ਥੋੜੀ ਗੱਲ ਨਹੀਂ ਫਿਰ ਮੈਨੂੰ ਕੁਛ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲਣਗੇ ਤੇ ਮੈਂ ਇੰਨੀ ਗੱਲ ਕਰਾਂ ਤੇ ਜੋ ਕੁਛ ਕਹਿ ਰਹੇ ਹਾਂ ਸਾਡੇ ਸਾਹਮਣੇ ਰੱਖਣ ਵਿੱਚ ਇਤਿਹਾਸਕ ਸਬੂਤ ਤੇ ਗੁਰਬਾਣੀ ਦੇ ਪ੍ਰਮਾਣ ਸ਼ਾਇਦ ਨਾ ਹੁੰਦੇ ਤੇ ਫਿਰ ਮੈਂ ਕਹਿਣ ਦੀ ਜ਼ਰੂਰਤ ਵੀ ਨਹੀਂ ਕਰਨੀ ਸੀ ਪ੍ਰਥਮ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਿੰਦੂ ਮੂਲੇ ਢੂਲੇ ਨਿਆਸ ਕਰਾਂਗੇ ਵਿਆਸ ਕਰਾਇਆ ਸੋਜ ਕਰਾਂਗੇ ਮੂਲੇ ਢੂਲੇ ਮੂਲ ਤੋਂ ਮੂਲ ਨੂੰ ਨਹੀਂ ਪਕੜਦੇ ਬੁਨਿਆਦ ਨੂੰ ਨਹੀਂ ਪਕੜਦੇ ਝਗੜਾ ਕੀ ਹੈ ਕਿਉਂ ਹੈ ਬੁਨਿਆਦ ਨਹੀਂ ਸਮਝਦੇ ਝਗੜਾ ਤੇ ਕੀ ਪਾਣੀ ਦਾ ਚੰਡੀਗੜ੍ਹ ਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਕੁਝ ਵੱਧ ਹਕੂਕ ਦਾ ਝਗੜਾ ਤੇ ਇਹ ਸੀ ਹਿੰਦੂ ਮੂਲੇ ਢੂਲੇ ਇਹਨਾਂ ਨੇ ਨਾਰਾ ਲਾਇਆ ਨਹੀਂ ਇਹ ਤਾਂ ਹਿੰਦੂ ਸਿੱਖ ਦਾ ਔਰ ਭੁੱਲ ਗਏ ਇੰਨੇ ਸਾਨੂੰ ਪਰਾਮੋਸ਼ ਹੋ ਗਏ ਕਿ ਦਿੱਲੀ ਦੇ ਚਾਂਦਨੀ ਚੌਂਕ ਦੇ ਕੋਈ ਆਪਣਾ ਹੁਣ ਡੋਲ ਲੈ ਕਿ ਸਾਡੇ ਗਲੇ ਦਾ ਜਨੇਊ ਬਚੇ ਆ ਰਿਹਾ ਸਾਡੇ ਮੱਥੇ ਦਾ ਤਿਲਕ ਬਚੇ ਆ ਰਿਹਾ ਤੇ ਉਹਦੀ ਉਮਤ ਕਰੀ ਐਸਾ ਸੋਚ ਸਕਦੀ ਹੈ ਪਰ ਜਾਣ ਵਿੱਚ ਕਹਿੰਦੇ ਰਹੇ ਕਿ ਹਿੰਦੂ ਸਿੱਖ ਝਗੜਾ ਹੈ ਹਿੰਦੂ ਸਿੱਖ ਝਗੜਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੂਲ ਨੂੰ ਪਕੜਦੇ ਨੇ ਮੂਲ ਦੀ ਸਮਝ ਨਹੀਂ ਬੁਨਿਆਦ ਦੀ ਸਮਝ ਨਹੀਂ ਬੁਨਿਆਦ ਕੀ ਹੈ ਹਕੀਕਤ ਕੀ ਹੈ ਔਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਦਿੱਤਾ ਕਿ ਹਿੰਦੂ ਮੂਲੇ ਭੂਲੇ ਹਾਲਾਂਕਿ ਕੁਝ ਹੋਰ ਸ਼ਬਦ ਵੀ ਨੇ ਮੇਰੇ ਪਾਤਸ਼ਾਹ ਦੇ ਨਾਲ ਕਿਰਾਣਾ ਦੋਸਤੀ ਕੂੜ ਕੂੜੇ ਹੈਰਾਨਗੀ ਹੋਈ ਮੈਂ ਕਿਰਾਣ ਵੀ ਆਈ ਸਿਰਫੀ ਬੰਦੇ ਨੂੰ ਕਹਿੰਦੇ ਵੈਸ ਨੂੰ ਵਪਾਰੀ ਨੂੰ ਔਰ ਉਹ ਲਵਸ ਪਹਿਲੇ ਪਾਤਸ਼ਾਹ ਦੇ ਨੇ ਮੈਨੂੰ ਆਧਾਰ ਨਾ ਮਿਲਦਾ ਤੇ ਸ਼ਾਇਦ ਮੈਂ ਨਾ ਕਹਿੰਦਾ ਉਸੇ ਸੁਣਾ ਕੇ ਫਿਰ ਤੁਸੀਂ ਅੱਛਾ ਜੀ ਨੇ ਸੋਚਣਾ ਬੜਾ ਤੰਗ ਦਿਲ ਜਿਹਾ ਬੰਦਾ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਵਾਸਤੇ ਵਾਲੇ ਤੇ ਗੁਰੂਆਂ ਦੇ ਸ਼ਰਧਾ ਰੱਖਣ ਵਾਲੇ ਚਾਹੀਦਾਰੇ ਨੇ। ਅੱਜ ਤੋਂ ਮੈਂ ਹਿੰਦੂ ਉਹਨਾਂ ਨੂੰ ਆਖਾਂਗਾ ਜੋ 22 ਧਾਰ ਦੇ ਰਾਜਿਆਂ ਦੀ ਉਮਤ ਨੇ ਜਾਂ ਫਿਰ ਉਹਨਾਂ ਦੀ ਉਮਤ ਨੇ ਜਿਹਨਾਂ ਨੂੰ ਅਸੀਂ ਜਵਾਨ ਸੁਚਾਨੰਦ ਕਹਿੰਦੇ ਹਾਂ ਤੇ ਗੰਗੂ ਬ੍ਰਾਹਮਣ ਕਹਿੰਦੇ ਹਾਂ ਤੇ ਚੰਦੂ ਕਹਿੰਦੇ ਹਾਂ ਉਹ ਹਿੰਦੂ ਨੇ। ਤੇ ਭਗਤ ਨਾਮਦੇਵ ਜੀ ਮਹਾਰਾਜ ਦੇ ਬਾਰੇ ਜੋ ਕੁਛ ਗੁਰੂ ਨਾਨਕ ਨੇ ਕਿਹਾ ਤੁਸੀਂ ਅਗਾਂਹ ਪੁਸ਼ਟੀ ਕਰਦੇ ਨੇ ਕੌਣ ਭਗਤ ਸਰਮੌਰ ਸ੍ਰੀ ਨਾਮਦੇਵ ਜੀ ਹਿੰਦੂ ਅੰਨਾ ਪੁਰਖੇ ਸਾਣਾ ਦੋਹਾਂ ਤੇ ਗਿਆਨੀ ਪਿਆਣਾ। ਹੁਣ ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮਦੇਵ ਹਿੰਦੂ ਘਰਾਣੇ ਕਾ ਹੈ। ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮਦੇਵ ਬਚਪਨ ਦੇ ਛੋਟੀ ਉਮਰ ਵਿੱਚ ਕ੍ਰਿਸ਼ਨ ਦਾ ਪੁਜਾਰੀ ਰਿਹਾ, ਬਾਅਦ ਵਿੱਚ ਬ੍ਰਹਮ ਦਾ ਪੁਜਾਰੀ ਹੋਇਆ, ਵਿਆਪਕ ਪ੍ਰਭੂ ਪਰਮਾਤਮਾ ਦਾ ਪੁਜਾਰੀ ਹੋਇਆ। ਲੇਕਿਨ ਕਹਿੰਦਾ ਹਿੰਦੂ ਅੰਨਾ ਅੰਧਾ, ਸੱਚ ਨੂੰ ਵੇਖਣ ਦੀ ਸਮਰੱਥਾ ਹੀ ਨਹੀਂ ਹੈ ਸੱਚ ਦੀ, ਔਰ ਇਹਦਾ ਸਬੂਤ ਸੋਹਣੇ ਹਿੰਦੂਆਂ ਨੇ ਦਿੱਤਾ ਜਿਹੜੇ ਅਖਬਾਰਾਂ ਦੇ ਐਡੀਟਰ ਨੇ, ਕਲਮ ਦੇ ਧਨੀ ਨੇ, ਜ਼ਬਾਨ ਦੇ ਧਨੀ ਨੇ, ਧਨ ਦੇ ਧਨੀ ਨੇ, ਪੈਸਿਆਂ ਦੇ ਧਨੀ ਨੇ, ਵਪਾਰ ਦੇ ਧਨੀ ਨੇ। ਇੱਕੋ ਜ਼ਬਾਨ ਜਦ ਝੂਠ ਬੋਲਣ ਲੱਗੇ ਤੇ ਬਾਰ ਬਾਰ ਨਾਮਦੇਵ ਦੀ ਪੰਕਤੀ ਤੇ ਕੇ ਆਈ ਹਿੰਦੂ ਅੰਨਾ ਤੇ ਤੁਰਕੂ ਕਾਣਾ, ਤੁਰਕ ਅੰਧਾ ਨਹੀਂ ਕਾਣਾ, ਸੱਚ ਨੂੰ ਵੇਖਦਾ ਕਿ ਇੱਕ ਨਜ਼ਰ ਨਾਲ ਦੇਖਿਆ, ਇੱਕ ਅੱਖ ਨਾਲ ਵੇਖਦਾ ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ, ਕਿਸੇ ਹੱਦ ਤੱਕ ਤੇ ਸੱਚ ਨੂੰ ਵੇਖਦਾ ਹੈ, ਕਦੇ ਤੇ ਸੱਚ ਨੂੰ ਬਿਲਕੁਲ ਵੇਖਦਾ ਹੀ ਨਹੀਂ, ਕਿਤੇ ਸੱਚ ਦੇ ਨੇੜੇ ਨਹੀਂ ਜਾਂਦਾ। ਔਰ ਇਹ ਬੋਲ ਨੇ ਨਾਮਦੇਵ ਦੇ ਬਿਲਕੁਲ ਅੰਧਾ ਅੱਧ ਹੋ ਗਏ। 2 ਸਾਲ ਤੋਂ ਜਿਹੜੀਆਂ ਮੰਗਾਂ ਤੇ 2 ਸਾਲ ਤੋਂ ਸਾਡੇ ਕੌਮੀ ਲੀਡਰ ਜੋ ਕਹਿੰਦੇ ਰਹੇ ਉਹਦੇ ਚ ਇੱਕ ਲਫ਼ਜ਼ ਵੀ ਐਸਾ ਨਹੀਂ ਕਿ ਹਿੰਦੂ ਸਿੱਖ ਦਗੜਾ, ਕੁਛ ਲਫ਼ਜ਼ ਵੀ ਐਸਾ ਨਹੀਂ ਆਇਆ। ਲੇਕਿਨ ਸ਼ੋਰ ਮਚਾਇਆ ਰੇਡੀਓ ਨੇ, ਟੀਵੀ ਨੇ, ਟੀਵੀ ਦਾ ਨਾਂ ਰੱਖਿਆ ਇਹਨਾਂ ਨੇ ਹਿੰਦੂ ਵਿੱਚ ਦੂਰਦਰਸ਼ਨ। ਮੈਨੂੰ ਤਾਂ ਦੂਰਦਰਸ਼ਨ ਨਹੀਂ ਦਿਖਾਈ ਦਿੰਦਾ, ਸਰਕਾਰ ਦਰਸ਼ਨ ਹੈ, ਦੂਰਦਰਸ਼ਨ ਨਹੀਂ। ਤੇ ਰੇਡੀਓ ਦਾ ਨਾਂ ਰੱਖਿਆ ਇਹਨਾਂ ਨੇ ਆਕਾਸ਼ਬਾਣੀ, ਸਮੇਂ ਸਮੇਂ ਝੂਠ ਬਾਣੀ ਹੈ, ਕੋਈ ਆਕਾਸ਼ਬਾਣੀ ਨਹੀਂ। ਹੁਣ ਇਹਦਾ ਤੇ ਨਾਂ ਕਹਿਣਾ ਚਾਹੀਦਾ ਝੂਠ ਬਾਣੀ ਹੈ, ਉਹ ਸਰਕਾਰ ਦਰਸ਼ਨ ਹੈ, ਤੇ ਕੋਈ ਦੂਰਦਰਸ਼ਨ ਨਹੀਂ, ਤੇ ਕੋਈ ਆਕਾਸ਼ਬਾਣੀ ਨਹੀਂ। ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ, ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਹੋਈ। ਦੂਸਰੀ ਸਤੀ ਦਾ ਯੁੱਗ ਹੈ, ਲੋਕ ਸਿਆਣੇ ਹੋ ਗਏ ਨੇ, ਸੋਚਦੇ ਨੇ, ਸਮਝਦੇ ਨੇ। ਉਸ ਜ਼ਮਾਨੇ ਦੀ ਗੱਲ ਪਏ ਕਰਦੇ ਜਦ ਮਨੁੱਖ ਜੰਗਲਾਂ ਵਿੱਚ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ, ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ ਇੰਨਾ ਕੁ ਉਸ ਝੂਠ ਨੂੰ ਕਿਸਨੇ ਮੰਨਣਾ, ਕਿਸਨੇ ਕਬੂਲ ਕਰਨਾ। ਤੇ ਘੁੰਮਦੀਆਂ ਫਿਰਦੀਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ, ਪਾਣੀ ਹਿੰਦੂਆਂ ਨਾਲ ਵੀ ਤੱਲੁਕ ਰੱਖਦੇ ਸਨ, ਕਹਿਣ ਲੱਗੇ ਗੱਲ ਸਾਨੂੰ ਸਮਝ ਵਿੱਚ ਆ ਰਹੀ ਹੈ, ਆ ਰਹੀ ਹੈ, ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ। ਮੈਂ ਤਾਂ ਠੀਕ ਹੈ, ਸ਼ੁਕਰ ਹੈ ਤੁਹਾਡੀਆਂ ਧੁੰਦਲੀਆਂ ਅੱਖਾਂ 'ਚ ਕੋਈ ਥੋੜ੍ਹੀ ਥੋੜ੍ਹੀ ਰੋਸ਼ਨੀ ਆਉਣ ਲੱਗੀ, ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ, ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ। ਵਰਨਾ ਆਦਿ ਕਾਲ ਤੋਂ ਐਸਾ ਦੇਖਣ ਵਿੱਚ ਆਇਆ, ਆਦਿ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਕਿ ਮੁਖਾਲਫਤ ਆਰੰਭ
1: ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ ਸੱਚ ਦਿਨ ਵਾਸਤਵਿਕ ਸਿਆਣਾ ਤੇ ਹੋਈ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਬਕੇ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ, ਸੱਚ ਨੂੰ ਭਗਵਾਨ ਨਹੀਂ ਮੰਨਦਾ। ਪੱਥਰ ਨੂੰ ਮੱਥਾ ਟੇਕ ਲਏਗਾ, ਸੱਚ ਨੂੰ ਮੱਥਾ ਨਹੀਂ ਟੇਕਦਾ, ਸੱਚਾਈ ਨੂੰ ਮੱਥਾ ਨਹੀਂ ਟੇਕਦਾ। ਸੱਚਾਈ ਕੀ ਹੈ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ, ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ। ਔਰ ਖਾਸ ਕਰਕੇ ਪੰਜਾਬ ਦੇ ਸਮੇਂ ਤੱਕ ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ, ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਹੈ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ। ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਕਿ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ, ਬਣਾਈ ਸੀ, ਉਸਾਰੀ ਸੀ, ਉਹਨੂੰ ਇਹਨਾਂ ਨੇ ਦਾਖਲ ਕੀਤਾ। ਝੂਠ ਬੋਲ ਬੋਲ ਕੇ, ਝੂਠ ਲਿਖ ਲਿਖ ਕੇ ਸਿੱਖ ਦਾ ਸੋਹਣਾ ਤਸਵਰ ਸਿੰਘਦੀ ਸੋਹਣੀ ਏ ਮੂਰਤੀ ਇਹ ਪਰਬਕਾਰੇ ਇਹ ਦਿਆਲੂ ਇਹ ਉਸਾਰੀ ਰੁਚੀਆਂ ਦਾ ਮਾਰਕ ਇਹ ਵੀਰ ਰਸ ਦਾ ਜੋ ਹੈ ਗਾਣੀ ਤੇ ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ ਇਹ ਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ ਤੇ ਜਵਾਬ ਵਿੱਚ ਸਾਡੇ ਕੋਲ ਕੁਛ ਨਹੀਂ ਨਾ ਕੋਈ ਅਖਬਾਰ ਨਾ ਰੇਡੀਓ ਨਾ ਟੀਵੀ ਤੋ ਗਲਤ ਤਸਵੀਰ ਬਣਦੀ ਗਈ ਬਣਦੀ ਗਈ ਔਰ ਖਿਮਾ ਕਰਨੀ 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਗੇ ਕੀਤਾ ਤੇ ਮੈਂ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਗੇ ਕੀਤਾ ਹੈ ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਗਾਂ ਨੂੰ ਧੋਣਾ ਹੈ ਜਿਹੜੇ ਦਾਗ ਇਹਨਾਂ ਨੇ 2 ਸਾਲ ਵਿੱਚ ਲਾਏ ਨੇ ਝੂਠ ਬੋਲ ਬੋਲ ਕੇ ਤਾਂ ਖੈਰ ਮੈਂ ਸੰਖੇਪ ਵਿੱਚ ਹੈ ਅਰਜ਼ ਕਰਾਂ ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ 'ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ ਮਨ ਪਰਮਾਤਮਾ ਦੇ ਨੇੜੇ ਹੈ ਨਹੀਂ ਹੈ ਪਦਾਰਥ ਦੇ ਨੇੜੇ ਹੈ ਤਾਂ ਪਦਾਰਥ ਦਾ ਪ੍ਰਭਾਵ ਜ਼ਿਆਦਾ ਪਦਾਰਥ ਝੂਠ ਅਤੇ ਜੂਠੇ ਪਦਾਰਥਾਂ ਦਾ ਜਿਨ੍ਹਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ ਅਤੇ ਫਿਰ ਮੈਂ ਲਵਜ ਦੁਹਰਾ ਦੇਵਾਂ ਸਾਹਿਬ ਸੰਕਟ ਸੇਵਕ ਵਜੇ ਚਿਰਮ ਕਾਲ ਨੇ ਜੀਵੇ ਦੋ ਕੁਲ ਲਜ ਮਾਲਕ ਸੰਕਟ ਵਿੱਚ ਹੈ ਪੰਥ ਸੰਕਟ ਵਿੱਚ ਹੈ ਗੁਰੂ ਸੰਕਟ ਵਿੱਚ ਹੈ ਅਤੇ ਤੂੰ ਅੱਜ ਨਸ਼ੇ ਤੇ ਭਜੇ ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਰ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਕਦਮਾਂ ਦੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ ਅਤੇ ਖਿਮਾ ਕਰਨੀ ਹੁਣ ਦੇਖਣਾ ਹੈ ਕਿ ਇਸ ਰਿਸ਼ਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ ਅਤੇ ਸਿਰਫ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ ਸਿਰਫ ਸਾਡੇ ਮੱਥੇ ਇਹਨਾਂ ਨੇ ਆਪਣੇ ਕਦਮਾਂ 'ਤੇ ਚੁਕਾਉਣੇ ਨੇ ਇਸ ਰਿਸ਼ਤਾ ਦੇ ਸਮੇਂ ਸਾਥ ਵੀ ਦਿੰਦੇ ਨੇ ਇਸ ਕਨਵੈਨਸ਼ਨ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਰਾਜੀਆਂ ਪ੍ਰਚਾਰਕਾਂ ਪ੍ਰਬੰਧਕਾਂ ਸੰਤਾਂ ਮਹੰਤਾਂ ਨੂੰ ਅਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ ਅਤੇ ਮੈਂ ਇੱਥੋਂ ਇਹ 2 ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ ਹੈ ਕੌਣ ਆਏਗਾ ਕੌਣ ਆਹਦਾ ਨਾਰਾ ਜੋ ਹੈ ਮਾਰਦਾ ਹੈ ਜ਼ੁਲਮ
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਸੀਤਮ ਹਰ ਨਾਨਕ ਤੁਲਹਾ ਬੇੜੀ ਮਹਿਲਾ ਪੰਜਵਾ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹਉ ਤੂੰ ਦੇਂਦੀ ਜਗ ਸਭ ਆਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੇ ਸਾਹਿਬ ਚਿੱਤ ਤੇਰਿਆ ਭਗਤਾਂ ਡਿੱਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਪਉ ਕਟਿਐ ਜਨ ਕਾ ਸ਼ਬਦ ਜਪ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਤਿਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਊਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਤੇ ਆਈ ਹੈ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈ ਹੈ ਸਲੋਕ ਮਹਿਲਾ ਪੰਜਵਾਂ ਬਾਰ ਵਿਡਾਨੜੈ ਹੁੰਮਸ ਤੁੰਮਸ ਕੂਕਾ ਪਈਆ ਰਾਹੀ ਪਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਨਕ ਸੇਤੀ ਬਣ ਗਾਹੀ ਮਹਿਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨਾ ਕੀ ਚਈ ਨਾਨਕ ਜਿਨਾ ਆਪਣਾ ਸੁਆਉ ਪੌੜੀ ਸਾ ਵੇਲਾ ਪ੍ਰਵਾਨ ਜਿਸ ਸਤਿਗੁਰ ਪੇਟਿਆ ਹੋਆ ਸਾਧੂ ਸੰਗ ਫਿਰ ਦੂਖ ਨਾ ਪੇਟਿਆ ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪਿਐ ਜਾਪ ਜੇ ਮੁਖੋਂ ਬੋਲੇ ਟਿਆ ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨੇ ਪਾਏ ਸੇ ਬਹੁੜ ਨ ਖੋਟਿਆ ਸਲੋਕ ਮਹਿਲਾ ਪੰਜਵਾਂ ਵਿਛੋਹੇ ਜੰਬੂਰ ਖਵੇ ਨਾ ਮੰਜਣ ਗਾਖੜੇ ਜੇ ਸੋ ਤਣੀ ਮਿਲਨ ਨਾਨਕ ਸੁਖ ਸੰਭੂ ਸੱਚ ਮਹਿਲਾ ਪੰਜਵਾਂ ਜਿਮੀ ਵਸੰਦੀ ਪਾਣੀਐ ਈਦਣ ਰੱਖੇ ਪਾਏ ਨਾਨਕ ਸੋ ਸੋ ਆਹੇ ਜਾ ਕੈ ਆਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਦ ਤੁਰੇ ਬਿਸਮ ਪਏ ਬਿਸਮਾਤ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਪਾਵੈ ਤਿਸ ਦੇ ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲਹੇ ਅਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸਨੂੰ ਉਹ ਹੈ ਕਿਰਪਾਲ ਸੋ ਨਾਮ ਤੇ ਆਈ ਹੈ ਸਲੋਕ ਮਹਿਲਾ ਪੰਜਵਾਂ ਕੜਛੀਆਂ ਫਿਰਨ ਸੁਆਉ ਨਾ ਜਾਣ ਸੁਣੀਆਂ ਸੇਈ ਮੁਖ ਦਿਸਨ ਨਾਨਕ ਰੱਤੇ ਪ੍ਰੇਮ ਰਸ ਮਹਿਲਾ ਪੰਜਵਾਂ ਖੋਜੀ ਲੱਦਮ ਖੋਜ ਛੱਡਿਆ ਉਜਾੜ ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾ ਦਿਓ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾਂ ਸਿਰਿਆ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਸਗਲ ਉਪਾਵ ਤਿਸ ਕੀ ਓਟ ਗਹੋ ਪਉ ਸਰਨਾਈ ਪੱਜ ਸੁਖੀ ਹੋ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਵਿਘਨ ਨਾ ਲੱਗੈ ਕੋਏ ਜਿਸ ਨੂੰ ਆਪ ਦਿਆਲ ਤਿਸ ਮਨ ਉਠਿਆ ਪਾਈਨ ਸਭ ਨਿਧਾਨ ਸਾਹਿਬ ਤੁਠਿਆ ਲੋਕ ਮਹਿਲਾ ਪੰਜਵਾਂ ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆ ਨਾ ਪਸੀਐ ਮਹਿਲਾ ਪੰਜਵਾਂ ਪਾਪੜਿਆ ਪਛਾੜ ਬਾਣ ਸਚਾਵਾ ਸੰਨ ਕੈ ਗੁਰਮੰਤਰੜਾ ਸਿਤਾਰ ਨਾਨਕ ਦੁਖ ਨਾ ਥੀ ਵਈ ਪੌੜੀ ਵਾਹ ਵਾਹ ਸਿਰਜਣ ਹਾਰ ਪਾਈਨ ਠਾਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਤਾਰੀ ਸਮਰਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਅਨ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਯਨ ਛਡਾਏ ਬੰਧਨ ਸਗਲ ਕਾਪ ਕਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨ ਪੁੰਨ ਪਾਪ ਸਲੋਕ ਮਹਿਲਾ ਪੰਜਵਾਂ ਜਾਂ ਕੋ ਪਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉਂ ਪੇਟਤ ਸਾਧ ਸੰਗਾਤ ਮਹਿਲਾ ਪੰਜਵਾਂ ਰਾਮ ਰਮੋ ਬੜ ਪਾਗਿਓ ਜਲ ਸਲਮਈ ਅਲ ਸੋਏ ਨਾਨਕ ਨਾਮ ਅਰਾਧਿਐ ਵਿਘਨ ਨਾ ਲਾਗੈ ਕੋਏ ਪੌੜੀ ਭਗਤਾਂ ਕਾ ਬੋਲਿਆ ਪਰਵਾਨ ਹੈ ਦਰਗੈ ਪਵੈ ਥਾਏ ਭਗਤਾਂ ਤੇਰੀ ਟੇਕ ਰੱਤੇ ਸਚ ਨਾਏ ਜਿਸਨੂੰ ਹੋਏ ਕਿਰਪਾਲ ਤਿਸਕਾ ਦੁਖ ਜਾਏ ਭਗਤ ਤੇਰੇ ਦਿਆਲ ਉਹ ਨਾ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਵੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ
पीवत अमृत नाम जन नामे रहे अगाए श्लोक महला पंजवां। कोट बिगन तिस लागते जिसनो विसरै नाओ नानक अंदिन बिलपते ज्यो सुनजे कर काओ महला पंजवां। प्री मिलावा जाती है साई सुहावी रुत करी मोहत न विसरै नानक रवि है नित पौड़ी सूर वीर वरी आम किने ना होड़ी है फौज पानी हाथ पंचा जोड़ी है दस नारी और दूत देन चमोड़ी है जिन जिन लैन रलाए एहो ए ना लोड़ी है त्रै गुण इनके वस किने ना मोड़ी है परम कोट माया खाई कहो कित बिद तोड़ी है गुरपूरा आराध विखमंडल फोड़ी है हौ तिस अगे दिन रात रहा कर जोड़ी है। श्लोक महला पंजवां। किल सबे उतरन नीत नीत गुण गाओ कोट कलेसा उपजै नानक बिसरै नाओ महला पंजवां। नानक सतगुरु पेटिया पूरी हो वै जुगत हसंदिया खेलंदिया पैनंदिया खावंदिया विचे हो वै मुक्त पौड़ी सो सतगुर तन तन जिन परम घर तोड़िया सो सतगुर वाहो वाहो जिन हर सिओ जोड़िया नाम निधान अखुट गुर दे दारुओ महारोग विकराल तिने बिदारुओ पाया नाम निधान बहुत खजानिया जिता जन्म अपार आप पछानिया महिमा कही न जाए गुर समरथ देव गुर पार ब्रह्म परमेश्वर अपरंपर अलख अभेव। श्लोक महला पंजवां। उद्यम करेंदिया जियो तू कमाउंदिया सुख पुंच त्याइंदिया तू प्रभु मिल नानक उतरी चिंत महला पंजवां। शुभ चिंतन गोविंद रमन निर्मल साधु संग नानक नाम ना विसरो इक कड़ी कर कृपा भगवंत पौड़ी तेरा कीता होए ता काहे डरपी है जिस मिल जपी है नाओ तिस जियो अर्पी है आए चित निहाल साहिब बेसुमार तिसनो पोहे कवन जिस वाल निरंकार सब किस तिस कै वस ना कोई बारा सो पगता मन उठा सच समारा तेरे दास ते आयन तुद तू रखन वालिया फिर सबना समरथ नगर निहालिया। श्लोक महला पंजवां। काम क्रोध मद लोभ मोह दुष्ट वासना निवार राख लियो प्रभ अपने नानक सद बलिहार महला पंजवां। खांदियां खांदियां मोह कटा तैनंदियां सब अंग नानक त्रिग तिना

ਜੇ ਪਾਥਰ ਤਰੀਏ ਪਾਓ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਕਰ ਪਹਿਲਾ ਮਲੇ ਨਾ ਲਾਛੇ ਪਾਰ ਮਲੋ ਪਰਮਲੀਓ ਬੈਠੋ ਰੀ ਆਈ ਆਵਤ ਕਿਨੇ ਨਾ ਪੇਖਿਓ ਕਵਨੇ ਜਾਣੇ ਰੀ ਬਾਈ ਕੌਣ ਕਹੇ ਕਿਣ ਬੂਜੀਏ ਰਮਈਆ ਆ ਕੁਲ ਰੀ ਬਾਈ ਰਹਾਓ ਜੋ ਆਕਾਸ਼ ਪੰਖੀਅਲੋ ਖੋਜ ਨਿਰਖਿਓ ਨਾ ਜਾਈ ਜੋ ਜਲ ਮਾਂਜੈ ਮਾਛਲੋ ਮਾਰਗ ਪੇਖਣੋ ਨਾ ਜਾਈ ਜੋ ਆਕਾਸ਼ ਹੈ ਕੜੂਅਲੋ ਮਿਰਗ ਤ੍ਰਿਸ਼ਨਾ ਭਰਿਆ ਨਾਮੇ ਤੇ ਸਵਾਮੀ ਬੀਠ ਲੋ ਜਿਨ ਕੀ ਨੈ ਜਰਿਆ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਕਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਚ ਰਹਿ

अंतर माल निर्मल नहीं कीना, अंतर माल नहीं।

ਕੁੰਜ ਛੱਡ ਦਿੰਦਾ, ਲਾ ਦਿੰਦਾ, ਵਿਖ ਨਹੀਂ ਛੱਡਦਾ, ਅੰਦਰ ਰਹਿਰ ਹੋਰ ਇਕੱਠੀ ਕਰ ਲੈਂਦਾ। ਤੇ ਗੁਰੂ ਕਹਿੰਦੇ ਨੇ ਭਲਾ ਬਾਹਰੋਂ ਕੁੰਜ ਲਾਉਣ ਦਾ ਕੀ ਫਾਇਦਾ, ਛੱਡਣ ਦਾ ਕੀ ਫਾਇਦਾ, ਅੰਦਰ ਜ਼ਰੂਰਤ ਅਸੀਂ ਜ਼ਹਿਰ ਛੱਡਣ ਦੀ, ਜਿਸ ਨਾਲ ਲੋਕਾਂ ਦੀ ਜਾਣ ਨੂੰ ਵੀ ਖਤਰਾ, ਜਿਸ ਵਿਆਹ ਨੂੰ ਅੰਦਰ ਹੋਣ ਕਰਕੇ ਘੋਲ ਘੋਲ ਕੇ ਤੂੰ ਵੀ ਕਲਪਦਾ ਰਹਿੰਦਾ। ਜਿਹਨਾਂ ਦਿਨਾਂ ਅੰਦਰ ਸੱਪ ਦੀ ਜ਼ਹਿਰ ਵੱਧ ਜਾਂਦੀ ਹੈ ਨਾ, ਉਹਨਾਂ ਦਿਨਾਂ ਅੰਦਰ ਸੱਪ ਨੂੰ ਬੇਚੈਨੀ ਹੋ ਜਾਂਦੀ। ਇਸੇ ਲਈ ਸਿਆਣਿਆਂ ਨੇ ਕਹਾਵਤ ਬਣਾ ਦਿੱਤੀ, ਫਲਾਣਾ ਤੇ ਸੱਪ ਵਾਂਗੂ ਉਹ ਅੰਦਰ ਹੀ ਜ਼ਹਿਰ ਪਹੁੰਚ ਜਾਂਦੀ। ਜਿਹਨਾਂ ਦਿਨਾਂ ਅੰਦਰ ਸੱਪ ਦੀ ਜ਼ਹਿਰ ਭਰ ਜਾਂਦੀ ਹੈ, ਉਹਨਾਂ ਦਿਨਾਂ ਅੰਦਰ ਸੱਪ ਕੁੰਜ ਛੱਡ ਦਿੰਦਾ ਤੇ ਅੰਦਰੋਂ ਅੰਦਰ ਬੇਚੈਨ ਹੋ ਜਾਂਦਾ, ਫਿਰ ਇੱਕ ਥਾਂ ਵੀ ਟਿਕਦਾ ਨਹੀਂ। ਤੇ ਗੁਰੂ ਕਹਿੰਦੇ ਨੇ ਉਹ ਭਲਿਆ ਜਿਸ ਜ਼ਹਿਨ ਨੇ ਤੈਨੂੰ ਵੀ ਬੇਚੈਨ ਕੀਤਾ ਹੋਇਆ, ਜਿਸ ਜ਼ਹਿਨ ਨੇ ਲੋਕਾਂ ਲਈ ਵੀ ਖਤਰਾ ਪੈਦਾ ਕੀਤਾ ਹੋਇਆ, ਕਿਉਂ ਨਾ ਉਹ ਜ਼ਹਿਰ ਛੱਡ ਦਿੱਤੀ ਹੋਈ, ਤੂੰ ਤੇ ਕੁੰਜ ਛੱਡ ਕੇ ਹੀ ਖੁਸ਼ ਹੈ।

ਪ੍ਰਕਰਨ ਨਾਲ ਸੰਬੰਧ ਰੱਖਦਾ ਹੈ। ਕੱਲ ਸ਼ੁਰੂ ਹੈ ਪਵਿੱਤਰ ਕਿਵੇਂ ਹੋਇਆ ਜਾਏ, ਤੇ ਗੁਰੂ ਦਾ ਜਵਾਬ ਹੈ ਪਵਿੱਤ ਹੋਏ ਸੇ ਜਨ ਜਿੰਨੀ ਹਰ ਦਿਹਾਇਆ, ਹਰ ਦਿਹਾਇਆ ਪਵਿੱਤ ਹੋਏ ਗੁਰਮੁਖ ਜਿੰਨੀ ਦਿਹਾਇਆ। ਤੇ ਕਿਸ ਚੀਜ਼ ਤੋਂ ਪਵਿੱਤਰ ਹੋਵੇ? ਅਗਲੀ ਪੌੜੀ ਵਿੱਚ ਆਖੀ ਉਹਨੇ ਕਹਿਣ ਲੱਗੇ ਸਿਰਫ ਜੀਉ ਮਲੀਨ ਹੈ। ਅਗਲੀ ਪੌੜੀ ਵਿੱਚ ਸਿਰਫ ਜੀਉ ਮਲੀਨ ਹੈ, ਕਿਸ ਸੰਜਮ ਧੋਤਾ ਜਾਏ। ਤੁਸੀਂ ਸਹਿਸਾ ਕਹਿੰਦੇ ਨੇ ਉਹ ਫਿਕਰ, ਉਹ ਪਰੇਸ਼ਾਨੀ, ਉਹ ਚਿੰਤਾ ਜਿਹੜੀ ਭਰਮ ਵਿੱਚ ਹੋਵੇ, ਸੰਸ ਵਿੱਚ ਭਰਮ ਵਿੱਚ ਹੋਵੇ। ਤੇ ਗੁਰੂ ਕਹਿੰਦੇ ਨੇ ਸਹਿਸ ਜੀਵ ਮਲੀਨ ਹੈ, ਜਿੰਨਾ ਜੀਵਨ ਬਰਬਾਦ ਹੋ ਰਿਹਾ ਸੰਸਿਆਂ ਵਿੱਚ ਭਰਮ ਵਿੱਚ। ਇਹ ਖਿਆਲ ਕਰਿਓ, ਇੱਕ ਐਸਾ ਮਨੁੱਖ ਹੋਵੇ ਜਿਹਨੂੰ ਧਰਮ ਸੰਬੰਧੀ ਲਗਾਓ ਹੀ ਕੋਈ ਨਾ ਹੋਵੇ, ਕੋਈ ਐਸਾ ਮਨੁੱਖ ਹੋਵੇ ਜਿਹਨੇ ਕਦੀ ਬਾਣੀ ਸੁਣੀ ਨਾ ਹੋਵੇ, ਕੋਈ ਐਸਾ ਇਨਸਾਨ ਹੋਵੇ ਜਿਹੜਾ ਗੁਰੂ ਦੇ ਨਾਮ ਤੋਂ ਮੁਨਕਰ ਹੋਵੇ, ਰੱਬ ਦੇ ਨਾਮ ਤੋਂ ਨਾਸਤਿਕ ਹੋਵੇ, ਉਹਦਾ ਜਨਮ ਜੂਏ ਹਾਰ ਜਾਏ, ਭਾਵ ਉਹਦਾ ਜਨਮ ਬੇਅਰਥ ਚਲਾ ਜਾਏ, ਉਹਦੇ ਜੀਵਨ ਵਿੱਚ ਕੋਈ ਨੇਕੀਆਂ ਕੋਈ ਚੰਗਿਆਈਆਂ ਨਾ ਆਉਣ, ਮੰਨਿਆ ਜਾ ਸਕਦਾ ਨਾਸਤਿਕ ਨਹੀਂ। ਪਰ ਜੇ ਰੋਜ਼ ਧਰਮੀ ਅਖਵਾਉਣ ਵਾਲਾ, ਧਰਮ ਸਥਾਨਾਂ ਤੇ ਜਾਣ ਵਾਲਾ, ਬਾਣੀ ਸੁਣਨ ਵਾਲਾ, ਬਾਣੀ ਪੜ੍ਹਨ ਵਾਲਾ, ਉਹਦੇ ਜੀਵਨ ਵਿੱਚ ਕੋਈ ਪਰਿਵਰਤਨ ਨਾ ਆਵੇ, ਉਹ ਅੰਦਰੋਂ ਧਰਮੀ ਨਾ ਹੋ ਸਕੇ, ਗੁਰੂ ਕਹਿੰਦੇ ਮੈਨੂੰ ਦਿਸਦਾ ਐਸਾ ਮਨੁੱਖ ਸੰਸਿਆਂ ਵਿੱਚ, ਭਾਵ ਭਰਮ ਦੇ ਫਿਕਰਾਂ ਵਿੱਚ ਮੈਲ ਲੱਗੀ ਹੋਈ, ਧਰਮ ਨੂੰ ਭਰਮ ਬਣਾ ਚੁੱਕਾ। ਕਿਉਂਕਿ ਜਿਸ ਚੀਜ਼ ਨੂੰ ਉਹ ਧਰਮ ਸਮਝੀ ਫਿਰਦਾ ਉਹ ਭਰਮ ਹੈ, ਤੇ ਜੋ ਕੁਝ ਉਹ ਪ੍ਰਾਪਤ ਕਰ ਰਿਹਾ ਉਹਦੇ ਵਿੱਚ ਕੁਛ ਨਹੀਂ। ਗੁਰੂ ਨੇ ਬਾਣੀ ਵਿੱਚ ਇਸੇ ਲਈ ਆਖਿਆ ਮਾਧਵੇ ਕਿਆ ਕਹੀ ਹੈ ਭਰਮ ਐਸਾ, ਕਿਵੇਂ ਆਖੀਏ ਆ ਭਰਮ ਹੈ। ਕਹਿਣ ਲੱਗੀ ਭਰਮ ਦੀ ਨਿਸ਼ਾਨੀ ਇਹ ਹੈ ਕਿ ਜੈਸਾ ਮੰਨੀਏ ਹੋਏ ਨਾ ਕਹੇ, ਜਿੰਨੇ ਭਰਮ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਏ ਨੇ, ਜਿੰਨੇ ਸਹਿਸੇ ਤੇ ਸ਼ੰਕੇ ਇੱਥੇ ਪੈਦਾ ਹੋ ਗਏ ਨੇ, ਮਨੁੱਖ ਕਰ ਕਰਕੇ ਵੀ ਵਿਸ਼ਵਾਸ ਨਹੀਂ ਰਿਹਾ। ਜੇ ਤਾਂ ਉਹ ਵਿਸ਼ਵਾਸ ਨਾਲ ਕਰ ਰਿਹਾ ਤੇ ਫਿਰ ਪੁੱਛਣ ਦੀ ਲੋੜ ਨਹੀਂ, ਫਿਰ ਭਰਮ ਨਹੀਂ ਬਣ ਸਕਦਾ। ਤੇ ਜੇ ਕੋਈ ਸਵਾਲ ਕੁਸਚਨ ਪੈਦਾ ਹੁੰਦਾ ਹੈ ਤਾਂ ਇਹਦਾ ਮਤਲਬ ਹੁਣ ਤੱਕ ਜੋ ਤੂੰ ਕਰ ਰਿਹਾ ਉਹਦੇ 'ਤੇ ਤੈਨੂੰ ਵਿਸ਼ਵਾਸ ਨਹੀਂ, ਆਹੀ ਕੁਸਚਨ। ਤੇ ਜਿੰਨੇ ਕੁਸਚਨ ਧਰਮ ਦੀ ਦੁਨੀਆਂ ਵਿੱਚ ਪੈਦਾ ਹੋ ਗਏ ਨੇ, ਅੱਗੇ ਨਹੀਂ ਸਕਦੇ। ਅੱਜ ਤੋਂ 30-40-50 ਵਾਰੇ ਪਿੱਛੇ ਚਲੇ ਜਾਓ, ਧਰਮ ਦੀ ਦੁਨੀਆਂ ਵਿੱਚ ਇੰਨੇ ਕੁਸਚਨ ਨਹੀਂ ਸਨ। ਅਸੀਂ ਇਹਦੇ ਅਰਥ ਇਹ ਲੈ ਰਹੇ ਹਾਂ ਕਿ ਅੱਜ ਜ਼ਰਖੇਜ਼ ਦਿਮਾਗ, ਅੱਗੇ ਨਾਲੋਂ ਮਤ ਉਜਲੀ ਹੈ, ਬੁੱਧੀ ਉਜਲੀ ਹੈ, ਇਸ ਲਈ ਉਹ ਖੋਜ ਚਾਹੁੰਦਾ ਹੈ, ਉਹਦੇ ਵਿੱਚ ਕੁਸਚਨ ਪੈਦਾ ਹੋਏ। ਅਰੇ ਖਿਆਲ ਕਰਿਓ, ਕੇਵਲ ਉਜਲੀ ਬੁੱਧੀ ਨਾਲ ਕੁਸਚਨ ਨਹੀਂ ਪੈਦਾ ਹੋਏ, ਕਿਸੇ ਕਨਫਿਊਜ਼ਨ ਨਾਲ ਕੁਸਚਨ ਪੈਦਾ ਹੋਏ। ਉਹ ਉਦੋਂ ਹੀ ਪੈਦਾ ਹੋਏ ਨੇ ਜਦੋਂ ਉਹ ਵੇਖਦਾ ਜੋ ਕੁਛ ਮੈਂ ਕਰ ਰਿਹਾ ਇਹਦਾ ਪਿਛੋਕੜ ਤੇ ਉਹਦਾ ਆਉਣ ਵਾਲਾ ਰਿਜ਼ਲਟ ਵੀ ਇਹ ਨਹੀਂ। ਮਸਲਨ ਗੁਰੂ ਦੇ ਦਰ ਤੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਕੋਈ ਗ੍ਰੰਥੀ ਸਿੰਘ ਨੂੰ ਆਖਦਾ ਜੀ ਭੋਗ ਲਾਓ ਆਖੋ, ਪ੍ਰਵਾਨ ਹੋਇਆ ਨਾ ਆਖੋ। ਜੇ ਭੋਗ ਲਾਓ ਆਖੋ ਤੇ ਇਸੇ ਲਈ ਆਖੋ ਨਾ, ਤੇ ਗੁਰੂ ਨੂੰ ਇੱਕ ਦੇਹ ਮੰਨੋ। ਤੇ ਜੇ ਗੁਰੂ ਦੇਹ ਨਹੀਂ ਤੇ ਕਿਸੇ ਨੇ ਆਖ ਦਿੱਤਾ ਹੈ ਕਿ ਦੇਹ ਬਿਨਾਂ ਸਮਝਾਇਆ ਨਹੀਂ ਜਾ ਸਕਦਾ, ਕਨਫਿਊਜ਼ਨ ਪੈਦਾ। ਜੇ ਦੇਹ ਬਿਨਾਂ ਸਮਝਾਇਆ ਨਹੀਂ ਜਾ ਸਕਦਾ ਤੇ ਕਿਸੇ ਨੇ ਮੈਨੂੰ ਆਖਿਆ ਬਾਣੀ ਆਪੇ ਥੋੜਾ ਬੋਲ ਪੈਣਾ, ਬਾਣੀ ਕਿਸੇ ਨੇ ਸਮਝਾਉਣੀ, ਬਸ ਉਹ ਗੁਰੂ। ਜੇ ਧਰਮ ਦੇ ਓਹਲੇ ਵਿੱਚ ਕੋਈ ਕਨਫਿਊਜ਼ਨ ਪੈਦਾ ਹੋਏਗਾ ਤਾਂ ਕੁਸਚਨ ਖੜਾ ਹੋਏਗਾ ਨਾ ਜੀ, ਹੁਣ ਦੱਸੋ ਮੈਂ ਭੋਗ ਲਾਇਆ ਆਖਾਂ, ਭੋਗ ਲਾਓ ਆਖਾਂ, ਜਾਂ ਪ੍ਰਵਾਨ ਹੋਇਆ ਆਖਾਂ, ਨਤੀਜਾ ਹੀ ਨਿਕਲਿਆ। ਕੇ ਇੱਕ ਸਵਾਲ ਖੜਾ ਹੋ ਗਿਆ ਜੀ, ਦੱਸੋ ਕੜਾਹ ਪ੍ਰਸ਼ਾਦੀ ਦੇਗ ਨੂੰ ਕਿਰਪਾਨ ਕਦੋਂ ਫੇਰਨੀ? ਛੋਟੀਆਂ ਛੋਟੀਆਂ ਗੱਲਾਂ ਅੱਜ ਸੈਂਕੜੇ ਵਰ੍ਹਿਆਂ ਦੇ ਸਮੇਂ ਬੀਤਣ ਤੋਂ ਬਾਅਦ ਵੀ ਉਵੇਂ ਦਾ ਉਵੇਂ ਕੁਸਚਨ ਬਣ ਕੇ ਸਾਡੇ ਸਾਹਮਣੇ ਖੜੀ ਹੈ। ਹੁਕਮਨਾਮਾ ਕਿਵੇਂ ਲੈਣਾ? ਜੇ ਤਾਂ ਅਸੀਂ ਸਿਰਫ ਹੁਕਮਨਾਮਾ ਗੁਰੂ ਕੀ ਬਖਸ਼ਿਸ਼ ਸਿੱਖਿਆ ਨੂੰ ਮੰਨੀਏ ਤਾਂ ਕਿਤੋਂ ਵੀ ਆ ਜਾਏ। ਸਿੱਖਿਆ ਮੰਨਣ ਨੂੰ ਹੁਕਮਨਾਮਾ ਮੰਨਣ ਲਈ ਤਿਆਰ ਨਹੀਂ, ਪਰ ਹੁਕਮਨਾਮਾ ਲੈਣ ਦੀ ਤਰਕੀਬ ਸਿੱਖਣ ਲਈ ਪੁੱਛਣੇ ਆ। ਫਿਰ ਕੀ ਹੁਕਮਨਾਮਾ ਕਿਵੇਂ ਲੈਣਾ ਇਹ ਤੇ ਪੁੱਛਣੇ ਆ, ਇੱਧਰੋਂ ਲੈਣਾ ਕਿ ਇੱਧਰੋਂ ਲੈਣਾ।
ਪਰ ਜੇ ਭਲਾ ਹੁਕਮਨਾਮਾ ਇੱਧਰੋਂ ਆ ਜਾਏ ਤੂੰ ਮੰਨ ਲਏਗਾ? ਜੇ ਭਲਾ ਤੈਨੂੰ ਪਤਾ ਲੱਗ ਜਾਏ ਕਿ ਹੁਕਮਨਾਮਾ ਇੱਧਰੋਂ ਨਹੀਂ ਇੱਧਰੋਂ ਨਹੀਂ, ਤੇ ਫਿਰ ਮੰਨ ਲਏਗਾ? ਇਹਦਾ ਮਤਲਬ ਮੇਰਾ ਸਰੋਕਾਰ ਮੰਨਣ ਨਾਲ ਬਿਲਕੁਲ ਨਹੀਂ, ਮੇਰਾ ਸੰਬੰਧ ਮੰਨਣ ਨਾਲ ਬਿਲਕੁਲ ਨਹੀਂ। ਮੈਨੂੰ ਹੁਕਮਨਾਮਾ ਲੈਣ ਦੀ ਤਰਕੀਬ ਦਾ ਪਤਾ ਹੋਣਾ ਚਾਹੀਦਾ, ਅੱਖਰ ਕਿਹੜੇ ਪਾਸੋਂ ਸ਼ੁਰੂ ਹੋਣ। ਮੈਂ ਇੰਨੀ ਗੱਲ ਸਿੱਖਣਾ ਚਾਹੁੰਦਾ, ਬਸ ਐਸੇ ਦਾ ਨਾ ਭਰਮ ਹੈ। ਅਸੀਂ ਸਮਝ ਲਿਆ ਅੱਖਰਾਂ ਦੀ ਬਣਤਰ ਕਿਹੜੇ ਪਾਸੋਂ ਸ਼ੁਰੂ ਹੋਵੇ, ਉਹ ਹੁਕਮਨਾਮਾ ਹੈ। ਮੰਨੇ ਕੋਈ ਨਾ ਮੰਨੇ ਹੁਕਮਨਾਮਾ। ਗੁਰੂ ਇਹੋ ਗੱਲ ਬਾਣੀ ਕਹਿੰਦੇ, ਸਾਨੂੰ ਕਹਿੰਦੇ ਜਿੱਥੇ ਅਸਲੀਅਤ ਦੀ ਪਛਾਣ ਖਤਮ ਹੋ ਜਾਏ ਉੱਥੇ ਸਮਝੋ ਮੈਲ ਲੱਗੀ, ਭਰਮ ਦਾ ਸਹਿਸਾ ਪੈਦਾ ਹੋ ਗਿਆ। ਸਤਗੁਰੂ ਨੇ ਆਖਿਆ

কিন্তু সংযম তো মন ধো গালতে জিউ নি চল রই গালতে কালতে প্রকরণ দে মুতাবক মন দি চল রই মন ধোবো শব্দ লাগো হারছো রহো চিত লায় গল মন ধোদি চল রই এ সম্বন্ধ ভি মন নাল হে শব্দ নে ভি জে মন্নিয়া জানে তা মন নে মন্ননে ਕਿਸੇ ਵਿੱਚ ਤੁਸੀਂ ਤੋਪੜ ਦੇ ਹੋ ਜੇ ਕੋ ਮਨ ਜਾਣੇ ਮਨ ਕੋਏ ਆਹ ਦੋ ਵਾਰ ਲਫ਼ਜ਼ ਹੈ ਔਰ ਦੋਹਾਂ ਦਾ ਅਰਥ ਔਖਾ ਹੈ ਦੋਹਾਂ ਵਾਰ ਪਹਿਲਾ ਲਫ਼ਜ਼ ਹੈ ਮਨ ਦੂਜਾ ਹੈ ਮਨ ਕਹਿਣ ਲੱਗੇ ਜੇ ਕੋ ਮਨ ਜਾਣੇ ਮਨ ਕੋਏ ਜੇ ਕੋਈ ਮਨ ਜਿਹੜਾ ਹੈ ਮੰਨਣਾ ਜਾਣ ਲਏ ਕਿਉਂਕਿ ਮੰਨੇ ਦੀ ਗੱਲ ਚੱਲ ਰਹੀ ਮੰਨੇ ਭਾਵੇਂ ਮੁੱਖ ਦੁਆਰ ਮੰਨੇ ਪਰਿਵਾਰ ਸਦਾ ਮੰਨੇ ਸਾਰੇ ਸਾਰੇ ਗੁਰਸਿੱਖ ਮੰਨੇ ਨਾਨਕ ਭਾਵੇਂ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜੇ ਕੋਈ ਮਨ ਮੰਨਣਾ ਜਾਣ ਲੈ ਮਨ ਜਾਣੇ ਮਨ ਕੋਏ ਹੁਣ ਗੱਲ ਤੇ ਮਨ ਦੇ ਮੰਨਣ ਦੀ ਸੀ ਸੰਬੰਧ ਮਨ ਨਾਲ ਸੀ ਦੋਹਾਂ ਮਨਾਂ ਦਾ ਉਚਾਰਨ ਸਪੈਲਿੰਗ ਇੱਕ ਹੋਣ ਦੇ ਬਾਵਜੂਦ ਨੇੜੇ ਹੋਣ ਦੇ ਬਾਵਜੂਦ ਦੋਹਾਂ ਦਾ ਉਚਾਰਨ ਵੱਖ ਕਰਨਾ ਇੱਕ ਨੂੰ ਮਨ ਕਹਿਣੇ ਦੂਜੇ ਨੂੰ ਮਨ ਕਹਿਣੇ ਪਰ ਇੱਥੇ ਮਸਲਾ ਇੱਕ ਹੋਰ ਨਵਾਂ ਖੜਾ ਹੋ ਗਿਆ ਗੱਲ ਮਨ ਤੋਂ ਉੱਠ ਕੇ ਤਨ ਤੇ ਆ ਗਈ ਅੱਜ ਦਾ ਸ਼ਬਦ ਦਾ ਸ਼ੁਰੂਆਤ ਕਿੱਥੋਂ ਗੱਲ ਮਨ ਤੋਂ ਉੱਠ ਕੇ ਤਨ ਤੇ ਆ ਗਈ ਮਨ ਤੋਂ ਹੋਵੋ ਸ਼ਬਦ ਲਾਗੋ ਦਾ ਮਸਲਾ ਸੀ ਕੱਲ ਦਾ ਪਰ ਮਨੁੱਖ ਨੂੰ ਕਿਉਂਕਿ ਮਨ ਦਿਸਦਾ ਨਹੀਂ ਸੀ ਮਨ ਕਾਬੂ ਵਿੱਚ ਵੀ ਨਹੀਂ ਸੀ ਮਨ ਵਸ ਵਿੱਚ ਵੀ ਨਹੀਂ ਸੀ ਮਨ ਨਜ਼ਰੀ ਵੀ ਨਹੀਂ ਸੀ ਪੈਂਦਾ ਮਨ ਕੀ ਸੋਚ ਰਿਹਾ ਇਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਮੈਲਾ ਹੋਵੇ ਮੈਨੂੰ ਕੀ ਰਿਕੁਐਸਟ ਕੀਤੀ ਕਿਰਿਆ ਪ੍ਰਯਤਨ ਦਾ ਵੀ ਇਹੋ ਅਰਥ ਬਾਹਰਲਾ ਹਰ ਕੰਮ ਦਿਸ ਰਿਹਾ ਅੰਦਰ ਮੈਂ ਕੀ ਸੋਚ ਰਿਹਾ ਕਿਸੇ ਦੀ ਬੁਰਾਈ ਸੋਚ ਰਿਹਾ ਕਿਸੇ ਨੂੰ ਜ਼ਹਿਰ ਦੇਣਾ ਚਾਹੁੰਦਾ ਕਿਸੇ ਨੂੰ ਕਤਲ ਕਰਨਾ ਚਾਹੁੰਦਾ ਕਿਸੇ ਦਾ ਘਰ ਮੋਹਣਾ ਚਾਹੁੰਦਾ ਕਿਸੇ ਨਾਲ ਠੱਗੀ ਕਰਨਾ ਚਾਹੁੰਦਾ ਕਿਸੇ ਨੂੰ ਕੀ ਪਤਾ ਪਰ ਤਨ ਦਾ ਹਰ ਹਿੱਸਾ ਕਰਮ ਬਣਦਾ ਕਰਮ ਹਰ ਇੱਕ ਨੂੰ ਦਿਸਦਾ ਤੇ ਮਨੁੱਖ ਨੂੰ ਜਿਹੜੀ ਚੀਜ਼ ਦਿਸਦੀ ਹੈ ਉਹਦੀ ਸੰਭਾਲ ਹੈ ਜਿਹੜੀ ਨਹੀਂ ਦਿਸਦੀ ਉਹਦੀ ਸੰਭਾਲ ਕੋਈ ਨਹੀਂ ਇਹੋ ਕਾਰਨ ਤਨ ਜ਼ਰਾ ਕੁ ਰੋਗੀ ਹੋਵੇ ਤਨ ਨੂੰ ਜ਼ਰਾ ਕੁ ਪੀੜ ਹੋਵੇ ਡਾਕਟਰ ਦੀ ਭਾਲ ਕਰਦਾ ਡਾਕਟਰ ਕੋਲ ਜਾਂਦਾ ਮੈਨੂੰ ਤਨ ਕਰਕੇ ਆ ਪੀੜਾ ਹਾਲਾਂਕਿ ਤਨ ਦੀ ਪੀੜਾ ਦਾ ਅਹਿਸਾਸ ਵੀ ਮਨ ਨੂੰ ਤਨ ਨੂੰ ਬਿਲਕੁਲ ਨਹੀਂ ਤਨ ਦੀ ਪੀੜਾ ਜਿਹੜੀ ਹੈ ਉਹਦਾ ਅਹਿਸਾਸ ਮਨ ਹੀ ਕਰੇਗਾ ਕਿਉਂਕਿ ਅਹਿਸਾਸ ਦਾ ਜਿੰਨਾ ਕੰਮ ਹੈ ਉਹ ਸਾਰਾ ਮਨ ਤੇ ਨਿਰਭਰ ਤਨ ਤੇ ਠੇਡਾ ਵੱਜੇਗਾ ਪੀੜਾ ਦਾ ਅਹਿਸਾਸ ਮਨ ਕਰੇਗਾ ਪਰ ਮਨੁੱਖ ਨੂੰ ਤਨ ਤੇ ਠੇਡਾ ਲੱਗਾ ਨਾ ਇਸ ਲਈ ਤਨ ਦਾ ਠੇਡਾ ਲੈ ਕੇ ਖੂਨ ਨਿਕਲਿਆ ਹੋਇਆ ਲੈ ਕੇ ਡਾਕਟਰ ਕੋਲ ਪਹੁੰਚ ਗਿਆ ਇਹਨੂੰ ਪੱਟੀ ਕਰ ਦੇ ਠੇਡਾ ਲੱਗਿਆ ਡਾਕਟਰ ਕੋਲ ਪਹੁੰਚ ਗਿਆ ਇਹਨੂੰ ਪੱਟੀ ਕਰ ਦੇ ਪਰ ਮਨ ਦੀ ਜਿਹੜੀ ਪੀੜਾ ਹੈ ਉਹਦਾ ਡਾਕਟਰ ਸੰਸਾਰ ਦਾ ਡਾਕਟਰ ਹੈ ਕੋਈ ਹੁਣ ਜਿਹੜੀ ਚੀਜ਼ ਛੁਪੀ ਹੋਈ ਹੈ ਸਾਹਮਣੇ ਨਹੀਂ ਦਿਸਦੀ ਉਹਦੇ ਰੋਗ ਦਾ ਵੀ ਇਹਨੂੰ ਪਤਾ ਨਹੀਂ ਲੱਗਦਾ ਉਹਨੇ ਬਾਣੀ ਤਾਂ ਕਿਉਂ ਆਖ ਦਿੱਤਾ ਕਹਿਣ ਲੱਗੇ ਮੈਂ ਉਸ ਰੋਗ ਦਾ ਜ਼ਿਕਰ ਕਰ ਰਿਹਾ ਜਿਸ ਰੋਗ ਦਾ ਜ਼ਿਕਰ ਹਰ ਕੋਈ ਨਹੀਂ ਕਰਦਾ ਮੈਂ ਇੱਕ ਵਾਰ ਪਿਛਲੇ ਹਰੇ ਚਰਨ ਕੀਤੀ ਰੋਗ ਆਪੇ ਆਉਂਦਾ ਅੰਦਰਲਾ ਰੋਗ ਵੀ ਆਪੇ ਆਉਂਦਾ ਅਰੋਗਤਾ ਆਪੇ ਨਹੀਂ ਆਉਂਦੀ ਕਦੀ ਖਿਆਲ ਕਰਿਓ ਰੋਗ ਮਨੁੱਖ ਨੂੰ ਆਪੇ ਲੱਗਦਾ ਤੇ ਜਦੋਂ ਲੱਗ ਜਾਂਦਾ ਉਦੋਂ ਪਤਾ ਲੱਗਦਾ ਕੋਈ ਵੀ ਸੰਸਾਰ ਦਾ ਮਨੁੱਖ ਰੋਗ ਨਹੀਂ ਚਾਹੁੰਦਾ ਫਿਰ ਵੀ ਲੱਗ ਜਾਂਦਾ ਤੇ ਜੇ ਮਨੁੱਖ ਨੇ ਆਪੇ ਲਾਉਣਾ ਹੋਵੇ ਤਾਂ ਲੱਗੇ ਕੋਈ ਨਾ ਰੋਗੀ ਕੋਈ ਹੋਵੇ ਨਾ ਕਦੇ ਕੋਈ ਦੁਨੀਆਂ ਦਾ ਮਨੁੱਖ ਚਾਹੁੰਦਾ ਮੈਂ ਰੋਗੀ ਹੋ ਜਾਂ ਦਿਨ ਰਾਤ ਮਨੁੱਖ ਨੂੰ ਚਿੰਤਾ ਇੱਕੋ ਹੈ ਕਿ ਨਾ ਲੱਗੇ ਅਨੇਕਾਂ ਉਪਰਾਲੇ ਕਰਦਾ ਕਿ ਰੋਗ ਨਾ ਲੱਗੇ ਐਡਵਾਂਸ ਪਹਿਲਾਂ ਦਵਾਈਆਂ ਖਾਂਦਾ ਹੈ ਪਹਿਲਾਂ ਇੰਜੈਕਸ਼ਨ ਲਵਾਉਂਦਾ ਹੈ ਇਸ ਰੋਗ ਦਾ ਡਰ ਹੈ ਇਸ ਲਈ ਇਹਦਾ ਇੰਜੈਕਸ਼ਨ ਲਵਾ ਲਵਾਂ ਪਹਿਲਾਂ ਹੀ ਲਵਾਉਂਦਾ ਪਰ ਫਿਰ ਵੀ ਰੋਗੀ ਹੋ ਜਾਂਦਾ ਔਰ ਅੱਗੇ ਨਾਲੋਂ ਜ਼ਿਆਦਾ ਹੋ ਰਿਹਾ ਅੱਗੇ ਇਹਨੇ ਹੋਸਪਿਟਲ ਨਹੀਂ ਸਨ ਇਹਨੇ ਡਾਕਟਰ ਨਹੀਂ ਸਨ ਹੁਣ ਡਾਕਟਰੀ ਵਿੱਦਿਆ ਮੈਡੀਕਲ ਸਬਜੈਕਟ ਸਭ ਤੋਂ ਮਹਿੰਗਾ ਅਤੇ ਮਹਿੰਗਾ ਸਬਜੈਕਟ ਉਹੀ ਹੁੰਦਾ ਜਿਹਦੀ ਲੋੜ ਜ਼ਿਆਦਾ ਹੋਵੇ ਅਤੇ ਲੋੜ ਉੱਥੇ ਵੀ ਜ਼ਿਆਦਾ ਹੁੰਦਾ ਹੀ ਮੈਡੀਕਲ ਡਾਕਟਰ ਦੀ ਤਾਂ ਹੀ ਲੋੜ ਜ਼ਿਆਦਾ ਨਾ ਮਰੀਜ਼ ਜ਼ਿਆਦਾ ਨੇ ਹੋਸਪਿਟਲ ਅੱਗੇ ਨਾਲੋਂ ਕਿਤੇ ਜ਼ਿਆਦਾ ਨੇ ਅੱਗੇ
ਸਟੇਟ ਵਿੱਚ ਕੋਈ ਵੱਡਾ ਹੋਸਪਿਟਲ ਹੁੰਦਾ ਹੋਏਗਾ, ਹੁਣ ਇਹ ਨਹੀਂ, ਹਰ ਮੁਹੱਲੇ ਵਿੱਚ ਹੋਸਪਿਟਲ ਨੇ, ਪਰ ਉੱਥੇ ਵੀ ਤੁਹਾਨੂੰ ਕਈ ਵਾਰ ਇੰਤਜ਼ਾਰ ਕਰਨੀ ਪੈਂਦੀ ਹੈ, ਦਾਖਲਾ ਨਹੀਂ ਮਿਲਦਾ। ਐਮਰਜੈਂਸੀ ਮਹਿਕਮਾ ਵੱਖਰਾ ਕਿਉਂ ਬਣਾਇਆ ਨੇ? ਤਾਂ ਕਿ ਜੇ ਬਹੁਤੀ ਪਰੇਸ਼ਾਨੀ ਹੋਵੇ ਤਾਂ ਕੁਛ ਸਮੇਂ ਲਈ ਇੱਥੇ ਰੱਖਿਆ ਜਾ ਸਕੇ, ਕਿਉਂਕਿ ਜ਼ਰੂਰੀ ਨਹੀਂ ਕਿ ਜਦੋਂ ਅਚਾਨਕ ਕੋਈ ਮਰੀਜ਼ ਜਾਏ ਉਦੋਂ ਉਹਨੂੰ ਬੈੱਡ ਮਿਲ ਜਾਏ। ਇੰਤਜ਼ਾਰ ਕਰਨਾ ਪੈਂਦਾ, ਰੋਗੀ ਇੰਨੇ ਵੱਧ ਗਏ, ਇਹਨਾਂ ਮਤਲਬ ਰੋਗ ਵਧੇ ਨੇ ਘਟੇ ਨੇ। ਪਰ ਜਦੋਂ ਦੁਨੀਆਂ ਦਾ ਕੋਈ ਮਨੁੱਖ ਚਾਹੁੰਦਾ ਨਹੀਂ ਕਿ ਮੈਂ ਰੋਗੀ ਹੋਵਾਂ, ਫਿਰ ਰੋਗ ਕਿਉਂ ਵੱਧ ਰਹੇ? ਇਹਨਾਂ ਮਤਲਬ ਰੋਗ ਆਪੇ ਲੱਗਦਾ ਅਤੇ ਪਤਾ ਹੀ ਹੁੰਦਾ ਉਦੋਂ ਲੱਗਦਾ ਜਦੋਂ ਲੱਗ ਜਾਂਦਾ, ਤਨ ਦੀ ਵੀ ਹਾਲਤ ਹੈ, ਲੇਕਿਨ ਤੰਦਰੁਸਤੀ ਆਪੇ ਨਹੀਂ ਆਉਂਦੀ। ਮੈਂ ਇੱਕ ਵਾਰ ਐਗਜ਼ਾਮਪਲ ਦਿੰਦੇ ਹਾਂ, ਗੱਲ ਕਹੀ ਸੀ, ਕਿਸੇ ਅਸਾਧ ਰੋਗੀ ਨੂੰ ਕਿਸੇ ਤੰਦਰੁਸਤ ਨਾਲ ਇੱਕ ਕਮਰੇ ਵਿੱਚ ਬੰਦ ਕਰ ਦਿਓ, ਉਹ ਇੱਕੋ ਬਿਸਤਰ ਵਿੱਚ ਸੌਣ, ਇੱਕੋ ਕਮਰੇ ਵਿੱਚ ਰਹਿਣ, ਇੱਕੋ ਹੀ ਥਾਲ ਵਿੱਚ ਖਾਣਾ ਖਾਣ। ਭਲਾ ਸੋਚਿਓ, ਕਿਸੇ ਤੰਦਰੁਸਤ ਨੂੰ ਉਸ ਰੋਗੀ ਕੋਲੋਂ ਰੋਗ ਲੱਗਣ ਦਾ ਡਰ ਹੈ ਜਾਂ ਉਸ ਤੰਦਰੁਸਤ ਕੋਲੋਂ ਰੋਗੀ ਨੂੰ ਤੰਦਰੁਸਤੀ ਲੱਗਣ ਦਾ ਡਰ ਹੈ? ਇਹ ਤਾਂ ਖਤਰਾ ਹੋ ਸਕਦਾ ਵੀ ਰੋਗੀ ਦੇ ਨਾਲ ਖਾ ਕੇ, ਰੋਗੀ ਨਾਲ ਇੱਕ ਕਮਰੇ ਵਿੱਚ ਰਹਿ ਕੇ ਕੋਈ ਅਰੋਗ ਤੰਦਰੁਸਤ ਆਦਮੀ ਕਿਸੇ ਰੋਗੀ ਨਾ ਹੋ ਜਾਵੇ, ਕਿਸੇ ਨੂੰ ਬਚਾਉਂਦੇ ਹਾਂ। ਕਦੇ ਇਹ ਵੀ ਖਿਆਲ ਕੀਤਾ ਵੀ ਜੇ ਭਲਾ ਕਿਸੇ ਤੰਦਰੁਸਤ ਦੇ ਨਾਲ ਰੋਗੀ ਰਹੇਗਾ ਤੇ ਉਹ ਤੰਦਰੁਸਤ ਹੋ ਜਾਏਗਾ? ਬਿਲਕੁਲ ਨਹੀਂ। ਰੋਗ ਜਿਹੜਾ ਤੰਦਰੁਸਤ ਨੂੰ ਲੱਗ ਸਕਦਾ, ਤੰਦਰੁਸਤੀ ਰੋਗੀ ਨੂੰ ਨਹੀਂ ਲੱਗ ਸਕਦੀ ਕਿਸੇ ਨਾਲ ਬਹਿ ਕੇ। ਤੂੰ ਬਿਲਕੁਲ ਰੋਗੀ ਹੋਣ ਲਈ ਕੋਈ ਉਪਰਾਲਾ ਨਾ ਕਰ, ਕਿਸੇ ਅਸਾਧ ਰੋਗੀ ਦੇ ਦਿਨ ਰਾਤ ਨਾਲ ਲੈਣਾ ਰਹਿਣਾ ਸ਼ੁਰੂ ਕਰ ਦੇ, ਉਹਦੇ ਨਾਲ ਖਾਣਾ ਸ਼ੁਰੂ ਕਰ ਦੇ, ਆਹਿਸਤਾ ਆਹਿਸਤਾ ਉਹ ਰੋਗ ਦੀਆਂ ਅਲਾਮਤਾਂ ਤੇਰੇ ਵਿੱਚ ਆ ਜਾਣਗੀਆਂ, ਆਪੇ ਹੀ ਆ ਜਾਣਗੀਆਂ, ਤੂੰ ਨਾ ਚਾਹੇ ਤਦ ਵੀ ਆ ਜਾਣਗੀਆਂ। ਤੇ ਤੇਰੇ ਨਾਲ ਕੋਈ 50 ਸਾਲ ਤੰਦਰੁਸਤੀ ਤੇਰੀ ਨੂੰ ਚਾਹੁੰਦਾ ਰਹੇ, ਕੇਵਲ ਕੋਲ ਬੈਠ ਕੇ ਤੇ ਕੋਈ ਇਲਾਜ ਨਾ ਕਰੇ, ਬਿਲਕੁਲ ਤੰਦਰੁਸਤੀ ਉਹਨੂੰ ਨਹੀਂ ਆਏਗੀ। ਤੰਦਰੁਸਤੀ ਲੈਣ ਲਈ ਕਿਸੇ ਡਾਕਟਰ ਕੋਲ ਜਾਣਾ ਪਏਗਾ, ਤੰਦਰੁਸਤੀ ਲੈਣ ਲਈ ਉਹਦੇ ਕੋਲ ਦਵਾਈ ਲੈਣੀ ਪਏਗੀ, ਉਹਦੇ ਨਾਲ ਸੇਵਨ ਕਰਨੀ ਪਏਗੀ, 50 ਝੰਡਟ ਕਰਕੇ ਤਾਂ ਤੰਦਰੁਸਤੀ ਆਵੇਗੀ, ਰੋਗ ਆਪੇ ਹੀ ਆ ਜਾਣਾ। ਇਹੋ ਕਾਰਨ ਹੈ ਗੁਰੂ ਨੇ ਆ ਕੇ ਕਹਿਣ ਲੱਗੇ, ਜੋ ਜੋ ਦਿਸੇ ਸੋ ਸੋ ਰੋਗੀ, ਕਿਉਂਕਿ ਰੋਗ ਆਪੇ ਹੀ ਲੱਗ ਜਾਂਦਾ। ਤੇ ਗੁਰੂ ਕਹਿੰਦੇ ਬਾਏ ਨੀ ਇਸੇ ਤਰ੍ਹਾਂ ਤੈਨੂੰ, ਕਿਉਂਕਿ ਤਨ ਦਾ ਜਦੋਂ ਰੋਗ ਲੱਗਦਾ ਤੈਨੂੰ ਖਿਆਲ ਆਉਂਦਾ, ਤੂੰ ਤਨ ਦੇ ਰੋਗ ਦਾ ਉਪਰਾਲਾ ਵੀ ਕਰਨਾ, ਤਨ ਨੂੰ ਮੈਲ ਲੱਗਦੀ ਹੈ, ਤਨ ਦੀ ਮੈਲ ਰੋਜ਼ ਤੋਂ ਹੁੰਦਾ ਉਪਰਾਲਾ ਵੀ ਕਰਨਾ, ਸਵੇਰੇ ਵੀ ਇਸ਼ਨਾਨ ਕਰਨਾ, ਸ਼ਾਮਾਂ ਨੂੰ ਵੀ ਕਰਦਾ, ਕੱਪੜੇ ਵੀ ਬਦਲ, ਕਿਉਂਕਿ ਦਿਸਦਾ ਪਰ ਮਨ ਦਿਸਦਾ ਨਹੀਂ। ਮਨ ਸੰਗਤ ਵਿੱਚ ਬੈਠ ਕੇ ਰੋਗੀ ਹੋ ਜਾਂਦਾ, ਕਿਉਂਕਿ ਰੋਗ ਤਾਂ ਲੱਗਦਾ ਰੋਗੀ ਹੋ ਜਾਂਦਾ, ਲੇਕਿਨ ਇਹਦਾ ਤੈਨੂੰ ਖਿਆਲ ਹੀ ਨਹੀਂ। ਕਦੇ ਤੂੰ ਕਿਸੇ ਐਸੇ ਡਾਕਟਰ ਕੋਲ ਨਹੀਂ ਗਿਆ ਜਿਹੜਾ ਮਨ ਦਾ ਇਲਾਜ ਕਰਦਾ ਹੋਵੇ। ਗੁਰੂ ਨੇ ਇਸੇ ਲਈ ਬਾਣੀ ਨੂੰ ਦਰਾਖ ਦਿੱਤਾ, ਕਹਿਣ ਲੱਗੇ

ਨਤੀਜਾ ਇਹ ਹੈ ਕਿ ਮਨੁੱਖ ਤਨ ਲਈ ਸਭ ਕੁਛ ਕਰ ਰਿਹਾ ਹੈ। ਤੇ ਗੁਰੂ ਵੀ ਕਹਿੰਦੇ ਜਦੋਂ ਮੈਲ ਧੋਣ ਦਾ ਵੀ ਮਸਲਾ ਆਇਆ ਨਾ, ਸਿਰ ਤੇ ਜੀਉ ਮਲੀਨ ਹੈ, ਮੈਲਾ ਤੇ ਮਨ ਸੀ, ਮਨੁੱਖ ਧੋਣ ਤਨ ਨੂੰ ਲੱਗ ਪਿਆ ਕਿਉਂਕਿ ਦਿਸਦਾ ਸੀ। ਜਨਮ ਜਨਮ ਕੀ ਇਸ ਮਨ ਤੋਂ ਮਨ ਲੱਗ ਗਈ, ਕਾਲਾ ਹੋਇਆ ਸਿਆਹ ਤੇ ਮਨ ਸੀ, ਪਰ ਮਨੁੱਖ ਸਾਬਣ ਤਨ ਨੂੰ ਮਲਣ ਲੱਗ ਪਿਆ, ਤੀਰਥਾਂ ਤੇ ਇਸ਼ਨਾਨ ਤਨ ਨੂੰ ਕਰਾਉਣ ਲੱਗ ਪਿਆ। ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ, ਆਖਿਆ ਸੂਚੇ ਨਾ ਆਖੀਏ ਦੇਣ ਜੋ ਪਿੰਡਾ ਧੋਏ, ਪਰ ਮਨੁੱਖ ਨੂੰ ਦਿਸਦਾ ਹੀ ਤਨ ਹੈ, ਪਿੰਡਾ ਹੀ ਦਿਸਦਾ, ਮਨ ਦਿਸਦਾ ਨਹੀਂ, ਮਨ ਇਸਦੀ ਪਹੁੰਚ ਤੋਂ ਬਾਹਰ ਹੋ ਗਿਆ। ਨਤੀਜਾ ਨਿਕਲਦਾ ਮਨ ਮੈਲਾ ਵੀ ਹੈ, ਮਨ ਰੋਗੀ ਵੀ ਹੈ, ਉਹਦਾ ਧਿਆਨ ਹੀ ਨਹੀਂ ਦਿੰਦਾ। ਹਾਲਾਂਕਿ ਗੁਰੂ ਦਾ ਸੰਬੰਧ ਮਨ ਨਾਲ ਸੀ, ਰੱਬ ਦਾ ਸੰਬੰਧ ਮਨ ਨਾਲ ਸੀ। ਰੱਬ ਨੇ ਜੇ ਵਸਣਾ ਸੀ, ਨਾਮ ਨੇ ਜੇ ਵਸਣਾ ਸੀ, ਗੁਰਾਂ ਨੇ ਜੇ ਵਸਣਾ ਸੀ, ਉਹਨਾਂ ਆ ਕੇ ਵਸਣਾ ਸੀ ਮਨ ਵਿੱਚ, ਉਹ ਰੋਗੀ ਹੈ, ਉਹ ਮੈਲਾ ਹੈ। ਤੇ ਹੁਣ ਮੈਲੇ ਮਨ ਵਿੱਚ ਜਿਹੜਾ ਨਿਰਮਲ ਪ੍ਰਭੂ ਹੈ, ਉਹ ਆ ਕੇ ਕਿਵੇਂ ਵਸੇ? ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ

ਕਹਿੰਦੇ ਨੇ ਬੇਤਾਲਿਆਂ ਦੀ ਤਰ੍ਹਾਂ ਬੇਤਰਤੀਬਾ। ਅਤਾਲ ਦਾ ਕੀ ਅਰਥ ਹੁੰਦਾ? ਕਿਸੇ ਚੀਜ਼ ਨੂੰ ਧੁਨੀ ਨੂੰ ਕੋਈ ਤਰਤੀਬ ਦੇ ਦੇ, ਇਹਦੇ ਤੋਂ ਇੱਕ ਇੰਚ ਭਰ ਕੋਈ ਅੱਗੇ ਪਿੱਛੇ ਹੋ ਜਾਏ ਤੇ ਅਸੀਂ ਆਖਦੇ ਹਾਂ ਬੇਤਾਲ ਹੋ ਗਈ। ਇੱਕ ਪਲ ਦਾ ਵੀ ਇਹਦੇ ਨਾਲੋਂ ਫਰਕ ਨਹੀਂ ਪੈ ਸਕਦਾ, ਨਹੀਂ ਤੇ ਬੇਤਾਲ ਹੋ ਗਈ। ਜਿਹੜਾ ਇਹਦੀ ਲੈ ਵਿੱਚੋਂ ਨਿਕਲ ਜਾਏ, ਜਿਹੜਾ ਇਹਦੇ ਚੱਕਰ ਚੋਂ ਨਿਕਲ ਜਾਏ, ਜਿਹੜਾ ਇਸਦੇ ਦਾਇਰੇ ਤੋਂ ਬਾਹਰ ਹੋ ਜਾਏ। ਗੁਰੂ ਕਹਿੰਦੇ ਨੇ ਜਿਹੜੇ ਲੋਕ ਬੇਤਾਲੇ ਮੈਂ ਜੀਵਨ ਦੇ ਸਮਝਣਾ, ਜਿਹੜੇ ਬਾਣੀ ਦੀ ਤਾਲ ਦੇ ਦੁਆਲੇ ਨਹੀਂ ਫਿਰਦੇ। ਗੁਰੂ ਨੇ ਬਾਣੀ ਵੀ ਚੱਕਿਆ, ਕਹਿਣ ਲੱਗੇ ਸੱਤ ਸੰਤੋਖ ਵੱਜੇ ਦੋਏ ਤਾਲ। ਗੁਰੂ ਦੀ ਤਾਲ ਵਜਾਉਂਦਾ ਤੇ ਸੱਤ ਸੰਤੋਖ ਦੀ ਤਾਲ ਵਜਾਉਂਦਾ। ਹੁਣ ਜਿਹੜਾ ਕ੍ਰਿਸ਼ਨਾ ਵੱਡਾ ਰੋਗ ਲੱਗਾ, ਕ੍ਰਿਸ਼ਨਾ ਨੇ ਤੇ ਖਤਮ ਸੱਤ ਸੰਤੋਖ ਨਾਲ ਹੀ ਹੋਣਾ। ਕਹਿਣ ਲੱਗੇ ਪਰ ਹਾਲਤ ਇਹ, ਗੁਰੂ ਸੱਤ ਸੰਤੋਖ ਦੀ ਤਾਲ ਵਜਾ ਰਹੇ ਹੈ ਤੇ ਇਹ ਮਨੁੱਖ ਬੇਤਾਲਾ ਹੀ ਪਿਆ ਫਿਰਦਾ, ਉਹਦੇ ਨਾਲ ਆਪਣੇ ਆਪ ਨੂੰ ਸੰਬੰਧਿਤ ਹੀ ਨਹੀਂ ਕਰ। ਪਰ ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਤੇ ਆਖਿਆ, ਭਲਿਆ ਸੱਤ ਸੰਤੋਖ ਵੱਜੇ ਦੋਏ ਤਾਲ, ਪੈਰੀ ਵਾਜਾ ਸਦਾ ਨਿਹਾਲ। ਜੇ ਤੂੰ ਆਪਣੇ ਪੈਰਾਂ ਦੀ, ਆਪਣੇ ਜੀਵਨ ਦੇ ਕਰਮਾਂ ਦੀ ਚਾਲ ਗੁਰੂ ਦੇ ਵਜਾਏ ਹੋਏ ਸੱਤ ਸੰਤੋਖ ਦੇ ਤਾਲ ਵਿੱਚ ਲੈ ਆਵੇਂ, ਬੇਤਾਲ ਨਾ ਹੋਵੇ, ਤੇ ਫਿਰ ਸਦਾ ਨਿਹਾਲ ਹੋ ਜਾਏਗਾ। ਪੈਰੀ ਵਾਜਾ ਸਦਾ ਨਿਹਾਲ, ਜਿਹੜੀ ਸੱਤ ਸੰਤੋਖ ਦੀ ਤਾਲ ਗੁਰੂ ਵਜਾਉਂਦਾ, ਤੂੰ ਉਹਦੇ ਤੋਂ ਬੇਤਾਲ ਹੋ ਗਏ। ਗੁਰੂ ਕਹਿੰਦੇ ਨੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਕਹੇ ਨਾਨਕ, ਜਿੰਨੀ ਸੱਚ ਤਜਿਆ ਕੂੜੇ ਲੱਗੇ, ਤਿੰਨੀ ਜਨਮ ਜੂਏ ਹਾਰਿਆ। ਫਿਰ ਜੀ ਦੱਸੋ, ਆਖਰ ਇਹ ਜੂਏ ਹਾਰਿਆ ਜਾਂਦਾ ਜਨਮ ਕੋਈ ਬਣਜਾਰਾ ਕਿਵੇਂ ਖੱਟੇ? ਗੁਰੂ ਨੇ ਅਗਲੀ ਪੌੜੀ ਵਿੱਚ ਆਖਿਆ, ਭਲਿਆ ਹੁੰਦਾ ਇੱਕੋ ਤਰੀਕਾ ਹੈ ਕਿ ਜੀਓ ਨਿਰਮਲ ਬਾਹਰੋਂ, ਮੇਰਾ ਬਾਹਰੋਂ ਨਹੀਂ, ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਜਿਹੜੀ ਤਾਲ ਗੁਰੂ ਵਜਾਏ, ਉਹਦੇ ਅਨੁਕੂਲ ਆਪਣੇ ਜੀਵਨ ਦੇ ਕਦਮ ਰੱਖਣੇ, ਸਤਿਗੁਰ ਤੇ ਕਰਨੀ ਕਮਾਣੀ। ਫਿਰ ਕਹਿਣ ਲੱਗੇ, ਜਿਹੜੀ ਸਤਿਗੁਰੂ ਦੀ ਕਰਨੀ ਹੈ, ਉਹਦੇ ਵਿੱਚ ਇੱਕ ਖਿਆਲ ਕਰੀ ਕਿ ਕੂੜ ਕੀ ਸੋਏ ਪਹੁੰਚੇ ਨਾਹੀਂ। ਕੂੜ ਬੋਲਣਾ, ਕੂੜਾ ਜੀਵਨ ਜੀਵਣਾ ਤਾਂ ਕਿਤੇ ਰਹਿ ਗਿਆ। ਗੁਰੂ ਕਹਿੰਦੇ ਨੇ, ਕੂੜ ਦੀ ਸੋ ਵੀ ਕੰਨੀ ਨਾ ਪਹੁੰਚੇ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਕਹਿਣ ਲੱਗੇ, ਇਹ ਕਰਕੇ ਵੇਖ ਲੈ, ਫਿਰ ਜਨਮ ਜੂਏ ਹਾਰਿਆ ਨਹੀਂ ਹੋਵੇਗਾ, ਬਲਕਿ ਜਨਮ ਰਤਨ ਜੀ ਨਹੀਂ ਖੱਟਿਆ ਹੋ ਗਿਆ। ਬਿਲਕੁਲ ਉਸਦੇ ਕੋਲ ਦੂਜਾ ਜਵਾਬ ਦਿੱਤਾ ਨੇ, ਉਹ ਤਾਂ ਕਹਿੰਦੇ ਜਨਮ ਜੂਏ ਹਾਰਿਆ। ਇਹ ਕਹਿੰਦੇ ਨਹੀਂ, ਜੇ ਤੂੰ ਕਰਨੀ ਕਮਾਣੀ ਗੁਰੂ ਦੇ ਤਾਲ ਦੇ ਅਨੁਕੂਲ ਕਰ ਲੈ ਤਾਂ ਫਿਰ ਕੀ ਹੋਏਗਾ,

0: ਤਨ ਕਰਕੇ ਮਨੁੱਖ ਜੀਉ ਰਿਹਾ, ਇਸ ਲਈ ਜ਼ਬਾਨ ਵੀ ਤਨ ਦਾ ਹਿੱਸਾ ਹੈ, ਕੰਨ ਵੀ ਤਨ ਦਾ ਹਿੱਸਾ ਹੈ, ਤੇ ਬਾਣੀ ਗੁਰੂ ਸਿੱਖਿਆ ਵੀ ਇਹਨਾਂ ਤੱਕ ਹੀ ਸੀਮਤ ਰਹਿ ਗਈ ਹੈ। ਕੋਈ ਮਨੁੱਖ ਮੇਰੇ ਵਰਗਾ ਤਨ ਦੇ ਹਿੱਸੇ ਮੂੰਹ ਨਾਲ ਗਾਈ ਜਾਂਦਾ, ਤੇ ਕੋਈ ਮਨੁੱਖ ਤਨ ਦੇ ਹਿੱਸੇ ਕੰਨ ਨਾਲ ਸੁਣ ਜਾਂਦਾ। ਜੀਵਨ ਤਨ ਤੱਕ ਸੀਮਤ ਹੋ, ਮੂੰਹ ਨਾਲ ਗਾ ਲਈਏ, ਕੰਨ ਨਾਲ ਸੁਣ ਲਈਏ, ਤੇ ਮੂੰਹ ਤੇ ਕੰਨ ਦੋਨੋਂ ਹੀ ਤਨ ਦਾ ਹਿੱਸਾ। ਗੁਰੂ ਨੇ ਆਖਿਆ ਸੀ ਉਹ ਭਲਿਆ ਮਨ ਕਰਕੇ ਗਾ, ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਮਨ ਨੇ ਹੀ ਸੁਣਨਾ ਸੀ, ਮਨ ਨੇ ਹੀ ਗਾਉਣਾ ਸੀ, ਮਨ ਨੇ ਹੀ ਵਸਾਉਣਾ ਸੀ। ਗੱਲ ਮਨ ਤੱਕ ਪਹੁੰਚੇ ਤੇ ਤਾਂ ਇਹੋ ਕਾਰਨ ਹੈ ਤਨ ਸੁੱਚਾ ਹੋ ਰਿਹਾ, ਤਨ ਦੇ ਇਸ਼ਨਾਨ ਹੋ ਰਹੇ ਨੇ, ਮਨ ਮੈਲੇ ਦਾ ਮੈਲਾ, ਰੋਗੀ ਦਾ ਰੋਗੀ ਟਿਕਿਆ ਹੋਇਆ। ਗੁਰੂ ਨੇ ਇਸੇ ਲਈ ਦੋ ਲਾਈਨਾਂ ਵਿੱਚ ਫੈਸਲਾ ਕੀਤਾ, ਕਹਿੰਦੇ ਨੇ ਇੱਕ ਪਾਸੇ ਤਿੰਨੀ ਜਨਮ ਜੂਨ ਹਾਰਿਆ, ਜਿਉਂ ਮੈਲੇ ਬਾਹਰੋਂ ਨਿਰਮਲ ਤਿੰਨੀ ਜਨਮ ਜੂਏ ਹਾਰਿਆ, ਤੇ ਦੂਜੇ ਪਾਸੇ ਕਹਿਣ ਲੱਗੇ ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ ਜਨਮ ਰਤਨ, ਜਿੰਨੀ ਖੱਟਿਆ ਭਰੇ ਸੇ। ਖੱਟੀ ਹੁੰਦੀ ਜੂਏ ਨਹੀਂ ਹਾਰਿਆ ਜਾਂਦਾ, ਉਸ ਜਨਮ ਰਤਨ ਵਿੱਚ ਕੁਛ ਕਮਾਇਆ ਜਾਂਦਾ, ਜਿਹੜਾ ਕਮਾਇਆ ਹੋਇਆ ਮਨੁੱਖ ਨਾਲ ਲੈ ਕੇ ਜਾਂਦਾ। ਅਸੀਂ ਰੋਜ਼ ਪੜ੍ਹਨੇ ਹਾਂ ਜਿੰਨੀ ਨਾਮ ਦਿਹਾਇਆ ਗੈ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਤੇਤੀ ਸੁਖੀ ਮਾਤਾ ਜਾ ਕੇ ਕੋਸ਼ਿਸ਼ ਕਰੇ। ਬਾਣੀ ਦਾ ਮਕਸਦ ਮਨ ਕਰਕੇ ਸੰਪੂਰਨ ਹੋਵੇ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

खंडन को ठाकुर दिशा तुम सब सज

ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ

ਆਪਾਂ ਸਾਰੇ ਭਾਗਾਂ ਵਾਲੇ ਹਾਂ, ਪਵਿੱਤਰ ਹਜ਼ੂਰੀ ਅੰਦਰ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਆਪ ਜੀ ਨੇ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜੱਥਿਆਂ ਪਾਸੋਂ ਭਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਨ ਥੋੜ੍ਹੇ ਸਮੇਂ ਵਾਸਤੇ ਵਿਚਾਰਾਂ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰੋ, ਆਪ ਹੀ ਬਖਸ਼ਿਸ਼ ਕਰਕੇ ਸ਼ਬਦ ਦੀ ਵਿਚਾਰ ਕਰਵਾ ਲਓ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ। ਗੱਜ ਵੱਜ ਕੇ ਗੁਰੂ ਫਤਿਹ ਸਾਂਝ।

ਮਾਤਾ ਜੀ ਰਹਿਮਤ ਕਰਦੇ ਹਨ, ਜਿਨ ਮਸਤਕ ਔਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਮ।

ਮਨੁੱਖਾ ਜਨਮ ਪਾ ਕੇ ਉਹਨਾਂ ਨੂੰ ਮਿਲਾਪ ਹੁੰਦਾ ਹੈ। ਸੱਚਾ ਜਦ ਗੁਰਬਾਣੀ ਦੇ ਚਾਨਣ ਵਿੱਚ ਆਪਾਂ ਵੇਖਦੇ ਹਾਂ, ਪਤਾ ਲੱਗਦਾ ਹੈ ਬਹੁਤ ਕੁਝ ਹੈ ਜੋ ਸਾਡੇ ਕੋਲ ਪੂਰਬਲਾ ਹੈ, ਬਹੁਤ ਕੁਝ ਹੈ ਜੋ ਅੱਜ ਕਮਾ ਵੀ ਰਹੇ ਹਾਂ, ਨਾਲ ਦੀ ਨਾਲ ਵੀ ਵਰਤੋਂ ਚ ਆਵੇਗਾ, ਉਹਦਾ ਬੈਲੈਂਸ ਵੀ ਬਚ ਜਾਏਗਾ।

ਮੈਂ ਉਹਦੇ ਅਨੁਸਾਰ ਅਸੀਂ ਉਹਨਾਂ ਲੀਹਾਂ ਵਿੱਚ ਚੱਲ ਰਹੇ ਹਾਂ ਜਿਨ੍ਹਾਂ ਦਾ ਕਰਮ ਚੰਗਾ ਹੈ ਉਹਨਾਂ ਨੂੰ ਫਿਰ ਗੁਰੂ ਦਾ ਮਿਲਾ।

ਮਿਟੇਰੀ ਕਰ ਗੇਹਣ ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮੰ। ਕਰਵਾਲੀ ਨੂੰ ਕਹਿੰਦੇ ਹਨ। ਭਾਈ ਸਾਹਿਬ ਸਿੰਘ ਜੀ ਨੇ ਤੇ ਜਿੰਦ ਦਾ ਇਸ਼ਾਰਾ ਕੀਤਾ, ਮੁਬਾਰਕ ਹੈ, ਪਰ ਸੱਚ ਹੈ ਉਹਨਾਂ ਨਾਲ ਨਿੱਜੀ ਘਟਨਾ ਇਹੋ ਜਿਹੀ ਵਾਪਰ ਗਈ ਜਿਹਦੇ ਚ ਘਰਵਾਲੀ ਕੁਝ ਅਲਾਮੇ ਵੀ ਦਿੰਦੀ ਸੀ ਮਾਲਕ ਨੂੰ, ਗਿਲਿਆ ਜਾਰੀ ਵੀ ਕਰਦੀ ਸੀ। ਬੰਦਾ ਕੁਝ ਰੱਬੀ ਦਾਤਾਂ ਤੋਂ ਜਦੋਂ ਵਾਂਝਾ ਰਹਿ ਜਾਂਦਾ ਹੈ, ਦੁਨਿਆਵੀ ਦਾਤਾਂ ਰੱਬੀ ਦਾਤਾਂ ਕਈ ਵਾਰੀ ਮਾਨਸਿਕ ਬੋਝ ਦਾ ਕਾਰਨ ਬਣ ਜਾਂਦੀਆਂ ਹਨ। ਮੈਂ ਕਿਉਂ ਖਾਲੀ ਰਹਿ ਗਿਆ, ਕੀ ਕਾਰਨ ਹੈ, ਮੇਰੇ ਕੋਲ ਨਹੀਂ ਇਹ ਬਖਸ਼ਿਸ਼ ਹੋਈ, ਮੇਰੀ ਝੋਲੀ ਧੀਆਂ ਪੁੱਤਰਾਂ ਦੀ ਦਾਤ ਨਹੀਂ ਪਈ। ਬੰਦਾ ਕਈ ਵਾਰੀ ਫਿਰ ਖਾਸ ਤੌਰ ਤੇ ਇਸਤਰੀ ਮਮਤਾ ਬਹੁਤ ਹੈ, ਜੀਵਨ ਹੀ ਸਫਲਤਾ ਹੈ। ਖੈਰ ਉਹ ਮੇਰਾ ਵਿਸ਼ਾ ਨਹੀਂ, ਮੈਂ ਇੰਨਾ ਹੀ ਦੱਸ ਰਿਹਾ। ਕਹਿੰਦੇ ਹਨ ਕਿਉਂ ਮਾੜਾ ਚੰਗਾ ਬੋਲਦੀ, ਬਹੁਤ ਕੁਝ ਹੈ। ਪੂਰਬ ਲੋ ਕਰਮ ਕਿਰਤ ਨਾ ਮਿਟੇ ਰੀ ਕਰ ਗਏ ਹਨ, ਉਹ ਨਹੀਂ ਮਿਟਦਾ। ਇਸ ਕਰਕੇ ਮੈਂ ਤੇ ਮਾਲਕ ਦਾ ਨਾਮ ਜਪਦਾ ਹਾਂ, ਹੁਣੀ ਕੁਛ ਚੰਗਾ ਕਰ ਲਈਏ। ਸਤਿਗੁਰੂ ਸੁਖਮਨੀ ਸਾਹਿਬ ਵਿੱਚ ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਮੇਰਿਆ ਮਨਾ ਕਿਉਂ ਵਰਲਾਪ ਕਰਦਾ ਹੈ, ਕਿਉਂ ਗਿਲਿਆ ਜਾਰੀਆਂ ਕਰਦਾ ਹੈ। ਸਤਿਗੁਰੂ ਤੇ ਕਹਿੰਦੇ ਹਨ ਕਿਤੇ ਤੂੰ ਗਿਲਿਆ ਜਾਰੀਆਂ ਛੱਡ ਦੇਵੇਂ, ਅਹਿਰਖ ਵਾਦ ਨਾ ਕੀਜੇ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਅਲਾਮਿਆਂ ਨਾਲੋਂ ਕਮਾਈ ਕਰ, ਅਲਾਮਿਆਂ ਨਾਲੋਂ ਨਾਮ ਜਪ ਤੇਰੀਆਂ ਝੋਲੀਆਂ ਭਰ ਜਾਣ, ਕੋਈ ਘਾਟਾ ਨਹੀਂ ਰਹੇਗਾ। ਪਰ ਇਹ ਸਤਿਗੁਰੂ ਜ਼ਰੂਰ ਕਹਿੰਦੇ ਹਨ ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾ। ਦੁੱਖ ਸੁੱਖ ਦਾ ਦਾਤਾ ਵਾਹਿਗੁਰੂ, ਹੋਰਨਾਂ ਖਿਆਲਾਂ ਨੂੰ ਤਿਆਗ, ਉਸ ਮਾਲਕ ਵੱਲ ਧਿਆਨ ਕਰ, ਉਸ ਵਾਹਿਗੁਰੂ ਵੱਲ ਸੁਰਤ ਜੋੜ, ਜੋ ਸਭ ਕੁਝ ਦੇ ਸਕਦਾ ਹੈ, ਜੋ ਸਾਰੀਆਂ ਬਖਸ਼ਿਸ਼ਾਂ ਕਰ ਸਕਦਾ ਹੈ। ਸਤਿਗੁਰੂ ਕਹਿੰਦੇ ਹਨ ਪੂਰਬਲਾ ਸੱਚ ਤੇ ਇਹ ਹੈ ਸੰਗਤ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ, ਗੁਰੂ ਕੋਲ ਆਉਣ ਦਾ ਸੁਭਾਗ, ਗੁਰੂ ਦਾ ਮਿਲਾਪ, ਇਹ ਵੀ ਸਭ ਕੁਝ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟੇ ਉਹ ਪੁਰਖ ਰਸਕ ਬੈਰਕ। ਕੁਝ ਪੂਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਹੈ ਜਦੋਂ, ਉਦੋਂ ਗੁਰੂ ਦਾ ਮਿਲਾਪ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਲ। ਗੁਰੂ ਦਾ ਮਿਲਾਪ ਪੂਰਬਲਾ ਇਤਿਹਾਸ ਦਾ ਪੱਖ ਵੀ ਐਸਾ ਸਾਬਤ ਕਰਦਾ ਹੈ। ਜੇ ਕੁਛ ਪੂਰਬਲਾ ਨਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਸਿੱਖ ਤੇ ਬਹੁਤ

ਭਾਈ ਅਦਿੱਤਾ ਰੰਧਾਵਾ ਜੀ, ਭਾਈ ਸਧਾਰਨ ਜੀ, ਭਾਈ ਬੂੜਾ ਕਲਾਲ ਜੀ, ਇਹਨਾਂ ਦੇ ਜਦੋਂ ਜੀਵਨ ਪੜ੍ਹਨੇ ਆ, ਇਹ ਕਿੰਨੀਆਂ ਕੁ ਪਿਆਰੀਆਂ ਪ੍ਰਤਿਸ਼ਠਤ ਰੂਹਾਂ, ਇਹ ਵੀ ਤੇ ਸਤਿਗੁਰੂ ਦੇ ਦਰ ਆਈਆਂ ਹੀ ਸਨ। ਪਰ ਕਾਰਨ ਕੀ ਹੈ? ਜਿਸ ਦਿਨ ਭਾਈ ਲਹਿਣਾ ਜੀ ਆਉਂਦੇ ਹਨ, ਸਤਿਗੁਰੂ ਅੱਗਲ ਵਾਂਢੀ ਚਲੇ ਜਾਂਦੇ ਹਨ। ਇਹਦਾ ਕਾਰਨ ਇਹ ਹੈ, ਅਸਲ ਵਿੱਚ ਉਹਦਾ ਪੂਰਬਲਾ ਕੁਛ ਹੈ ਲੈਣਾ, ਭਾਵੇਂ ਕਿ ਸਾਰਿਆਂ ਦਾ ਹੀ ਹੈ, ਇਹ ਨਹੀਂ ਕਿ ਦੂਸਰਿਆਂ ਦਾ ਨਹੀਂ, ਉਹ ਐਵੇਂ ਕਿਤੇ ਆ ਗਏ ਹਨ। ਮੈਂ ਤੇ ਇਸ ਤਰ੍ਹਾਂ ਕਰਾਂ ਭਰੋਸਾ, ਧੰਨ ਗੁਰੂ ਗੋਬਿੰਦ ਸਿੰਘ।

ਮਹਾਰਾਜ ਜੀ ਦੇ ਨਾਲ ਜਿਹੜੇ ਗੁਰਸਿੱਖਾਂ ਦਾ ਸਾਥ ਰਿਹਾ, ਸੱਚ ਹੈ ਉਹਨਾਂ ਨੂੰ ਐਵੇਂ ਆਮ ਨਾ ਸਮਝ ਲੈਣਾ, ਮੈਂ ਤੇ ਕਹਿੰਦਾ ਸਤਿਗੁਰੂ ਨਾਲ ਤਪ ਘਾਲਦੇ ਰਹੇ ਹਾਂ। ਜ਼ਰੂਰ ਬਦਗੀ ਸਿਮਰਨ ਕਪੂਰਬਲਾ ਸਾਥ, ਨਹੀਂ ਤੇ ਈਸਾ ਜੀ ਵਿਚਾਰੇ ਇੰਨਾ ਚਿਰ ਨਾਲ ਰਹੇ ਲੋਕ, ਬਾਰਾਂ ਬੰਦੇ ਸਨ ਨਾਲ ਆਖਰੀ ਰਾਤ। ਪਰ ਵੇਖੋ ਇੱਕ ਅਵਤਾਰੀ ਪੁਰਸ਼ ਨੂੰ ਕਿੰਨਾ ਕੁ ਭਰੋਸਾ ਹੈ। ਕਹਿੰਦੇ ਹਨ ਤੁਸੀਂ ਸਵੇਰ ਤੱਕ 12 ਦੇ 12 ਹੀ ਮੇਰੇ ਕੋਲੋਂ ਮੁਨਕਰ ਹੋ ਜਾਓ। ਤੁਸੀਂ 12 ਦੇ 12 ਹੀ ਕਹਿ ਦਿਓਗੇ ਈਸਾ ਜੀ ਸਾਡਾ ਕੁਛ ਨਹੀਂ ਲੱਗਦਾ, ਸਾਡਾ ਈਸਾ ਜੀ ਨਾਲ ਕੋਈ ਸੰਬੰਧ ਨਹੀਂ ਹੈ। ਹੋਇਆ ਵੀ ਵਾਕਿਆ ਹੀ ਇਸੇ ਤਰ੍ਹਾਂ, ਕੋਈ ਵੀ ਐਸਾ ਨਹੀਂ ਜਿਹੜਾ ਕਹੇ ਹਾਂ ਮੈਂ ਸਿਦਾ ਹੋਣ ਵਾਸਤੇ ਤਿਆਰ ਹਾਂ, ਮੈਂ ਕੁਰਬਾਨ ਹੋਣ ਵਾਸਤੇ, ਮੈਂ ਈਸਾ ਜੀ ਦੇ ਨਾਲ ਹੀ ਗ੍ਰਿਫਤਾਰ ਹੋਣ ਵਾਸਤੇ, ਮੈਂ ਮੇਰਾ ਜੀਵਨ ਹਨ ਈਸਾ ਜੀ, ਇਹ ਕਿਸੇ ਨਹੀਂ ਆਖਿਆ। ਪਰ ਜਿਹੜੇ ਇੰਨੀਆਂ ਇੰਨੀਆਂ ਕੁਰਬਾਨੀਆਂ ਕਿਤੇ ਐਵੇਂ ਨਹੀਂ, ਬਸ ਤਾਂ ਹੀ ਬੇਨਤੀ ਹੈ ਭਾਈ ਲੈਣਾ ਜੀ ਆਏ ਕਾਰਨ ਕੀ ਹੈ। ਸਤਿਗੁਰੂ ਅੱਗਲ ਵਾਂਢੀ ਆ ਜਾਂਦੇ, ਅੱਗਲ ਵਾਂਢੀ ਆਉਂਦੇ ਹਨ ਜਦੋਂ ਮਿਲਾਪ ਹੁੰਦਾ ਸਾਖੀਕਾਰਾਂ ਨੇ ਵੱਖਰੇ ਵੱਖਰੇ ਢੰਗ ਨਾਲ, ਸਾਖੀਕਾਰਾਂ ਦੇ ਮੁਤਾਬਕ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਕੋਲ ਪੁੱਛਣ ਲੱਗ ਪੈਂਦੇ। ਕਹਿਣ ਲੱਗੇ ਬਜ਼ੁਰਗੋ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਜਾਣਾ, ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ, ਕਿਰਪਾ ਕਰ ਸਕਦੇ ਹੋ ਮੈਨੂੰ ਰਸਤਾ ਦੱਸ ਦਿਓ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਘਬਰਾਓ ਨਾ, ਮੈਂ ਜਾਣਦਾ ਹਾਂ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਜਿੰਨਾ ਮੈਂ ਜਾਣਦਾ ਹਾਂ ਹੋਰ ਸਕਦਾ ਕੋਈ ਹੋਰ ਕੋਈ ਜਾਣਦਾ ਹੀ ਨਹੀਂ, ਤੁਸੀਂ ਘਬਰਾਓ ਨਾ। ਉਹਨਾਂ ਦੇ ਕਹਿੰਦੇ ਹਨ ਘੋੜੀ ਦੀ ਆਵਾਜ਼ ਸਤਿਗੁਰੂ ਜੀ ਨੇ ਫੜ ਲਈ, ਚੱਲ ਪਏ। ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਕੋਈ ਬਚਨ ਸੁਣਾਓ। ਉਹ ਗੱਲਾਂ ਕਰਦੇ ਜਾ ਰਹੇ ਹਨ, ਨਾਲ ਕਹਿੰਦੇ ਹਨ ਭਾਈ ਲੈਣਾ ਜੀ ਘੋੜੀ ਤੇ ਚੜ੍ਹੇ ਚੜ੍ਹਾਏ ਬਜ਼ੁਰਗੋ, ਜਿਸ ਗੁਰੂ ਨਾਨਕ ਸਾਹਿਬ ਜੀ ਦੀਆਂ ਗੱਲਾਂ ਚੋਂ ਇੰਨਾ ਆਨੰਦ ਆ ਰਿਹਾ ਹੈ, ਉਸ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ ਸੰਗਤ ਕਰਕੇ ਕੀ ਰਹਿਮਤ ਹੋਵੇਗੀ। ਜਦੋਂ ਗਏ ਨਾ ਸਤਿਗੁਰਾਂ ਇਸ਼ਾਰਾ ਕਰ ਦਿੱਤਾ, ਖੈਰ ਆਪਾਂ ਸਾਰੇ ਸਾਥੀ ਜਾਣਨੇ ਆ, ਬੰਨਿਆ ਉਹ ਘੋੜੀ ਗੁਰੂ ਨਾਨਕ ਸਾਹਿਬ ਜ਼ਰੂਰ ਅੰਦਰ ਹੋਣਗੇ। ਜਦੋਂ ਆਏ ਆ ਕੇ ਨਤਮਸਤਕ ਹੋਏ ਤੇ ਬੜੇ ਸ਼ਰਮਸਾਰ ਹੋਏ, ਤੂੰ ਕਿੱਡਾ ਮਾੜਾ ਹੈ, ਤੂੰ ਕਿੱਡਾ ਨਭਾਗਾ ਹੈ, ਵੇਖ ਗੁਰੂ ਨਾਨਕ ਸਾਹਿਬ ਹੀ ਤੇਰੇ ਨਾਲ ਆ ਰਹੇ ਸਨ ਤੇ ਤੂੰ ਘੋੜੀ ਤੇ ਚੜਿਆ ਆ ਰਿਹਾ ਸਾਂ, ਗੁਰੂ ਨਾਨਕ ਸਾਹਿਬ ਪੈਦਲ ਆਏ ਹਨ, ਪਛਾਣਿਆ ਨਾ ਜਦੋਂ, ਇਹ ਤੇ ਉਹੀ ਬਜ਼ੁਰਗ ਹਨ। ਕਹਿੰਦੇ ਹਨ ਚਰਨੀ ਪੈ ਗਏ, ਸਤਿਗੁਰੂ ਬਚਨ ਕਰਨਾ ਚਾਹੁੰਦੇ ਕੁਛ ਨਹੀਂ, ਸਤਿਗੁਰੂ ਜੀ ਮੇਰੇ ਕੋਲੋਂ ਬਹੁਤ ਪਾਪ ਹੋ ਗਿਆ, ਮੇਰੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ। ਸਤਿਗੁਰਾਂ ਇੰਨਾ ਹੀ ਕਿਹਾ, ਪੁਰਖਾ ਸੱਚ ਇਹ ਗੱਲ ਦੱਸ ਤੇਰਾ ਨਾਮ ਕੀ ਹੈ? ਕਹਿੰਦੇ ਹਨ ਜੀ ਲੈਣਾ। ਸਤਿਗੁਰੂ ਕਹਿੰਦੇ ਭਰਮ ਚ ਨਹੀਂ ਪਈਦਾ, ਲੈਣੇਦਾਰ ਹਮੇਸ਼ਾ ਘੋੜੀਆਂ ਤੇ ਆਉਂਦੇ ਹਨ, ਜਿੰਨਾ ਕੁਝ ਦੇਣਾ ਹੁੰਦਾ ਉਹ ਨਾਲ ਪੈਦਲ ਹੀ ਹੁੰਦੇ ਹਨ। ਤੂੰ ਸਾਡੇ ਕੋਲੋਂ ਕੁਝ ਲੈਣਾ ਹੈ, ਅਸੀਂ ਤੇਰਾ ਕੁਝ ਦੇਣਾ ਹੈ। ਇਹਦਾ ਭਾਵ ਕੁਝ ਪੂਰਬਲਾ ਹੈ ਤੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਨਾ, ਪੂਰਬਲਾ ਕੁਝ ਹੈ ਤੇ ਸਤਿਗੁਰੂ ਅਜੇ ਕਿਸੇ ਕਮਾਈ ਤੋਂ ਪਹਿਲਾਂ ਹੀ ਕਹਿ ਰਹੇ ਹਨ ਤੂੰ ਕੁਝ ਲੈਣਾ ਹੈ, ਅਸੀਂ ਤੇਰਾ ਕੁਝ ਦੇਣਾ ਹੈ। ਪਰ ਇੱਕ ਗੱਲ ਭਰੋਸਾ ਕਰੀ, ਯਕੀਨ ਕਰੀ, ਤੂੰ ਘੋੜੀ ਦੀ ਵਾਗ ਫੜਾਈ ਮੇਰੇ ਹੱਥ ਤੇ ਤੂੰ ਮੇਰੇ ਕੋਲ ਪਹੁੰਚ ਗਿਆ, ਤੇ ਹੁਣ ਮਨ ਦੀ ਵਾਗ ਵੀ ਫੜਾ ਦੇ ਤਾਂ ਕਿ ਜਿਹੜਾ ਜੋ ਮੈਂ ਤੇਰਾ ਦੇਣਾ ਮੈਂ ਦੇ ਸਕਾਂ, ਜੋ ਤੂੰ ਲੈਣਾ ਤੂੰ ਲੈ ਸਕੇ। ਉਹ ਤਾਂ ਹੀ ਹੋਵੇਗਾ ਜੇ ਮਨ ਪੂਰਨ ਤੌਰ ਤੇ ਭੇਟ ਕਰ ਦੇਗਾ। ਹੋਰ ਵੀ ਗਵਾਹੀਆਂ, ਭਾਈ ਗੁਰਦਾਸ ਜੀ, ਧੰਨ ਗੁਰੂ ਗੁਰੂ ਰਾਮਦਾਸ ਜੀ ਦੀ ਉਸਤਤ ਵਡਿਆਈ ਵਿੱਚ ਪੂਰਬ ਦੇਵਣਾ ਜਿਸ ਕੀ ਵਸਤ ਜਿਸ ਦੀ ਵਸਤ ਸਹਿ ਕਰਿਆ ਵੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ
ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ ਉਲਟਾ ਖੇਲ ਖਸਮ ਉਲਟੀ ਗੰਗ ਸਮੁੰਦਰ ਸਮਾਵੈ। ਪਰ ਨਾਲ ਕਹਿੰਦੇ ਹਨ ਦਿੱਤਾ ਲਈਐ ਆਪਣਾ ਅਣ ਦਿੱਤਾ ਕੱਛ ਹੱਥ ਨਾ ਆਵੈ। ਆਪਣਾ ਦਿੱਤਾ ਹੀ ਲਈਦਾ ਹੈ, ਜੋ ਕੁਝ ਅਸੀਂ ਕੀਤਾ ਜੋ ਕੁਝ ਹੋਇਆ ਇਹਦਾ ਭਾਵ ਹੈ। ਇਹਨਾਂ ਤੋਂ ਸਾਬਤ ਹੋ ਗਿਆ ਬਹੁਤ ਕੁਝ ਹੈ ਜਿਹੜਾ ਸਾਡੇ ਕੋਲ ਪੂਰਬਲਾ ਹੈ ਤੇ ਬਹੁਤ ਕੁਝ ਹੈ ਜਿਹੜਾ ਅੱਜ ਨਾਲ ਦੀ ਨਾਲ ਕਮਾ ਵੀ ਰਹੇ ਹਾਂ, ਸਾਡਾ ਜਮ੍ਹਾਂ ਵੀ ਹੋ ਰਿਹਾ, ਭਾਵੇਂ ਉਹ ਚੰਗਾ ਤੇ ਭਾਵੇਂ ਉਹ ਮਾੜਾ। ਜਿਸ ਤਰ੍ਹਾਂ ਦਾ ਵੀ ਕਰਮ ਕੋਈ ਕਰ ਰਿਹਾ ਸਤਿਗੁਰੂ ਰਹਿਮਤ ਕਰਦੇ ਹਨ। ਹੁਣ ਗੁਰੂ ਦਾ ਮਿਲਾਪ ਇਹ ਵੀ ਉਹਨਾਂ ਨੂੰ ਹੋਇਆ ਜਿਨ੍ਹਾਂ ਦੇ ਮਸਤਕ ਦਾ ਕੋਈ ਲੇਖ ਐਸਾ ਨਹੀਂ ਤੇ ਸੱਚ ਬਹੁਤ ਬੈਰੀਅਰ ਹਨ। ਸਿੱਖ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਤੱਕ ਨਾ ਪਹੁੰਚ ਸਕੇ ਕਿਸੇ ਦੇਹ ਤੇ ਹੀ ਰਸਤੇ ਵਿੱਚ ਅਟਕਿਆ ਹੋਵੇ। ਬਹੁਤ ਐਸੇ ਹਨ ਜਿਨ੍ਹਾਂ ਨੇ ਅੱਜ ਪੰਜਾਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਰੀਅਰ ਖੜੇ ਕੀਤੇ ਹੋਏ। ਯਤਨ ਕਰੋ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੱਕ ਨਾ ਪਹੁੰਚਣ ਦੀ। ਜਦ ਸਿੱਖ ਨੂੰ ਸ਼ਬਦ ਦਾ ਗਿਆਨ ਹੋ ਗਿਆ ਫਿਰ ਤੇ ਸਿੱਖ ਕਿਸੇ ਕੋਲੋਂ ਧੋਖਾ ਨਹੀਂ ਖਾਏਗਾ, ਫਿਰ ਤੇ ਸਿੱਖ ਕਿਸੇ ਦੇ ਕਾਬੂ ਨਹੀਂ ਆਏਗਾ, ਬਸ ਬਲਕਿ ਦੂਜਿਆਂ ਨੂੰ ਜਗਾਏਗਾ। ਸੁੱਤਿਓ ਜਾਗ ਪਵੋ, ਲੁਟੇਰਿਆਂ ਕੋਲੋਂ ਨਾ ਲੁੱਟੇ ਜਾਓ, ਆਪਣੀ ਜਵਾਨੀ ਆਪਣੇ ਧਨ ਦਾ ਸ਼ੋਸ਼ਣ ਨਾ ਕਰਾਓ, ਬਲਕਿ ਸ਼ਬਦ ਗੁਰੂ ਦੇ ਲੜ ਲੱਗ ਜਾਓ। ਕਦੋਂ? ਜਦੋਂ ਸਿੱਖ ਇੱਕ ਵਾਰੀ ਆ ਕੇ ਇੰਨਾ ਮਤ ਸਮਝਣਾ ਕਿ ਅਸੀਂ ਆ ਕੇ ਪਹੁੰਚ ਗਏ ਹਾਂ। ਸਿੱਖ ਪਹੁੰਚੇਗਾ ਉਸ ਦਿਨ ਹੀ, ਗੁਰੂ ਦਾ ਮਿਲਾਪ ਉਸ ਦਿਨ ਹੀ ਹੋਵੇਗਾ ਜਿਸ ਦਿਨ ਗੁਰੂ ਦਾ ਬਣ ਗਿਆ, ਜਿਸ ਦਿਨ ਇਹਦੇ ਅੰਦਰ ਸ਼ਬਦ ਦਾ ਚਾਨਣ ਹੋ ਗਿਆ, ਜਿਸ ਦਿਨ ਇਹਦੇ ਅੰਦਰ ਸ਼ਬਦ ਦਾ ਗਿਆਨ ਹੋ ਗਿਆ। ਨਹੀਂ ਤੇ ਕੇਵਲ ਦਰਸ਼ਨ ਮਾਤਰ, ਇਹ ਨਹੀਂ ਨਾ ਕਹਿੰਦਾ ਕਿ ਦਰਸ਼ਨਾਂ ਦਾ ਕੋਈ ਲਾਭ ਨਹੀਂ, ਇਹ ਨਹੀਂ ਕਦੀ ਸੋਚਣਾ ਕਿ ਦਰਸ਼ਨ ਕਰਨ ਦਾ ਕੋਈ ਮਹੱਤਵ ਨਹੀਂ, ਇਹਦੀਆਂ ਵੀ ਬੜੀਆਂ ਬਰਕਤਾਂ ਹਨ। ਪਰ ਸੱਚ ਹੈ ਅਸਲ ਬਰਕਤ ਦੇ ਪਾਤਰ ਅਸੀਂ ਉਸ ਦਿਨ ਹੀ ਬਣਾਂਗੇ ਜਿਸ ਦਿਨ ਗੁਰੂ ਦਾ ਦਿੱਤਾ ਉਪਦੇਸ਼ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਏਗਾ, ਜਿਸ ਦਿਨ ਗੁਰੂ ਦਾ ਕਿਹਾ ਅਸੀਂ ਕਮਾਉਣ ਲੱਗਾਂਗੇ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਹਨ, ਸੇਵਕ ਸਿੱਖ ਸਭ ਪੂਜਣ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ। ਸਾਰੇ ਹੀ ਆਉਂਦੇ ਹਨ ਤੇ ਸਾਰੇ ਹੀ ਗਾਉਂਦੇ ਹਨ। ਜਿੰਨੀ ਜਿੰਨੀ ਦਾਤ ਮੇਰੇ ਮਾਲਕ ਨੇ ਕਿਸੇ ਦੀ ਝੋਲੀ ਵਿੱਚ ਪਾਈ ਹੈ ਨਾ, ਉਹਨਾਂ ਗਾਉਂਦੇ ਵੀ ਹਨ ਤੇ ਜਿੰਨਾ ਗੁਰੂ ਬਰਕਤ ਪਾਉਂਦਾ ਆਉਂਦੇ ਵੀ ਹਨ।

ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਬਾਣੀ। ਜਿੱਦਣ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗੇਗਾ, ਜਿਸ ਦਿਨ ਆਪਣੀ ਮਰਜ਼ੀ ਅੰਦਰ ਕੋਈ ਕੰਮ ਨਾ ਕਰ ਰਹੀ ਹੋਵੇਗੀ, ਐਸਾ ਨਾ ਹੋਵੇ ਸੁਣ ਵੀ ਲਈਏ ਜੋੜੇ ਘਰ ਜਾ ਕੇ ਸਭ ਕੁਝ ਭੁੱਲ ਜਾਈਏ, ਇੱਥੇ ਚਿੱਤ ਕਰੇ ਗੁਰੂ ਦਾ ਹੁਕਮ ਮੰਨ ਲਈਏ ਜੋੜਾ ਪਾਉਂਦੇ ਸਭ ਕੁਝ ਭੁੱਲਿਆ ਹੋਵੇ। ਨਹੀਂ, ਜਿਸ ਦਿਨ ਬਾਰ ਬਾਰ ਗੁਰੂ ਦਾ ਸ਼ਬਦ ਠੋਕਰਾਂ ਲਾਵੇ, ਮਨਾ ਇਹ ਤੇਰੇ ਕਮਾਉਣ ਵਾਸਤੇ ਹਨ, ਮਨਾ ਇਹ ਤੇਰੇ ਜੀਵਨ ਵਾਸਤੇ ਹਨ, ਤੂੰ ਕਿਉਂ ਇਸ ਨਾਲੋਂ ਟੁੱਟਦਾ ਹੈ। ਗੁਰੂ ਤੇ ਸੁੱਖ ਦੇਣਾ ਚਾਹੁੰਦੇ ਹਨ, ਪਰ ਇਹ ਸਾਰਾ ਸੁੱਖ ਗੁਰਸੰਗਤ ਦਾ, ਗੁਰੂ ਮਿਲਾਪ ਦਾ ਕਿੰਨਾ ਦੇ ਪਾਸ, ਜਿੰਨਾ ਧੁਰ ਮਸਤਕ ਹਰ ਦਿੱਤੀਆਂ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ। ਫਿਰ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਕੱਟ ਮਿਲਿਆ। ਜਿਨ੍ਹਾਂ ਦੇ ਅੰਦਰ ਗਿਆਨ ਦਾ ਸੂਰਜ, ਗਿਆਨ ਦਾ ਦੀਪਕ ਜਲ ਪਿਆ, ਸਤਿਗੁਰੂ ਕਹਿੰਦੇ ਹਨ ਅਗਿਆਨ ਅੰਧੇਰਾ ਕੱਟਿਆ। ਅਗਿਆਨਤਾ ਦਾ ਹਨੇਰਾ ਦੌੜ ਗਿਆ, ਕਿਉਂਕਿ ਦੋਨਾਂ ਦੀ ਸਾਂਝ ਕੋਈ ਨਹੀਂ ਆਪੋ ਵਿੱਚ, ਗਿਆਨ ਦੀ ਅਗਿਆਨ ਦੀ, ਲਾਈਟ ਦੀ ਹਨੇਰੇ ਦੀ, ਇਹਨਾਂ ਦੀ ਕੋਈ ਸਾਂਝ ਨਹੀਂ ਹੈ। ਤੇ ਵੈਸੇ ਹਨੇਰੇ ਦੀ ਕੋਈ ਹੋਂਦ ਵੀ ਨਹੀਂ ਹੈ। ਇਹ ਨਹੀਂ ਕਿ ਹਨੇਰੇ ਦਾ ਕੋਈ ਸੂਰਜ ਚੜ੍ਹਦਾ ਤੇ ਤਾਂ ਹਨੇਰਾ ਹੁੰਦਾ, ਅਸਲ ਵਿੱਚ ਚਾਨਣ ਦੀ ਅਣਹੋਂਦ ਹੀ ਹਨੇਰਾ ਹੈ। ਚਾਨਣ ਨਹੀਂ ਤੇ ਚਾਨਣ ਦੀ ਅਣਹੋਂਦ ਹੀ ਹਨੇਰਾ ਹੈ, ਗਿਆਨ ਨਹੀਂ ਤੇ ਅਗਿਆਨ ਹੈ। ਜਿੱਦਣ ਗਿਆਨ ਹੋ ਗਿਆ ਫਿਰ ਅਗਿਆਨ ਦਾ ਮਤਲਬ ਵੀ ਕੋਈ ਨਹੀਂ ਹੈ, ਇੱਕ ਰਹਿ ਜਾਵੇ ਅੰਦਰ। ਸਤਿਗੁਰੂ ਕਹਿੰਦੇ ਹਨ ਅਗਿਆਨ ਅੰਧੇਰਾ

ਕਰਮ ਕਾਂਡ ਤੋਂ ਤੁਰ ਕੇ ਉਪਾਸਨਾ ਕਾਂਡ ਉਹਨਾਂ ਦੀ ਮੰਜ਼ਿਲ ਬਣ ਗਈ ਗਿਆਨ ਕਾਂਡ। ਗਿਆਨ ਦੀ ਪ੍ਰਾਪਤੀ ਹੀ ਰੱਬ ਦੀ ਪ੍ਰਾਪਤੀ ਹੈ, ਗਿਆਨ ਦੀ ਪ੍ਰਾਪਤੀ ਹੀ ਰੱਬ ਦੀ ਪ੍ਰਾਪਤੀ ਹੈ ਸਮਝਿਆ ਜਾਂਦਾ ਹੈ। ਮੁਸਲਮਾਨੀ ਧਰਮ ਵਿੱਚ ਵੀ ਐਸਾ ਹੈ, ਸ਼ਰੀਅਤ ਤਰੀਕਤ ਮਾਰਫਤ ਹਕੀਕਤ। ਸਿੱਖ ਧਰਮ ਵਿੱਚ ਧਰਮਖੰਡ ਕਾ ਆਖੋ ਧਰਮ, ਗਿਆਨ ਧਰਮਖੰਡ ਕਾ ਇਹੋ ਧਰਮ, ਗਿਆਨਖੰਡ ਕਾ ਆਖੋ ਕਰਮ। ਧਰਮ ਵਿੱਚ ਸ਼ਮੂਲੀਅਤ ਹੋਣ ਦੀ ਦੇਰ ਹੈ, ਸਿੱਖਾ ਆਨੰਦ ਹੀ ਉਸ ਦਿਨ ਬਣੇਗਾ ਤੇਰੇ ਅੰਦਰ ਗਿਆਨ ਪੈਦਾ ਹੋਵੇ। ਅਗਲੇ ਜਿਹੜੇ ਪੜਾਅ ਹਨ ਉਹ ਫਿਰ ਪ੍ਰਾਪਤ ਹੋਣਗੇ, ਗਿਆਨ ਦੀ ਬਰਕਤ ਨਾਲ ਹੀ ਹੋਣਗੇ। ਸਤਿਗੁਰੂ ਕਹਿੰਦੇ ਹਨ ਸਾਰ ਕਿਤਾਬਲੀ ਦੇ ਤੇ ਐਸਾ ਵੀ ਕਹਿ ਦਿੱਤਾ, ਉਹ ਕਹਿੰਦੇ ਹਨ

ਔਲਾਦ ਪੈਦਾ ਕਰਨੀ ਇਹ ਡੰਗਰ ਪਸ਼ੂ ਵੀ ਕਰ ਰਹੇ ਹਨ, ਆਪਾਂ ਵੀ ਕਰ ਰਹੇ ਹਾਂ। ਇਹ ਪਸ ਪੁਰਖ ਸਮਾਨ, ਪਸ ਪਸ਼ੂ ਪੁਰਖ ਇਨਸਾਨ ਸਮਾਨ ਇੱਕੋ ਜੀ ਵਿਰਤੀ ਹੈ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਪਰ ਇੱਕ ਦਾਤ ਮੇਰੇ ਵਾਹਿਗੁਰੂ ਨੇ ਨਾ ਸਾਡੇ ਚ ਵਾਧੂ ਟਕਾਈ ਹੈ। ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾਂ ਪਸ ਜਾਣ। ਮਨੁੱਖ ਚ ਇੱਕ ਦਾਤ ਵਾਹਿਗੁਰੂ ਦੇ ਗਿਆਨ ਦਾ ਸੂਰਜ, ਇਹ ਚੜ੍ਹਦਾ ਕਿਸ ਤਰ੍ਹਾਂ ਹੈ? ਨਾਮ ਜਪਤ ਕੋਟ ਸੂਰ ਉਜਾਰਾ, ਇਹ ਕਿਸੇ ਦੇ ਡੇਲਿਆਂ ਤੇ ਹੱਥ ਰੱਖ ਕਰਕੇ ਨਹੀਂ ਚੜ੍ਹਨਾ। ਕੋਈ ਨੂਰ ਮਹਿਲੀਆ ਹੋਵੇ, ਕੋਈ ਪਖੰਡੀ ਹੋਰ ਹੋਵੇ, ਉਹ ਆਪਣੇ ਢੰਗਾਂ ਨਾਲ ਬੜੇ ਭਰਮ ਭੁਲੇਖੇ ਪਾਉਂਦੇ ਹਨ ਲੋਕ। ਇਹਨਾਂ ਕਰਮਾਂ ਨਾਲ, ਕਰਮ ਕਾਂਡਾਂ ਨਾਲ, ਇਹਨਾਂ ਭੁਲੇਖਿਆਂ ਨਾਲ ਕੁਝ ਪ੍ਰਾਪਤ ਨਹੀਂ ਹੋਵੇਗਾ। ਜਦ ਹੀ ਚੜ੍ਹੇਗਾ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਚੜ੍ਹੇਗਾ। ਇਹ ਗਿਆਨ ਦਾ ਸੂਰਜ ਜਿਹਦੇ ਸਾਹਮਣੇ ਸਾਰੇ ਸੂਰਜ ਫਿੱਕੇ ਪੈ ਜਾਂਦੇ ਹਨ। ਸਤਿਗੁਰੂ ਜੀ ਉੱਥੇ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ, ਨਰਨ ਗਿਆਨ ਨਿਜ ਅਧਕਤਾ, ਤੇ ਜੇ ਗਿਆਨ ਨਹੀਂ, ਗਿਆਨ ਬਿਨਾਂ ਪਸ ਜਾਣ, ਫਿਰ ਉਹਦਾ ਤੇ ਸਾਡਾ ਕੋਈ ਫਰਕ ਹੀ ਨਹੀਂ ਰਹਿ ਰਿਹਾ। ਭਾਈ ਗੁਰਦਾਸ ਜੀ ਨੇ ਵੀ ਇੱਕ ਸੋਈਆ ਦਿੱਤਾ ਹੈ ਇਸ ਖਿਆਲ ਤੇ, ਕਹਿੰਦੇ ਹਨ, ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹੀ, ਪਸ਼ੂ ਤੇ ਮਨੁੱਖਾ ਦੇਹੀ ਚ ਇਹੀ ਫਰਕ ਹੈ ਕਿ ਸੁਰਤ ਸ਼ਬਦ ਕੋ ਵਿਵੇਕ ਅਵਿਵੇਕ। ਮਨੁੱਖ ਸ਼ਬਦ ਨਾਲ ਸੁਰਤ ਜੋੜ ਸਕਦਾ ਹੈ, ਇਹਦੇ ਕੋਲ ਵਿਵੇਕ ਹੈ, ਗਿਆਨ ਹੈ, ਪਰ ਡੰਗਰ ਕੋਲ ਗਿਆਨ ਨਹੀਂ, ਪਸ਼ੂ ਕੋਲ ਗਿਆਨ ਨਹੀਂ। ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹੀ, ਸੁਰਤ ਸ਼ਬਦ ਕੋ ਵਿਵੇਕ ਪਰ ਉਧਰ ਅਵਿਵੇਕ। ਦੂਸਰਾ ਕਹਿੰਦੇ ਹਨ ਭਾਈ ਸਾਹਿਬ ਕਹਿੰਦੇ ਹਨ, ਪਸ ਹਰਿਆਇਓ ਸੁਣਿਓ ਅਣਸੁਣਿਓ ਕਰੈ। ਹਰਿਆਇਆ ਪਸ਼ੂ ਆਪਣੇ ਮਾਲਕ ਦੀ ਗੱਲ, ਆਵਾਜ਼ ਉਹਦੀ ਕੰਨੀ ਪੈਂਦੀ ਹੈ ਵੀ ਮੇਰਾ ਮਾਲਕ ਪਿੱਛੋਂ ਮੈਨੂੰ ਆਵਾਜ਼ ਦੇ ਰਿਹਾ, ਪਰ ਸੁਣਿਓ ਅਣਸੁਣਿਓ ਕਰੈ। ਹਰਿਆਇਆ ਪਸ਼ੂ ਆਪਣੇ ਮਾਲਕ ਦੀ ਆਵਾਜ਼ ਸੁਣਦਿਆਂ ਵੀ ਕਹਿੰਦਾ, ਮਾਰੀ ਜਾ ਜਿੰਨੀਆਂ ਮਰਜ਼ੀ ਆਵਾਜ਼ਾਂ ਨਾਲ ਕੋਈ ਫਰਕ ਪਵੇ। ਪਸ ਹਰਿਆਇਓ ਸੁਣਿਓ ਅਣਸੁਣਿਓ ਕਰੈ, ਪਰ ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਬੰਦਾ ਤੇ ਨਹੀਂ ਐਸਾ, ਬੰਦਾ ਤੇ ਆਪਣੇ ਮਾਲਕ ਦਾ ਉਪਦੇਸ਼ ਸੁਣਦਾ ਹੈ ਬਲਕਿ ਹਿਰਦੇ ਚ ਧਾਰਨ ਕਰਦਾ ਹੈ। ਹਿਰਦੈ ਟੇਕ ਹੈ, ਉਹਦੇ ਹਿਰਦੇ ਦੀ ਟੇਕ ਹੈ ਗੁਰੂ ਦਾ ਸ਼ਬਦ। ਤੀਸਰੀ ਪੰਕਤੀ, ਪਸੂਆ ਸ਼ਬਦਹੀਨ ਜਿਹਬਾ ਨਾ ਬੋਲ ਸਕੈ। ਸ਼ਬਦ ਤੋਂ ਹੀਣਾ ਹੈ, ਸ਼ਬਦ ਦੀ ਬਣਤਰ ਥੋੜ੍ਹੀ ਹੈ। ਜੇ ਕਿਸੇ ਪਸ਼ੂ ਨੂੰ ਕੁਝ ਸਿਖਾਇਆ ਵੀ, ਅੱਜ ਤੱਕ ਦੇ ਬੰਦੇ ਨੇ ਸਿਖਾਇਆ ਹੈ। ਜੇ ਕਿਸੇ ਪਸ਼ੂ ਨੂੰ ਸਿਖਾਇਆ ਤੇ ਉਹ ਬੰਦੇ ਨੇ ਸਿਖਾਇਆ ਹੈ। ਪਸ਼ੂਆ ਸ਼ਬਦਹੀਨ ਜਿਹਬਾ ਨਾ ਬੋਲ ਸਕੈ। ਇੱਧਰ ਮਾਨਸ ਜਨਮ ਬੋਲੈ ਬਚਨ ਅਨੇਕ ਹੈ। ਮਨੁੱਖਾ ਦੇਹੀ, ਇਹ ਮਨੁੱਖ ਇੱਥੇ ਬੜੇ ਸੁੰਦਰ ਬਚਨ ਬੋਲਦਾ ਹੈ। ਗੁਰੂ ਕੇ ਬਚਨ ਪੜ੍ਹ ਸੁਣ ਕੇ ਬੜੇ ਸੁੰਦਰ ਬਚਨ ਬੋਲਦਾ ਹੈ। ਆਖਰੀ ਪੰਕਤੀ ਭਾਈ ਸਾਹਿਬ ਕਹਿੰਦੇ ਹਨ, ਸੁਰਤ ਸਮਝ ਸੁਰਤ ਸ਼ਬਦ ਸੁਣ ਸਮਝ ਬੋਲੈ ਬਵੇਕੀ। ਸ਼ਬਦ ਸੁਰਤ ਦਾ ਮਿਲਾਪ ਕਰਕੇ ਇਹਦੇ ਕਰਕੇ ਸੁਣੇ, ਸਰੋਤਾ ਬਣੇ, ਸਰੋਤਾ ਬਣ ਕੇ ਉਹਨੂੰ ਸਮਝੇ। ਤੇ ਕੇਵਲ ਸਮਝ ਆਪਣੇ ਵਾਸਤੇ ਨਹੀਂ, ਜਬ ਲੱਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਦੂਸਰਿਆਂ ਨਾਲ ਆਪਣੇ ਬੱਚਿਆਂ ਨਾਲ ਵੀ ਸਾਂਝ ਪਾਈਏ, ਆਂਢ ਗੁਆਂਢ ਵੀ ਸਾਂਝ ਪਾਈਏ। ਉਹ ਭੈਣੋ, ਉਹ ਭਰਾਓ, ਇਸ ਰਸਤੇ ਤੁਰਿਆ ਬੜਾ ਬੈਨੀਫਿਟ ਹੈ, ਮੈਂ ਆਨੰਦਿਤ ਹੋ ਗਿਆ, ਆਓ ਤੁਰੀਏ ਇਸ ਰਸਤੇ। ਸ਼ਬਦ ਸੁਰਤ ਸੁਣ ਸਮਝ ਬੋਲੈ ਬਵੇਕੀ, ਗਿਆਨਵਾਨ ਹੋ ਜਾਏ। ਨਹੀਂ ਤੇ ਭਾਈ ਸਾਹਿਬ ਕਹਿੰਦੇ, ਨਾ ਸਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਇੱਕ, ਨਹੀਂ ਤੇ ਫਿਰ ਮਨਾ ਤੇਰਾ ਤੇ ਉਹਨਾਂ ਦਾ ਕੀ ਫਰਕ ਰਹਿ ਗਿਆ। ਜੇ ਪਸ਼ੂ ਸ਼ਬਦ ਸੁਰਤ ਦਾ ਮਿਲਾਪ ਨਹੀਂ ਕਰ ਸਕਦਾ, ਮੇਰਾ ਮਨਾ ਤੂੰ ਨਹੀਂ ਕਰ ਗਿਆ, ਕੀ ਫਰਕ ਰਹਿ ਗਿਆ।
ਪਸ਼ੂ ਆਪਣੇ ਮਾਲਕ ਦੀ ਗੱਲ ਨੂੰ ਸੁਣ ਕੇ ਅਣਸੁਣੀ ਕਰ ਦਿੰਦਾ ਹੈ। ਮੇਰੇ ਮਨਾ ਸੁਣਦਾ ਤੇ ਤੂੰ ਬਹੁਤ ਹੈ, ਪਰ ਸੁਣੀ ਨੂੰ ਜੇ ਅਣਸੁਣੀ ਕਰ ਰਿਹਾ ਕੋਈ ਗੱਲ ਨਹੀਂ। ਇਹ ਉਦੋਂ ਦੀਆਂ ਗੱਲਾਂ ਸਨ, ਇਹਨਾਂ ਗਿਆਨੀਆਂ ਦਾ ਤੇ ਕੰਮ ਹੈ, ਇਹਨਾਂ ਵਿਚਾਰਿਆਂ ਦੀ ਰੋਜ਼ੀ ਜੀ ਹੋਈ, ਇਹਨਾਂ ਤੇ ਕਹਿਣਾ ਹੀ ਨਹੀਂ। ਜੇ ਮਨਾ ਤੂੰ ਸੁਣਨ ਨੂੰ ਅਣਸੁਣੀ ਕਰ ਛੜਿਆ, ਜੇ ਕਹਿਣ ਵਾਲਿਆ ਤੂੰ ਸੁਣਾਉਣ ਵਾਲਿਆ ਕਥਾ ਕਰਕੇ ਸਾਰੀ ਉਮਰ ਦੂਜਿਆਂ ਨੂੰ ਸੁਣਾ, ਇਹ ਵਿਧਾਨ ਗੁਰੂ ਦਾ ਵਿਧਾਨ ਸਾਰਿਆਂ ਤੇ ਇੱਕੋ ਜਿਹਾ ਕੰਪਲੀਟਲੀ ਲਾਗੂ ਹੁੰਦਾ। ਸੁਣ ਕੇ ਨਾ ਕਮਾਇਆ ਉਹਦਾ ਵੀ ਉਹੀ ਅਸ਼ਰ ਹੈ, ਜਿਹਨੇ ਕਹਿ ਕੇ ਨਾ ਕਮਾਇਆ ਇਹ ਨਹੀਂ ਕਿ ਉਹ ਬਹੁਤਾ ਲਾਲੂ ਲੇਰਾ। ਇਸ ਘਰ ਵਿੱਚ ਇੱਕੋ ਹੀ ਗੱਲ ਹੈ, ਸੱਚ ਹੈ। ਮੈਂ ਵੀ ਆਪਣੇ ਬੱਚਿਆਂ ਨੂੰ ਕੁਝ ਨਹੀਂ ਦੇ ਸਕਾਂ, ਮੈਂ ਵੀ ਆਪਣੀ ਔਲਾਦ ਨੂੰ ਕੁਛ ਨਹੀਂ ਦੇ ਸਕਾਂਗਾ। ਆਪਣੇ ਆਂਢ ਗੁਆਂਢ ਸੰਪਰਕ ਵਿੱਚ ਜਿੱਥੇ ਜਾਵਾਂਗਾ, ਜੇ ਕਮਾਇਆ ਨਾ ਗੁਰੂ ਦਾ ਸ਼ਬਦ, ਕੇਵਲ ਮਾਇਕੀ ਖੇਡ ਖੇਡਦੇ ਰਹੇ ਸਾਰੀ ਉਮਰ, ਤੇ ਫਿਰ ਇਹੀ ਕੁਛ ਹੋਏਗਾ। ਇਸ ਕਰਕੇ ਕਹਿੰਦੇ ਹਨ, ਗੁਰੂ ਦਾ ਉਪਦੇਸ਼ ਸੁਣ ਕੇ ਡੰਗਰ ਨਹੀਂ ਕਮਾਉਂਦਾ। ਮੇਰੇ ਅਮਨਾ, ਜੇ ਤੂੰ ਨਹੀਂ ਕਮਾਉਂਦਾ ਤੇਰਾ ਕੀ ਫਰਕ? ਡੰਗਰ ਨਹੀਂ ਨਿਤ ਨੇਮ ਕਰ ਸਕਦਾ, ਪਸ਼ੂ ਕਿਵੇਂ ਕਰੇ? ਉਹਦੇ ਕੋਲ ਸ਼ਬਦ ਨਹੀਂ, ਉਹਦੇ ਕੋਲ ਬੋਲ ਨਹੀਂ, ਕਿਵੇਂ ਕਰੇ? ਮੇਰੇ ਮਨਾ, ਤੇਰਾ ਵੀ ਨਹੀਂ ਚਿੱਤ ਕਰਦਾ, ਤੂੰ ਹੀ ਅਰਸ ਕਰ ਦਿੰਦਾ ਹੈ, ਤੇਰੇ ਕੋਲ ਰਹਿ ਰਸਤਾ ਟਾਈਮ ਨਹੀਂ ਲੱਗਦਾ, ਤੇਰੇ ਕੋਲ ਅੰਮ੍ਰਿਤ ਵੇਲੇ ਦਾ ਨਿੱਤ ਨਹੀਂ। ਇਹ ਨਹੀਂ ਤੇ ਫਿਰ ਮਨਾ ਕਾਹਦੀ ਹਉਮੈ ਕਰਦਾ ਹੈ? ਫਿਰ ਤੇਰਾ ਤੇ ਉਹਨਾਂ ਦਾ ਫਰਕ ਕੀ ਰਹਿ ਗਿਆ? ਬਸ ਇਸ ਕਰਕੇ ਗੁਰੂ ਦੇ ਮਿਲਾਪ ਦਾ ਭਾਵ ਹੀ ਕੀ ਹੈ? ਉਸ ਦਿਨ ਹੀ ਹੋਏਗਾ ਜਿਸ ਦਿਨ ਅੰਦਰ ਗਿਆਨ ਦਾ ਸੂਰਜ ਚੜ ਗਿਆ, ਜਿਸ ਦਿਨ ਗਿਆਨ ਦਾ ਦੀਪਕ ਬਲ ਗਿਆ। ਵੈਸੇ ਦੀਪਕ ਸਾਡੇ ਅੰਦਰ ਹੈ ਤੇ ਦੀਪਕ ਦੀ ਲੋ ਵੀ ਹੈ ਅੰਦਰ, ਵੈਸੇ ਹੀ ਹੈ, ਪਰ ਚੱਕਰ ਕੀ ਹੈ? ਉਹ ਮੈਲਾ ਇੰਨਾ ਹੋ ਗਿਆ, ਦੁਆਲੇ ਮੈਲ ਇੰਨੀ ਹੋ ਗਈ। ਕਈ ਵਾਰੀ ਰਸੋਈਆਂ ਜਿਹੜੀਆਂ ਹਨ ਨਾ ਲੰਗਰ ਪੰਜਾਬ 'ਚ, ਜਿਨ੍ਹਾਂ 'ਚ ਲੱਕੜ ਵਾਲੀ ਜਾਂਦੀ, ਗੋਹੇ ਵਾਲੇ ਜਾਂਦੇ ਹਨ, ਬਲਬ ਦੇ ਉੱਤੇ ਇੰਨਾ ਧੂੰਆਂ ਜੰਮ ਜਾਂਦਾ, ਲਾਈਟ ਹੁੰਦੀ ਹੈ ਪਰ ਲਾਈਟ ਬਾਹਰ ਨਹੀਂ ਆ ਰਹੀ ਹੁੰਦੀ। ਬਸ ਗੁਰੂ ਸਾਡੇ ਗਿਆਨ ਨੂੰ ਪ੍ਰਗਟ ਕਰ ਦਿੰਦੇ ਹਨ, ਸਾਡੇ ਉਹ ਗਿਆਨ ਦਾ ਦੀਵਾ ਐਨ ਸਾਫ ਕਰਕੇ ਚਾਨਣ ਵਿਖਾਲ ਦਿੰਦੇ ਹਨ, ਸਤਿਗੁਰੂ ਇਹ ਬਰਕਤ ਪਾ ਦਿੰਦੇ ਹਨ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਹਨ ਇਸ ਗਿਆਨ ਦੇ ਦੀਵੇ ਕਰਕੇ, ਹੁਣ ਅੰਦਰ ਬਰਕਤ ਕੀ ਪਈ? ਮੇਰੇ ਗੁਰੂ ਨੇ ਬਖਸ਼ਿਸ਼ ਕੀ ਕੀਤੀ? ਹਰ ਲੱਦਾ ਹਰੀ ਜਿਹਨੂੰ ਪਹਾੜਾਂ 'ਚ ਲੱਭਦੇ ਫਿਰਦੇ ਸਾਂ, ਕਦੀ ਕਿਤੋਂ ਢੂੰਡਦੇ ਫਿਰਦੇ ਸਾਂ, ਹਰ ਲੱਦਾ ਲੱਭ ਪਿਆ। ਉਹੀ ਨਹੀਂ ਬਲਕਿ ਨਾਲ ਰਤਨ ਪਦਾਰਥੋ, ਨਾਮ ਰੂਪੀ ਰਤਨ ਵੀ ਮੇਰੇ ਸਤਿਗੁਰੂ ਨੇ ਮੇਰੇ ਅੰਦਰੋਂ ਹੀ ਵਿਖਾ ਦਿੱਤਾ। ਮੈਂ ਕਦੀ ਕਿਤੇ ਢੂੰਡਦਾ ਸਾਂ, ਕਦੀ ਕਿਤੇ ਢੂੰਡਦਾ ਸਾਂ, ਕਿਉਂਕਿ ਜਿਵੇਂ ਉਹ ਹਰਨ, ਜਿਵੇਂ ਉਹ ਮਿਰਗ, ਕਸਤੂਰੀ ਉਹਦੇ ਅੰਦਰ ਹੈ, ਪਰ ਸਾਰੇ ਪਹਾੜਾਂ ਬੇਲਿਆਂ ਤੇ ਘੁੰਮ ਘੁੰਮ ਕੇ ਆਪਣੇ ਸਰੀਰ ਦਾ ਸਤਿਆਨਾਸ਼ ਕਰ ਲੈਂਦਾ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਪਲਾਇਆ, ਮੈਂ ਤੇ ਭਟਕ ਭਟਕ ਕੇ ਖੱਪ ਗਿਆ, ਇਹ ਗੁਰੂ ਦੀ ਕਿਰਪਾ ਹੋਈ। ਹਰ ਲੱਦਾ ਰਤਨ ਪਦਾਰਥੋ, ਹਰੀ ਦਾ ਨਾਮ ਰੂਪੀ ਰਤਨ ਮੇਰੇ ਗੁਰੂ ਨੇ ਬਖਸ਼ਿਸ਼ ਕਰਕੇ ਮੇਰੇ ਅੰਦਰ ਹੋਈ, ਬਖਸ਼ਿਸ਼ ਕਰ ਦਿੱਤਾ, ਰਹਿਮਤ ਕਰ ਦਿੱਤਾ, ਪ੍ਰਗਟ ਕਰ ਦਿੱਤਾ। ਧੰਨ ਗੁਰੂ ਗੁਰੂ ਅਰਜਨ ਦੇਵ, ਹੱਠ ਮਜਾਹੂ ਮੈਂ ਮਾਣਕ ਲੱਦਾ, ਹੱਠ ਹਿਰਦੇ ਵਿੱਚੋਂ ਹੀ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾਂ ਮੈਂ ਤੂੰ ਸਤਿਗੁਰ ਦਿੱਤਾ, ਮੈਂ ਇਹਦਾ ਕੋਈ ਮੁੱਲ ਨਾ ਤਾਰ ਹੀ ਸਕਦਾ ਹਾਂ, ਨਾ ਤਾਰਿਆ ਹੀ, ਇਹ ਗੁਰੂ ਨੇ ਬਖਸ਼ਿਸ਼ ਕਰਕੇ ਮੈਨੂੰ ਦਿੱਤਾ। ਬਸ ਜਿਸ ਦਿਨ ਉਹ ਪ੍ਰਗਟ ਹੋ ਗਿਆ ਨਾ ਰਤਨ, ਹੁਣ ਟੂੰਡ ਵਿਆਈ ਪੀਆ ਥਿੱਤਾ, ਦੌੜ ਭੱਜ ਮੁੱਕ ਗਈ ਵਿਅਰਥ ਦੀ, ਐਂ ਟਿਕ ਗਿਆ ਬੰਦਾ, ਮਨ ਟਿਕ ਜਾਂਦਾ, ਭਰੋਸੇ 'ਚ ਆ ਜਾਂਦਾ। ਟੂੰਡ ਵਿਆਈ ਪੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ, ਇਸ ਰਤਨ ਦੀ ਬਰਕਤ ਨਾਲ ਫਿਰ ਜਨਮ ਦੀ ਬਾਜੀ ਹਾਰ ਕੇ ਨਹੀਂ ਬੰਦਾ ਜਾਂਦਾ, ਉਹ ਜਿੱਤ ਕੇ ਜਾਂਦਾ। ਇਹ ਰਤਨ ਦੀ ਬਰਕਤ, ਬਹੁੜ ਨਾ ਚੱਲਿਆ, ਸਤਿਗੁਰੂ ਕਹਿੰਦੇ ਐਸਾ ਰਤਨ ਲੱਭ ਦਿੱਤਾ, ਐਸਾ ਗਿਆਨ ਦੇ ਚਾਨਣ ਵਿੱਚੋਂ ਲੱਭ ਦਿੱਤਾ, ਮੁੜ ਕੇ ਗੁਆਚਦਾ ਵੀ ਨਹੀਂ। ਸਾਡੇ ਕੋਲ ਗੁਆਚ ਜਾਂਦਾ ਨਾ, ਮਹੀਨਾ ਕਿ ਅਜੇ ਅੰਮ੍ਰਿਤ ਛਕੇ ਨੂੰ ਹੋਇਆ, ਕਹਿੰਦੇ ਹਨ ਉਹਨੇ ਤੇ ਕਿਕਾਰਾਂ ਦਾ ਤਿਆਗ ਕਰ ਦਿੱਤਾ, ਉਹਨੇ ਤੇ ਨਸ਼ਿਆਂ ਦਾ ਸੇਵਨ ਕਰ ਲਿਆ, ਅਸਲੇ ਵਿੱਚ ਅਜੇ ਰਤਨ ਲੱਭਾ ਹੀ ਨਹੀਂ ਸੀ, ਕਮਾਈ ਨਹੀਂ ਹੋਈ।
ਜਿਸ ਦਿਨ ਇਹ ਰਤਨ ਪ੍ਰਗਟ ਹੋ ਗਿਆ, ਜਿਸ ਦਿਨ ਇਹ ਰਤਨ ਲੱਭ ਗਿਆ, ਫਿਰ ਬਾਕੀ ਰਤਨ ਭਾਵੇਂ ਗੁਆਚਦੇ ਰਹਿਣ, ਨਾਮ ਦਾ ਰਤਨ ਨਹੀਂ ਗੁਆਚਦਾ। ਇਹ ਫਿਰ ਨਾਲ ਨਿਭਦਾ ਹੈ। ਭਾਈ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਸਵਈਆ, ਭਾਈ ਸਾਹਿਬ ਕਹਿੰਦੇ ਹਨ, ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ। ਹੀਰਾ ਹੱਥ ਚ ਫੜਿਆ, ਬੜਾ ਛੋਟਾ ਜਿਹਾ, ਪਰ ਮੋਲ ਕੀ ਇਹ ਦਾਮਕਨ ਪਰਤ ਭੰਡਾਰ ਜੀ। ਮੁੱਲ ਕਰੀਏ ਪਰ ਦਿੰਦੇ ਆਰ ਬਖਾਰ, ਫਿਰ ਆਨੰਦ ਜੀਵਨ। ਜੈਸੇ ਬਾਰ ਬਾਦੇ ਹੁੰਦੀ ਲਾਗਤ ਨਾ ਭਾਰ ਕੱਛ, ਪਰ ਅੱਗੇ ਜਾਏ ਪਾਈਅਤ ਲਕਸ਼ਮੀ ਅਪਾਰ ਜੀ। ਜਿਵੇਂ ਡਰਾਫਟ ਚੈੱਕ ਪੁਰਾਤਨ ਸਮੇਂ ਚ ਹੁੰਦੀ ਕਹਿੰਦੇ ਸਨ, ਉਹ ਕਿਸੇ ਕੋਲ ਹੋਵੇ। ਜੈਸੇ ਬਾਰ ਬਾਦੇ ਹੁੰਦੀ ਲਾਗਤ ਨਾ ਭਾਰ ਕੱਛ, ਉਹਦਾ ਕੋ ਭਾਰ ਥੋੜਾ ਹੈ। ਅੱਗੇ ਜਾਏ ਪਾਈਅਤ ਲਕਸ਼ਮੀ ਅਪਾਰ ਜੀ, ਜਿੱਥੇ ਚੈੱਕ ਉਹ ਲਵਾਂਗੇ, ਜਿੱਥੇ ਕੈਸ਼ ਕਰਾਵਾਂਗੇ, ਬੇਅੰਤ ਪੈਸੇ ਮਿਲ ਜਾਂਦੇ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ। ਬੋੜ ਦਾ ਬੀਜ ਬੜਾ ਬਰੀਕ ਹੈ, ਬਰੀਕ ਹੈ, ਬਹੁਤ ਬਰੀਕ। ਗੋਲ ਕਿੰਨੀ ਕੁ ਹੈ, ਕਿੱਡਾ ਬੋੜ ਹੈ, ਗੋਲ ਕਿੰਨੀ ਕੁ ਹੈ, ਉਹਦੇ ਵਿੱਚ ਬੀਜ ਫਿਰ ਕਿੰਨੇ ਕੁ ਹਨ। ਪਰ ਬੋਏ ਸੇ ਬਿਬਦ ਕਰੈ ਬਿਰਖ ਵਿਸਥਾਰ ਜੀ, ਜਦੋਂ ਬੀਜ ਦਈਏ ਬਿਰਖ ਬਹੁਤ ਵੱਡਾ ਬਣਦਾ ਹੈ। ਤੈਸੇ ਗੁਰ ਬਚਨ ਸਚਨ ਸਿੱਖਣ ਕੇ ਲੀਏ। ਗੁਰੂ ਦਾ ਬਚਨ, ਗੁਰੂ ਦਾ ਦਿੱਤਾ ਮੰਤਰ, ਵਾਹਿਗੁਰੂ ਨਾਮ, ਇਹ ਨਾਮ ਰੂਪੀ ਰਤਨ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਕੇ ਲੀਏ। ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ, ਗੁਰੂ ਕੇ ਸਿੱਖਾ ਅੱਜ ਨਹੀਂ ਪ੍ਰਤੀਤ ਮੈਨੂੰ ਹੋ ਰਿਹਾ, ਇਹਨੂੰ ਕਮਾਵਾਂਗਾ ਤੇ ਕੀ ਫਰਕ ਪਵੇਗਾ। ਮਨਾ ਤੈਨੂੰ ਉਸ ਦਿਨ ਪਤਾ ਲੱਗੇਗਾ ਜਿਸ ਦਿਨ ਅੱਗੇ ਪਹੁੰਚੇਗਾ, ਜਿਸ ਦਿਨ ਇਹ ਜੀਵਨ, ਇਸ ਜੀਵਨ ਚ ਵੀ ਇਹਦਾ ਆਨੰਦ ਤੇ ਇਹਦਾ ਕੈਸ਼ ਅੱਗੇ ਵੀ ਕਿੰਨਾ ਕੁ ਮਿਲੇਗਾ, ਇਹ ਤੈਨੂੰ ਅੱਗੇ ਹੀ ਜਾ ਕੇ ਹੁਣ ਪਤਾ ਲੱਗੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਬਹੁੜ ਨਾ ਚੱਲਿਆ ਭਾਵ ਅੱਗੇ ਤੱਕ ਤੋੜ ਸਾਥ। ਨਾ ਮਾਤਾ ਨਾ ਪਿਤਾ ਨਾ ਧਨ ਨਾ ਦੌਲਤ, ਕੁਝ ਵੀ ਸਾਥ ਨਹੀਂ, ਪਰ ਨਾਮ ਤੋੜ ਸਾਥ ਨਿਭਾਉਂਦਾ ਹੈ। ਰਹਿਮਤ ਕਰਦੇ ਹਨ, ਜਨ ਨਾਨਕ ਨਾਮ ਅਰਾਧਿਆ ਅਰਾਧ ਹਲ ਮਿਲਿਆ। ਜਨ ਨਾਨਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਤੇਰੇ ਜਨ ਨੇ, ਤੇਰਿਆਂ ਜਨਾਂ ਨੇ, ਤੇਰੇ ਭਗਤਾਂ ਨੇ ਨਾਮ ਅਰਾਧਿਆ, ਤੇਰੇ ਨਾਮ ਦੀ ਅਰਾਧਨਾ ਕੀਤੀ, ਅਰਾਧ ਹਰ ਮਿਲਿਆ। ਜਿਉਂ ਜਿਉਂ ਨਾਮ ਰਤਨ ਦੀ ਅਰਾਧਨਾ ਕੀਤੀ, ਜਪਿਆ ਨਾਮ, ਸਤਿਗੁਰੂ ਕਹਿੰਦੇ ਅਰਾਧਿਆ ਅਰਾਧਿਆ ਹੀ ਉਹ ਪ੍ਰਭੂ ਦਾ ਮਿਲਾਪ ਹੋ ਗਿਆ। ਸ਼ੁਰੂ ਕਰੀਏ ਆਨੰਦਤ ਜੀਵਨ ਨੂੰ ਆਨੰਦਮਈ ਕਰਨ ਵਾਸਤੇ ਸ਼ੁਰੂਆਤ ਜ਼ਰੂਰੀ ਹੈ। ਅਸੀਂ ਥੋੜੇ ਸਮੇਂ ਤੋਂ ਸ਼ੁਰੂ ਕਰੀਏ, ਠੀਕ ਹੈ। ਕੀਰਤਨ ਵਾਲਾ ਕੀਰਤਨ ਕਰੇ, ਇਹ ਵੀ ਇੱਕ ਦਾਤ ਹੈ ਮੇਰੇ ਵਾਹਿਗੁਰੂ ਨੇ ਕਿਸੇ ਦੀ ਝੋਲੀ ਚ ਪਾ ਦਿੱਤੀ। ਇਹ ਦਾਤਾਂ ਹਨ ਮੇਰੇ ਮਾਲਕ ਦੀਆਂ, ਭਾਵੇਂ ਉਹ ਕਥਾ ਹੈ, ਭਾਵੇਂ ਉਹ ਨਿਤਨੇਮ ਹੈ, ਪਰ ਸੱਚ ਹੈ ਸਭ ਦਾ ਮੂਲ ਵਾਹਿਗੁਰੂ ਨਾਮ ਸਿਮਰਨ। ਆਪਾਂ ਥੋੜੇ ਤੋਂ ਥੋੜਾ ਹੀ ਸ਼ੁਰੂ ਕਰੀਏ, ਥੋੜੇ ਤੋਂ ਸ਼ੁਰੂ ਕਰੋ, ਬਸ ਸੱਚ ਹੈ ਇੱਕ ਦਿਨ, ਫਿਰ ਇਹਨਾਂ ਵਿੱਚ ਸਭ ਕੁਝ ਵਿੱਚ ਬਰਕਤ, ਕੀਰਤਨ ਵਿੱਚ ਵੀ ਬਰਕਤ ਆ ਜਾਏਗੀ, ਸ਼ਬਦ ਵਿੱਚ ਵੀ, ਤੇਰੇ ਜੀਵਨ ਵਿੱਚ ਵੀ, ਹਰ ਕਰਮ 'ਚ ਬਰਕਤਾਂ ਆਉਣਗੀਆਂ। ਸਤਿਗੁਰੂ ਜੀ ਦੀ ਰਹਿਮਤ, ਜੋ ਸਤਿਗੁਰੂ ਜੀ ਨੇ ਪਹਿਲੇ ਪਦੇ ਵਿੱਚ 18ਵੇਂ ਸ਼ਬਦ ਦੇ ਪਹਿਲੇ ਪਦੇ 'ਚ ਬਖਸ਼ਿਸ਼ ਕੀਤੀ, ਤੁਛ ਬੁੱਧੀ ਅਨੁਸਾਰ ਵਿਚਾਰ ਸਾਂਝ ਹੋਈ ਹੈ। ਪੂਰਨ ਅਰਥ ਗੁਰੂ ਪਿਤਾ ਜੀ ਕਿ ਗੁਰੂ ਸੰਗਤ ਜਾਣਨ ਹਾਰ ਹੈ, ਹੋਈਆਂ ਗਲਤੀਆਂ ਮੁਆਫ ਕਰ ਦੇਣੀਆਂ। ਅੱਗੇ ਤੋਂ ਸਤਿਗੁਰੂ ਜੀਓ ਰਹਿਮਤ ਕਰਨੀ, ਬਖਸ਼ਿਸ਼ ਕਰਨੀ, ਆਪਣੇ ਪਿਆਰ ਵਿੱਚ ਜੋੜ ਲੈਣਾ, ਆਪ ਹੀ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣਾ। ਸਤਸੰਗਤ ਜੀਓ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਰਹਿਮਤਾਂ ਬਖਸ਼ਿਸ਼ਾਂ ਦੇ ਸਮੁੰਦਰ, ਸਰਬ ਕਲਾ ਗਿਆਤਾ, ਸਰਬ ਕਲਾ ਸਮਰੱਥ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਦੇ ਸੱਜੇ ਦੀਵਾਨਾਂ ਵਿੱਚ ਸਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਗੁਰੂ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੂਰੋਂ ਨੇੜਿਓਂ ਤਿਲ ਫੁੱਲ ਭੇਟਾ ਲੈ ਕੇ ਗੁਰੂ ਦਰ ਪਹੁੰਚੇ ਹੋ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪ ਸਾਰੇ ਸ੍ਰੇਸ਼ਟ ਭਾਗਾਂ ਵਾਲੇ ਹੋ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਭੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਢੀ ਸੁਲਤਾਨ ਪਿਤਾ ਚੌਥੇ ਗੁਰੂ ਨਾਨਕ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਸਰਲੇਖ ਥੱਲੇ ਆਸਾ ਰਾਗ ਵਿੱਚ 18ਵਾਂ ਸ਼ਬਦ ਦੂਸਰਾ ਪਦਾ। ਗੁਰੂ ਪਿਤਾ ਜੀ ਇਸ ਪਦੇ ਵਿੱਚ ਰਹਿਮਤ ਕਰ ਰਹੇ ਹਨ, ਇੱਕ ਤੇ ਜਿੰਨੀ ਪ੍ਰਭੂ ਦੀ ਕਿਰਤ ਹੈ ਉਸ ਸਾਰੀ ਕਿਰਤ ਵਿੱਚੋਂ ਸਾਰੀ ਮਖਲੂਕਾਤ ਦਾ ਸ਼੍ਰੋਮਣੀ ਹੈ ਮਨੁੱਖ, ਇਹਦੇ ਬਰਾਬਰ ਇਹਦੇ ਸਦਰਸ਼ ਹੋਰ ਕੋਈ ਵੀ ਐਸੀ ਜੂਨ ਨਹੀਂ ਹੈ, ਸਭ ਤੋਂ ਸ਼੍ਰੋਮਣੀ। ਜਿੱਥੇ ਮਨੁੱਖ ਸ਼੍ਰੋਮਣੀ ਹੈ ਉੱਥੇ ਸਤਿਗੁਰਾਂ ਨੇ ਪਦੇ ਵਿੱਚ ਰਹਿਮਤ ਕੀਤੀ, ਮਨੁੱਖ ਦਾ ਕਰਮ ਕੀ ਹੈ, ਪ੍ਰਭੂ ਦਾ ਨਾਮ ਅਤੀ ਸੁੰਦਰ ਹੈ, ਇਹ ਦੇਹੀ ਤਾਂ ਹੀ ਸਫਲ ਹੈ ਜੇ ਨਾਮ ਜਪੇ। ਨਾਮ ਦੀ ਬਰਕਤ ਜੇ ਆਪਣੇ ਫਰਜ਼ ਦੀ ਇਹ ਪੂਰਤੀ ਨਾ ਕਰ ਸਕਿਆ, ਬਾਕੀ ਬਹੁਤ ਕੁਝ ਕਰ ਲਿਆ ਪਰ ਜੋ ਕਰਨ ਵਾਲਾ ਸੀ ਉਹ ਨਾ ਕੀਤਾ। ਸੱਚ ਹੈ ਸਤਿਗੁਰੂ ਕਹਿੰਦੇ ਹਨ, ਮਨੁੱਖਾ ਦੇਹੀ ਸਫਲ ਨਹੀਂ ਹੋਏ। ਗੁਰੂ ਪਿਤਾ ਜੀ ਰਹਿਮਤ ਕਰ ਰਹੇ ਹਨ, ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਕਿ ਕਾਹੇ ਜਗ ਆਏ ਰਾਮ ਰਾਜ, ਐਸਾ ਕੈਸਾ ਅਤੀ ਸੁੰਦਰ, ਸਭ ਤੋਂ ਸ਼੍ਰੋਮਣੀ ਜੇ ਮਨੁੱਖਾ ਦੇਹੀ ਹੈ ਨਾਮ ਵੀ ਸ਼੍ਰੋਮਣੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਕਦੀ ਮਦਰ ਬੈਨ ਰਾਜਾ ਅਸਾਮ ਤੋਂ ਅੱਗੇ ਡਿਬਰੂਗੜ੍ਹ ਸਮੁੰਦਰ ਚ ਟਾਪੂ ਮਦਰ ਬੈਨ ਨਾਲ ਮੁਲਾਕਾਤ ਹੋਈ ਸੀ। ਗੁਰੂ ਪਿਤਾ ਜੀ ਨੂੰ ਇਹਨੇ ਬੜੇ ਅਹਿਮ ਸਵਾਲ ਪੁੱਛੇ ਸਨ, ਬੜਾ ਧਰਮਾਤਮਾ ਰਾਜਾ, ਸਤਿਗੁਰੂ ਕੋਲੋਂ ਇਹਨੇ ਧਰਮ ਬਾਰੇ ਵੀ ਪੁੱਛਿਆ ਸੀ, ਨਾਮ ਬਾਰੇ ਪੁੱਛਿਆ ਹੈ। ਸਤਿਗੁਰੂ ਕਹਿੰਦੇ ਹਨ, ਕਰਮ ਧਰਮ ਤਪ ਨੇਮ ਅਨੇਕਾਂ, ਸਰਬ ਅਫਲ ਜੇ ਨਾਮ ਨਾ ਏਕਾ। ਸਤਿਗੁਰ ਕਹਿੰਦੇ ਹਨ ਧਰਮ ਦੇ ਬਹੁਤ ਕਰਮ ਹਨ ਪਰ ਨਾਮ ਸ਼੍ਰੋਮਣੀ ਹੈ ਏਕਾ ਹੈ। ਜੇ ਏਕਾ ਹੀ ਨਹੀਂ ਲਾਇਆ, ਸਤਿਗੁਰਾਂ ਨੇ ਬੜਾ ਸੁੰਦਰ ਅੱਗੇ ਵਰਤਾਂਤ ਕੀਤਾ ਹੈ, ਬਿੰਦੀਆਂ ਲਿਖਣ ਦਾ ਜੀਰੋ ਲਿਖਣ ਦਾ ਲਾਭ ਕੋਈ ਨਹੀਂ। ਕਿਉਂ? ਜਿੰਨੇ ਕਰਮ ਧਰਮ ਹਨ ਨਾ, ਬਾਕੀ ਇਹ ਬਿੰਦੀਆਂ ਹਨ, ਸਿਫਰ ਹਨ, ਪਰ ਨਾਮ ਏਕਾ ਹੈ। ਹੁਣ ਇੱਕ ਸਵਾਲ ਖੜਾ ਹੋ ਜਾਏਗਾ, ਫਿਰ ਬਾਕੀ ਤੇ ਕੁਝ ਕਰਨ ਦੀ ਲੋੜ ਨਹੀਂ। ਫਿਰ ਇੱਕ ਸਵਾਲ ਤਰਕ ਪੈਦਾ ਹੋਵੇਗਾ, ਬਾਕੀ ਤੇ ਫਿਰ ਕੁਝ ਨਹੀਂ ਕਰਨ ਦੀ ਲੋੜ ਨਹੀਂ। ਐਸਾ ਨਹੀਂ, ਸਮਝਣ ਦੀ ਲੋੜ ਹੈ। ਨਾਮ ਏਕਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਭ ਕਰਮ ਫੋਕਟ ਜਾਨ, ਸਭ ਧਰਮ ਨਿਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਪਰਮ ਵਿਚਾਰ। ਕਰਮ ਵੀ ਫੋਕੇ ਹੋ ਜਾਣਗੇ, ਧਰਮ ਦੇ ਕਰਮ ਜਿੰਨੇ ਉਹ ਸਾਰੇ ਫੋਕੇ, ਜੇ ਨਾਮ ਨਹੀਂ, ਜੇ ਮਾਲਕ ਤੇ ਭਰੋਸਾ ਨਹੀਂ ਬਣਿਆ। ਸੱਚ ਤੇ ਇਹ ਹੈ ਕਿ ਸਾਰੇ ਧਰਮਾਂ ਦਾ ਇੱਕ ਸਾਂਝਾ ਧਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਚ ਸ੍ਰੇਸ਼ਟ ਧਰਮ ਤੇ ਸਾਰਿਆਂ ਦਾ ਸਾਂਝਾ ਧਰਮ। ਸਾਰੇ ਕਹਿੰਦੇ ਹਨ ਨਾਮ ਜਪੋ, ਸਾਰੇ ਕਹਿੰਦੇ ਹਨ ਮਾਲਕ ਨਾਲ ਜੁੜੋ। ਹੁਣ ਜੀਰੋ ਬੰਦਾ ਲਿਖ ਰਿਹਾ, ਜੀਰੋ ਇੱਕ ਲਿਖ ਦਈਏ ਤਾਂ ਵੀ ਜੀਰੋ ਹੈ, ਜੀਰੋ ਦਸ ਲਗਾਤਾਰ ਲਿਖ ਦਈਏ ਤਾਂ ਵੀ ਜੀਰੋ ਹੈ। ਜੀਰੋ ਨਾਲ ਵਰਕਾ ਭਰ ਦਈਏ, ਪੰਨਾ ਭਰ ਦਈਏ ਤਾਂ ਵੀ ਜੀਰੋ ਹੈ। ਪਰ ਜੇ ਪਹਿਲੋਂ ਖੱਬੇ ਹੱਥ ਏਕਾ ਲਾ ਲਿਆ ਤੇ ਫਿਰ ਸੱਚ ਹੈ, ਏਕੇ ਨੂੰ ਏਕੇ ਨਾਲ ਯਰਬ ਕਰਾਂਗੇ ਤੇ ਅੱਗੇ ਏਕਾ ਹੀ ਆਵੇਗਾ। ਏਕੇ ਨੂੰ ਏਕੇ ਨਾਲ ਯਰਬ ਕਰਾਂਗੇ, ਏਕਾ ਹੀ ਆਏਗਾ। ਪਰ ਜਦੋਂ ਏਕੇ ਦੇ ਨਾਲ ਹੁਣ ਬਿੰਦੀ ਲੱਗ ਗਈ, ਜੀਰੋ ਲੱਗ ਗਈ, ਉਹਦੀ ਦਸ ਗੁਣਾ ਏਕੇ ਦੀ ਤਾਕਤ ਵੱਧ ਗਈ। ਹੁਣ ਬਿੰਦੀਆਂ ਤਾਕਤ ਰੱਖਦੀਆਂ ਹਨ, ਉਹ ਏਕੇ ਦੀ ਕੀਮਤ ਵਧਾ ਰਹੀਆਂ ਹਨ। ਪਹਿਲੋਂ ਬਿੰਦੀ ਦੀ ਕੋਈ ਕੀਮਤ ਨਹੀਂ, ਪਰ ਹੁਣ ਇੱਕ ਇੱਕ ਬਿੰਦੀ ਲਾਉਣ ਨਾਲ ਕੀ ਹੋਵੇਗਾ, ਏਕੇ ਦੀ ਦਸ ਗੁਣਾ ਹਰ ਬਿੰਦੀ ਨਾਲ ਤਾਕਤ ਵੱਧਦੀ ਜਾਵੇ। ਪਹਿਲੋਂ ਏਕਾ ਸੱਚ ਹੈ, ਪਹਿਲੋਂ ਤੂੰ ਨਾਮ ਜਪ, ਮਾਲਕ ਤੇ ਭਰੋਸਾ ਕਰਕੇ ਨਾਮ ਅਭਿਆਸ ਕਰ। ਲੈ ਫਿਰ ਧਰਮ ਦੇ ਕਰਮ ਕਰ, ਪੁੰਨ ਕਰ, ਦਾਨ ਕਰ, ਭਲਿਆਈਆਂ ਕਰ, ਚੰਗੇ ਕਰਮ ਕਰ, ਇਹ ਸੱਚ ਹੈ, ਫਿਰ ਨਿਸਫਲ ਨਹੀਂ ਗੇ। ਇਹ ਨਾ ਸਮਝ ਲੈਣਾ ਇਹ ਤੇ ਬਿੰਦੀਆਂ ਹੀ ਹਨ, ਨਹੀਂ, ਇਹ ਨਾਮ ਵਿੱਚ ਫਿਰ ਬਰਕਤ ਪਾਉਂਦੀਆਂ ਹਨ, ਨਾਮ ਦੀ ਕੀਮਤ ਵਧਾਉਂਦੀਆਂ ਹਨ ਜਦੋਂ ਅਸੀਂ ਨਾਮ। ਪਰ ਜੇ ਨਾਮ ਛੱਡ ਦਿੱਤਾ, ਬਾਕੀ ਸਾਰੇ ਹਉਮੈ ਦੇ ਕਾਰਨ ਬਣ ਜਾਣਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਸੱਚ ਤੇ ਹੈ, ਦਰਸ਼ਨ ਕਰੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ, ਬੇਅੰਤ ਪਿਆਰਿਆਂ ਨੇ ਆਪਣੇ ਕੀਤੇ ਹੋਣਗੇ ਸਹਿਜ ਪਾਠ ਰਾਹੀਂ, ਅਖੰਡ ਪਾਠ ਸਾਹਿਬ ਰਾਹੀਂ। ਸਤਿਗੁਰੂ ਜੀ ਦਾ ਹਰ ਅੰਗ, ਹਰ ਪੰਨਾ ਨਾਮ ਨਾਲ ਸਵਾਰਿਆ ਤੇ ਸ਼ਿੰਗਾਰਿਆ ਹੋਇਆ ਹੈ। ਕੋਈ ਐਸਾ ਪੰਨਾ ਮੇਰਾ ਖਿਆਲ ਨਹੀਂ ਮਿਲੇਗਾ ਕਦੀ ਵੀ, ਜਿਹਦੇ ਤੇ ਨਾਮ ਦੀ ਰਹਿਮਤ ਨਹੀਂ ਹੋਵੇਗੀ। ਸਤਿਗੁਰਾਂ ਨੇ ਗੁਰੂ ਘਰ ਦਾ ਫੈਸਲਾ, ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਨਾਮ ਦੀ ਮਹਾਨਤਾ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਝੂਠ ਦੁਨੀ ਗਵਾਨ। ਹੁਣ ਅੱਗੇ ਕਹਿੰਦੇ ਹਨ, ਨਗਜ ਤੇਰੇ ਬੰਦੇ, ਨਗਜ ਸੁੰਦਰ, ਨਗਜ ਤੇਰੇ ਬੰਦੇ, ਉਹ ਬੰਦੇ ਜਿਹੜੇ ਨਾਮੀ ਹਨ, ਜਿਹੜੇ ਨਾਮ ਜਪਦੇ ਹਨ, ਨਗਜ ਤੇਰੇ ਬੰਦੇ ਦੀਦਾਰ ਅਪਾਰ। ਸੱਚ ਹੈ, ਉਹਨਾਂ ਦਾ ਦੀਦਾਰ ਵੀ ਦੁਰਲੱਭ, ਜਿਹੜੇ ਨਾਮ ਜਿਨ੍ਹਾਂ ਦੇ ਹਿਰਦੇ ਚ ਟਿਕ ਗਿਆ, ਨਗਜ ਤੇਰੇ ਬੰਦੇ ਦੀਦਾਰ ਅਪਾਰ। ਨਾਮ ਬਿਨਾ ਸਭ ਦੁਨੀਆਂ ਸ਼ਾਰ, ਨਾਮ ਤੋਂ ਬਗੈਰ ਸਾਰੀ ਦੁਨੀਆਂ ਸਤਿਗੁਰੂ ਤੇ ਕਹਿੰਦੇ ਹਨ ਸਵਾ ਰੂਪ ਹੈ। ਹੋਰ ਥਾਂ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਸਤਿਗੁਰੂ ਕਹਿੰਦੇ ਸਭ ਤੋਂ ਸ਼੍ਰੋਮਣੀ ਪੁੰਨ ਦਾਨ ਚੰਗਿਆਈਆਂ
1: दरगाह नाम वशेत। चंगी गल है पुन दान चंगियाइया करनिया, पर मना विशेषता है नाम दी प्रभु दे दर ते। सब तो वद कीमत नाम दी है, ते सच है इस जग में नाम अलभ है। सतगुरु कहिंदे हन है भी अलभ, लभदा भी नहीं छेती। गुरमुख वसै मन आए, गुरु दी कृपा नाल हिरदे च वसदा है। होर थां भी सतगुरु कहिंदे हन दुर्लभं एक भगवान नाम है, नानक लभदें साध संग कृपा प्रभं। जे दुर्लभ वस्तु है ते नाम नाम है, लभदी किवें है? गुरु की कृपा सत संगत विच बैठे हैं। गुरु ढंग नाल रहमत करते हैं, नाम बख्शिश करते हैं। सतगुरु कहिंदे ए ना चेतिया जिन्नी ऐसा हर नाम, ना चेतियो से काहे जग आए राम राज। एक सवालिया चिन्ह लग गया, आउन दा लाभ ही की होया? तू आया जरूर, आके जेड़ा कर्म करना सी ओ कीता ना, आउन दा लाभ की? कुछ कर्म ऐसे भगत कबीर जी जिवें कहिंदे हन ना, गुर सेवा ते भगत कमाई तब ए मानस दे ही पाई। समझी ताई पाई है जे सेवा भक्ति ही से आई है। होर भी धन गुरु गुरु अर्जन देव महाराज, दुर्लभ दे पाई वडपागी, नाम ना जपै ते आत्म काटी। सतगुरु इथों तक कहिंदे हन मर ना जाही, जिना बिसरत नाम, नाम बिहून जीवन कौन काम। खात पीत खेलत हस्त विस्थार, कवन अर्थ मृतक सीगार। जो ना सुने जस परमानंदा, पस पंखी त्रिगद जोन ते मंदा। सच्चा सतगुरु कहिंदे नाम दी महानता। भाई सह भाई गुरदास जी वो कहिंदे हन जिदे करके जेड़ा कर्म सफल होना, जे वो ना कीता ते सफल नहीं होवेगा। भाई साहब जी ने कुछ उदाहरणा दित्तियां हन। पहली उदाहरण, नहर क्वार कन्या लाडली कै मानियत। नहर हुंदा पेका घर, पेके घर विच क्वारी बच्ची अनमैरिड। नहर क्वार कन्या लाडली कै मानियत, भाई साहब कहिंदे हन हर माता पिता ही अक्सर बच्ची दे लाड वेखदा है, बड़ा लाड लड़ाउंदा है। नहर क्वार कन्या लाडली कै मानियत, पर भाई साहब कहिंदे ब्याहे ससुरार जाए गुणन कै मन। जदों ब्याही होई सौरे घर जाएगी ना, लाड उत्थे दो चार दिन की गल है, दो चार दिन की गल लाड। मुड़ के अक्सर उहदे गुणा करके उहदा सत्कार होना है। उन्हें माता पिता को रह के गुण की ग्रहण कीते। जे माता पिता ने बिल्कुल अपहाज कर दिती, गुणी नहीं कोई पैदा कीता, बच्ची दे अंदर कोई गुणी नहीं पैदा कीता। सच ते है बच्ची नू ते लानता पैन गिया, बल्कि कई बारी ते खानदान में पंडिया जांदा है। कहिंदे हन एक कैसे खानदान दी बच्ची है जो असी समझिया वो है नहीं। क्यों? दो चार दिन का लाड, दो चार दस दिन का लाड। मुड़ के ओदे कर्म ने ओदी पूजा, ओदी जेड़ी सत्कार होना ना, ओदा ओदे कर्म अनुसार। ब्याहे ससुरार जाए गुणन कै मानिए। भाई साहब अगली पंक्ति, बणज बदेश लग जात है, बणज व्यवहार लग जात है विदेश प्राणी। अक्सर अनंत काल तो लैके देशां विदेशां दे ये व्यापार व्यवहार चलते ही रहे। मैं तो कई बारी कहना गुरु का एक कदी भाव नहीं हुंदा, जदों कहिंदे हन ना सुख नाही बहुता धन खाटे, सुख नाही पेखे निरत नाटे, सुख नाही बहु देश कमाए। ਜਦੋਂ ਇਹ ਪੰਕਤੀਆਂ ਪੜ੍ਹਦੇ ਹਨ ਕਈ ਵਾਰੀ ਆਉਂਦੇ ਹਾਂ ਸ਼ਾਇਦ ਗੁਰੂ ਨੇ ਰੋਕ ਹੀ ਦਿੱਤਾ ਹੈ, ਨਾ ਧਨ ਕਮਾਓ ਨਾ ਦੇਸ਼ਾਂ ਵਿਦੇਸ਼ਾਂ 'ਚ ਜਾਓ। ਨਹੀਂ, ਐਸਾ ਕੁਛ ਨਹੀਂ। ਅਸਲ ਵਿੱਚ ਗੁਰੂ ਤੇ ਕਹਿੰਦੇ ਹਨ ਮੇਰਾ ਸਿੱਖ ਇੰਨਾ ਕਿਰਤ ਤਗੜਾ ਹੋ ਕੇ ਕਰੇ, ਇਹਨੂੰ ਕਿਸੇ ਅੱਗੇ ਝੋਲੀ ਨਾ ਅੱਡਣੀ ਪਵੇ, ਬਲਕਿ ਹੱਥੋਂ ਦੇ ਕੇ ਭਲਾ ਮਨਾਉਣ ਦਾ ਇਹਦਾ ਸੁਭਾਅ ਬਣਿਆ ਰਹੇ। ਤਾਂ ਹੀ ਹੋਵੇਗਾ ਨਾ ਜੇ ਕਿਰਤ ਕਰੇਗਾ ਤੇ ਜੇ ਮਿਹਨਤ ਕਰੇਗਾ। ਦੇਸ਼ਾਂ ਵਿਦੇਸ਼ਾਂ ਤੋਂ ਰੋਕਣਾ ਹੁੰਦਾ ਨਾ ਗੁਰੂ ਨੇ, ਤੇ ਮੱਖਣ ਸ਼ਾਹ ਨੂੰ ਜ਼ਰੂਰ ਕਹਿੰਦੇ ਜਿਹੜਾ ਗੇੜਾ ਲੱਗ ਗਿਆ ਲੱਗ ਗਿਆ। ਅੱਗੇ ਜਹਾਜ਼ ਫਸਿਆ, ਇੱਕ ਵਾਰੀ ਮਸਾਂ ਨਿਕਲਿਆ, ਹੁਣ ਨਾ ਜਾਵੀਂ। ਜੇ ਦੇਸ਼ਾਂ ਵਿਦੇਸ਼ਾਂ ਤੋਂ ਰੋਕਣਾ ਹੁੰਦਾ, ਭਾਈ ਮਨਸੁੱਖ ਨੂੰ ਲਾਹੌਰ ਵਾਲੇ ਨੂੰ ਗੁਰੂ ਨਾਨਕ ਸਾਹਿਬ ਕਹਿ ਦਿੰਦੇ ਨਹੀਂ ਭਾਈ ਬਿਲਕੁਲ ਹੁਣ ਨਹੀਂ ਜਾਣਾ ਅੱਗੋਂ। ਨਹੀਂ, ਐਸਾ ਮੇਰੇ ਸਤਿਗੁਰੂ ਜੀ ਨੇ ਕਿਤੇ ਵੀ ਨਹੀਂ ਕਿਹਾ ਕਿ ਜਾਓ ਨਾ। ਪਰ ਸਤਿਗੁਰੂ ਕਹਿੰਦੇ ਹਨ ਐਸਾ ਨਾ ਹੋਵੇ ਦੇਸ਼ੋਂ ਵਿਦੇਸ਼ ਜਾ ਕੇ ਨਾਲ ਹੀ ਕਿਤੇ ਸਿੱਖੀ ਦਾ ਤਿਆਗ ਨਾ ਸਿੱਖਾ ਕਰਦੇ। ਬਸ ਤੂੰ ਜਾ ਜਿੱਥੇ ਮਰਜ਼ੀ ਦੁਨੀਆ ਦੇ ਕੋਨੇ, ਪਰ ਆਪਣੇ ਗੁਰੂ ਦੀ ਪਿਆਰੀ ਦਾਤ ਨੂੰ ਚੇਤੇ ਰੱਖ। ਜਿੱਥੇ ਵੀ ਹੈ ਆਪਣੇ ਗੁਰੂ ਨਾਲ ਜੁੜਿਆ ਰਵੇ। ਸਤਿਗੁਰੂ ਕਹਿੰਦੇ ਹਨ ਇੱਥੇ ਭਾਈ ਗੁਰਦਾਸ ਜੀ ਦੇਸ਼ ਵਿਦੇਸ਼ ਦੀ ਮਿਹਨਤ ਦੀ ਉਦਾਹਰਣ ਲੈ ਕੇ ਕਹਿੰਦੇ ਹਨ ਬਣਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਪਰ ਕਹੀਐ ਸਪੂਤ ਲਾਭ ਲਭਤ ਕੈ ਆਨੀਐ। ਮਾਤਾ ਪਿਤਾ ਉਹਨੂੰ ਸੁਪੁੱਤਰ ਕਿੱਦਣ ਕਹਿਣਗੇ, ਕਿਸ ਦਿਨ ਕਹਿਣਗੇ ਕਿ ਸਾਡਾ ਚੰਗਾ ਬੜਾ ਚੰਗਾ ਪੁੱਤਰ ਹੈ। ਅਸਲ ਵਿੱਚ ਜਿਸ ਦਿਨ ਉਹਦੀ ਕੋਈ ਕਮਾਈ ਖਾਣਗੇ, ਜਦੋਂ ਕੋਈ ਕਮਾ ਕੇ ਖੱਟ ਕੇ ਮਾਤਾ ਪਿਤਾ ਦੇ ਹੱਥ 'ਤੇ ਰੱਖੇਗਾ, ਪਤਾ ਲੱਗੇਗਾ ਵਾਕਿਆ ਹੀ ਬੱਚਾ ਗਿਆ ਸੀ ਅਤੇ ਬੱਚੇ ਨੇ ਮਿਹਨਤ ਕਰਕੇ ਕੁਝ ਦਾ ਕੁਝ ਕਰ ਦਿੱਤਾ। ਪਰ ਜੇ ਅਗਲਾ ਵੀ ਮੂਲ ਗਵਾ ਦਿੱਤਾ, ਜੋ ਉੱਥੋਂ ਦੀ ਮੂੜੀ ਸੀ ਉਹ ਵੀ ਸਾਰੀ ਵੇਚ ਵੱਟ ਦਿੱਤੀ, ਸੱਚ ਕੌਣ ਕਹੇਗਾ ਕਿ ਤੂੰ ਇਹ ਚੰਗਾ ਕੀਤਾ। ਬਣਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਐ ਸਪੂਤ ਲਾਭ ਲਭਤ ਕੈ ਆਨੀਐ। ਜਦੋਂ ਕੁਝ ਖੱਟੀ ਖੱਟ ਕੇ ਆਵੇਗਾ। ਤੀਸਰੀ ਉਦਾਹਰਣ ਭਾਈ ਸਾਹਿਬ, ਜੈਸੇ ਤੋ ਸੰਗਰਾਮ ਸਮੈ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੈ ਸੋਈ ਸੂਰੋ ਸਵੱਟ ਵਖਾਨੀ ਹੈ। ਜਿਵੇਂ ਪਰਾਏ ਜੰਗ ਵਿੱਚ, ਪਰਾਈ ਫੌਜ ਵਿੱਚ ਜੰਗ ਹੋਵੇ, ਪਰਾਈ ਫੌਜ ਵਿੱਚ ਕੱਲਾ ਸੂਰਮਾ ਚੱਲਿਆ ਜਾਵੇ, ਜਾ ਕੇ ਤੇ ਜਿੱਤ ਜਾਵੇ। ਜੈਸੇ ਤੋ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੈ ਸੋਈ ਸੂਰੋ ਸਵੱਟ ਵਖਾਨੀ ਹੈ। ਸੂਰਮਾ ਤੇ ਉਦੋਂ ਹੀ ਕਿਹਾ ਜਾਵੇਗਾ ਕਿਉਂਕਿ ਐਸੇ ਸੂਰਮੇ ਬੇਅੰਤ। ਧੰਨ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਤੋਂ ਪਹਿਲਾਂ ਵੀ ਐਸੇ ਸੂਰਮੇ। ਭਾਈ ਕਲਿਆਣ ਸੂਦ ਨੇ ਕਦੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਤੁਹਾਡੀ ਕਿਰਪਾ ਨਾਲ ਮੈਂ ਜਦੋਂ ਸੈਂਕੜੇ ਦੁਸ਼ਮਣਾਂ 'ਚ ਵੀ ਚੱਲਿਆ ਜਾਵਾਂ, ਸਤਿਗੁਰੂ ਫਤਿਹ ਪਾ ਕੇ ਆਪਣੇ ਮੈਦਾਨ 'ਚ ਵਾਪਸ ਆ ਜਾਂਦਾ। ਸਤਿਗੁਰੂ ਕਹਿੰਦੇ ਹਨ ਸ਼ਾਬਾਸ਼, ਕਲਿਆਣ ਸੂਦ ਸੂਰਮ ਗਤੀ ਹੋਵੇ ਤੇ ਐਸੀ ਹੋਵੇ, ਸੂਰਮ ਗਤੀ ਹੋਵੇ ਤੇ ਐਸੀ ਹੋਵੇ। ਪਰ ਕਹਿੰਦੇ ਹਨ ਕਲਿਆਣ ਸੂਦ ਅਸਲ ਸੂਰਮਾ ਉਦਣ ਹੋਵੇਗਾ ਜਿਸ ਦਿਨ ਅੰਦਰ ਦੇ ਦੁਸ਼ਮਣਾਂ ਤੇ ਵੀ ਫਤਿਹ ਪਾਵੇਗਾ, ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਜਿੱਤੇਗਾ। ਸਤਿਗੁਰੂ ਜੀ ਨੇ ਇੱਥੇ ਭਾਈ ਸਾਹਿਬ ਜੀ ਨੇ ਤਿੰਨ ਦਲੀਲਾਂ ਦੇ ਕੇ ਚੌਥੀ ਸਾਡੇ ਵਾਸਤੇ ਆਏ ਹਨ। ਕਹਿੰਦੇ ਹਨ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗ ਮਿਲੈ ਗੁਰਦੁਆਰ ਪਹਿਚਾਨੀਐ। ਮਨੁੱਖਾ ਜਨਮ ਪਾ ਕੇ 84 ਲੱਖ ਜੂਨ ਤੋਂ ਮਨੁੱਖਾ ਜਨਮ ਉੱਤਮ ਪਾ ਕੇ ਜੇ ਤੇ ਗੁਰੂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੀ, ਸਤ ਸੰਗਤ ਕੀਤੀ, ਸਤਿਗੁਰੂ ਦੀ ਨਾਮ ਕਮਾਈ ਦਿੱਤੇ ਨਾਮ ਦੀ ਕਮਾਈ ਕੀਤੀ। ਸਤਿਗੁਰੂ ਕਹਿੰਦੇ ਹਨ ਪ੍ਰਵਾਨ ਐਸਾ ਸਿੱਖ, ਨਹੀਂ ਤੇ ਸੱਚ ਹੈ। ਸਤਿਗੁਰੂ ਕਹਿੰਦੇ ਹਨ ਇਹਦਾ ਭਾਵ ਹੀ ਕੀ ਰਹਿ ਗਿਆ ਮਨੁੱਖਾ ਦੇਹੀ ਦਾ। ਅੱਗੇ ਫਿਰ ਕਹਿੰਦੇ ਹਨ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਦੁਲੰਭ दुर्लभ हुंदी है वस्तु जिहड़ी बार बार ते बड़ी सौखी लभे ना। वैसे हर रुतबे दे पिछे जदो असी किसे नू किसे रुतबे ते बैठा वेखने आ ना, असी वेखने आ एडा ऑफिसर एडे उच्चे मरातबे ते पहुंच गया, सच है उहदे मगर कदी काल कमाई भी वेखनी, उन्हें कमाई किन्नी कु कीती होवेगी। इस तरह कहिए पौड़ी दे शिखर ते चढ़िया बंदा, किसे मंजिल तक पहुंचिया बंदा, हमेशा याद रखना चाहिदा कदी एक एक डंडा इन्हें बड़े मुश्किल ना चढ़िया होवेगा, एक एक डंडा करके फिर कित जाके मंजिल मिली होवेगी। जा इस तरह भी समझ सकने हैं, कोई बंदा एक पहाड़ दी टीसी ते है, ओ टीसी ते खड़ा ये प्रतीत करा रहा है कि किसे दिनों बड़े नीवे थां ते सी, अज ओ टीसी ते पहुंच गया पर किसे दिन बड़े नीवे थां तो यात्रा आरंभ हुई। सच है पता नहीं किनिया क जूना पटक दे, साड़ी यात्रा किन्नी कु है बहुत जूना, कई जन्म पै कीट पतंगा, कई जन्म गजमीन तरंगा, कई जन्म पंखी सर्प होयो, कई जन्म हैवर ब्रिक जोयो, पता नहीं किन्निया कु जूना आपा पटकदे आए हाँ। ए मनुखा जन्म दुर्लभ क्यों है? भगतां ने सतगुरु जी ने बार बार एदी महानता प्रगट कीती है। भगत कबीर जी भी कहिंदे हन, कबीर मानस जन्म दुर्लभ है, होए ना बार है बार, ज्यों बन फल पाके पोएं गिरै, बहुर ना लागै डार, जिवें किसे बूटे नाल लग्या फल पक के डिग पैंदा है मुड़ के टाणी नाल नहीं लगदा। सच है एक बारी हथों निकल गया मुड़ के इन्हें हथ नहीं आउणा, इस करके दुर्लभ है छेती नाल ना लभण वाला। भगत रविदास जी, मानस जन्म पुन फल पायो, बिरथा जात अब बेकै, मना कोई पुन फल कोई कर्म हन चंगे होए जिदे करके मिलिया है, तेरे अजाण पुणे करके अब बेकै, अजाण पुरे करके विवेक ना होण करके मना तेरे कोलो एक एक कड़ी निकलदी जा रही है। भाई साहब भाई गुरदास जी ने वारां विच बड़ा सुंदर जिक्र कीता है। भाई साहब कहिंदे हन, कल युग की सुन साधना, कर्म किरत की चलै ना काई, बिना भजन भगवान के पाओ भगत बिन ठौर ना ठाई। कहिंदे हन लहे कमाणा एत युग, पिछली जुगी करी कमाई। आज अज सानू प्राप्त है कोई पिछली कमाई। हुण कहिंदे हन पाया मानस देह को, इथों छुड़किया ठौर ना ठाई। मनुखा जन्म पाया पिछली कमाई करके, पर जे ए हुण हथों जांदा रहा ना, भाई साहब कहिंदे हन मुड़ के टिकाणा नहीं मिलना। सच ते आ सतगुरु कहिंदे त्रिग त्रिग खाया त्रिग त्रिग सोया, त्रिग त्रिग कापड़ अंग चढ़ाया, त्रिग शरीर कुटुंब सहत त्यों, जित हुण खसम ना पाया, पौड़ी छुड़की हाथ ना आवै, अहला जन्म गवाया। ए मनुखा अहला जन्म अति सुंदर सब तो दुर्लभ, ए जे हथों निकल गया एक बारी गवाच गया। सतगुरु कहिंदे हन बहुत मुद्दत काल, किते जाके अनेक जन्म अगे भटकदे आए हां, हुण तेरी वारी है। इस समय विच मेरे अमना तेरा मिलाप हो सकदा बाबा फरीद जी, आज मिलावा शेख फरीद, आज तो पाव ऐसे मनुखा देही विच, आज मिलावा संत मस्कीन जी तो बड़ा सुंदर कहिंदे सन, वह तो कहिंदे सन अज अजे ही, दोवे भाव निकलते हैं, मनुखा देही भी निकलती है अज अजे ही। आज मिलावा शेख फरीद, ये मिलाप का समा है। मिलाप होवेगा किवें? टाकम कुंजड़ियां मनो मचिंदड़ियां, मन नू मछराउण वाले ये जिहड़े इंद्रे हन ना, इन्हां अखां ते ਇਹਨਾਂ ਹੱਥਾਂ ਪੈਰਾਂ ਤੇ, ਇਹਨਾਂ ਸਾਰਿਆਂ ਤੇ ਕੰਟਰੋਲ ਕਰ। ਕੰਟਰੋਲ ਹੋਵੇਗਾ ਮਨ ਤੇ, ਕੰਟਰੋਲ ਕੀਤੇ ਆ ਤਾਂ ਹੀ ਇਹ ਦੁਰਲੱਭ ਹੈ ਜੇ ਇਹਨਾਂ ਤੇ ਕੰਟਰੋਲ ਹੈ। ਭਾਈ ਸਾਹਿਬ ਜੀ ਨੇ ਇੱਕ ਵਾਰ ਚ ਬੜਾ ਸੁੰਦਰ ਕਿਹਾ ਹੈ, ਮਾਨਸ ਜਨਮ ਅਮੋਲ ਹੈ, ਅਮੁੱਲਾ ਜਿਹਦੀ ਕੋਈ ਕੀਮਤ ਨਹੀਂ। ਇੱਕ ਤੇ ਅਮੁੱਲਾ ਦੁਰਲੱਭ ਹੈ, ਮਾਨਸ ਜਨਮ ਅਮੋਲ ਹੈ। ਇਸ ਤਰ੍ਹਾਂ ਭਾਈ ਸਾਹਿਬ ਅਮੋਲ ਕਿਵੇਂ ਹੈ ਤੇ ਕਹਿੰਦੇ ਹਨ, ਹੋਏ ਅਮੋਲ ਸਾਧ ਸੰਗ ਪਾਏ। ਅਮੁੱਲਾ ਤਾਂ ਹੈ ਜੇ ਸਾਧ ਸੰਗ ਪਾਉਂਦਾ ਹੈ, ਸਤ ਸੰਗਤ ਕਰਦਾ ਹੈ। ਤੇ ਜੇ ਕੇਵਲ ਭਾਸੜ ਸਾਰੀ ਉਮਰ ਧੰਦੇ ਦੀ ਲੱਗੀ ਰਹੀ ਤੇ ਸੱਚ ਹੈ। ਵੈਸੇ ਗੁਰੂ ਨੇ ਤੇ ਸਾਨੂੰ ਕਿਰਤ ਕਰਨ ਵਾਸਤੇ ਆਖਿਆ ਹੈ, ਗੁਰੂ ਨੇ ਸਿੱਖ ਨੂੰ ਧੰਦੇ ਦੀ ਇਜਾਜ਼ਤ ਨਹੀਂ ਦਿੱਤੀ। ਹੁਣ ਕਹੋਗੇ ਧੰਦੇ 'ਚ ਤੇ ਕਿਰਤ 'ਚ ਕੀ ਫਰਕ ਹੁੰਦਾ ਹੈ, ਕੋਈ ਕੀ ਉਹਦੇ ਸੰਦ ਬਦਲ ਜਾਂਦੇ ਹਨ, ਕੀ ਉਹਦਾ ਕਰਮ ਬਦਲ ਜਾਂਦਾ? ਨਹੀਂ, ਸੱਚ ਇਹ ਹੈ ਜੇ ਤੇ ਗੁਰੂ ਕੇ ਸਿੱਖਾ ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਹੋਇਆ, ਨਿਤਨੇਮ ਹੋਇਆ, ਸੁਭਾਗ ਹੈ ਸੰਗਤ ਹੋ ਗਈ ਤੇ ਇਹ ਉਹਦੇ ਨਾਲੋਂ ਵੀ ਚੰਗੀ ਗੱਲ। ਨਹੀਂ ਤੇ ਮੈਂ ਕਹਿੰਦਾ ਘੱਟੋ ਘੱਟ ਅੱਠਾਂ ਪੈਰਾਂ 'ਚ ਇੱਕ ਵਾਰੀ। ਵੈਸੇ ਆਪ

ਭਾਈ ਸਾਹਿਬ ਜੀ ਕਹਿੰਦੇ ਹਨ ਮਾਨਸ ਜਨਮ ਅਮੋਲ ਹੈ, ਹੋਏ ਅਬੋਲ ਸਾਧ ਸੰਗ ਪਾਏ, ਅੱਖੀ ਦੋਏ ਨਿਰਮੋਲਤਾ। ਵੈਸੇ ਉਸ ਪਦੇ ਵਿੱਚ ਵਾਰ ਵਿੱਚ ਭਾਈ ਸਾਹਿਬ ਜੀ ਨੇ ਨਾ ਇੱਕ ਇੱਕ ਅੰਗ ਦੀ ਸਫਲਤਾ ਕਹੀ ਹੈ, ਅੱਖੀ ਦੋਏ ਨਿਰਮੋਲਤਾ। ਕਦੀ ਪੁੱਛ ਕੇ ਵੇਖੀਏ, ਜਿਨ੍ਹਾਂ ਨੂੰ ਡਾਕਟਰ ਕਹਿ ਦਿੰਦੇ ਹਨ ਜੀ ਕੀ ਕਰੀਏ, ਤੁਹਾਡੀ ਬੈਕਗ੍ਰਾਉਂਡ ਤੇ ਪਿੱਛੇ ਹੀ ਲਾਈਟ ਨਹੀਂ, ਅਸੀਂ ਅੱਖਾਂ ਨੂੰ ਕੀ ਕਰ ਸਕਦੇ ਹਾਂ। ਸੱਚ ਹੈ, ਉਹਨਾਂ ਨੂੰ ਪੁੱਛ ਕੇ ਵੇਖੀਏ ਜਿਨ੍ਹਾਂ ਦੀ ਇਹ ਜੋਤ ਕੰਮ ਨਹੀਂ ਕਰਦੀ। ਅੱਖੀ ਦੋਏ ਨਿਰਮੋਲਕਾ ਕਦੋਂ ਹਨ, ਸਤਿਗੁਰ ਦਰਸ਼ ਧਿਆਨ ਲਿਵ ਲਾਏ, ਜਦੋਂ ਸਿੱਖ ਦਾ ਇਹ ਜੀਵਨ ਬਣ ਜਾਏ। ਮੈਂ ਇਹਨਾਂ ਦੀਦਿਆਂ ਨਾਲ ਕਿਤੇ ਸਤਿਗੁਰੂ ਦੇ ਦਰਸ਼ਨ ਅੱਠਾਂ ਪੈਰਾਂ 'ਚ ਮੈਨੂੰ ਨਸੀਬ ਹੋ ਜਾਣ। ਭਾਈ ਸਾਹਿਬ ਜੀ ਨੇ ਇੱਕ ਸਵਈਏ ਵਿੱਚ ਵੀ ਐਸਾ, ਉਹ ਕਹਿੰਦੇ ਹਨ ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗ। ਮਨਾ ਕਦੋਂ ਕਿਤੇ ਮਨੁੱਖਾ ਜਨਮ ਮੁੜ ਕੇ, ਪਤਾ ਨਹੀਂ ਮੁੱਦਤ ਲੰਘ ਜਾਏਗੀ, ਯੁੱਗ ਪਲਟ ਜਾਣਗੇ, ਤੈਨੂੰ ਵਾਪਸ ਪਰਤ ਦੇਣ। ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗ, ਇਸ ਤਰ੍ਹਾਂ ਸਾਧ ਸੰਗ ਵੀ ਕਿਸੇ ਜਨਮ 'ਚ ਨਹੀਂ ਮਿਲਦੀ। ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗ, ਹਾਂ ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ। ਇੱਥੇ ਤੇ ਬੰਦੋਬਸਤ ਹੀ ਤੁਸੀਂ ਸੁੰਦਰ ਕਰ ਲਿਆ ਨਾ, ਸਾਰਾ ਦਿਨ ਹੀ ਕੀਰਤਨ ਚੱਲੇ, ਕਿਸੇ ਵੇਲੇ ਵੀ ਆ ਜਾਏ ਸਿੱਖ, ਗੁਰੂ ਦੇ ਬੋਲ ਉਹਦੇ ਕੰਨੀ ਪੈ ਜਾਣ। ਪਰ ਭਾਈ ਸਾਹਿਬ ਉੱਥੇ ਕਹਿੰਦੇ ਹਨ ਘੱਟੋ ਘੱਟ ਯਤਨ ਕਰ ਸਿੱਖਾ, ਜਦੋਂ ਕੀਰਤਨ ਤੇ ਕਥਾ ਹੋ ਰਿਹਾ ਹੋਵੇ ਉਦੋਂ ਜਾਣ ਦਾ ਯਤਨ ਕਰ, ਐਸਾ ਨਾ ਹੋਵੇ ਸਾਡਾ ਸੁਭਾਅ ਹੈ ਆਉਂਦੇ ਆ ਮੁੜ ਕੇ ਰੁਮਾਲੇ ਚੁੱਕ ਚੁੱਕ ਵੇਖਣੇ ਆ। ਸੱਚ ਹੈ, ਹਰ ਸਿੱਖ ਹੀ ਸਤਿਗੁਰੂ ਜੀ ਦਾ ਰੁਮਾਲਾ ਪੜਦਾ ਚੁੱਕ ਚੁੱਕ ਵੇਖੇ ਕਿ ਇਹ ਸਤਿਗੁਰੂ ਦਾ ਸਤਿਕਾਰ ਹੈ, ਕਦੀ ਖਿਆਲ ਕਰੀਏ ਕਿਤੇ ਨਰਾਦਰੀ ਤੇ ਨਹੀਂ। ਅਸੀਂ ਸਤਿਕਾਰ ਵੈਸੇ ਐਸਾ ਇੱਥੇ ਨਹੀਂ ਵੇਖਿਆ, ਪਰ ਕਦੀ ਤੁਸੀਂ ਪਿੱਛੇ ਝਾਤੀ ਮਾਰੋ ਹੋ ਰਿਹਾ ਹੈ ਕੁਛ। ਨਾ ਸੰਗਤ ਦਾ ਸੁਭਾਗ ਬਣਦਾ ਹੈ, ਨਾ ਕਿਤੇ ਕੀਰਤਨ ਦਾ ਬਣਦਾ, ਨਾ ਕਥਾ ਦਾ ਬਣਦਾ, ਆਉਂਦੇ ਆ ਸਤਿਗੁਰੂ ਜੀ ਦੇ ਪਰਦੇ ਚੁੱਕ ਚੁੱਕ ਕੇ ਦੇਖਣ। ਨਹੀਂ ਐਸਾ ਕੱਛ ਨਾ ਕਰੀਏ। ਸਤਿਗੁਰ ਕਹਿੰਦੇ ਉਦੋਂ ਆ ਭਾਈ ਸਾਹਿਬ, ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ। ਕਤ ਪੁੰਨ ਦ੍ਰਿਸ਼ਟ ਦਰਸ ਹੋਏ ਪਰਸਪਰ, ਪਰਸਪਰ ਹੁੰਦਾ ਆਮੋ ਸਾਹਮਣਾ। ਇਸ ਤਰ੍ਹਾਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਤੇ ਗੁਰੂ ਕੇ ਸਿੱਖਾ ਸੰਗਤ ਰੂਪ ਹੋ ਕੇ ਆਪਾਂ ਬੈਠੇ ਹੋਈਏ, ਕੀ ਕਿਸੇ ਹੋਰ ਜੂਨ ਵਿੱਚ ਇਸ ਤਰ੍ਹਾਂ ਹੋਵੇਗਾ? ਕਿਸੇ ਹੋਰ ਜੂਨ ਵਿੱਚ ਇਸ ਤਰ੍ਹਾਂ ਇਹ ਮੌਕਾ ਬਣੇਗਾ? ਨਹੀਂ ਬਣੇਗਾ। ਕਤ ਪੁੰਨ ਦ੍ਰਿਸ਼ਟ ਦਰਸ ਹੋਏ ਪ੍ਰਸ ਪਰ, ਪਾਵਨੀ ਭਗਤ ਗੁਰ ਸੇਵਾ ਲਿਵ ਲਾਈਐ। ਮਨਾ ਅੱਜ ਸਮਾਂ ਹੈ, ਜਿਵੇਂ ਸੱਚ ਹੈ ਕੋਈ ਡਿਗਰੀ ਲੈਣੀ ਹੋਵੇ ਬੱਚੇ ਨੇ, ਕੋਈ ਫਾਈਨਲ ਪੇਪਰ, ਭਾਵੇਂ ਉਹ ਬੱਚੇ ਵਾਸਤੇ ਮੈਟ੍ਰਿਕ ਹੈ, ਭਾਵੇਂ ਉਹ ਬੀ ਏ ਐਮ ਏ ਹੈ, ਭਾਵੇਂ ਉਹ ਕਿਸੇ ਕਿਸਮ ਦਾ ਵੀ ਹੈ। ਸੱਚ ਅੱਗੇ ਪਿੱਛੇ ਤੇ ਮਾਤਾ ਪਿਤਾ ਵੀ ਕਈ ਵਾਰੀ ਅਵੇਸਲਾਪਨ ਕਰ ਜਾਂਦੇ ਹਨ, ਆਮ ਨਾਰਮਲ। ਪਰ ਜਦੋਂ ਕਿਤੇ ਫਾਈਨਲ ਪੇਪਰ ਹੋਵੇ, ਮਾਤਾ ਪਿਤਾ ਨੂੰ ਵੀ ਚੈਨ ਨਹੀਂ ਆਉਂਦਾ। ਸਤਿਗੁਰੂ ਵੀ ਜਿਹੜਾ ਸਾਨੂੰ ਬਾਰ ਬਾਰ ਕਹਿ ਰਹੇ ਹਨ ਨਾ, ਬਾਰ ਬਾਰ ਕਹਿ ਰਹੇ ਹਨ, ਤੇਰਾ ਇਹ ਜਨਮ ਸਫਲ ਹੋ ਜਾਏ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਕੱਟ ਪੀਤਰ ਤੂੰ ਦੇਖ ਵਿਚਾਰ, ਮਨਾ ਅੰਦਰ ਝਾਤੀ ਵਾਰ, ਮੌਕਾ ਹੀ ਇਹ ਹੈ। ਮੁੜ ਕੇ ਬਾਰ ਬਾਰ ਮੌਕਾ ਹੱਥ ਨਹੀਂ ਆਉਣਾ। ਸਤਿਗੁਰੂ ਤੇ ਕਹਿੰਦੇ ਹਨ ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇਹ ਕਲ ਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੈ ਨਾ ਹੱਥਾ, ਨਾਮ ਜਪੋ ਤੋ ਕਟੀਆ ਫਾਸਾ। ਇਹ ਮੌਕਾ ਮੁੜ ਕੇ ਹੱਥ ਨਹੀਂ ਆਉਣਾ। ਜੇ ਨਹੀਂ ਆਉਣਾ ਤੇ ਤਾਂ ਹੀ ਸਤਿਗੁਰੂ ਸਾਨੂੰ ਬਾਰ ਬਾਰ ਕਹਿੰਦੇ ਹਨ ਗੁਰੂ ਕੇ ਸਿੱਖਾ ਇਹ ਦੁਰਲੱਭ ਜਨਮ ਹੈ ਤੇ ਦੁਰਲੱਭ ਮਨੁੱਖਾ ਦੇ ਹੀ ਹੈ। ਕਹਿੰਦੇ ਹਨ ਇਹ ਮਾਨਸ ਜਨਮ ਦੁਰਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਨਾਮ ਨਹੀਂ ਜਪਿਆ, ਸਤ ਸੰਗਤ ਨਹੀਂ ਕੀਤੀ, ਯਾਦ ਰੱਖੀ ਬਿਰਥਾ ਚਲਿਆ ਜਾਏਗਾ। ਅਗਲੀ ਤੀਸਰੀ ਪੰਕਤੀ, ਹੁਣ ਵੱਤੈ ਹਰ ਨਾਮ ਨਾ ਬੀਜਿਓ। ਹਰ ਕਰਮ ਦੀ ਰੁੱਤ ਵੀ ਹੁੰਦੀ ਹੈ, ਹਰ ਬੀਜ ਦੀ ਰੁੱਤ, ਤੇ ਹਰ ਬੀਜ ਬੀਜਣ ਲੱਗਿਆਂ ਵੱਤਰ ਵੀ ਵੇਖਿਆ ਜਾਂਦਾ ਹੈ। ਪਰ ਰੁੱਤ ਕਿਹੜੀ ਹੈ? ਰੁੱਤ ਹੈ ਹੁਣ ਮਨੁੱਖਾ ਦੇਹੀ ਦੀ, ਤੇ ਸੱਚ ਹੈ ਵੱਤਰ ਵੀ ਇਹੀ।

0: ਕਿਹਾ ਵੈਸੇ ਤੇ ਅੰਮ੍ਰਿਤ ਵੇਲੇ ਦਾ ਵੱਤਰ ਜਿਹੜੇ ਪੁਰਾਤਨ ਜ਼ਿਮੀਦਾਰ ਜਾਣਨੇ ਆ, ਪਹਿਲੀ ਗੱਲ ਬੀਜ ਦੀ ਚੋਣ ਚੰਗੀ ਤੇ ਬੀਜ ਹੋਵੇ ਨਾਮ ਵਰਗਾ। ਤੇ ਸਤਿਗੁਰ ਕਹਿੰਦੇ ਹਨ, ਕਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੇ ਵੀ ਬੇਨਤੀ ਕੀਤੀ ਸੀ, ਬੇਟਾ ਚਿੱਤ ਤੇ ਤੇਰਾ ਕਿਸੇ ਕੰਮ ਚ ਵੀ ਨਹੀਂ ਲੱਗਦਾ, ਬੇਟਾ ਮੈਂ ਯਤਨ ਕੀਤਾ ਤੂੰ ਪਸ਼ੂ ਝਾਰ ਲੈ, ਤੂੰ ਉਹ ਨਹੀਂ ਕੀਤਾ, ਹੁਣ ਹੋਰ ਨਹੀਂ ਤੇ ਵਾਹੀ ਕਰ ਲੈ। ਸਤਿਗੁਰੂ ਕਹਿੰਦੇ ਪਿਤਾ ਜੀ ਕਰ ਰਿਹਾ ਵਾਂ, ਸਤਿਗੁਰੂ ਕਹਿੰਦੇ ਹਨ ਪਿਤਾ ਜੀ ਕਰ ਰਿਹਾ, ਬੇਟਾ ਕਿੱਥੇ ਕਰ ਰਿਹਾ, ਕੋਈ ਵਸਤੂ ਵਾਹੀ ਵਾਰੀ ਹੋਵੇ ਮੈਂ ਕਹਾਂ ਕਿ ਤੂੰ ਕਰ ਰਿਹਾ। ਸਤਿਗੁਰ ਕਹਿੰਦੇ ਪਿਤਾ ਜੀ ਕਰ ਰਿਹਾ ਵਾਂ, ਕਿਹੜੀ ਵਾਹੀ? ਸਤਿਗੁਰ ਕਹਿੰਦੇ ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਬਸ ਇਹਦੇ ਅਰਥ ਭਾਵ ਆਪ ਸਰਲ ਸਾਰੇ ਸਮਝਦੇ ਹੋ। ਨਾਮ ਬੀਜ, ਸਤਿਗੁਰੂ ਜੀ ਪਿਤਾ ਜੀ ਮੈਂ ਇਸ ਖੇਤੀ ਵਿੱਚ ਸਭ ਤੋਂ ਉੱਤਮ ਬੀਜ, ਨਾਮ ਬੀਜ ਤੇ ਨਾਲ ਵੱਤਰ ਸੰਭਾਲਣ ਵਾਸਤੇ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਉਹਦੀ ਰਾਖੀ, ਖੇਤੀ ਦੀ ਰਾਖੀ ਉਹ ਵੀ ਚਾਹੀਦੀ ਹੈ। ਪੁਰਾਤਨ ਸਮੇਂ ਵਾੜਾਂ ਕਰਦੇ ਸਨ, ਇੱਥੇ ਗਰੀਬੀ ਲਿਬਾਸ ਆਮ ਸਾਦਾ ਜੀਵਨ। ਸੱਚ ਹੈ ਮੈਂ ਤੇ ਆਪ ਜੀ ਨੂੰ ਬੇਨਤੀ ਕਰਾਂ, ਦੋ ਕੰਮ ਜ਼ਰੂਰ ਅਪਣਾ ਲਓ। ਇੱਕ ਤੇ ਜੇ ਬੱਚਿਆਂ ਵਿੱਚ ਸਿੱਖੀ ਚਾਹੁੰਦੇ ਹਾਂ ਨਾ, ਸਿੱਖੀ ਦਾ ਬੀਜ ਚਾਹੁੰਦੇ ਹਾਂ, ਸਾਡੇ ਵਰਗੇ ਆਉਣਗੇ ਬੋਲ ਕੇ ਚਲੇ ਜਾਣਗੇ। ਜੇ ਬੀਜ ਚਾਹੁੰਦੇ ਹਾਂ ਸਿੱਖੀ ਤੇ ਸਿੱਖੀ ਆਪ ਅਪਣਾ ਲਓ। ਮਾਤਾ ਪਿਤਾ ਘਰ 'ਚ ਸਿੱਖੀ ਕਮਾਉਣੀ ਸ਼ੁਰੂ ਕਰ ਦੇਣ। ਸੱਚ ਹੈ ਇੱਕ ਸਿੱਖੀ ਕਮਾਉਣੀ ਸ਼ੁਰੂ ਕਰ ਦਿਓ, ਦੂਸਰਾ ਘਰ 'ਚੋਂ ਕਦੀ ਪੰਜਾਬੀ ਕਲਚਰ ਨਾ ਵਿਗਾੜੋ। ਅੱਗੇ ਪਿੱਛੇ ਆਪਾਂ ਜੋ ਮਰਜ਼ੀ ਬੋਲੀਏ, ਸਾਨੂੰ ਲੋੜ ਹੈ ਉਹਨਾਂ ਭਾਸ਼ਾਵਾਂ ਦੀ। ਸਿੱਖੀ ਬੀਜ ਪ੍ਰਫੁੱਲਤ ਹੁੰਦਾ ਰਹੇ, ਅੱਜ ਲੋੜ ਹੈ ਇਸ ਗੱਲ ਦੀ ਸਭ ਤੋਂ ਵੱਧ। ਨਹੀਂ ਤੇ ਸੱਚ ਹੈ ਜੇ ਗਰਾਊਂਡ ਅੱਜ ਤਿਆਰ ਨਾ ਕੀਤੀ, ਕੱਲ੍ਹ ਨੂੰ ਇੱਕ ਦੂਜੇ ਕੋਲ ਝੂਰਾਂਗੇ। ਇੱਕ ਦੂਜੇ ਨੂੰ ਕਹਿਣਾ ਪਵੇਗਾ ਕੀ ਕਰੀਏ, ਬੱਚੇ ਆਖੇ ਨਹੀਂ ਲੱਗਦੇ, ਕੀ ਕਰੀਏ ਬੱਚੇ ਵਸਾਰ ਗਏ ਹਨ। ਫਿਰ ਉਸ ਕਲਚਰ ਵਿੱਚ ਚਲੇ ਜਾਣਗੇ ਜਿਸ ਕਲਚਰ 'ਚੋਂ ਉਹਨਾਂ ਨੂੰ ਵਾਪਸ ਕਰਨਾ ਬਹੁਤ ਔਖਾ ਹੋ ਜਾਏ। ਬਸ ਅੱਜ ਸਮਾਂ ਆਪ ਸਿੱਖੀ ਕਮਾਉਣੀ ਸ਼ੁਰੂ ਕਰਦੇ ਹੋ, ਜਦੋਂ ਬੱਚਾ ਤੁਹਾਡੇ ਵੱਲ ਘੰਟਾ ਦੋ ਘੰਟਾ ਵੇਖੇਗਾ ਨਾ, ਮੇਰੇ ਮਾਤਾ ਪਿਤਾ ਕੀ ਕਰ ਰਹੇ ਹਨ, ਜਦੋਂ ਵੇਖੇਗਾ ਅਵੱਛ ਹੈ ਕਿਸੇ ਪ੍ਰਚਾਰਕ ਦੀ ਗੱਲ ਉਹ ਬਾਅਦ 'ਚ ਸੁਣੇਗਾ। ਸਤਿਗੁਰੂ ਜੀ ਮਾਤਾ ਪਿਤਾ ਨੂੰ ਤਦੇ ਗੁਰੂ ਮੁੱਢਲੇ ਕਹਿੰਦੇ ਹਨ, ਮਾਤਾ ਪਿਤਾ ਹੀ ਅਸਲ ਵਿੱਚ ਗੁਰੂ ਹਨ। ਜੇ ਆਪਾਂ ਇਹ ਬੀਜ ਚਾਹੁੰਦੇ ਹਾਂ ਤੇ ਸਭ ਤੋਂ ਪਹਿਲਾਂ ਇੱਧਰ ਵੀ ਸਤਿਗੁਰੂ ਕਹਿੰਦੇ ਹਨ ਹੁਣ ਵੱਤਾ ਹੈ, ਹੁਣ ਵੱਤਰ ਹੈ ਮਨੁੱਖਾ ਦੇਹੀ ਦਾ, ਹੁਣ ਵੱਤਾ ਹੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੇ ਖਾਏ। ਜੇ ਹੁਣ ਵੱਤਰ ਲੱਗੇ ਤੇ ਤੂੰ ਨਾਮ ਨਾ ਬੀਜਿਆ, ਨਾਮ ਦੀ ਖੇਤੀ ਨਾ ਬੀਜੀ ਤੇ ਯਾਦ ਰੱਖੀ ਅੱਗੇ ਕੀ ਖਾਵੇਂਗਾ। ਭੋਜਨ ਤੇ ਨਾਮ ਦਾ ਹੀ ਕੰਮ ਆਵੇਗਾ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਸੱਚ ਹੈ ਵਾੜ ਵੀ ਜਿਹੜੀ ਹੈ, ਰੱਖ ਵੀ ਜਿਹੜੀ ਹੈ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋ ਮੈਂ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਗੁਰੂ ਕੇ ਸਿੱਖਾ ਐਸਾ ਜੀਵਨ ਬਣਾ, ਪਹਿਨਣ ਵੀ ਉਹ ਪਹਿਨੀਏ ਜਿਹੜਾ ਸਾਡਾ ਸਾਡਾ ਹੋਵੇ, ਜਿਹੜਾ ਮਹਿਸੂਸ ਕਰਾਵੇ ਕਿ ਵਾਕਿਆ ਸਿੱਖੀ ਕਲਚਰ ਇਹਨੇ ਸੰਭਾਲਿਆ ਹੈ। ਅੱਗੇ ਪਿੱਛੇ ਸਾਨੂੰ ਕਿਤੇ ਡਿਊਟੀ ਜਾਣਾ ਪੈਣ ਡਿਆ ਅਜੇ ਹੋਰ ਗੱਲ ਹੈ, ਪਰ ਘੱਟੋ ਘੱਟ ਮੈਂ ਬੱਚਿਆਂ ਨੌਜਵਾਨਾਂ ਨੂੰ ਬੇਨਤੀ ਕਰਾਂ, ਬੱਚਿਆਂ ਨੂੰ ਆਪਣੀਆਂ ਤੈਣਾ ਤੀਆਂ ਨੂੰ ਬੇਨਤੀ ਕਰਾਂ, ਜਦੋਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਉਂਦੇ ਹੋ ਨਾ, ਇੰਨਾ ਸਾਡਾ ਲਿਬਾਸ, ਇੰਨਾ ਸਾਡਾ ਪਹਿਨਣ ਸੁੰਦਰ ਹੋਵੇ, ਵੇਖੇ ਕੋਈ ਕੁਛ ਸਿੱਖੀ ਕਲਚਰ ਤੇ ਸੱਚ ਹੈ ਇਹੋ ਜਿਹਾ ਕਲਚਰ ਦੁਨੀਆਂ ਤੇ ਲੱਭੇਗਾ ਵੀ ਕਿਤੇ, ਜੋ ਕਲਚਰ ਸਾਨੂੰ ਸਤਿਗੁਰਾਂ ਦਿੱਤਾ। ਖੈਰ ਆਓ ਅਗਲੀ ਆਖਰੀ ਪੰਕਤੀ, ਮਨ ਮੁੱਖਾਂ ਨੂੰ ਫਿਰ ਜਨਮ ਹੈ, ਜੇ ਮੇਰੇ ਆ ਮਨਾ ਗੁਰੂ ਦੀ ਮਤ ਲੈ ਕੇ ਇਹ ਜਨਮ ਨਾ ਸਵਾਰਿਆ, ਮਨ ਦੀ ਮਤ ਮਗਰ ਲੱਗਾ ਰਿਹਾ ਤੇ ਫਿਰ ਤੂੰ ਮਨ ਮੁੱਖ ਹੈ, ਤੇ ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਹਨ, ਮਾਲਕ ਨੂੰ ਫਿਰ ਐਵੇਂ ਹੀ ਪਾਉਂਦਾ ਹੈ, ਮਨ ਮੁੱਖ ਆਵੈ ਮਨ ਮੁੱਖ ਜਾਵੈ, ਮਨਮੁਖ ਫਿਰ ਜੂਨੀ ਪਾਵੈ, ਜਿਤਨੇ ਨਰਕ ਤੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਇਹ ਫਿਰ ਆਉਣ ਜਾਣ ਦਾ ਅੱਗੇ ਗੇੜ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਮਹਿਸੂਸ ਹੋ ਜਾਏ ਇਹ ਦੁਲੱਭ ਦੇਹੀ ਹੈ। ਇਹ ਦੁਲੱਭ ਦੇਹੀ ਤਾਂ ਹੀ ਦੁਲੱਭ ਹੈ ਜੇ ਦੁਲੱਭ ਨਾਮ ਵਸ ਜਾਏ। ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਰਥ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਸਾਂਝ ਪਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
6: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha, Williams Lake, BC, Canada ton. Tusi sanu apna salah mashwara den layi sade is number te sampark kar sakde ho, 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सज्जन सचा पातशाह सरसाह दशाह जस पास बैठया सो

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਪੁ ਜੀ ਸਾਹਿਬ ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਜ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਜਿਆਰ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ

ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵਿਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਬਖ ਖਾਹੀ।

ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਬਖਾਣ ਜਿਨੇ ਲਿਖੇ ਤਿਸ ਸਰ ਨਾਹੀ ਜਗ ਪਰਮਾਏ ਦਿਵਤ ਪਾਏ ਜੇਤਾ ਕੀਤਾ ਦੇਤਾ ਨਾਉ ਬਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਮਾਈ ਕੁਵਾਰ

ਭੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਵਤ ਹੋਏ ਭਰੀਐ ਮਤ ਬਾਬਾ ਕੇ ਸੰਗ ਉਹ ਧੁਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ।

ਸਿਵਤੀ ਕਰਨ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਤੈਸ ਉੱਚੇ ਕਹੋ ਜਾਣੈ ਸੋਏ ਜੇ ਬੜੇ ਆਪ

ਪਾਪ ਨਾਨਕ ਨਜ਼ਰੀ ਕਰਮੀ ਰਾਤ। ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਦਿਲ ਨਾ ਤਮਾਏ, ਕਿਤੇ ਮੰਗੇ ਜੋਧ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪਤ ਟੈਮ ਬੇਕਾਰ, ਕਿਤੇ ਲੈ ਲੈ ਮੁਕਰ ਬਾਹੇ, ਕਿਤੇ ਮੂਰਖ ਆਈ ਖਾਏ, ਕਿਤਿਆਂ ਦੁਖ ਭੂ ਸਦਮਾਰ, ਇਹ ਪੇਦਾਤ ਤੇਰੀ ਦਾਤਾਰ, ਬੰਦ ਖਲਾਸੀ ਬਾਣੇ ਹੋਏ, ਹੋ ਰਾਖ ਨਾ ਸਕੈ ਕੋ।

ਜੁਗ ਜੁਗ ਪੋਵੇ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇ ਸੋਇ ਕਾ ਵਾਰ ਘਰ ਘਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਕੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾ ਆਖੀਐ ਏਕ ਨਾਮ ਜਗਦੀਸ਼ ਇਤਰਾ ਪਤ ਪਬੜੀਆਂ ਚੜੀਆ ਹੋਈਆਂ।

ਜੋਰਨਾ ਰਾਜਮਾਲ ਮਨ ਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੋਗਤੀ ਛੁੱਟੈ ਸੰਸਾਰ ਜੇ ਸਤ ਜੋਰ ਕਰ ਵੀ ਕਹਿ ਸੋਏ ਨਾਨਕ ਉਤਮ ਨੀ ਜਿਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਗਚ ਬਗਾਈ ਉਥੈ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡ ਕਾਇਹੁ ਧਰਮ ਗਿਆਨ ਖੰਡ ਕਾਖ ਕਰਮ ਗੀਤੇ ਪਵਨ ਪਾਣੀ ਵੈ ਸੰਤਰ ਗੀਤੇ ਕਾਨ ਮਹੇਸ਼ ਗੀਤੇ ਵਰਵੇਂ ਕਾੜਦ ਘੜੀ ਹੈ ਰੂਪ ਰੰਗ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਸ਼ਬਦ ਛੰਦ ਦਾ ਪ੍ਰਸਾਦ ਚੱਕਰ ਚਿਹੇ ਨਰ ਵਰੰਜਾ ਤਿਰ ਪਾਤ ਨਹਿਨ ਰੇ ਰੂਪ ਰੰਗਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤ ਹੋਜ ਕਹੇ ਜੈ ਕੋਟ ਇੰਦਰ ਇੰਦਰਾਣ ਸਾ ਸ਼ਾਨ ਗਣ ਜੈ ਤ੍ਰਿਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਵ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ।

ਮੈਂ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਪਾਉਣਾ ਹੈ ਕਿ ਸਰਬਤਰ ਦੇਸਾ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਕਾਲ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਓ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਬੇਸਾ ਹੈ ਕਿ ਸਰਬਤਰ ਮਾਨੇ ਹੈ ਸਦੈਵ ਪ੍ਰਧਾਨੇ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮਾ ਹੈ ਕਿ ਪਰਮੰਗ ਫੀਮਾ ਹੈ ਕਿ ਆਕਲੋ ਲਾਮਾ ਹੈ ਕਿ ਸਾਹਿਬ ਕਲਾਮਾ ਹੈ ਕਿ ਉਸ ਨੂੰ ਵਜੂਹਾਂ ਤਮਾਮ ਰਜੂ ਹੈ ਮੇਸਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮਲ ਸਕਸਤਾ ਗਰੀਬਲ ਪਰਸਤਾ ਹੈ ਬਲੰਦਰ ਮਕਾਨਾ ਹੈ ਜਮੀਨ ਉਹ ਜਮਾਨਾ ਹੈ ਤਮੀਜ਼ ਉਲ ਤਮਾਮ ਹੈ ਰਜੂਅਲ ਨਿਦਾਨ ਹੈ ਹਰੀ ਫੁਲ ਅਜੀਮ ਹੈ ਰਜਾਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਆਜੀਜ਼ ਉਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸਜੋਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਾਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਾਸਤੋ ਸਲਾਮ ਹੈ ਸਦੈਵਲ ਕਾਮ ਹੈ ਨਿਰਵਾਸ ਸਰੂਪ ਹੈ ਗਾਧ ਅਨੂਪ ਹੈ ਓਅੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਬਾਨ ਰਾਗੇ ਤ੍ਰਿਪੁਗ ਸਰੂਪ ਹੈ ਸਜੈ ਸੂਦ ਹੈ ਕਿ ਨਰਗੰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਗਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਗਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਪੇਸ਼ਾ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਪਏ ਹੈ ਭੂਤ ਹੈ ਤੂਤ ਹੈ ਨਾਸ਼ ਉਦਾਸ ਤੰਦ ਹੈ ਬੰਧ ਹੈ

ਜਾਤੈ ਜਾਦੈ ਚਰਪੁਟ ਸ਼ਾਂਤ ਦਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਸ਼ਾਂਤ ਦਾ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬਭੂਤੇ ਬ੍ਰਹਮਾਸਿੰ ਬ੍ਰਹਮਾਸੀ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਵਾਲ ਬਭੂਤੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਦਰਾ ਨਾ ਮਿੱਤਰਾ ਨਾ ਦਾਤਿਆ ਨਾ ਮਾਤਾ ਨਾ ਜਾਤਿਆ ਨਾ ਪਾਤਾ ਨਿਰਸਾਕੰ ਸਰੀਕਾ ਮਿਤੋ ਮੀਕ ਹੈ ਸਦੈਵੰ ਪ੍ਰਵਾਹੈ ਅਜੈ ਹੈ ਅਜਾਏ ਭਗਵਤੀ ਸ਼ੰਤ ਪ੍ਰਸਾਦ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ

ਕਮਲ ਕਰੀਮ ਹੈ ਕਿ ਰਾਜ ਕਰੀਮ ਹੈ, ਗਰੋਜੀ ਦਿੰਦਾ ਹੈ ਕਿ ਰਾਜ ਗ੍ਰਹਿੰਦਾ ਹੈ, ਗਰੀਮਲ ਕਮਾਲ ਹੈ ਕਿ ਹੁਸਨ ਜਮਾਲ ਹੈ, ਗਰੀਮਲ ਖਰਾਜ ਹੈ ਗਰੀਬਲ ਨਵਾਜ ਹੈ, ਹਰੀਫਲ ਸਕਾਨਾ ਹੈ ਰਾਸਲਭ ਕਾਨਾ ਹੈ, ਕਲਾਂਕੰਗ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ, ਗੰਜਲ ਗਨੀਮ ਹੈ ਰਜਾਇ ਗ੍ਰਹੀਮ ਹੈ, ਸਮਾਤੁਲ ਜਵਾਹ ਹੈ ਕਿ ਸਾਹਿਬ ਗਰਾਂ ਹੈ, ਕਿ ਨਰਕੰਗ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ, ਕਿ ਸਰਵਲ ਗਵਨ ਹੈ ਮੀ ਸੁੰਦਰ ਵਨ ਹੈ, ਤਮਾਮ ਅਲਤਮੀਜ ਹੈ ਸਮਾਤੁਲ ਅਜੀਜ ਹੈ, ਬਰੰਗ ਪਰਮੀਸ ਹੈ ਸਮਾਤੁਲ ਅਧੀਸ ਹੈ, ਦੇਸਲ ਅਲੇਖ ਹੈ ਮੀਸਲ ਅਪੇਖ ਹੈ, ਜਮੀਨੋ ਜਮਾ ਹੈ ਮੀ ਕੁਲ ਮਾਂ ਹੈ, ਗਰੀਮਲ ਕਮਾਲ ਹੈ ਕਿ ਜਰੋਤ ਜਮਾਲ ਹੈ, ਕਿ ਅਜਲੰਗ ਪ੍ਰਕਾਸ਼ ਹੈ ਕਿ ਮਤੋ ਸੁਭਾਸ ਹੈ, ਕਿ ਆਜਵ ਸਰੂਪ ਹੈ ਕਿ ਮਤੋ ਬਭੂਤ ਹੈ, ਕਿ ਮਤੋ ਬਸਾ ਹੈ ਕਿ ਆਤਮ ਪ੍ਰਵਾਹ ਹੈ, ਕਿ ਅਜਲੰਗ ਨੰਗ ਹੈ ਕਿ ਮਤੋ ਭੰਗ ਹੈ, ਮਦ ਪਾਰ ਛੰਦ ਦਗ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਧਾਮ, ਹਰ ਭਰਿਆ ਗਾਂਜੂ ਹਰ ਨਰ ਪਰ ਪਾਂਜੂ, ਅਨ ਗਨ ਪ੍ਰਣਾਮ ਮੁਨ ਮਨ ਸਲਾਮ, ਹਰ ਨਰਿਆ ਖਾਂਡੂ ਪਰ ਨਰਿਆ ਮਾਂਡੂ, ਅਨ ਪਵਨ ਆਸ ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ ਜਲ ਥਲ ਮਧਾਮ, ਅੰਸ ਅੰਗ ਆਸਨ ਭੰਗ ਉਪਮਾ ਪਾਰ ਗਾਤਮੇ ਤੇ ਉਦਾਰ, ਜਲ ਥਲ ਮਾਂਡੂ ਦਿਸ ਵਿਸ ਪਾਂਡੂ, ਜਲ ਥਲ ਮਹੰਤ ਦਿਸ ਵਿਸ ਬੇਅੰਤ, ਅਨਪਵਨ ਆਸੁ ਤ੍ਰਿਤ ਧਰ ਧੁਰਾਸ, ਆਜਨ ਵਾਹ ਹੀ ਕੈਸਦਾ, ਓਅੰਕਾਰ ਆਦ ਕਥਨੀ ਨਾਦ, ਖਲਖੰਡ ਖਿਆਲ ਗੁਰਬਰ ਅਕਾਲ, ਘਰ ਕਰ ਪ੍ਰਣਾਮ ਚਿਤ ਚਰਨ ਨਾਮ, ਅੰਸ ਜਗਾਤ ਅਜਿਜ ਨਾਤ, ਅੰਚੰਜ ਗਾਤ ਅੰਦਰੰਜ ਬਾਤ, ਅਨਟੁੱਟ ਭੰਡਾਰ ਅਣਠੰਡ ਅਪਾਰ, ਆਡੀਠ ਧਰਮ ਆਦਿ ਟੀਠ ਕਰਮ, ਅਣਬ੍ਰਣ ਅਨੰਤ ਦਾਤਾ ਮਹੰਤ, ਹਰ ਬੋਲ ਮਨਾ ਛੰਦ ਦਵ ਪ੍ਰਸਾਦ, ਕਰੁਣਾਲਿਆ ਹੈ ਅਰਕਾਲਿਆ ਹੈ, ਖਲ ਖੰਡਨ ਹੈ ਮੈਂ ਮੰਡਨ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਕਲ ਕਾਰਨ ਹੈ ਸਰਵਵਾਰਣ ਹੈ, ਦਰਦ ਕੇ ਦਰਨ ਹੈ ਜਗ ਕੇ ਕਰਨ ਹੈ, ਮਨ ਮਾਨਿਆ ਹੈ ਜਗ ਜਾਣਿਆ ਹੈ, ਸਰਬੰਗ ਪਰ ਹੈ ਸਰਬੰਗ ਕਰ ਹੈ, ਸਰਬਾਸ ਹੈ ਸਰਬਨਾਸ਼ ਹੈ, ਕਰੁਣਾ ਕਰ ਹੈ ਵਿਸ਼ਵੰ ਪਰ ਹੈ, ਸਰਬੇਸ਼ਵਰ ਹੈ ਜਗਤੇਸ਼ਵਰ ਹੈ, ਬ੍ਰਹਿਮੰਡ ਸਹਿ ਖਲਖੰਡ ਸਹਿ, ਪਰਤੇ ਪਰ ਹੈ ਕਰੁਣਾ ਕਰ ਹੈ, ਜਪਾ ਜਪ ਹੈ ਥਪਾ ਥਪ ਹੈ, ਅਗ੍ਰਤਾ ਗ੍ਰਿਤ ਹੈ ਮ੍ਰਿਤਾ ਮ੍ਰਿਤ ਹੈ, ਮ੍ਰਿਤਾ ਮ੍ਰਿਤ ਹੈ ਕਰੁਣਾ ਗ੍ਰਿਤ ਹੈ, ਗ੍ਰਿਤਾ ਗ੍ਰਿਤ ਧਰਣੀ ਧ੍ਰਿਤ ਹੈ, ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ, ਅਗ੍ਰਿਤਾ ਗ੍ਰਿਤ ਹੈ ਮ੍ਰਿਤਾ ਮ੍ਰਿਤ ਹੈ, ਨਰਨਾਇ ਅਜਬਾ ਗ੍ਰਿਤ ਹੈ ਮ੍ਰਿਤਾ ਮ੍ਰਿਤ ਹੈ, ਨਿਰਨਾਇਕ ਹੈ ਖਲਕਾਇਕ ਹੈ, ਵਿਸ਼ਵੰਪਰ ਹੈ ਕਰੁਣਾਲਿਆ ਹੈ, ਨਿਰਪਨਾਇਕ ਹੈ ਸਰਵਪਾਇਕ ਹੈ, ਭਾਵ ਭੰਜਨ ਹੈ ਅਰਗੰਜਨ ਹੈ, ਰਿਪਦਾਪਨ ਹੈ ਜਪਜਾਪਨ ਹੈ, ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ, ਕਰਤਾ ਕਰ ਹੈ ਹਰਦਾ ਹਰ ਹੈ, ਪਰਮਾਤਮਾ ਹੈ ਸਰਵਾਤਮ ਹੈ, ਆਤਮ ਵਾਸ ਹੈ ਜਸ ਕੇ ਜਸ ਹੈ, ਭੁਜੰਗ ਪ੍ਰਯਾਤ ਸ਼ੰਭ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ, ਨਮੋ ਬ੍ਰਹਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੀ, ਨਮੋ ਗਿਆਨ ਗਿਆਨੀ, ਨਮੋ ਮੰਤਰ ਮੰਤਰੀ, ਨਮੋ ਧਿਆਨ ਧਿਆਨੀ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੀ, ਨਮੋ ਬੋਜ ਬੋਜੇ, ਨਮੋ ਪਾਨ ਪਾਨੇ, ਨਮੋ ਕਲੇ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ ਨਾਦ ਭੂਤੇ, ਕਲੰਕਾਰ ਰੂਪੇ ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬਾਂਕੇ, ਅਭੰਗੀ ਸਰੂਪੇ ਅਨੰਗੀ ਅਨਾਮੇ, ਦਰਭੰਗੀ ਦਰਗਾਲੇ ਅਨੰਗੀ ਅਕਾਮੇ, ਏ ਕਛਰੀ ਛੰਦ ਅਜੈ ਅਲਾਇਆ ਭਾਇਆ ਭਾਇਆ ਪੂਵ ਜੂ ਅਨਾਸ ਅਕਾਸ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਲੇਖ ਪੇਖ ਅਨਾਮ ਕਾਮ ਘਾਟ ਨਾਤੇ ਪ੍ਰਮਾਤੇ ਜੋਨੀ ਮੋਨੀ ਨਰਾਗੇ ਨਰੰਗੇ ਨ ਰੂਪੇ ਨਰੇਖੇ ਅਕਰਮੰਗ ਅਪਰਮੰਗ ਅਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਿਵਾਸਤਲ ਪ੍ਰਣਾਮੇ ਸਮਾਸਤਲ ਪ੍ਰਣਾਸੇ ਅਗੰਜਲ ਨਾਮੇ ਸਮਾਸਤਲ ਨਿਵਾਸੇ ਨਿਰਕਾਮੰ ਬਭੂਤੇ ਸੁਮਾਸਤਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲਕ ਨਿੰਦਾ ਸਮਾਸਤਲ ਨਿਵਾਸੀ ਅਜਾਇਬ ਬਭੂਤੇ ਅਜਾਇਬ ਗਨੀਮੇ ਹਰਿਅੰਗ ਹਰਿਅੰਗ ਗਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਭਵ ਸੁਭੰਗ ਸਰਬਦਾ ਸਰਬਜੁਗਤੇ

ਪ੍ਰਸਾਦ ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੀ ਸਦਾ ਰਹੁ ਵਰਨਾਲੀ ਸਾਚੇ ਸਾਹਿਬਾ ਗਿਆਨਾ ਹੀ ਕਰਦੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਗਰਸ ਬਾਗੇ ਗਰਸ ਬਾਗੇ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਸਾਚੀ ਲੇਵੇ ਬਨ ਦੇਹਨ ਮਾਣੀ ਦੇਨ ਮਾਣੀ ਲੇਵੇ ਬਾ ਜੋ ਕਿਆ ਕਰੇ ਵਿਚਾਰੀਆ ਤਦਬਾਜ ਸਮਰਥ ਕੋਇ ਨਾਹੀ ਕਿਰਪਾ ਕਰਬਨ ਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲੇਵੇ ਬਾ ਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁਲੇ ਫਿਰ

ਦੂਸਣ ਮਨ ਮੇਰਿਆ ਹੇ ਮਾਇਆ ਮੋਹਣੇ ਜਨੇਤ ਪਰਮ ਪਲਾਇਆ ਮਾਇਆ ਦਾ ਮੋਹਣੀ ਤਨਾ ਕੀਤੀ ਜਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਦਰਾਈ ਗਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲ ਲੈ ਸਾਥ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀ ਚੈਜਦੰਤ ਪਛੋਤਾਈ ਹੈ।

ਵਾਹਿਗੁਰੂ ਨੇ ਤੇਰਾ ਆਪਣਾ ਆਪ ਤੂੰ ਜਾਣੀ ਜੀ ਜੰਤ ਸੋ ਫੇਲ ਤੇਰਾ ਆ ਗਿਆ ਕੋ ਅੱਖ ਵਿਖਾਣੇ ਆਖਿਰ ਤੇ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰ ਸੁਣਿਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।

ਮੁਕਤ ਨਾ ਹੋਰ ਸਕ ਹੋਈ, ਪੁੱਛੋ ਪੁਏ ਕੀਆਂ ਜਾਈ। ਅਨੇਕ ਜੂਨੀ ਪਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਈ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਈ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ।

ਬਾਣੀ ਤਾਂ ਕੱਚੀ ਸਤਿਗੁਰੂ ਬਾ ਜਿਉਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾ ਜਿਉਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ।

ਜਿਹੜਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਹੜਾ ਉਹ ਸਿਵ ਸਕਦਾ ਬਾਏ ਕਹਿ ਕਰਦਾ ਪਿਓ ਗੁੰਬਰਦਾਏ ਗੁੰਬਰਦਾਏ ਆਪ ਵੇਖੈ ਗੁਰਮੰਗ ਸਿਵ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੈ ਸਾਰ ਨਾ ਜਾਣੀ ਤੈ ਸਾਰ ਨਾ ਜਾਣੀ ਗੁਰੂ ਬਾਜੋ ਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੀ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਵਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ।

ਨੂੰ ਆਪਣੀ ਲਵ ਲਾਵੇ। ਆਪਣੀ ਲਵਿਆ ਪਹਿਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਦਾ ਖੇਦ ਰਚਾਇਆ। ਜਾਂ ਤਿਸ ਬਾਣਾ ਤਾਂ ਜੰਮਿਆ

ਗੁਰ ਪ੍ਰਸਾਦੀ, ਜਿਨ੍ਹਾਂ ਨੇ ਉਲਾਗੀ ਦਿਨੇ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੂ ਰਹੇ ਲੋਕ ਬਿਲ ਲਾਈ, ਐਸਾ ਸਤਿਗੁਰ ਜੇ ਮਿਲੇ ਤਿਸ ਨੌ ਸਿਰ ਸੌਂਪੀ ਆਏ ਵਿੱਚੋਂ ਆਪ ਜਾਈ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ। ਹਰ ਆਪ ਮੁਲਕ ਹੈ ਭਗਤ ਨਾਨਕੇ, ਨਾਨਕਾ ਜਨ ਹਰ ਭੱਲੇ ਪਾਈ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ। ਹਰ ਹਰ ਨ ਜਪਿਓ ਜੀਉ ਲਾਹਾ ਖੱਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ ਜਨ ਹਰਿਆ ਬੇਬਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਆਤਮਾ ਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਗਿਟੈ, ਚਿਰ ਹਰ ਰਸ ਭਲੇ ਨਾ ਪਾਏ। ਹਰ ਰਸ ਪਾਏ ਭਲੇ ਪੀਏ, ਹਰ ਰਸ ਬੌਣ ਨਾ ਦਰਸ਼ਾਂ ਲਾ ਕੇ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅੰਦਰ ਰਸਾ ਬੀਸਰੇ, ਜੇ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ, ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ, ਦਾਤੂ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ, ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਦਾਤੂ ਜਗ ਮੈਂ ਆਇਆ। ਮਨ ਚਾਉ ਪਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਉ ਮੰਗਲ ਨਿਤ ਸਖੀ, ਇਹ ਸਭ ਦੁੱਖ ਨਾ ਵਿਆਹ ਪਏ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਏ। ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ, ਹਰ ਬਿਨ ਵਰ ਨਾ ਦੇਖੋ ਕੋਈ, ਹਰ ਬਿਨ ਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੇਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ ਜਦ

ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਦ ਸੁਣੀ ਮੰਦਨ ਹਰਿਆ ਹੋਆ ਰਸਨਾ ਰਸ ਬਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਦੇ ਨੂੰ ਬਿਠਾਏ ਹਾਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾ ਉਹ ਨਵਨਿਦ ਦਿਸਦਾਂਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਦ ਪਾਵੇ ਗੁਰਮੁਖ ਜਿੰਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ।

కాచాతన సంచే మూర్ఖగావారు మనముఖ పూలే అంధగావారు. వికయా కహతా.

साचा तन गुरमति पाए काचा तन फुन आव जाए राव। मनमुख भूले

0: ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.

0: ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੇ ਭੈਓ ਨਾਨਕ ਸਾਂਗਾ ਦਾਸ ਹੈ ਸੋਈ ਨਿਰੰਜਨ ਦਇਓ ਮਹੱਲਾ ਦੂਜਾ।

संत प्रताप दुर्त सब नसै, संत का संग बड़ भागी पाइया।

ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ

ਕਨਕ ਅਸਵ ਹੈ ਵਰ ਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮ

ਬਿਨ ਨਾਵੇ ਪਤ ਜਾਏ ਅਸਪਦੀ ਦਸ ਵਸਤੂਲੇ ਪਾਛੈ ਪਾਵੈ ਏਕ ਵਸਤ ਕਾਰਨ

ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਸ ਹਸਤੇ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਤ੍ਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ਼ਰਵਨ ਪਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿਥਿਆ ਨੇਤਰ ਪੇਖਤ ਪਰ ਪ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਭਾਵ ਹੈ, ਮਿਥਿਆ ਮਨ ਪਰ ਲੋਭ ਲੁਭਾਵ ਹੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇਤ ਵਿਕਾਰਾ, ਬਿਨ ਬੂਝੇ

ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ।

ਇਸ ਠਾਕੁਰ ਕਉ ਰੱਖ ਮਨ ਮਾਹੇ। ਇਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ, ਇਸ ਕਉ ਸਿਮਰਤ ਪਰਮ ਗਤ ਪਾਵ ਹੈ। ਇਹ ਪ੍ਰਸਾਦ ਬਸੈ ਸੁਖ ਮੰਦਰ, ਇਸੈ ਧਿਆਏ ਸਦਾ ਮਨ ਅੰਦਰ। ਇਹ ਪ੍ਰਸਾਦ ਗ੍ਰਹਿ ਸੰਗ

ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ।

ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ

ਗੁਰ ਪ੍ਰਸਾਦ ਨਾਨਕ ਮਨ ਜਗ ਹੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਇਸ ਪ੍ਰਭ ਕਾ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਹਰੇ ਮਨ ਮੂੜ

ਸਾਧ ਸੰਗ ਜਾਮੇ ਪਰਮਾਨੰਦਾ ਸਾਧ ਕਾ ਸੰਗ ਨਾਹੀ ਹਉ ਤਾਪ ਸਾਧ ਕਾ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ

ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰਿਓ ਮਾਹ ਬ੍ਰਹਮ ਗਿਆਨੀ ਕੈ ਨਾਹੀ ਤੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ

ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਔਰ ਤਾਰੈ ਜੋ ਅੰਤਰਨਾਮ।

ਸਰਬ ਮੈਂ ਪੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ, ਨਾਨਕ ਉਹ ਅਪਰਸ ਸਗਲ ਨਿਸਤਾਰ, ਅਸਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਾਤਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ,

ਗੁਰਪ੍ਰਸਾਦ ਦਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਬੈਸ ਨੋ ਸੋ ਜਿਸ ਉੱਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਾ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੈ ਅਸਤੂਲ ਚੌਂ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਂ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੈ ਪਸ ਪ੍ਰੀਤ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗ ਹੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝ ਹੀ ਪਰੈ ਸਗਲ ਸੰਗ ਆਤਮ ਉਦਾਸ
ऐसे जुगत नानक रामदास प्रभु की आज्ञा आत्महितावै जीवन मुक्त सो कहावै तैसा हरख तैसा उस सोग सदा आनंद तह नहीं बियोग तैसा स्वर्ण तैसी उस माटी तैसा अमृत तैसी बिख खाटी तैसा मान तैसा अभिमान तैसा रंक तैसा राजान जो वरताए साई जुगत नानक ओह पुरख कहिया जीवन मुक्त पार ब्रह्म के सगले ठाओ जित जित घर राखै तैसा तिन नाओ आपे करन करावन जोग प्रभ भावै सोई फुन होग पसरे आप होए अनंत तरंग लखे न जाहे पार ब्रह्म के रंग जैसी मत दे तैसा प्रगास पार ब्रह्म करता अविनाश

ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਪ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਵ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ

ਕਈ ਕੋਟ ਪਰ ਦਰਬ ਕੌਹਿਰ ਹੈ, ਕਈ ਕੋਟ ਪਰ ਦੁੱਖ ਨਾ ਕਰ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ,

ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਤੀਅਰ ਸੂਰ ਨਖੱਤਰ ਕਈ ਕੋਟ ਦੇਵ ਦਾਨਵੇਂਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜੱਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਕ ਹੀ ਖਾਏ ਕਈ ਕੋਟ ਘੱਲ ਹੈ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤਹਿ ਤਹਿ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ

ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ, ਕਬਹੂ ਅਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੇ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਪਾਵੈ ਤਿਵੈ ਨਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ,

ਮਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਤਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਚ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ਼

ਤਨ ਤੱਕ ਨਿੰਦਾ ਦੋਖ ਮੈਂ ਦੋਖ। ਨਾਨਕ ਸੰਤ ਪਾਵੈ ਤਾਂ ਉਸਕਾ ਪੀ ਹੋਏ ਮੋਖ। ਸੰਤ ਕਾ ਦੋਖੀ

ਸਲੋਕ ਤਜੋ ਸਿਆਣਪ ਸੁਰਜਨ ਸਿਮਰਹੁ ਹਰ ਹਰ ਰਾਏ ਏਕ ਆਸ।

ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪ

ਪ੍ਰਾਪਤੀ ਜੋਤ ਸਗਲ ਘੱਟ ਸੋਹਾ ਧਨਵੰਤਾ ਹੋਏ ਤਿਆ ਕੋ ਗਰਬੈ ਜਾਂ ਸਭ ਕੁਛ ਤਿਸਕਾ।

ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇ

ਸਤਿਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ

जिसे बुझाए तिसे सब भले। सतनाम प्रभु का सुखदाई, सतनाम प्रभु

ਜਨ ਕੈ ਸੰਗ ਏਕ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ।

ਜਪ ਨਾਨਕ ਪ੍ਰਭਾ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ

उठत बैठत सोवत नाम। कहो नानक जन कै सद काम। बोलो जस जे बा दिन

ਵਾਹਿਗੁਰੂ ਜਿਸ ਸੁਖ ਕਉ ਨਿਤ ਬੰਛ ਹੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ

ਕਾਲ ਤਾਤੀ ਠੰਡਾ ਹਰਨਾ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ

ਹਰ ਕੀ ਭਗਤ ਕਰੋ ਮਨ ਲਾਏ। ਮਨ ਵੰਛਤ ਨਾਨਕ ਫਲ ਪਾਏ।

ਸੁਤਮੀਤ ਕੁਟੰਬ ਯਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ

ਜਿਨ ਦੀਏ ਤਿਸ ਬੁੱਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹ ਅਿਆਨੇ, ਭਗਤ ਬਿਨਾ ਬਾਉ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ,

ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਭ੍ਰਮ ਗਿਆ ਇਛ ਪੁਨੀ ਸਰਦਾ ਸਭ ਪੂਰੀ ਰਾਵ ਰਹਿਆ।

तू क्यों बिसरा जे अग्न मह राखा, गुर प्रसाद को बिरला लाखा।

ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਡਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ

जो जपै सो होए पुनीत, भगत पाए लावै मन हीत, हम निर्गुणी आर नीच अजान।

एक निमख हर के गुण गाए। अनक राज भोग बढ़ियाई,

ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤਹ ਜਨਮ ਮਰਨ ਕਹੁ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਬਦਤ ਅਗੋਚਰ ਪ੍ਰਭ ਏਕ ਤਬ ਚਿੱਤਰਗੁਪਤ ਕਿਸ ਪੂਛਤ ਲੇਖ ਜਗਨਾਥ ਨਿਰੰਜਨ ਗੋਚਰ ਅਗਾਧੇ

ਨਾਨਕ ਆਪਨ ਰੂਪ ਆਪੇ ਉਹ ਪਰਜਾ। ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਹਾਉ ਕਿਆ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਵਾਣ,

ਤੈ ਛਲ ਛਿੱਦਰ ਲਗਤ ਕਹੋ ਕੀਸ। ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ

ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ।

ਜਿਸ ਭਾਵੈ ਤਿਸ ਆਪਣ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸੁਮਾਰ ਅਥਾ ਅਗਣਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ।

0: ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ

ਤੋ ਮੂਆ ਜਿਸ ਮਨ ਹੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾ

मन तन नाम जपो लिव लाए, दुख दर्द मन ते पौ जाए।

निरपौ जप सगल पौ मिट। प्रभ कृपा ते प्राणी छुटै।

ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼

सगल सिमगरी किस घट माहे, अनेक रंग नाना दृष्टा है, नौ निद

ਸਰਬ ਜੋਤ ਮੈਂ ਜਾ ਕੀ ਜੋਤ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ।

सत बचन साधु सब कहत, जो जो होए सोई सुख मान।

ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਾਣੇ।

पूरे कहो किने कछ करा। आप भला करतूत अत नीकी

ਅਸਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰਾ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ

ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਭਰ ਲਿਹੋ ਭੰਡਾਰ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰਪੂ

ਸਗਲ ਮਤਾਂਤ ਕੇਵਲ ਹਰ ਨਾਮ। ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ।

ਕਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ, ਸਤਿਗੁਰਾਂ ਦੇ ਪਾਵਨ ਚਰਨ ਕਮਲ ਸੋ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਜੁੜ ਬੈਠੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਇਸ ਪਾਵਨ ਸਤਿਗੁਰਾਂ ਦੀ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੜੇ ਅਦਭੁਤ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਸਾਰੀਆਂ ਹੀ ਸੰਗਤਾਂ ਮਿਲ ਕੇ ਰੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਸੁੰਦਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਜੁੜ ਬੈਠਣ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਗੁਰਬਾਣੀ ਦਾ ਵਚਨ ਹੈ, ਸਾਈ ਘੜੀ ਸੁਲੱਖਣੀ ਸੋਹਨਾਲ ਵਿਹਾਵੈ। ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਜੁੜ ਬੈਠਣਾ ਤੇ ਗੁਰਬਾਣੀ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਸਮੇਂ ਦੇ ਸਵਾਸਾਂ ਨੂੰ ਸਫਲਿਆਂ ਕਰਨਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰਬਾਣੀ ਦੇ ਮਹਾਂਵਾਕ ਨੇ ਪੂਰਵ ਕਰਮ ਅੰਕੁਰ ਜਬ ਪ੍ਰਗਟੈ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੇ ਪਾਪ ਕਰਮ, ਜਨਮਾਂ ਜਨਮਾਂਤਰਾਂ ਦਾ ਚੱਕਰ ਔਰ ਲੋਕ ਪਰਲੋਕ ਦੇ ਦੁੱਖ ਦਲਿੱਦਰ ਜਿਹੜੇ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਬੈਠਣ ਦੇ ਨਾਲ ਸਤਿਗੁਰ ਦੀ ਗੁਰਬਾਣੀ ਸਤਿਗੁਰ ਦੇ ਉਪਦੇਸ਼ਾਂ ਸਿਧਾਂਤਾਂ ਨੂੰ ਸੰਦੇਸ਼ਾਂ ਨੂੰ ਕਮਾਉਣ ਦੇ ਨਾਲ ਦੂਰ ਹੋ ਜਾਂਦੇ ਕੱਟੇ ਜਾਂਦੇ। ਖਿਆਲ ਕਰਨਾ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਵੱਡੀ ਰਹਿਮਤ ਕੀਤੀ ਹੈ, ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦੁਆਰੇ ਤੇ ਜੁੜ ਬੈਠਣ ਦਾ, ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਖਿਆਲ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਮਹਾਨ ਬਖਸ਼ਿਸ਼ ਸਾਡੇ ਉੱਪਰ ਕੀਤੀ ਜੋ ਅਸੀਂ ਗੁਰੂ ਘਰ ਦੇ ਵਿੱਚ, ਕਿਉਂਕਿ ਖਿਆਲ ਕਰਨਾ ਇਹ ਗੁਰਦੁਆਰੇ ਗੁਰੂ ਕੇ ਅਸਥਾਨ ਸਾਡੇ ਲਈ ਜੀਵਨ ਜਾਚ ਦਾ ਕੇਂਦਰ ਹੈ, ਗੁਰਬਾਣੀ ਗਿਆਨ ਦਾ ਕੇਂਦਰ ਹੈ, ਗੁਰੂ ਦੇ ਸਿਧਾਂਤਾਂ ਉਪਦੇਸ਼ਾਂ ਦਾ ਕੇਂਦਰ ਹੈ ਗੁਰਦੁਆਰੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ। ਜਿੱਥੇ ਵੀ ਸਤਿਗੁਰਾਂ ਨੇ ਸਰਗੁਣ ਸਰੂਪ ਵਿੱਚ ਚਰਨ ਪਾਏ ਔਰ ਜਿੱਥੇ ਵੀ ਕੋਈ ਇਤਿਹਾਸਕ ਵਾਕਿਆਤ ਵਾਪਰਿਆ, ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਦਸਮੇਸ਼ ਪਾਤਸ਼ਾਹ ਮਹਾਰਾਜ ਤੱਕ ਔਰ ਸਿੰਘਾਂ ਸ਼ਹੀਦਾਂ ਦੇ ਗੁਰੂ ਕੇ ਪਿਆਰਿਆਂ ਦੇ ਪਾਵਨ ਗੁਰਧਾਮ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ ਔਰ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪ੍ਰਕਾਸ਼ ਹੈ। ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਡੇ ਸਤਿਗੁਰਾਂ ਸੰਤਾਂ ਭਗਤਾਂ ਗੁਰਸਿੱਖਾਂ ਦੁਆਰਾ ਉਚਾਰਨ ਕੀਤੀ ਹੋਈ, ਜਿਹੜੇ ਪਰਮੇਸ਼ਰ ਨੂੰ ਪ੍ਰਵਾਨ ਹੋਏ, ਜਿਨ੍ਹਾਂ ਦੇ ਹਿਰਦੇ ਨਿਰਮਲ ਹੋ ਗਏ ਔਰ ਜਿਨ੍ਹਾਂ ਨੂੰ ਇਹ ਇਲਾਹੀ ਇਲਹਾਮ ਹੋਇਆ ਤੇ ਸੰਸਾਰ ਦੇ ਭਲੇ ਖਾਤਰ ਉਹਨਾਂ ਨੇ ਸੁਬਾਣੀ ਦਾ ਉਚਾਰਨ ਕੀਤਾ। ਵਾਹੂ ਵਾਹੂ ਬਾਣੀ ਨਿਰੰਕਾਰ ਹੈ ਇਸ ਦੇਵੜ ਅਵਰ ਨਾ ਕੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਉਹ ਪਾਵਨ ਬਾਣੀ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਕਥਾ ਕੀਰਤਨ ਦੇ ਰਾਹੀਂ, ਪਾਠ ਦੇ ਰਾਹੀਂ, ਸ਼ਬਦ ਵਿਚਾਰ ਦੇ ਰਾਹੀਂ ਜਿਸ ਪਾਵਨ ਬਾਣੀ ਦੇ ਨਾਲ ਅਸੀਂ ਜੁੜਦੇ ਹਾਂ, ਇਹ ਵੱਡੀ ਰਹਿਮਤ ਕੀਤੀ ਹੈ ਸਾਡੇ ਸਤਿਗੁਰਾਂ ਨੇ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ, ਚਾਰ ਉਦਾਸੀਆਂ ਕਰਕੇ, ਮਹਾਨ ਯਾਤਰਾਵਾਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਲੋਕਾਈ ਨੂੰ ਉਪਦੇਸ਼ ਬਖਸ਼ਿਆ, ਜਿੱਥੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗਏ ਉੱਥੇ ਧਰਮਸ਼ਾਲਾ ਦੀ ਰਚਨਾ ਕੀਤੀ, ਧਰਮ ਦੀ ਜਗ੍ਹਾ, ਮਨੁੱਖਤਾ ਨੂੰ ਕਾਦਰ ਤੇ ਕੁਦਰਤ ਦਾ ਗਿਆਨ ਬਖਸ਼ਿਆ, ਵਹਿਮਾਂ ਭਰਮਾਂ ਪਖੰਡਾਂ ਕਰਮਕਾਂਡਾਂ ਚ ਪਏ ਹੋਏ ਲੋਕਾਂ ਨੂੰ ਸੱਚੀ ਬੰਦਗੀ ਦੇ ਨਾਲ, ਉਸ ਵਾਹਿਗੁਰੂ ਅੱਲਾ ਖੁਦਾ ਦੀ ਬੰਦਗੀ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋੜਨਾ ਕੀਤਾ। ਔਰ ਜਿੰਨੀਆਂ ਸੰਗਤਾਂ ਇਕੱਤਰ ਹੋਣੀਆਂ, ਉਹਨਾਂ ਨੂੰ ਗੁਰਬਾਣੀ ਦੇ ਸ਼ਬਦ ਜੋ ਸਤਿਗੁਰਾਂ ਨੇ ਪਾਵਨ ਬਾਣੀ ਉਚਾਰਨ ਕੀਤੀ, ਫਿਰ ਸੁਬਹ ਸ਼ਾਮ ਉਸ ਧਰਮਸ਼ਾਲਾ ਜੋ ਧਰਮ ਦੀ ਜਗ੍ਹਾ ਰਚੀ ਜਾਂਦੀ ਧਰਮਸ਼ਾਲਾ, ਉਹ ਧਰਮ ਦੀ ਜਗ੍ਹਾ ਦੇ ਵਿੱਚ ਸੁਬਹਾ ਸ਼ਾਮ ਸੰਗਤਾਂ ਨੇ ਜੁੜਨਾ, ਜਾਂ ਜਦੋਂ ਵੀ ਸਮਾਂ ਬਣੇ ਤੇ ਉੱਥੇ ਸਤਿਗੁਰ ਦੀ ਪਾਵਨ ਬਾਣੀ ਦੇ ਸ਼ਬਦਾਂ ਦੀ ਵਿਚਾਰ, ਸ਼ਬਦਾਂ ਦਾ ਜਾਪ, ਸਿਮਰਨ ਕਰਕੇ ਆਪਣੇ ਪੁੰਨ ਭਾਗ ਬਣਾਉਣੇ, ਆਪਣੇ ਜੀਵਨ ਨੂੰ ਸਫਲ ਕਰਨਾ। ਭਾਈ ਗੁਰਦਾਸ ਜੀ ਦੇ ਵਚਨ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਵਾ। ਚਾਰ ਚੱਕਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਨੌ ਖੰਡਾਂ ਦੇ ਅੰਦਰ ਜੋ ਗੁਰਬਾਣੀ ਦਾ ਉਪਦੇਸ਼, ਜੋ ਇਲਾਹੀ ਇਲਹਾਮ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ ਤੇ ਵਿਚਾਰਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਖਸਮ ਕੀ ਬਾਣੀ, ਇਲਾਹੀ ਬਾਣੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਉਸ ਪਾਵਨ ਬਾਣੀ ਦਾ ਪ੍ਰਚਾਰ ਔਰ ਧਰਮਸ਼ਾਲਾ ਜਗ੍ਹਾ ਰਚ ਦਿੱਤੀਆਂ ਸਤਿਗੁਰ ਨੇ। ਖਿਆਲ ਕਰਨਾ, ਸਤਿਗੁਰ ਸੱਚੇ ਪਾਤਸ਼ਾਹ ਧਰਮਸ਼ਾਲਾ ਰਚਨ ਬਾਬਤ ਜਿਹੜੇ ਉਸ ਵੇਲੇ ਦੇ ਰਾਜੇ ਮਹਾਰਾਜੇ ਲੋਕ ਸਨ, ਜਾਂ ਭਲਾੜ ਲੋਕ ਸਨ, ਅਮੀਰ ਲੋਕ ਸਨ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸਭਾਵਾਂ ਤੇ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਦਸਵੰਧ ਕਿਰਤ ਕੱਢ ਕੇ ਨੇਕ ਕਮਾਈ ਦੇ ਵਿੱਚੋਂ ਧਰਮ ਦੀ ਜਗ੍ਹਾ ਰਚਨੀ। ਦਸ ਪਾਤਸ਼ਾਹੀਆਂ ਤਾਂ ਗੁਰਮੁਖ ਪਿਆਰੇ ਧਰਮ ਸਲਾਵਾਂ, ਔਰ ਫਿਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਰੱਬੀ ਬਾਣੀ ਉਚਾਰਨ ਕੀਤੀ ਗਈ, ਇਕੱਤਰ ਹੋਈ, ਔਰ ਉਹ ਪਾਵਨ ਬਾਣੀ ਦਾ ਸਰੂਪ ਜਿਸ ਵੇਲੇ ਤਿਆਰ ਹੋਇਆ, ਤੇ ਫਿਰ ਜਿੱਥੇ ਗੁਰਮੁਖ ਪਿਆਰੇ ਸਤਿਗੁਰ ਦੀ ਪਾਵਨ ਬਾਣੀ ਦੇ ਸਰੂਪ ਸੁਭਾਇਮਾਨ ਹੋ ਗਏ, ਉਹ ਧਰਮਸ਼ਾਲਾ ਜਿਹੜੀ ਸੀ ਉਹ ਗੁਰਦੁਆਰੇ ਦੇ ਅੰਦਰ ਤਬਦੀਲ ਹੋ ਗਈ, ਉਹ ਧਰਮ ਦੀ ਜਗ੍ਹਾ ਗੁਰਦੁਆਰਾ ਬਣ ਗਈ। ਔਰ ਜਿੱਥੇ ਜਿੱਥੇ ਸਤਿਗੁਰ ਨੇ ਚਰਨ ਪਾਏ, ਗੁਰੂ ਸਾਹਿਬ ਆਪ ਸੁਭਾਇਮਾਨ ਹੋ ਗਏ। ਗੁਰਦੁਆਰੇ ਦਾ ਅਰਥ ਹੀ ਹੈ ਗੁਰੂ ਦਾ ਦੁਆਰਾ, ਗੁਰਦੁਆਰਾ, ਤੇ ਜਿੱਥੇ ਗੁਰੂ ਆਪ ਸੁਭਾਇਮਾਨ ਹੈ ਉਹ ਗੁਰਦੁਆਰਾ। ਮਾਫ਼ ਕਰਨਾ, ਉਹ ਹਰ ਜਗ੍ਹਾ, ਭਾਵੇਂ ਉਹ ਗੁਰਮੁਖ ਪਿਆਰਿਓ ਕੱਚੀ ਪੱਖਾਂ ਕਾਨਿਆਂ ਦੀ ਕੁੱਲੀ ਹੈ, ਚਾਹੇ ਉਹ ਕੱਚਾ ਮਿੱਟੀ ਦਾ ਸਥਾਨ ਹੈ, ਚਾਹੇ ਉਹ ਸੰਗ ਮਰਮਰ ਲੱਗੀ ਹੈ, ਔਰ ਚਾਹੇ ਉੱਥੇ ਸੋਨੇ ਦੇ ਪੱਤਰੇ ਚੜੇ ਹੋਏ ਹੈ, ਗੱਲ ਇਸ ਦੀ ਮਹੱਤਤਾ ਨਹੀਂ, ਬਿਲਡਿੰਗ ਦੀ ਮਹੱਤਤਾ ਨਹੀਂ, ਮਹੱਤਤਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਆਪ ਸੁਭਾਇਮਾਨ ਹੈ ਜਿੱਥੇ ਉਸਨੂੰ ਗੁਰਦੁਆਰਾ, ਤੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਕੋਈ ਇਤਿਹਾਸਕ ਵਾਕਿਆਤ ਵਾਪਰਿਆ ਉਹਨੂੰ ਇਤਿਹਾਸਕ ਗੁਰਦੁਆਰਾ, ਹਿਸਟੋਰੀਕਲ ਪਲੇਸ ਜਿੱਥੇ ਜਾਏ ਵਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਜਿੱਥੇ ਜਾਏ ਵਹ ਮੇਰਾ ਸਤਿਗੁਰੂ, ਜਿੱਥੇ ਵੀ ਸਤਿਗੁਰਾਂ ਨੇ ਚਰਨ ਪਏ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਤੇ ਜੰਤ ਪਏ ਹਰਿਆਵਲੇ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਸਤਿਗੁਰਾਂ ਨੇ ਚਰਨ ਪਾਏ ਉਹ ਇਤਿਹਾਸਕ ਗੁਰਦੁਆਰੇ ਹਿਸਟੋਰੀਕਲ ਪਲੇਸ, ਇਹ ਮਹਾਨ ਸੰਸਥਾ ਗੁਰਦੁਆਰਾ ਸਾਡੇ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ। ਅੱਜ ਲੱਖਾਂ ਲੋਕ ਇਸ ਗੁਰਦੁਆਰੇ ਵਿੱਚ ਆ ਕੇ ਸਤਿਗੁਰ ਦੇ ਦਰਸ਼ਨ ਉਪਦੇਸ਼ਾਂ ਤੋਂ ਜਾਣੂ ਹੁੰਦੇ ਆ, ਦਰਸ਼ਨ ਕਰਕੇ ਪੁੰਨ ਭਾਗ ਬਣਾਉਂਦੇ ਆ, ਔਰ ਸਤਿਗੁਰ ਦੀ ਗੁਰਬਾਣੀ ਕਥਾ ਕੀਰਤਨ ਗੁਰੂ ਦੇ ਉਪਦੇਸ਼ ਵਿਚਾਰ ਨਾਲ ਜੁੜ ਕੇ ਆਪਣੇ ਤਰਜ਼ ਦੀ ਜ਼ਿੰਦਗੀ ਆਪਣੇ ਜੀਵਨ ਚੜ੍ਹਿਆ, ਜੀਵਨ ਜਾਚ ਸਿੱਖਦੇ ਆ ਸਤਿਗੁਰ ਦੀ ਬਾਣੀ ਤੋਂ। ਇਹ ਖਿਆਲ ਕਰਨਾ ਗੁਰਮੁਖ ਪਿਆਰੇ, ਅੱਜ ਦੁਨੀਆਂ 'ਚ ਜਿੱਥੇ ਇਤਿਹਾਸਕ ਗੁਰਦੁਆਰੇ ਆ, ਹਿਸਟੋਰੀਕਲ ਪਲੇਸ ਆ, ਉੱਥੇ ਬਹੁਤ ਸਾਰੇ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਬਣੇ ਆ, ਤੇ ਦਾਸ ਬੇਨਤੀ ਕਰੇਗਾ ਸਾਡਾ ਗੁਰਦੁਆਰਾ ਜਿੱਥੇ ਅਸੀਂ ਇਮਾਰਤਾਂ ਵਾਲੇ ਪਾਸੇ ਖਿਆਲ ਦਿੰਦੇ ਹਾਂ, ਉੱਥੇ ਸਾਨੂੰ ਗੁਰੂ ਦੇ ਸਿਧਾਂਤਾਂ ਵਾਲੇ ਪਾਸੇ ਖਿਆਲ ਦੇਣਾ ਚਾਹੀਦਾ ਕਿ ਜਿੱਥੇ ਵੀ ਗੁਰੂ ਦਾ ਅਸਥਾਨ ਹੈ
ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪੂਰਨ ਰਹਿਤ ਮਰਯਾਦਾ ਅਦਬ ਸਤਿਕਾਰ ਬਰਕਰਾਰ ਹੋਵੇ ਔਰ ਸਤਿਗੁਰ ਦੀ ਜੋ ਨਿੱਤ ਦੀ ਮਰਯਾਦਾ ਹੈ ਉਸ ਅਸਥਾਨ ਦੇ ਉੱਤੇ ਨਿੱਤ ਦੀ ਮਰਯਾਦਾ ਬਰਕਰਾਰ ਹੋਵੇ ਉੱਥੇ ਸਤਿਗੁਰ ਦੇ ਦਰ ਤੇ ਬਾਣੀ ਦਾ ਪਾਠ ਕਥਾ ਕੀਰਤਨ ਵਿਚਾਰ ਹੋਵੇ ਜਿੱਥੋਂ ਆਉਣ ਵਾਲੀਆਂ ਸੰਗਤਾਂ ਜੀਵਨ ਜਾਚ ਲੈ ਕੇ ਆਪਣਾ ਜੀਵਨ ਸਫਲਾ ਕਰਨ ਤੇ ਵੱਡੇ ਭਾਗ ਹੈ ਅੱਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਬਾਲਾ ਪ੍ਰੀਤਮ ਦੇ ਪਾਵਨ ਅਸਥਾਨ ਤੇ ਆਪਾਂ ਜੁੜ ਬੈਠੇ ਹਾਂ। ਬਹੁਤ ਇਤਿਹਾਸਕ ਅਸਥਾਨ ਨੇ ਸਾਡੇ ਕੋਲ, ਬਹੁਤ ਗੁਰਦੁਆਰੇ ਨੇ, ਇਤਿਹਾਸਕ ਗੁਰਦੁਆਰੇ ਅਤਿ ਪਵਿੱਤਰ ਨੇ ਗੁਰਮੁਖ ਪਿਆਰੇ। ਪਰ ਉਹ ਗੁਰਦੁਆਰੇ ਵੀ ਜਿਹੜੇ ਨਗਰਾਂ ਪਿੰਡਾਂ ਵਿੱਚ ਅਸੀਂ ਬਣਾਏ ਆ ਉਹ ਵੀ ਕੋਈ ਘੱਟ ਪਵਿੱਤਰ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਸੁਭਾਏਮਾਨ ਨੇ, ਪ੍ਰਕਾਸ਼ਮਾਨ ਨੇ। ਉਹ ਗੁਰਦੁਆਰਾ ਸਾਹਿਬ ਵੀ ਸਾਡੇ ਲਈ ਪਵਿੱਤਰ ਹੈ, ਸਾਨੂੰ ਅਦਬ ਸਤਿਕਾਰ ਕਾਇਮ ਰੱਖਣਾ ਤੇ ਉੱਥੋਂ ਪੂਰਨ ਮਰਯਾਦਾ ਅਨੁਸਾਰ ਗੁਰੂ ਦੇ ਉਪਦੇਸ਼ਾਂ ਤੇ ਸੰਦੇਸ਼ਾਂ ਦਾ ਪ੍ਰਚਾਰ ਹੋਵੇ, ਜਿਹਦੇ ਤੋਂ ਮਨੁੱਖਤਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰ ਸਕੇ। ਸਾਡੇ ਸਤਿਗੁਰ ਨੇ ਸਭ ਤੇ ਸਾਡੇ ਤੇ ਵੱਡੀ ਬਖਸ਼ਿਸ਼ ਕੀਤੀ ਹੈ, ਇਹ ਰਹਿਮਤ ਕੀਤੀ ਹੈ। ਗੁਰੂ ਦਾ ਸਿੱਖ ਆਏ, ਖੁਸ਼ੀ ਦਾ ਸਮਾਂ ਹੋਵੇ, ਗਮੀ ਦਾ ਸਮਾਂ ਹੋਵੇ, ਗੁਰੂ ਦੇ ਦਰ ਨਾਲ ਜੁੜ ਕੇ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਪੀ ਤੁਝੇ ਧਿਆਈ, ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਗੁਰੂ ਦਾ ਸਿੱਖ ਗੁਰੂ ਦੇ ਦੁਆਰੇ ਨਾਲ ਜੁੜਿਆ ਰਹੇ, ਗੁਰੂ ਦੇ ਉਪਦੇਸ਼ ਤੇ ਸੰਦੇਸ਼ ਨਾਲ ਜੁੜਿਆ ਰਹੇ। ਪਰ ਮਾਫ ਕਰਨਾ, ਅੱਜ ਦੇਖਣ ਵਿੱਚ ਆਉਂਦਾ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਬਹੁਤ ਉਸਰ ਗਈਆਂ ਨੇ, ਪਰ ਗੁਰਦੁਆਰਾ ਸਾਹਿਬ ਵਿੱਚ ਪ੍ਰਚਾਰ ਨਹੀਂ ਹੈ। ਨਗਰਾਂ ਪਿੰਡਾਂ ਦੀ ਬਾਤ ਜੇ ਅਸੀਂ ਲੈ ਲਈਏ, ਸਾਡੇ ਖਾਸ ਕਰਕੇ ਗੁਰਮੁਖ ਪਿਆਰੇ ਜਦੋਂ ਅਸੀਂ ਪੰਜਾਬ ਵੱਲ ਨਿਗਾਹ ਮਾਰਦੇ ਜਾਂ ਪੰਜਾਬੀ ਇਲਾਕਿਆਂ 'ਚ ਦੂਜੀਆਂ ਸਟੇਟਾਂ ਦੇ ਅੰਦਰ ਕਈ ਵਾਰ ਦੇਖੀਦਾ, ਸਾਰਾ ਸਾਰਾ ਪਿੰਡ ਪੰਜਾਬੀਆਂ ਦਾ, ਸਾਰਾ ਸਾਰਾ ਪਿੰਡ ਸਿੱਖਾਂ ਦਾ, ਗੁਰੂ ਦੇ ਪਿਆਰਿਆਂ ਦਾ। ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਪਰ ਗੁਰੂ ਦਾ ਅਦਬ ਸਤਿਕਾਰ ਨਹੀਂ ਹੈ, ਨਾ ਸਵੇਰ ਵੇਲੇ ਗ੍ਰੰਥੀ ਸਿੰਘ ਦੇ ਨਾਲ ਪ੍ਰਕਾਸ਼ ਵੇਲੇ ਚਾਰ ਸਰੀਰ ਜੁੜਦੇ ਆ, ਤੇ ਨਾ ਆਥਣੇ ਸੁਖਾਸਣ ਵੇਲੇ ਚਾਰ ਸਰੀਰ ਜੁੜਦੇ ਆ। ਉਪਦੇਸ਼ ਸੰਦੇਸ਼ ਕਮਾਉਣਾ ਤੇ ਬੜੀ ਦੂਰ ਦੀ ਗੱਲ, ਸਤਿਗੁਰ ਦਾ ਅਦਬ ਸਤਿਕਾਰ ਵੀ ਕਾਇਮ ਨਹੀਂ ਹੈ। ਔਰ ਨਾਲ ਹੀ ਦਾਸ ਇਹ ਵੀ ਬੇਨਤੀ ਕਰਦੇ ਵੀ ਗੁਰਮੁਖ ਪਿਆਰਿਓ, ਅੱਜ ਧੜਾ ਧੜ ਜਾਤਾਂ ਗੋਤਾਂ ਦੇ ਨਾਂ ਤੇ ਗੁਰਦੁਆਰੇ ਉਸਰੇ ਆ, ਪ੍ਰਧਾਨਗੀਆਂ ਦੇ ਪਿੱਛੇ ਗੁਰਦੁਆਰੇ ਉਸਰੇ ਆ, ਪਰ ਉੱਥੇ ਮਰਯਾਦਾ ਨਾਂ ਦੀ ਚੀਜ਼ ਨਹੀਂ ਹੈ, ਪ੍ਰਚਾਰ ਨਾਂ ਦੀ ਚੀਜ਼ ਨਹੀਂ ਹੈ, ਅਦਬ ਸਤਿਕਾਰ ਨਾਂ ਦੀ ਚੀਜ਼ ਨਹੀਂ ਹੈ। ਪਤਾ ਨਹੀਂ ਕੀ ਹੋ ਗਿਆ, ਕਿਸ ਪਾਸੇ ਸਾਡਾ ਸਮਾਜ ਤੁਰ ਪਿਆ, ਅਸੀਂ ਗੁਰੂ ਦਾ ਅਦਬ ਤੇ ਸਤਿਕਾਰ ਭੁੱਲ ਗਏ ਹਾਂ। ਜਿੱਥੇ ਸਾਡੇ ਸਤਿਗੁਰ ਨੇ ਸਾਨੂੰ ਜੋੜਿਆ ਸੀ ਉਸ ਜਗ੍ਹਾ ਤੋਂ ਟੁੱਟ ਕੇ, ਤੇ ਮਾਫ ਕਰਨਾ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਦੇ ਮਰੀਜ਼ ਹੋ ਗਏ ਹਾਂ, ਔਰ ਦੇਹ ਧਾਰੀ ਪਖੰਡੀਆਂ ਦੇ ਡੇਰਿਆਂ ਦੇ ਮਰੀਜ਼ ਹੋ ਗਏ ਹਾਂ, ਤੇ ਗੁਰੂ ਗ੍ਰੰਥ ਪੰਥ ਦੇ ਸਿਧਾਂਤਾਂ ਨੂੰ ਭੁੱਲ ਗਏ ਹਾਂ। ਦਾਸ ਬੇਨਤੀ ਕਰੇਗਾ, ਗੁਰੂ ਕੇ ਸਿੱਖੋ, ਗੁਰਦੁਆਰਾ ਸਾਹਿਬ ਸੋਹਣਾ ਬਣਾਓ, ਸੋਹਣੀ ਇਮਾਰਤ ਬਣਾਓ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਗੁਰਦੁਆਰੇ 'ਚ ਸੁਭਾਏਮਾਨ ਨੇ, ਉਹਨਾਂ ਦੀ ਬਾਣੀ ਦਾ, ਉਹਨਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋਵੇ, ਗੁਰਸਿੱਖੀ ਦਾ ਪ੍ਰਸਾਰ ਹੋਵੇ ਕਿ ਗੁਰਬਾਣੀ ਦਾ ਉਪਦੇਸ਼ ਕੀ ਹੈ, ਨਗਰਾਂ ਪਿੰਡਾਂ ਦੇ ਅੰਦਰ ਗੁਰਬਾਣੀ ਦਾ ਅਦਬ ਤੇ ਸਤਿਕਾਰ ਕਾਇਮ ਹੋਵੇ। ਅਸੀਂ ਵਿਦੇਸ਼ਾਂ ਵਿੱਚ ਦੇਖਿਆ, ਦਾਸ ਨੂੰ ਪਿਛਲੇ ਤਕਰੀਬਨ 10-11 ਸਾਲ ਤੋਂ ਵੱਖ ਵੱਖ ਕੰਟਰੀਆਂ ਦੇਸ਼ਾਂ ਵਿੱਚ ਜਾਣ ਦਾ ਸਮਾਂ ਮਿਲਿਆ, ਭਾਵੇਂ ਬਹੁਤ ਘੱਟ ਗਿਣਤੀ ਹੈ ਗੁਰੂ ਕੇ ਸਿੱਖਾਂ ਦੀ ਵਿਦੇਸ਼ਾਂ ਦੇ ਅੰਦਰ, ਇੱਕ ਇੱਕ ਸ਼ਹਿਰ ਦੇ ਵਿੱਚ ਥੋੜੇ ਥੋੜੇ ਪਰਿਵਾਰ ਵੱਸਦੇ ਆ, ਚਾਹੇ ਉਹ ਫੋਰਨ ਕੰਟਰੀਆਂ ਹੈ, ਚਾਹੇ ਯੂਰਪ ਕੰਟਰੀਆਂ ਨੇ, ਅਰਬ ਕੰਟਰੀਆਂ ਨੇ, ਪਰ ਸੱਚ ਜਾਣਿਓ ਗੁਰਮੁਖ ਪਿਆਰੇ, ਉੱਥੇ ਗੁਰਦੁਆਰਿਆਂ ਦੇ ਅੰਦਰ ਜਿਸ ਵੇਲੇ ਪ੍ਰਕਾਸ਼ ਸੁਬਾਹ ਦੇ ਟਾਈਮ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਨੇ ਕਰਨਾ ਹੁੰਦਾ ਤਾਂ ਕਈ ਸਿੰਘ ਗ੍ਰੰਥੀ ਸਿੰਘ ਦੇ ਨਾਲ ਪ੍ਰਕਾਸ਼ ਵੇਲੇ ਪਹੁੰਚ ਜਾਂਦੇ ਹੈ, ਔਰ ਜਦੋਂ ਸੁਖਾਸਣ ਦਾ ਸਮਾਂ ਹੁੰਦਾ ਉਸ ਵੇਲੇ ਵੀ, ਕਥਾ ਕੀਰਤਨ ਦਰਬਾਰ ਵੇਲੇ, ਨਿਤਨੇਮ ਵੇਲੇ ਵੀ ਸੈਂਕੜੇ ਹਜ਼ਾਰਾਂ ਸਿੱਖ ਨੇ, ਪਰ ਸੁਖਾਸਣ ਵੇਲੇ ਇਹ ਨਹੀਂ ਕਿ ਗ੍ਰੰਥੀ ਸਿੰਘ ਇਕੱਲਾ ਹੀ ਸੁਖਾਸਣ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਰੱਖ ਕੇ ਇੱਕ ਹੱਥ ਗੁਰੂ ਸਾਹਿਬ ਦੇ ਸਰੂਪ ਨੂੰ ਤੇ ਦੂਜੇ ਹੱਥ ਨਾਲ ਚੌਰ ਕਰਦਾ ਹੋਇਆ ਉਸ ਗ੍ਰੰਥੀ ਸਿੰਘ ਜਿਹੜਾ ਹੈ ਉਹ ਸੁਖਾਸਣ ਵਾਲੇ ਨੂੰ ਸਤਿਗੁਰਾਂ ਦੇ ਸਰੂਪ ਲਿਜਾ ਰਿਹਾ ਹੋਵੇ। ਐਸਾ ਨਹੀਂ ਹੈ, ਵਿਦੇਸ਼ਾਂ ਵਿੱਚ ਵੱਸਦੇ ਸਿੱਖ
और नाले घंटिया बद्धी काम कार करके जो बिजनेस की खातर विदेशों में गए हैं बारह बारह घंटे चौदह चौदह घंटे खड़े पैर काम करके भी वो गुरु के सिख फिर समा कटते हैं कि असं सतगुरु के प्रकाश वेले पहुंच जाइए सुखासन वेले पहुंच जाइए कथा कीर्तन वेले गुरु के द्वारे से पहुंच जाइए। हजार सिख सैकड़े सिख गुरमुख प्यारे सतगुर सचे पातशाह के चरणों से सुभावान होंगे है पर दुख न कहना पैदा साढ़े देश में पता नहीं की हो गया इन्नी मनमत फैल गई है और गुरुद्वारे माफ करना बहुते गुरुद्वारे तो ग्रंथियों तो सखने पे वेले पे गुरुद्वारा तो बन गया पर ग्रंथी सिंह नहीं है। इदास बेनती करेगा उसे जिथे साडा आम सिखा का कसूर है उसे साड़िया जिम्मेवार संस्थाव जिन्हों की धार्मिक जिम्मेवारी बनती सी उन्होंने संस्थावान ने धार्मिक जिम्मेवारियों तो मुख में मोड़ लिया तो उस गंदी गंधली सौड़ी सियासत की राजनीति की भेटा चढ़ गई ने उन्होंने सारा जोर जोड़ा वो सियासत वाले पासे कुर्सी वाले सत्ता प्राप्ति वाले पासे ला दिता गुरुद्वार च गुरमरजादा से सिखी के प्रचार प्रसार की गल अज जी है गुरमुख प्यारे उन्हों तो नहीं हुई और जिहड़ी साडी श्रोमणी संस्था जिसनों असी पूरे पंथ ने शहादत दे के शहीदियां पा के होंद विच लिआंदा सी गुरमुख प्यारे और जिहड़ी संस्था के आगू लोग अज पूरे विश्व के सिखां दी नुमाइंदगी दी गल करदे आ पर माफ करे उन्हां तों संभालिया पंजाब भी नहीं गया पंजाब दी भी गल छड्ड दईए गुरमुख प्यारे उन्होंने अमृतसर साहब का आला दुआला भी नहीं संभालिया जिथे हैडक्वाटर मुख दफ्तर अज जदों असी सरहदां वाले पासे जाने चाहे वह गुरदासपुर जिला चाहे अमृतसर साहब का जिला तो बहुत सारे सिख जिहड़े गुरमुख प्यारे गुरमत प्रचार तो सखने जिन्हां नूं होर गैर लोगां ने झूठे शब्दबाज दिखा के लालच दिखा के ते बरगला के सिखी तो गुरु घर तो तोड़ के ते मनमत दे राहां ते तोड़ लिया पिंडां दे पिंड घरां दे घर परिवारां दे परिवार तब्दील कर दिते पर साडी श्रोमणी संस्था भोग सुती पई है उसका ख्याल ही नहीं वो आगू लोग सियासत दे विच डुबे पए है वो अपने आकावां नूं खुश करन ते लगे हुए है वो अपने आकावां नूं अवार्डां ते अवार्ड देण ते लगे हुए दास ते हैरान हुंदा है। पंजाब विच पतत पुणे दी लहर है पतत पुणा बहुत वड्डी पद्धर ते फैल चुके है कि उन्हां लोगां दी प्राप्ति है जिन्हां नूं अवार्ड दिते जा रहे सानू कोई इतराज नहीं किसी भी गुरमुख प्यारे सेवा से अवार्ड दिता जाए मान सम्मान हमेशा पंथ दिंदा रहे है पर जिस दियां प्राप्तियां ने प्राप्तियां की ने गुरमुख प्यारे प्राप्ति ते 1% भी नहीं है नुकसान इन्ना वड्डा अवार्ड वड्डे वड्डे सम्मान वड्डे वड्डे है कि उन्हां लोगां दी इह प्राप्ति है कि गुरुद्वारे ग्रंथियां तो सखणे है कि यह प्राप्ति है कि पंजाब विच पतत पुणे की लहर है कि यह प्राप्ति है कि थां थां पिंडां शहरां विच नशियां दे ठेके शराब दे ठेके खुल गए है और जिहड़े होर बहुत सारे नशे जिहड़े है वो पंजाब दे विच नौजवान नशियां दा आदि हो गया कि यह उन्हां लोगां दी प्राप्ति है जिन्हां नूं सन्मान दिते जा रहे देहधारी गुरु डम दे डेरे थां थां ते खुल गए पखंडवाद का प्रसार हो रहा है और सिखी नूं दबाया जा रहा है सिखी नूं कुचलिया जा रहा है कि यही उन्हां लोगां दी प्राप्ति है जिन्हां नूं सन्मान दिते जा रहे वो श्रोमणी संस्था अवेसली हो गई है इस पासे ख्याल ही नहीं है एक चापलूसा वाली जिंदगी जिहड़ी है अहुदेदार लोग जीव रहे हैं अरदास बेनती करे सतगुर सचे पातशाह ने ते सानू गुरमरजादा बख्शी सिद्धांत बख्शिया और सानू मुरीद बनाया ते गुरु ते अज सियासी लोगां दे मुरीद बन गए अज आतावां दे मुरीद बन गए है ते अगों उपदेश की है उन्हां अहुदेदारां दा जे किते उन्हां नाल विचार गोष्ठी होवे ते उपदेश की दिंदे ने अंदर बैठ के कहिंदे देखो सानू कौन जाणदा साड़ी की कुर्बानी असी सिख पंथ लई की कीता कुछ भी नहीं ते साडे आका दी साडे ते मेहर भरी निगाह हो गई ते देखो अज असी पंथ दे सन्मान योग अहुदियां ते बैठे हैं। वह कहिंदे सानू पंथ ने नहीं बिठाया सानू साडे सियासी अकावां ने बिठाया ते असी क्यों ना उन्हां दे दास बणीए असी क्यों ना उन्हां दे जी हजूरीए बणीए
ਮਾਫ ਕਰਨਾ ਉਹ ਅਹੁਦੇਦਾਰ ਲੋਕ ਗੁਰੂ ਦੇ ਮੁਰੀਦ ਘੱਟ ਤੇ ਸਿਆਸੀ ਲੋਕਾਂ ਦੇ ਆਪਣੇ ਅਕਾਵਾਂ ਦੇ ਆਪਣੇ ਆਗੂਆਂ ਦੇ ਮੁਰੀਦ ਵੱਧ ਬਣ ਗਏ ਆ। ਤੇ ਗੁਰਸਿੱਖੀ ਦਾ ਪ੍ਰਚਾਰ ਕੀ ਹੋਵੇਗਾ, ਪ੍ਰਸਾਰ ਕੀ ਹੋਵੇਗਾ? ਗੁਰਦੁਆਰਿਆਂ ਦੇ ਅੰਦਰ ਗੁਰਮੁਖ ਪਿਆਰਿਓ, ਜੋ ਸਤਿਗੁਰੂ ਨੇ ਗੁਰਦੁਆਰੇ ਦੀ ਸਾਨੂੰ ਬਖਸ਼ਿਸ਼ ਕੀਤੀ ਜਿੱਥੋਂ ਗੁਰੂ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਸੀ, ਅੱਜ ਉਹਨਾਂ ਤੇ ਪਾਬੰਦੀਆਂ ਨੇ। ਪ੍ਰਚਾਰ ਕਰਨ ਵੀ ਨਹੀਂ ਦਿੱਤਾ ਜਾਂਦਾ, ਸਿੱਖੀ ਦੇ ਸਿਧਾਂਤਾਂ ਦੀ ਗੱਲ ਲੈ ਕੇ ਚੱਲੋ ਪਾਬੰਦੀਆਂ ਲੱਗ ਜਾਂਦੀਆਂ ਨੇ, ਗੁਰੂ ਦੇ ਸਿਧਾਂਤਾਂ ਦੀ ਗੱਲ ਲੈ ਕੇ ਚੱਲੋ ਰਸਤੇ ਰੋਕ ਦਿੱਤੇ ਜਾਂਦੇ, ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ, ਤਰ੍ਹਾਂ ਤਰ੍ਹਾਂ ਦੇ ਫਤਵੇ ਜਾਰੀ ਕਰ ਦਿੱਤੇ ਜਾਂਦੇ ਆ। ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਲੈ ਕੇ ਚੱਲੀ, ਪਖੰਡਵਾਦ ਦਾ ਖਿਲਾਰਾ ਕੀਤਾ ਜਾ ਰਿਹਾ ਹੈ, ਸਾਡਾ ਦੁਖਾਂਤ ਹੈ। ਅਰਦਾਸ ਬੇਨਤੀ ਕਰੇਗਾ ਗੁਰੂ ਕੇ ਸਿੱਖੋ, ਅੱਜ ਸਾਨੂੰ ਜਾਗਣਾ ਪਵੇਗਾ, ਅੱਜ ਸਾਨੂੰ ਖੁਦ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਣਗੀਆਂ। ਅੱਜ ਗੁਰੂ ਦੀ ਮਹਾਨ ਸੰਸਥਾ ਗੁਰਦੁਆਰਾ, ਗੁਰੂ ਦੀ ਬਾਣੀ ਅਦਬ ਤੇ ਸਤਿਕਾਰ, ਉਪਦੇਸ਼ ਤੇ ਸੰਦੇਸ਼, ਸਤਿਗੁਰ ਦੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ, ਇਹ ਸਾਨੂੰ ਖੁਦ ਨੂੰ ਡਿਊਟੀਆਂ ਸੰਭਾਲਣੀਆਂ ਪੈਣੀਆਂ। ਹਰ ਸਿੱਖ ਕਮਰ ਕੱਸਾ ਕਰੇ, ਹਰ ਸਿੱਖ ਇਸ ਪਾਸੇ ਖਿਆਲ ਦੇਵੇ, ਤਾਂ ਕਿ ਜਿਹੜੀ ਅਰਦਾਸ ਅਸੀਂ ਨਿਤ ਕਰਦੇ ਖਾਲਸੇ ਤੇ ਬੋਲ ਵਾਲੇ, ਉਹ ਖਾਲਸੇ ਤੇ ਬੋਲ ਵਾਲੇ ਹੋ ਸਕਣ। ਤੇ ਮਾਫ ਕਰਿਓ ਗੁਰਮੁਖ ਪਿਆਰਿਓ, ਸਾਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਚ ਨਹੀਂ ਪੈਣਾ ਚਾਹੀਦਾ, ਸਾਨੂੰ ਕਿਸੇ ਤਰ੍ਹਾਂ ਦੇ ਸਵਾਰਸਾਂ ਤੇ ਲਾਲਚਾਂ ਚ ਨਹੀਂ ਪੈਣਾ ਚਾਹੀਦਾ, ਸਾਨੂੰ ਗੁਰੂ ਦੀ ਤੇਗ, ਗੁਰੂ ਤੇ ਭਰੋਸਾ ਰੱਖਣਾ ਚਾਹੀਦਾ। ਮਾਰਾ ਰਾਖਾ ਏਕੋ ਆਪ, ਮਾਨਸ ਕਹਿ ਕਿਸ ਨਾਹੀ ਹਾਥ। ਜੋ ਗੁਰਬਾਣੀ ਦੇ ਅੰਦਰ ਗੁਰਮੁਖ ਪਿਆਰਿਓ ਬਚਨ ਦਰਜ ਆ, ਅਸੀਂ ਬਹੁਤੇ ਤਾਂ ਕਹਿ ਦਿੰਦੇ ਕਰੇ ਕਰਾਵੇ ਆਪੇ ਆਪ, ਮਾਨਸ ਕਹਿ ਕਿਸ ਨਾਹੀ ਹਾਥ, ਪਰ ਇਹ ਵਚਨ ਨਹੀਂ ਗੁਰਬਾਣੀ ਵਿੱਚ ਦਰਜ ਆ। ਮਾਰਿਆ ਰਾਖਾ ਇੱਕ ਆਪ, ਮਾਰਨ ਵਾਲਾ ਵੀ ਉਹੀ ਤੇ ਰੱਖਣ ਵਾਲਾ ਵੀ ਉਹੀ ਹੈ।

ਦਾ ਖੂਨ ਨਾਲ ਲਿਖਿਆ ਤੇਰਾ ਇਤਿਹਾਸ ਪਰ ਤੂੰ ਅੱਜ ਕਿੱਥੇ ਖੜਾ ਇਸ ਗੱਲ ਦੀ ਵਿਚਾਰ ਕਰ ਤੇ ਖਿਆਲ ਕਰਿਓ ਗੁਰਮੁਖ ਪਿਆਰਿਓ ਜਦੋਂ ਆਵਾਮ ਜਾਗਦ ਨਿਜ਼ਾਮ ਬਦਲੇ ਜਾਂਦੇ ਆ ਤੁਹਾਡੇ ਜਾਗਣ ਦੀ ਲੋੜ ਆ ਆ ਜਿਹੜੀਆਂ ਗਲਤ ਪਰੰਪਰਾਵਾਂ ਸਾਡੇ ਪੰਥ ਵਿੱਚ ਧਰਮ ਵਿੱਚ ਪਸਰ ਰਹੀਆਂ ਨੇ ਇਹ ਬਦਲੀਆਂ ਜਾਣਗੀਆਂ ਜਿਹੜੇ ਜ਼ੋਰ ਤੇ ਜ਼ਬਰ ਦੀ ਗੱਲ ਤਾਨਾ ਛਾਈਆਂ ਇਹ ਬਦਲੀਆਂ ਜਾਣਗੀਆਂ ਤਾਨਾ ਸਾਹਾਂ ਦੇ ਰਾਜ ਹਮੇਸ਼ਾ ਨਹੀਂ ਰਹਿੰਦੇ ਅਸੀਂ ਦੇਖਦੇ ਹਾਂ ਗੁਰਮੁਖ ਪਿਆਰੇ 40 ਸਾਲ ਦੇ ਕਰੀਬ ਤਖ਼ਤ ਤੇ ਬਹਿ ਕੇ ਰਾਜ ਕਰਨ ਵਾਲਾ ਲਿਬੀਆ ਦੇ ਅੰਦਰ ਕੀ ਹੋਇਆ ਤੁਹਾਡੇ ਸਾਹਮਣੇ ਹੈ ਮਿਸਰ ਦੇ ਅੰਦਰ ਕੀ ਹੋਇਆ ਤੁਹਾਡੇ ਸਾਹਮਣੇ ਦਲੀਲਾਂ ਪ੍ਰਮਾਣ ਤੁਹਾਡੇ ਸਾਹਮਣੇ ਵਰਤਾਰੇ ਤੁਹਾਡੇ ਸਾਹਮਣੇ ਵਰਤ ਰਹੇ ਗੁਰਮੁਖ ਪਿਆਰੇ ਦਹਾਕਿਆਂ ਵਧੀ ਰਾਜ ਕਰਨ ਵਾਲੇ ਲੋਕ ਤਾਨਾ ਸ਼ਾਹੀ ਚੰਮ ਦੀ ਜੁੱਤੀਆਂ ਚਲਾਉਣ ਵਾਲੇ ਲੋਕ ਪਰ ਕੀ ਹੋਇਆ ਜਦੋਂ ਆਵਾਮ ਜਾਗਿਆ ਨਿਜ਼ਾਮ ਬਦਲ ਦਿੱਤੇ ਗਏ ਅੱਜ ਜਦੋਂ ਤੁਸੀਂ ਜਾਗੋਗੇ ਤੁਹਾਡੇ ਜਾਗਣ ਦਾ ਵੇਲਾ ਹੈ ਤੁਹਾਡੇ ਤੁਰਨ ਦਾ ਵੇਲਾ ਹੈ ਇਸ ਪਾਸੇ ਗੁਰਮੁਖ ਪਿਆਰਿਓ ਜਾਗੋ ਤੁਰੋ ਇਸ ਪਾਸੇ ਨੂੰ ਤੇ ਖਿਆਲ ਕਰਨਾ ਗੁਰੂ ਦਾ ਅਦਬ ਸਤਿਕਾਰ ਵੀ ਬਹਾਲ ਹੋਵੇਗਾ ਗੁਰਮਰਯਾਦਾ ਗੁਰਦੁਆਰੇ ਦਾ ਜੋ ਕੰਸੈਪਟ ਸਤਿਗੁਰੂ ਨੇ ਸਾਨੂੰ ਦਿੱਤਾ ਉਹ ਵੀ ਪੂਰਨ ਮਰਯਾਦਾ ਅਨੁਸਾਰ ਬਰਕਰਾਰ ਹੋਵੇਗਾ ਡਰਨ ਦੀ ਲੋੜ ਨਹੀਂ ਘਬਰਾਹਟ ਦੀ ਲੋੜ ਨਹੀਂ ਕਾਹਲੀ ਦੀ ਵੀ ਲੋੜ ਨਹੀਂ ਹੈ ਬੜੇ ਥਰਮੇ ਦੇ ਨਾਲ ਬੜੇ ਸਹਿਜ ਦੇ ਨਾਲ ਬੜੀ ਅਮਨ ਸ਼ਾਂਤੀ ਦੇ ਨਾਲ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਜਦੋਂ ਅਸੀਂ ਇਸ ਪਾਸੇ ਤੁਰ ਪਵਾਂਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਹੋ ਜਾਵੇਗੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਅੱਜ ਦਾ ਫਰਮਾਨ ਜੋ ਵਿਹਾਗੜਾ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਹੈ ਗੁਰਮੁਖ ਪਿਆਰੇ ਉਹ ਵੀ ਸਾਨੂੰ ਇਸੇ ਪਾਸੇ ਉਪਦੇਸ਼ ਦੇ ਰਹੇ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 546 ਅੰਗ ਦੇ ਉੱਪਰ ਜੋ ਸੁਭਾਇਮਾਨ ਸ਼ਬਦ ਦਾ ਚੌਥਾ ਬੰਧ ਜਿਸ ਦੀ ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਜਿਸ ਦਾ ਮੂਲ ਪਾਠ ਸਤਿਕਾਰਯੋਗ ਸਿੰਘ ਸਾਹਿਬ ਜੀ ਭਾਈ ਸਾਹਿਬ ਦੇ ਪਾਸੋਂ ਅਸੀਂ ਸਰਵਣ ਕੀਤਾ ਹੈ ਉਸ ਦਾ ਪਹਿਲਾ ਹੀ ਬਚਨ ਜੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰ ਰਿਹਾ ਉਹ ਮਨੋਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਸਰਵਣ ਕਰੀਏ ਔਰ ਜਾਗੀਏ ਇਸ ਪਾਸੇ ਤੁਰੀਏ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਦੇ ਅਸੀਂ ਪਾਤਰ ਬਣ ਸਕੀਏ ਔਰ ਜਿਹੜੀ ਨਿੱਤ ਅਰਦਾਸ ਕਰਦੇ ਖਾਲਸੇ ਕੇ ਬੋਲ ਵਾਲੇ ਉਹ ਖਾਲਸੇ ਕੇ ਬੋਲ ਵਾਲੇ ਹੋ ਸਕਣ ਕਿਸੇ ਤਰ੍ਹਾਂ ਦੇ ਡਰ ਭੈ ਘਬਰਾਹਟ ਦੀ ਲੋੜ ਨਹੀਂ ਕਿਉਂਕਿ ਮਾਰਿਆ ਰੱਖ ਹੈ ਏਕੋ ਆਪ ਜਿਹਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਵਾਸ ਬਖਸ਼ੇ ਦੁਨੀਆਂ ਦੀ ਕੋਈ ਤਾਕਤ ਖੋਹ ਨਹੀਂ ਸਕਦੀ ਤੇ ਜਿੱਦਣ ਵਾਹਿਗੁਰੂ ਦੇ ਵੱਲੋਂ ਸਵਾਸ ਮੁੱਕ ਗਏ ਮਾਫ ਕਰਿਓ ਗੁਰਮੁਖੋ ਭਾਵੇਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਾਲ ਲੰਚ ਤੇ ਡਿਨਰ ਇਕੱਠਾ ਖਾਂਦਾ ਹੋਵੇ ਮਨੁੱਖ ਉਹਨੂੰ ਪ੍ਰਧਾਨ ਮੰਤਰੀ ਵੀ ਬਾਹੋਂ ਫੜ ਕੇ ਨਹੀਂ ਰੱਖ ਸਕਦਾ ਵੀ ਜਮੋ ਛੱਡ ਜਾਵੇ ਤੇ ਮੇਰਾ ਦੋਸਤ ਹੈ ਇਹਨੂੰ ਮੈਂ ਜਾਣ ਨਹੀਂ ਦੇਣਾ ਕਿਸੇ ਵੀ ਕੰਟਰੀ ਦਾ ਪ੍ਰਾਈਮ ਮਿਨਿਸਟਰ ਕਿਉਂ ਨਾ ਹੋਵੇ ਗੁਰਮੁਖ ਪਿਆਰੇ ਵੱਡੀ ਤਾਕਤ ਦਾ ਮਾਲਕ ਉਹ ਬਾਹੋਂ ਫੜ ਕੇ ਰੱਖ ਨਹੀਂ ਸਕਦਾ ਕਿਉਂਕਿ ਜਿਨਕੀ ਚੀਰੀ ਦਰਗਾਹ ਪਾਟੀ ਇਹਨਾਂ ਮਰਨਾ ਭਾਈ ਜਦੋਂ ਵਾਹਿਗੁਰੂ ਵੱਲੋਂ ਸਵਾਸ ਮੁੱਕ ਗਏ ਦੁਨੀਆਂ ਦੀ ਕੋਈ ਤਾਕਤ ਨਹੀਂ ਰੱਖ ਸਕਦੀ ਔਰ ਜਿੰਨਾ ਚਿਰ ਵਾਹਿਗੁਰੂ ਦੇ ਬਖਸ਼ੇ ਸਵਾਸ ਹੈ ਗੁਰਮੁਖ ਪਿਆਰੇ ਦੁਨੀਆਂ ਦੀ ਕੋਈ ਤਾਕਤ ਖੋਹ ਨਹੀਂ ਸਕਦੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਬਚਨ ਕਰ ਰਹੇ ਤੁਝ ਬਿਨ ਕੋ ਨਾਹੀਂ ਪ੍ਰਭ ਰਾਖਣ ਹਾਰਾ ਰਾਮ ਸੱਚੇ ਪਾਤਸ਼ਾਹ ਬਚਨ ਕਰਦੇ ਆ ਐਵੇਂ ਮਨੁੱਖ ਭੁਲੇਖੇ ਚ ਜੋੜਿਆ ਕਿ ਕੋਈ ਹੋਰ ਵਸਤੂ ਰੱਖ ਲਵੇਗੀ ਕੋਈ ਦੁਨਿਆਵੀ ਤਾਕਤ ਰੱਖ ਲਵੇਗੀ ਕੋਈ ਤਾਗਾ ਤੇ ਤਵੀਤ ਕੋਈ ਵਹਿਮ ਭਰਮ ਦੇ ਪਖੰਡ ਰੱਖ ਲਵੇਗਾ ਕੋਈ ਰੱਬ ਦਾ ਸ਼ਰੀਕ ਬਣਿਆ ਦੇਹ ਧਾਰੀ ਪਖੰਡੀ ਗੁਰੂ ਸਾਨੂੰ ਰੱਖ ਲਵੇਗਾ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਤੋਂ ਬਿਨਾਂ ਸੱਚੇ ਸਤਿਗੁਰ ਤੋਂ ਬਿਨਾਂ ਕੋਈ ਰੱਖਣ ਵਾਲਾ ਨਹੀਂ ਹੈ ਇਹ ਮਨੁੱਖ ਦੇ ਭੁਲੇਖੇ ਹੈ ਮਨੁੱਖ ਭੁਲੇਖੇ ਜੋ ਜੋੜਿਆ ਜੇ ਐਸਾ ਉਸਦਾ ਖਿਆਲ ਹੈ ਤਾਂ ਤੁਝ ਬਿਨ ਕੋ ਨਾਹੀਂ ਪ੍ਰਭ ਰਾਖਣ ਹਾਰਾ ਰਾਮ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਮਨੁੱਖ ਨੂੰ ਰੱਖਣ ਵਾਲਾ ਕੋਈ ਨਹੀਂ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਰੱਖਣ ਵਾਲਾ ਹੈ ਪਤ ਤੇ ਉਦਾਹਰਨ ਹਰ ਬਿਰਧ ਤੁਮਾਰਾ ਰਾਮ ਤੇ ਨਾਲ ਹੀ ਬਚਨ ਕੀਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿ ਉਹ ਵਾਹਿਗੁਰੂ ਪਤਤਾ ਨੂੰ ਉਦਾਹਰਨ ਵਾਲਾ ਉਹਦਾ ਬਿਰਧ ਜੋ ਸੁਭਾਅ ਹੈ ਉਹਦਾ ਜੋ ਧਰਮ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਮੇਰ ਲਹੂ ਦਿਆਲ ਢਹ ਪਏ ਦੁਆਰਿਆ ਰੱਖ ਲੋਵੋ ਦੀਨ ਦਿਆਲ ਭਰਮਤ ਬਹੁ ਹਾਰਿਆ ਇਹ ਗੁਰੂ ਕਾ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਆਵੇ ਤੇ ਸਤਿਗੁਰ ਰੱਖਦਾ ਉਹ ਵਾਹਿਗੁਰੂ ਤਾਂ ਕਿਰਤ ਧਨਾਂ ਨੂੰ ਪਾਲਦਾ ਉਹ ਤੇ ਪਤਤਾਂ ਨੂੰ ਉਧਾਰਦਾ ਉਹਦਾ ਬਿਰਧ ਹੈ ਸੁਭਾਅ ਹੈ
ਅਤੇ

0: ਉਹਦਾ ਹਰਨ ਹਰ ਬਿਰਗ ਤੋਂ ਮਹਾਰਾਜ ਰਾਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰਕੇ ਸਾਨੂੰ ਸਮਝਾ ਰਹੇ ਹੈ ਕਿ ਗੁਰਮੁਖੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਜਾਓ, ਦੁਨਿਆਵੀ ਸ਼ਰਨ ਛੱਡ ਦਿਓ, ਦੁਨਿਆਵੀ ਲੋਕਾਂ ਦੀ, ਦੁਨਿਆਵੀ ਤਾਕਤਾਂ ਦੀ, ਉਸ ਮਹਾਂਸ਼ਕਤੀ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਜਾਓ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਪਤਕਾਂ ਨੂੰ ਉਧਾਰਨ ਵਾਲਾ, ਉਸ ਵਾਹਿਗੁਰੂ ਦਾ ਬਿਰਧ ਸੁਭਾਅ ਧਰਮ ਪਤਕਾਂ ਨੂੰ ਵੀ ਉਧਾਰਨ ਵਾਲਾ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪੈਣਾ ਕਰੋ। ਪਤਕ ਉਧਾਰਨ ਸ਼ਰਨ ਸੁਆਮੀ ਕਿਰਪਾ ਨਿਧ ਦਇਆਲਾ। ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਸਤਿਗੁਰ ਪਤਕਾਂ ਨੂੰ ਉਧਾਰਨ ਵਾਲਾ ਹੈ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸੁਆਮੀ, ਜੋ ਜੀਵਾਂ ਦਾ ਮਾਲਕ ਹੈ, ਕਿਰਪਾ ਦਾ ਨਿਧ, ਕਿਰਪਾ ਦਾ ਖਜ਼ਾਨਾ ਹੈ, ਭੰਡਾਰਾ ਹੈ ਔਰ ਦਇਆਲਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਪਤਕਾਂ ਨੂੰ ਉਧਾਰਨ ਵਾਲੇ ਸਤਿਗੁਰ, ਹੇ ਕਿਰਪਾ ਦੇ ਨਿਧ, ਹੇ ਦਇਆਲੀ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਹਾਂ। ਤੇ ਉਪਦੇਸ਼ ਪਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਪਦੇਸ਼ ਹੈ ਸਾਨੂੰ ਸੰਸਾਰੀ ਲੋਕਾਂ ਨੂੰ ਕਿ ਪਿਆਰਿਓ ਗੁਰੂ ਦੀ ਸ਼ਰਨ ਵਿੱਚ ਆਓ, ਅਰਦਾਸ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਤੇ, ਅੰਧ ਕੂਪ ਤੇ ਉਧਰ ਕਰਤੇ ਸਗਲ ਘਾਟ ਪ੍ਰਤਪਾਲਾ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੀ ਸਾਨੂੰ ਮੋਹ ਮਾਇਆ ਦੇ ਅੰਧ ਕੂਪ ਤੋਂ, ਮੋਹ ਮਾਇਆ ਦੇ ਡੂੰਘੇ ਖੂਹ ਤੋਂ ਬਚਾਉਣ ਵਾਲਾ ਉਹ ਸੱਚਾ ਪਾਤਸ਼ਾਹ ਮਹਾਰਾਜ ਹੈ। ਉਸ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੀ ਜੁੜਨਾ ਕਰੋ। ਜੋ ਜਿਵੇਂ ਜਮਾਨ ਕੇ ਬਿਠਾ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਗਲ ਘਾਟ ਪ੍ਰਤਪਾਲਾ, ਉਹ ਸਗਲ ਘਾਟਾਂ ਚ ਕਣ ਕਣ ਵਿੱਚ ਹਾਜ਼ਰ ਹੈ, ਜਰਰੇ ਜਰਰੇ ਵਿੱਚ ਹਾਜ਼ਰ ਹੈ ਔਰ ਪ੍ਰਤਪਾਲਣਾ ਕਰਨ ਵਾਲਾ। ਅੰਧ ਕੂਪ ਤੇ ਉਧਰ ਕਰਦੇ, ਹੇ ਸੱਚੇ ਪਾਤਸ਼ਾਹ ਮੈਨੂੰ ਮੋਹ ਮਾਇਆ ਦੇ ਅੰਧ ਕੂਪ ਤੋਂ ਉਧਾਰ ਦੇਣਾ ਕਰ, ਪਾਰ ਕਰਦੇ, ਦੂਰ ਕਰਦੇ ਮੈਨੂੰ ਇਸ ਮੋਹ ਮਾਇਆ ਦੇ ਅੰਧ ਕੂਪ ਤੋਂ। ਸਤਿਗੁਰ ਦੇ ਅੱਗੇ ਸ਼ਰਨ ਕਰ, ਸਤਿਗੁਰ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਸਤਿਗੁਰ ਰਾਹ ਦੱਸ ਰਹੇ ਆ ਸਾਨੂੰ। ਗੁਰਮੁਖ ਪਿਆਰੇ, ਸ਼ਰਨ ਤੇਰੇ ਕਤ ਮਹਾਂਬੇੜੇ, ਇੱਕ ਨਾਮ ਦੇਹ ਆਧਾਰਾ। ਹੇ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਹਾਂ। ਮੋਹ ਮਾਇਆ ਦੀ, ਵਿਸ਼ੇ ਵਿਕਾਰਾਂ ਦੀ, ਕਾਮ ਕਰੋ ਲੋ ਮੋਹੰਕਾਰ ਦੀ ਜੋ ਮਹਾਂਬੇੜੀ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕੱਟ ਦੇਣਾ ਕਰ। ਇੱਕ ਨਾਮ ਦੇਹ ਆਧਾਰਾ, ਮੈਨੂੰ ਇੱਕ ਆਪਣੇ ਨਾਮ ਦੀ ਬਖਸ਼ਿਸ਼ ਕਰ। ਆਧਾਰ ਦਾ ਅਰਥ ਹੈ ਆਸਰਾ, ਮੈਨੂੰ ਆਪਣੇ ਨਾਮ ਦਾ ਆਸਰਾ ਬਖਸ਼। ਸੱਚੇ ਪਾਤਸ਼ਾਹ, ਮੈਂ ਦੁਨਿਆਵੀ ਆਸਰਿਆਂ ਨੂੰ ਛੱਡ ਕੇ ਤੇਰੇ ਨਾਮ ਦੇ ਆਸਰੇ ਨੂੰ ਟਿਕਾ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੈਨੂੰ ਤੇਰੇ ਨਾਮ ਦਾ ਆਸਰਾ, ਮੈਂ ਤੇਰੀ ਓਟ ਨੂੰ ਟਿਕਾ ਲਵਾਂ। ਦੁਨਿਆਵੀ ਓਟਾਂ ਛੱਡ ਕੇ, ਦੁਨਿਆਵੀ ਓਟਾਂ ਝੂਠੀਆਂ ਨੇ। ਮਾਨਸ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਜਿਸ ਕਹਿ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ, ਨਾਮ ਦਾ ਆਸਰਾ ਲੈ ਕੇ ਤੇ ਆਪਣੀਆਂ ਮੋਹ ਮਾਇਆ ਦੀਆਂ ਬੇੜੀਆਂ ਨੂੰ ਕਟਵਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰਾਹ ਦੱਸ ਰਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਰੂਪ ਦੇ ਅੰਦਰ, ਗੁਰੂ ਕੇ ਸਿੱਖੋ, ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰੋ। ਸੱਚੇ ਪਾਤਸ਼ਾਹ, ਸ਼ਰਨ ਤੇਰੀ ਕਤ ਮਹਾਂ ਬੇੜੀ, ਅਸੀਂ ਤੁਹਾਡੀ ਸ਼ਰਨ ਹਾਂ। ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਤੇ ਰਹਿਮਤ ਕਰੋ, ਇੱਕ ਨਾਮ ਦੇਹ ਆਧਾਰਾ। ਆਪਣੇ ਨਾਮ ਦਾ ਆਸਰਾ ਦੇ ਕੇ ਸਾਡੀਆਂ ਲੋਕ ਪ੍ਰਲੋਕ ਦੀਆਂ, ਵਿਸ਼ੇ ਵਿਚਾਰਾਂ ਦੀਆਂ, ਕਾਮ ਕ੍ਰੋਧ ਦੀਆਂ, ਬੰਧਨਾਂ ਦੀਆਂ ਬੇੜੀਆਂ ਕੱਟ ਦੇਣਾ ਕਰੋ। ਬਿਨਵੰਤ ਨਾਨ ਕਰ ਦੇ ਰਾਖੋ, ਗੋਬਿੰਦ ਦੀਨ ਦਇਆਰਾ। ਇਸ ਬੰਦ ਦੇ ਸਮਾਪਤੀ ਵਾਲੀ ਪੰਕਤੀ ਚ ਨਾਨਕ ਨਾਮ ਦੀ ਮੋਹਰ ਲਗਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰ ਰਹੇ ਹੈ। ਬਿਨਵੰਤ ਨਾਨਕ ਬੇਨਤੀ ਰੂਪ ਦੇ ਅੰਦਰ ਕਰ ਦੇ ਰੱਖ, ਮੇਰੀ ਬੇਨਤੀ ਹੈ ਸੱਚੇ ਪਾਤਸ਼ਾਹ, ਮੈਨੂੰ ਆਪਣੇ ਹੱਥ ਦੇ ਕੇ ਦੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਕੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰੋ, ਬਿਨਵੰਤ ਨਾਨਕ ਕਰ ਦੇ ਰੱਖੋ ਆਪਣਾ ਹੱਥ, ਕਮਲ ਮੇਰੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ। ਤੇ ਸੱਚੇ ਪਾਤਸ਼ਾਹ ਮਹਾਰਾਜ, ਮੈਨੂੰ ਇਹਨਾਂ ਵਸਤਾਂ ਤੋਂ, ਮੋਹ ਮਾਇਆ ਦੇ ਚੱਕਰਾਂ ਤੋਂ, ਕਾਮ ਕਰੋ ਲੋ ਮੋਹੰਕਾਰ ਤੋਂ, ਲੋਕ ਪ੍ਰਲੋਕ ਦੇ ਬੰਧਨਾਂ ਤੋਂ ਸੱਚੇ ਪਾਤਸ਼ਾਹ ਮਹਾਰਾਜ ਰੱਖ ਲੈਣਾ ਕਰੋ। ਗੋਬਿੰਦ ਦੀਨ ਦਇਆਰਾ। ਹੇ ਗੋਬਿੰਦ, दीन दयाला दीना दे दयालु सचे पातशाह महाराज दीना ते दया करन वाले हे वाहिगुरु सचे पातशाह महाराज मेरे ते रहमत करो। ते सतगुरु सचे पातशाह महाराज ने सानू इस दे अंदर गुरमुख प्यारे ही उपदेश बख्शे है कि वाहिगुरु सचा पातशाह महाराज ही हस्त कमल दे के सानू रख सकता है। ये सतगुरु का सचा उपदेश गुरु घर तो गुरुद्वारे तो गुरमुख प्यारे संसार से प्रचार से प्रसार हो गए। गुरुद्वारा जो दास पहला बेनती कर हटे गुरमुख प्यारे कि गुरुद्वारे साडे धर्म प्रचार का केंद्र है, गुरबाणी के प्रचार से प्रसार का केंद्र है। गुरु का सिख दुनिया के जिस कोने विच गया गुरमुख प्यारे उन्होंने उत्थे गुरुद्वारे से गुरधाम उसारना की है। एक तो इतिहासक स्थान ने हिस्टोरिकल प्लेस ने जिथे सतगुरां ने चरण पाए और दूसरे गुरुद्वारे गुरुधाम जिथे भी गुरु का सिख गया उथे ही गुरुद्वारा सब सारना कीते। पर अज लोड़ है सानू उन्हां गुरुद्वारियां दी सेवा संभाल दी, अज लोड़ है उथे गुरसिखी दे प्रचार ते प्रसार दी, अज लोड़ है सानू गुरु घरां दे अंदर नित मर्यादा जो गुरु की है उसनू लागू करन दी और उन्हां दे दर्शन दारे ते सेवा संभाल दी गल। आ देखो असी अरदास करते हैं गुरमुख प्यारे ते अरदास दे विच शब्द जुड़े है हे अकाल पुरख वाहिगुरु सचे पातशाह जिन्हां गुरुद्वारियां गुरधामां तो पंथ नूं विछोड़िया गया तिन्हां दे खुले दर्शन दारे ते सेवा संभाल दा दान अपने प्यारे खालसा जी नूं बख्शो। कल सुबह दे दीवान विच भी दास बेनती कर रहे सी गुरमुख प्यारे गुरु का हर सिख अरदास करदा है, दुनिया के हर कोने विच वसदा सिख अरदास करदा है। जे असी गुरमुख प्यारे से भारत की धरती से बैठे असी अरदास करते हैं जदों भी कोई कार्य हुंदा हर गुरु का सिख है, चाहे वह धार्मिक है चाहे राजनीतिक है चाहे किस किते नाल बिजनेस नाल जुड़िया होया, पर जदों अरदास करदा उहदी अरदास दे बोल है कि जिन्हां गुरधामां तो पंथ नूं विछोड़िया गया है। ते दास बेनती करे केवल उन्हां गुरुद्वारियां दी गल नहीं जिहड़े गुरुद्वारे सरहदां तो पार रह गए है। गुरमुख प्यारे वह गुरधाम जिहड़े साडे ही देश दे अंदर साडे तो विछोड़ दिते गए, अज उन्हां दी सेवा संभाल ते उन्हां दे दर्शन दीदारियां दी गल। कल भी दीवान च भी दास बेनती कर रहा सी गुरुद्वारा ज्ञान गोदड़ी साहब हरिद्वार हर की पौड़ी जो अज तो 27 साल पहला साडे तो विछोड़ दिता गया, अज उस गुरुद्वारे की मुड़ उसारी उस गुरुद्वारे की आजादी और उहदे दर्शन दीदारे ते सेवा संभाल दी गल करन वास्ते अज हजारां सिख दिल्ली की धरती ते पहुंच चुके। जो दास ने बेनती की कल दे दीवान विच हजारां सिख कल तो गुरमुख प्यारे बसां कारां ट्रकां राही रेल गड्डियां दे राही अत दी सर्दी दे मौसम दे विच ठंड दी परवाह नहीं कीती गुरु के सिख ने गुरमुख प्यारे जिन्हां नूं गुरु का प्यार है गुरु का दर्द है, अज हजारा सिख दिल्ली की धरती से पहुंच चुके है उस रोस प्रोटेस्ट वास्ते उन्हां सरकारां दे अगे उन्हां हकूमतां दे अगे उन्हां सियासी आगुआं दे अगे जिहड़े साडे विछड़े गुरधामां दी सेवा संभाल ते दर्शन दीदारे सानू करन नहीं दे रहे। हजारां दी तादाद विच संगतां गुरमुख प्यारे रात ही गुरुद्वारा रकाबगंज साहब गुरुद्वारा मजनू का टिला साहब गुरुद्वारा बंगला साहब हजारां सिख संगतां पहुंच चुकियां ने इत्थे गुरमुख प्यारे उस विछड़े गुरधामां दी सेवा संभाल ते दर्शन दिंदे ते दास इस गलों धन्नवाद भी करना चाहुंदा उन्हां गुरु के सिखां दा जिन्हां ने इस आवाज नूं सुनिया। बहुत सारे गुरमुख प्यारे संत महापुरख भी आवाज नूं सुन के क्योंकि जिहड़े गुरु नानक दे सिख है जिहड़े गुरु नानक नाल प्यार रखण वाले है जिन्होंने इस आवाज नूं सुनिया कि जिहड़े गुरुद्वारे गुरधाम साडे तो साडे देश च विछोड़ दिते गए पता ही नहीं सी। अज जे पता लग्या तो जहीरां घट दित्तियां गुरु कीआं संगतां ने, अज लखां संगतां दे मनां च रोस बड़े टैलीफोन आ रहे है देशां परदेशां चों बहुत सारे ऐसे सिख जिहड़े गुरमुख प्यारे जिन्होंने उस गुरुद्वारे के दर्शन किए थे जिन्होंने अज तो 27 साल पहला ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਜਿਹਨਾਂ ਦਰਸ਼ਨ ਕੀਤੇ, ਅੱਜ ਉਹਨਾਂ ਦੇ ਫੋਨ ਆ ਰਹੇ, ਬਹੁਤ ਸਾਰੇ ਇਤਿਹਾਸਕਾਰਾਂ ਦੇ, ਪੰਥ ਪ੍ਰਸਿੱਧ ਇਤਿਹਾਸਕਾਰਾਂ ਦੇ ਫੋਨ ਆ ਰਹੇ ਔਰ ਉਹ ਦੱਸ ਰਹੇ ਆ। ਅਰਦਾਸ ਨੂੰ ਅੱਜ ਹੀ ਸੁਬਹਾ ਗੱਲ ਹੋਈ, ਗੁਰਮੁਖ ਪਿਆਰੇ ਇੱਕ ਪ੍ਰਸਿੱਧ ਇਤਿਹਾਸਕਾਰ ਗੁਰਮੁਖ ਦਾ ਕੱਲ ਵੀ ਫੋਨ ਆਇਆ ਔਰ ਅੱਜ ਉਸਦੇ ਨਾਲ ਗੱਲਬਾਤ। ਉਹਨਾਂ ਨੇ ਕਿਹਾ ਉਸ ਵੇਲੇ ਤੋਂ ਹੀ 84 ਤੋਂ ਬਾਅਦ ਉਸ ਗੁਰਦੁਆਰਾ ਸਾਹਿਬ ਦੀ ਫਾਈਲ ਬਣ ਕੇ ਉਸ ਗੁਰਦੁਆਰਾ ਸਾਹਿਬ ਦੀ ਅੱਜ ਸਰਕਾਰ ਦੀਆਂ ਮੇਜ਼ਾਂ ਦੇ ਉੱਤੇ ਫਾਈਲਾਂ ਦੇ ਢੇਰਾਂ ਵਿੱਚ ਘੁੰਮਦੀ ਫਿਰ ਰਹੀ ਹੈ। ਘੱਟ ਗਿਣਤੀ ਕਮਿਸ਼ਨ ਦੇ ਕੋਲ ਉਸ ਗੁਰਦੁਆਰਾ ਸਾਹਿਬ ਦਾ ਮਸਲਾ ਗਿਆ। ਸਾਡੇ ਆਗੂ ਲੋਕ ਭਾਵੇਂ ਉਹ ਗੁਰਮੁਖ ਪਿਆਰ, ਪਤਾ ਨਹੀਂ ਕੀ ਉਹਨਾਂ ਦੀਆਂ ਮਜ਼ਬੂਰੀਆਂ ਰਹੀਆਂ ਨੇ, ਜਿਸ ਕਾਰਨ ਕਰਕੇ ਅੱਜ ਤੱਕ ਉਸ ਗੁਰਦੁਆਰਾ ਸਾਹਿਬ ਨੂੰ ਉਸਾਰ ਨਹੀਂ ਸਕੇ, ਆਜ਼ਾਦ ਨਹੀਂ ਕਰ ਸਕੇ। ਪਤਾ ਨਹੀਂ ਕੀ ਮਜ਼ਬੂਰੀਆਂ ਉਹਨਾਂ ਦੇ ਸਾਹਮਣੇ ਆ ਗਈਆਂ। ਤੇ ਦਾਸ ਇਹ ਵੀ ਬੇਨਤੀ ਕਰਨੀ ਚਾਹੁੰਦਾ, ਪਤਾ ਨਹੀਂ ਅੱਜ ਕੀ ਮਜ਼ਬੂਰੀ ਉਹਨਾਂ ਲੋਕਾਂ ਦੇ ਸਾਹਮਣੇ ਹੈ ਕਿ ਜਿਹਨਾਂ ਨੂੰ ਅੱਜ ਇਸ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਲਈ ਮੈਦਾਨ ਵਿੱਚ ਆਉਣਾ ਚਾਹੀਦਾ ਸੀ, ਜ਼ਿੰਮੇਵਾਰੀ ਤੇ ਆਉਣਾ ਚਾਹੀਦਾ ਸੀ, ਉਹ ਵੀ ਆਪੋ ਆਪਣੇ ਘਰਾਂ ਵਿੱਚ ਬੈਠੇ ਆ। ਉਹ ਜਿਵੇਂ ਤਮਾਸ਼ਗੀਰ ਤਮਾਸ਼ਾ ਦੇਖਦਾ, ਉਹ ਤਮਾਸ਼ਾ ਦੇਖ ਰਹੇ ਆ ਜਿਹਨਾਂ ਦਾ ਫਰਜ਼ ਬਣਦਾ ਸੀ। ਪਰ ਦਾਸ ਧੰਨਵਾਦ ਕਰਦਾ ਗੁਰੂ ਤੇ ਸਿੱਖਾਂ ਦਾ, ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜਿਨ੍ਹਾਂ ਨੇ ਆਵਾਜ਼ ਸੁਣੀ ਹੈ ਔਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਵੱਖ ਵੱਖ ਸਟੇਟਾਂ ਤੋਂ ਚੱਲ ਕੇ ਉੱਤਰਾਖੰਡ ਤੋਂ, ਯੂਪੀ ਤੋਂ, ਰਾਜਸਥਾਨ ਤੋਂ, ਹਰਿਆਣਾ ਤੋਂ ਔਰ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ, ਰੇਲ ਗੱਡੀਆਂ ਭਰ ਗਈਆਂ ਗੁਰਮੁਖ ਪਿਆਰੇ, ਇੰਨੀਆਂ ਸੰਗਤਾਂ ਰਾਤ ਦੀਆਂ ਇੱਥੇ ਪਹੁੰਚੀਆਂ ਨੇ। ਰੇਲ ਗੱਡੀਆਂ, ਟਰੱਕਾਂ, ਬੱਸਾਂ, ਕਾਰਾਂ ਦੇ ਉੱਪਰ ਜਿਹਨਾਂ ਆਪਣਾ ਫਰਜ਼ ਪਛਾਣਿਆ ਬਹੁਤ ਸਾਰੇ ਸਾਧੂ ਲੋਕਾਂ ਨੇ। ਅਰਦਾਸ ਬੇਨਤੀ ਕਰਨੀ ਚਾਹੁੰਦਾ, ਜਿਹੜੇ ਧਰਮ ਦੇ ਨਾਂ ਦੇ ਉੱਤੇ ਧਾਰਮਿਕ ਅਹੁਦਿਆਂ ਤੇ ਬੈਠੇ ਹੋਏ ਸਾਡੇ ਆਗੂ ਆ, ਉਹਨਾਂ ਦੀ ਨੀਂਦ ਕਦੋਂ ਟੁੱਟੇਗੀ? ਉਹਨਾਂ ਨੂੰ ਕਦੋਂ ਜਾਗ ਆਏਗੀ? ਉਹਨਾਂ ਦੀ ਗਾਫਲਤਾ ਕਦੋਂ ਦੂਰ ਹੋਵੇਗੀ? ਜਿਨ੍ਹਾਂ ਦਾ ਫਰਜ਼ ਬਣਦਾ, ਦਾਸ ਤੇ ਹੱਥ ਜੋੜ ਕੇ ਬੇਨਤੀ ਕਰ ਸਕਦਾ, ਇੰਨੇ ਸਾਧੂ ਲੋਕ ਗੁਰੂ ਨਾਨਕ ਦੇ ਨਾਂ ਤੇ ਵਿਚਰਨ ਵਾਲੇ ਜਿਨ੍ਹਾਂ ਨੇ ਤੇ ਆਵਾਜ਼ ਸੁਣੀ ਉਹ ਤਾਂ ਪਹੁੰਚ ਗਏ ਆ, ਪਰ ਜਿਹੜੇ ਬਾਕੀ ਵੀ ਸਾਧੂ ਲੋਕ ਗੁਰੂ ਨਾਨਕ ਦੇ ਨਾਂ ਤੇ ਸਥਾਨ ਬਣਾਏ ਆ, ਗੁਰੂ ਨਾਨਕ ਦੇ ਨਾਂ ਦੇ ਉੱਤੇ ਵਿਚਰ ਰਹੇ ਆ, ਕੀ ਉਹਨਾਂ ਨੇ ਆਵਾਜ਼ ਹੀ ਨਹੀਂ ਸੁਣੀ? ਉਹਨਾਂ ਨੂੰ ਵੀ ਦਾਸ ਬੇਨਤੀ ਕਰੇਗਾ, ਹਜ਼ਾਰਾਂ ਦੀ ਤਾਦਾਦ ਵਿੱਚ ਐਸੇ ਡੇਰੇ ਉਸਰੇ ਗੁਰੂ ਨਾਨਕ ਦੇ ਨਾਂ ਦੇ ਉੱਤੇ, ਉਹਨਾਂ ਦਾ ਫਰਜ਼ ਬਣਦਾ। ਅੱਜ ਗੁਰਦੁਆਰਾ ਗਿਆਨ ਗੋਦੜੀ ਗੁਰੂ ਨਾਨਕ ਸਾਹਿਬ ਦਾ ਸਥਾਨ, ਉਹਦੀ ਆਜ਼ਾਦੀ ਲਈ ਮੂਹਰੇ ਆਉਣ, ਜਿਹਨਾਂ ਨੂੰ ਪੰਥ ਨੇ ਸਨਮਾਨਿਤ ਅਹੁਦਿਆਂ ਤੇ ਬਿਠਾਇਆ ਹੋਇਆ, ਜਿਹੜੇ ਅਹੁਦੇਦਾਰ ਲੋਕ ਹੈ ਉਹਨਾਂ ਦਾ ਅੱਜ ਫਰਜ਼ ਬਣਦਾ। ਅੱਜ ਉਹਨਾਂ ਲੋਕਾਂ ਦਾ ਨਕਾਬ ਲਾਉਣ ਦੀ ਲੋੜ ਹੈ ਜਿਹੜੇ ਰੁਕਾਵਟ ਨੇ ਇਸ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ। ਅੱਜ ਸਿਆਸੀ ਮਸਲਾ ਨਹੀਂ, ਅੱਜ ਉਹਨਾਂ ਨੂੰ ਆਪਣੀਆਂ ਸਿਆਸੀ ਭਾਈਵਾਲੀਆਂ ਦੇਖਣ ਦੀ ਲੋੜ ਨਹੀਂ। ਅਰਦਾਸ ਖਾਸ ਕਰਕੇ ਆਪਣੇ ਅਕਾਲੀ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ, ਅੱਜ ਤੁਸੀਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਨੂੰ ਸੁਣੋ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣੋ। ਅੱਜ ਉਹਨਾਂ ਲੋਕਾਂ ਦਾ ਨਕਾਬ ਲਾ ਦਿਓ ਜਿਨ੍ਹਾਂ ਨੇ ਸਿਆਸਤ ਦੇ ਨਾਂ ਤੇ ਹਮੇਸ਼ਾ ਹੀ ਤੁਹਾਡੇ ਤੇ ਦਬਾਅ ਪਾ ਕੇ ਰੱਖੇ ਹੈ। ਤੁਸੀਂ ਆਪਣੇ ਪੰਥ ਵਾਸਤੇ, ਆਪਣੇ ਗੁਰੂ ਦੇ ਸਿਧਾਂਤਾਂ ਵਾਸਤੇ ਕੋਈ ਆਜ਼ਾਦ ਫੈਸਲਾ ਹੀ ਨਹੀਂ ਕਰ ਸਕਦੇ? ਕੀ ਉਹਨਾਂ ਲੋਕਾਂ ਦੀ ਜਾਰੀ ਹੈ? ਕੀ ਉਹਨਾਂ ਲੋਕਾਂ ਦੇ ਨਾਲ ਭਾਈਵਾਲੀ ਹੈ ਜਿਹੜੇ ਤੁਹਾਨੂੰ ਆਪਣੇ ਗੁਰੂ ਗ੍ਰੰਥ ਪੰਥ ਦੇ ਸਿਧਾਂਤਾਂ ਤੇ ਫੈਸਲਾ ਹੀ ਨਹੀਂ ਲੈਣ ਦਿੰਦੇ? ਦਾਸ ਉਹਨਾਂ ਅਕਾਲੀ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੇਗਾ, ਚਾਹੇ ਸਾਡੇ ਉਹ ਸਿੱਖ ਨੌਜਵਾਨ ਪ੍ਰੋਫੈਸਰ ਗੋਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਗੁਰਮੁਖ ਪਿਆਰੇ, ਸਾਰਾ ਪੰਥ ਕੂਕ ਕੂਕ ਕੇ ਕਹਿ ਰਿਹਾ, ਧਰਮ ਨਿਰਪੱਖ ਲੋਕ ਕੂਕ ਕੂਕ ਕੇ ਕਹਿ ਰਹੇ ਆ ਕਿ ਉਹ ਸਿੱਖ ਨੌਜਵਾਨ ਦੀ ਰਿਹਾਈ ਹੋਣੀ ਚਾਹੀਦੀ ਹੈ। ਤੇ ਮਾਫ ਕਰਨਾ ਗੁਰਮੁਖ ਪਿਆਰੇ, ਪੰਜਾਬ ਵਿਧਾਨ ਸਭਾ ਚ ਮਤਾ ਪਾਉਣ ਦੀ ਗੱਲ ਆਈ, ਔਰ ਖਿਆਲ ਕਰਨਾ ਅਕਾਲੀ ਵੀਰ, ਜੇ ਕੁਝ ਗੁਰਮੁਖ ਪਿਆਰੇ ਉਪਰਾਲਾ ਉਹਨਾਂ ਨੇ ਕੀਤਾ, ਮੈਮੋਰੰਡਮ ਪਿੰਡਾਂ ਦੀਆਂ ਪੰਚਾਇਤਾਂ ਨੇ, ਪਰ ਆਗੂ ਲੋਕ ਜਿਹੜੇ ਮੁੱਖ ਅਹੁਦਿਆਂ ਤੇ ਸਨ, ਉਹਨਾਂ ਨੂੰ ਗੁਰਮੁਖ ਪਿਆਰੇ, ਉਹਨਾਂ ਦੀ ਭਾਈਵਾਲ ਪਾਰਟੀ, ਉਹ ਬੀਜੇਪੀ, ਜਿਹੜੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਿੱਖ ਕੌਮ ਦੇ ਹਵਾਲੇ ਨਹੀਂ ਕਰ ਰਹੇ, ਉਹਨਾਂ ਨੇ ਗੁਰਮੁਖ ਪਿਆਰੇ ਮਤਾ ਪਾਉਣ ਤੋਂ ਰੋਕ ਦਿੱਤਾ। ਕਹਿਣ ਲੱਗੇ ਇਹ ਸਿੱਖ ਨੌਜਵਾਨ ਦੀ ਰਿਹਾਈ ਵਾਸਤੇ ਵਿਧਾਨ ਸਭਾ 'ਚ ਅਸੀਂ ਤੁਹਾਡੇ ਨਾਲ ਮਤਾ ਨਹੀਂ ਪਾ ਸਕਦੇ, ਉਹਨਾਂ ਦੀ ਕਾਹਦੀ ਜਾਰੀ ਹੈ ਸਾਡੇ ਨਾਲ, ਉਹ ਸਿਆਸੀ ਪਾਰਟੀ ਦੀ ਕਾਹਦੀ ਭਾਈਵਾਲੀ ਹੈ ਸਾਡੇ ਨਾਲ? ਅੱਜ ਉਹਨਾਂ ਦਾ ਨਕਾਬ ਬੁਲਾਉਣ ਦੀ ਲੋੜ ਹੈ। ਤੇ ਦਾਸ ਅਕਾਲੀ ਦਲ ਵਿੱਚ ਬੈਠੇ ਹੋਏ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਦੀ ਆਵਾਜ਼ ਸੁਣੋ, ਗੁਰਬਾਣੀ ਦੀ ਆਵਾਜ਼ ਸੁਣੋ, ਪੰਥ ਦੀ ਆਵਾਜ਼ ਸੁਣੋ। अज उन्होंने यार की आवाज न सुनो जेड़े हमेशा ही साढ़े विरोधी रहे जे असी उन्होंने शताब्दियां से सद के सन्मान दिता तो उन्होंने साडे इतिहास में बदलने की कोशिश की। जो तो गुरु अर्जन देव सच्चे पातशाह की धीरी शताब्दी तरन तारण साहब की धरती से मुख समागम होया तो उही बीजेपी के जेडे गुरमुख प्यारे केंद्रीय आगू जिन्होंने बड़े सन्मान साडे अकाली वीर ने बुलाया सी उन्होंने उसे सारे जथेदारा के तखत साहबाना के सत्कार योग जथेदार सब बैठे सन और गुरमुख प्यारे जिम्मेवार अकाली आगू जेड़े ने वो बैठे सन तो उस वेले केंद्रीय जेड़े आगू उन्होंने बीजेपी के बुलाए से उसे बोल रहे सन गुरु अर्जन देव सच्चे पातशाह की शहादत दे विच दीवान चंदू का कोई रोल नहीं सी। इतिहास नूं पुठा गेड़ा दिता जा रहे इतिहास बदल दिया कोशिश दीवान चंदू का कोई रोल नहीं सी क्योंकि वह साडा भाई से वह साडा आदमी से वह कहिंदे इस करके उहदा कोई रोल नहीं सी। पर हैरानी की हद उदों गुरमुख प्यारे ना रही जदों वड्डे जिम्मेवार लोग ते सन्मान योग अहुदिआं ते बैठे जथेदार उन्हां दे मूंह चों एक भी लफ्ज नहीं छुटिया किसी ने यह नहीं आखिया कि इतिहास झूठा जो इतिहास लिखिया पिया दीवान चंदू ने जो को कर्म किया इतिहास के अंक पत्रियां दे उत्ते दर्ज है तुसीं ते इतिहास बदल लगे हुए हो। जे बाबा बंदा सिंह बहादुर दे 300 साल सिख राज की स्थापति बनाई तो उन्होंने मुख तो बाबा बंदा सिंह बहादुर नहीं सरिया उन्होंने बाबा बंदा सिंह बहादुर के गुरमुख प्यारे नाम नूं वीर बंदा बैरागी करके जदों बैरागी सी उदों उहदा हाल की सी इतिहास विच देखो जदों उन्हें वह बैरागी बाणा ला के गुरु का सिख बाणा धारण किया तो उन्हें पंजाब की धरती से आके जालमां नूं सोधे लाए जलादा नूं सोधे लाए और सिख राज का झंडा कढ़िया बाबा बंदा सिंह बहादुर ने तो गुरमुख प्यारे उन्होंने मुख तो बाबा बंदा सिंह बहादुर नहीं सरिया काफी जा रही है उन्होंने लोगों के नाल जेडे साडे हर सिख मसलियां दे विच रुकावट बन के खड़ जाते हैं। अज समुचा खालसा पंथ हजार सिख संगत जो दिल्ली की धरती से पहुंचिया ने अज बीजेपी के मुख दफ्तर के अगे रोस प्रोटेस्ट करके बड़ी अमन शांति दे नाल डिसिपलिन च रहिंदे आ। गुरु का खालसा डिसिपलिन अमन शांति नूं कायम रखदा होया सारिया संगत जिन्हां ने गुरमुख प्यारे अज इस गल दा इस गल नूं बेनकाब उन्हां सियासी लोगां उन्हां पार्टियां दा नकाब ला देणे जेड़े गुरमुख प्यारे अज तक साडे धार्मिक कार्यां दे विच रुकावट बनदे आ रहे साडे गुरुद्वारियां दी सेवा संभाल विच रुकावट बनदे आ रहे आ साडे सिख नौजवानां दे रिलीफ दे विच रुकावट बनदे आ रहे आ अज उन्हां नूं बेनकाब कर देणा ते दास बेनती उन्हां नूं भी करेगा उन्हां वीरां नूं जेड़े जथे लैके अपनी भाईवाल पार्टी दे नाल राम मंदिर बनाउण वास्ते तुरे सन तुसीं अखबारां च पढ़िया जथे लैके गए सी कि साडे हिंदू वीरां दे नाल असीं इन्हां नाल भावें किते कोई धर्म का मसला नहीं उन्होंने सियासी लोगां सियासी पत्ता खेडिया हमेशा ही गुरमुख प्यारे सियासत ने धर्म के नां दे उत्ते मनुखता का कतलेआम किया ढाण किया और उन्हां लोगों ने सियासी पत्ता खेडिया जेडे जथे लैके तुरे सन गुरमुख प्यारे राम मंदिर बनाउण वास्ते नाल दास उन्हां वीरां नूं बेनती करेगा कि तुसी आप भी आओ गुरु नानक दा स्थान बनाउण वास्ते ते उन्हां वीरां नूं भी बेनती करो कि अज जथे लैके अज अपने साथियों नूं नाल लैके गुरु नानक दा गुरद्वारा बनाउण वास्ते भी अगे आउण। अज समुचा सिख पंथ ते समुचा धर्म निरपक्ष आदमी इस गल की मंग करदा दास अपने मुसलमान भरावां नूं अपने हिंदू भरावां नूं ईसाई भरावां नूं गोदी ते जैनी भरावां नूं वी बेनती करदा जिथे समुचे सिख जगत नूं बेनती करदा कि आओ जिथे गुरु नानक दे सिख उथे सारे धर्म निरपक्ष लोग इस गल की आवाज बुलंद करो ओ गुरु नानक साहब का गुरद्वारा जे उन्हां ने श्री हरिमंदर साहब का नींह पत्थर रखना सी ते साईं मियां मीर नूं चुणिया एक मुसलमान फकीर नूं चुणिया उन्होंने एडा सांझीवालता का डर ते अज भी उह सांझीवालता का डर दुनिया के सामने आ दुनिया के हर धर्म का मनुख उसे दर्शन करदा सतगुरु के चरणा च अरदास करदा अज लोड़ है गुरमुख प्यारे हर धर्म निरपक्ष आदमी नूं गुरद्वारा ज्ञान गोदड़ी साहब आजाद कराउण वास्ते अगे आवे ते दास उन्हां जिम्मेवार ਅਹੁਦਿਆਂ ਤੇ ਬੈਠੇ ਉਹ ਸੰਸਥਾਵਾਂ ਦੇ ਮੁਖੀ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਮੁਖੀ ਲੋਕਾਂ ਨੂੰ ਦਾਸ ਬੇਨਤੀ ਕਰਨੀ ਜਾਂ ਚਾਹੁੰਦਾ ਕਿ ਤੁਸੀਂ ਕੀ ਤਮਾਸ਼ਗੀਰ ਬਣ ਕੇ ਤਮਾਸ਼ਾ ਦੇਖ ਰਹੇ ਹੋ ਕੌਮ ਦਾ? ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੀ ਉਸਾਰੀ ਦਾ ਮਸਲਾ 27 ਸਾਲ ਪਹਿਲਾਂ ਮਲੀਆ ਮੇਟ ਢਾਹ ਢੇਰੀ ਕਰ ਦਿੱਤੇ ਗਏ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦਾ ਮਸਲਾ, ਤੁਸੀਂ ਕਦੋਂ ਇਸ ਪਾਸੇ ਨੂੰ ਖਿਆਲ ਕਰੋਗੇ? ਇਹ ਫਾਈਲਾਂ ਹੁਣ ਦੱਬੀਆਂ ਨਹੀਂ ਰਹਿਣੀਆਂ ਜਿਹੜੀਆਂ ਪਿਛਲੇ 27 ਸਾਲ ਤੋਂ ਦੱਬੀਆਂ ਪਈਆਂ ਨੇ। ਇਹ ਖਾਲਸਾ ਪੰਥ ਇਹਨਾਂ ਫਾਈਲਾਂ ਨੂੰ ਉਜਾਗਰ ਕਰੇਗਾ। ਇਹਨਾਂ ਖਾਲਸਾ ਪੰਥ ਜਾਗ ਚੁੱਕਿਆ, ਸਿੱਖ ਸੰਗਤਾਂ ਜਾਗ ਚੁੱਕੀਆਂ ਨੇ। ਅੱਜ ਇਹਨਾਂ ਸਿੱਖ ਸੰਗਤਾਂ ਦਾ ਰੋਸ ਪ੍ਰੋਟੈਸਟ ਦੁਨੀਆਂ ਦੇ ਲੋਕਾਂ ਨੂੰ ਇਸ ਗੱਲ ਦਾ ਚਾਨਣਾ ਕਰ ਦੇਵੇਗਾ ਕਿ ਸਾਡੇ ਨਾਲ ਏਡੀ ਧੱਕੇਸ਼ਾਹੀ ਹੋਈ ਤੇ ਲਗਾਤਾਰ ਜਾਰੀ ਹੈ ਕਿ ਸਾਡਾ ਏਡਾ ਵੱਡਾ ਇਤਿਹਾਸਕ ਗੁਰਦੁਆਰਾ ਢਾਹ ਢੇਰੀ ਮਲੀਆ ਮੇਟ ਕਰ ਦਿੱਤਾ ਗਿਆ। ਤੇ ਦਾਸ ਇਹ ਵੀ ਬੇਨਤੀ ਕਰੇ, ਗੁਰਮੁਖ ਪਿਆਰੇ ਦੇਖੋ ਕਿੱਡੀ ਵੱਡੀ ਧੱਕੇਸ਼ਾਹੀ ਹੈ। ਭਾਰਤ ਅਮਨ ਕਾਨੂੰਨ ਦੀ ਗੱਲ ਲੋਕਤੰਤਰ ਦੇ ਵਿੱਚ ਰਹਿ ਕੇ ਹਰ ਬੰਦੇ ਨੂੰ ਆਪਣਾ ਗੁਰਮੁਖ ਪਿਆਰੇ ਰੋਸ ਕਰਨ ਦਾ ਹੱਕ ਹੈ, ਪਰ ਸਾਡੇ ਕੋਲੋਂ ਸਿੱਖਾਂ ਕੋਲੋਂ ਤੇ ਰੋਸ ਕਰਨ ਦਾ ਹੱਕ ਵੀ ਖੋਹਿਆ ਜਾ ਰਿਹਾ। ਅੱਜ ਅਸੀਂ ਰੋਸ ਪ੍ਰੋਟੈਸਟ ਕਰਨ ਵਾਸਤੇ ਕਈ ਦਿਨ ਪਹਿਲਾਂ ਤੋਂ ਐਪਲੀਕੇਸ਼ਨ ਦਿੱਲੀ ਸਰਕਾਰ ਨੂੰ, ਦਿੱਲੀ ਪੁਲਿਸ ਪ੍ਰਸ਼ਾਸਨ ਨੂੰ, ਸਿਵਲ ਪ੍ਰਸ਼ਾਸਨ ਨੂੰ ਬੜੇ ਕਮਿਊਨੀਕੇਸ਼ਨ ਭੇਜੇ, ਬੜੀਆਂ ਐਪਲੀਕੇਸ਼ਨਾਂ ਭੇਜੀਆਂ, ਪਰ ਏਡੀ ਵੱਡੀ ਧੱਕੇਸ਼ਾਹੀ ਅੱਜ ਗੁਰਮੁਖ ਪਿਆਰੋ ਐਨ ਮੌਕੇ ਤੇ ਆ ਕੇ ਰਾਤ ਸਰਕਾਰ ਨੇ ਇੱਕ ਐਲਾਨ ਕਰ ਦਿੱਤਾ ਕਿ ਤੁਹਾਨੂੰ ਅਲਾਓ ਹੀ ਨਹੀਂ, ਤੁਸੀਂ ਰੋਸ ਪ੍ਰੋਟੈਸਟ ਹੀ ਨਹੀਂ ਕਰ ਸਕਦੇ। ਦੇਖੋ ਗੁਰਮੁਖ ਪਿਆਰੋ, ਰੋਸ ਪ੍ਰੋਟੈਸਟ ਤੇ ਵੀ ਪਾਬੰਦੀਆਂ, ਤੁਸੀਂ ਸਿੱਖੋ ਆਵਾਜ਼ ਹੀ ਨਹੀਂ ਕੱਢ ਸਕਦੇ ਆਪਣੇ ਗੁਰਦੁਆਰੇ ਲਈ। ਪਰ ਗੁਰੂ ਤੇ ਸਿੱਖ ਅਮਨ ਸ਼ਾਂਤੀ ਦੇ ਨਾਲ ਜਿਹੜੇ ਹਜ਼ਾਰਾਂ ਸਿੱਖ ਵੱਖ ਵੱਖ ਸਟੇਟਾਂ ਤੋਂ ਚੱਲ ਕੇ ਆਏ ਹੈ, ਉਹ ਪੂਰੀ ਅਮਨ ਸ਼ਾਂਤੀ ਦੇ ਨਾਲ ਪੂਰੇ ਗੁਰਮੁਖ ਪਿਆਰੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਗੁਰੂ ਦੀਆਂ ਸੰਗਤਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 12 ਵਜੇ ਅਰਦਾਸਾਂ ਸੋਧ ਕੇ ਗੁਰਮੁਖ ਪਿਆਰੇ ਪ੍ਰੋਟੈਸਟ ਵਿੱਚ ਸ਼ਾਮਲ ਹੋਣਾ ਤੇ ਦਾਸ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰੇਗਾ। ਦੂਜੀਆਂ ਸਟੇਟਾਂ ਤੋਂ ਹਜ਼ਾਰਾਂ ਸਿੱਖ ਚੱਲ ਕੇ ਆ ਗਏ ਰਾਤ ਗੋਬਿੰਦਪੁਰੀ ਸੈਵਨ ਬਲਾਕ ਵਿਖੇ ਸਿੰਘ ਸਭਾ ਚ ਕੀਰਤਨ ਦਰਬਾਰ ਸੀ। ਵਿਸ਼ੇਸ਼ ਉਹਨਾਂ ਗੁਰਮੁਖਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਰੱਖਿਆ ਸੀ ਤੇ ਦਾਸ ਹਾਜ਼ਰੀ ਭਰ ਰਿਹਾ ਸੀ ਉੱਥੇ ਤੇ ਉੱਥੇ ਬੇਨਤੀ ਕੀਤੀ। ਉਹਨਾਂ ਸੈਂਕੜੇ ਸੰਗਤਾਂ ਨੇ ਬਾਹਾਂ ਖੜੀਆਂ ਕਰਕੇ ਇਸ ਧਰਮ ਯੁੱਧ ਮੋਰਚੇ 'ਚ ਪੁੱਜਣ ਦਾ ਭਰੋਸਾ ਦਿੱਤਾ। ਉੱਥੇ ਰਾਤ ਦਾਸ ਨੇ ਬੇਨਤੀ ਕੀਤੀ ਕਿ ਦਿੱਲੀ ਵਾਲਿਓ, ਹਜ਼ਾਰਾਂ ਸੰਗਤਾਂ ਚੱਲ ਕੇ ਤੁਹਾਡੇ ਕੋਲ ਆ ਗਈਆਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਵਾਸਤੇ, ਹੁਣ ਤੁਹਾਡਾ ਫਰਜ਼ ਬਣਦਾ, ਤੁਸੀਂ ਵੀ ਆਓ, ਸੰਗਤਾਂ ਦੀ ਕੇਡ ਵਾਸਤੇ ਵੀ ਆਓ, ਸੰਗਤਾਂ ਦੀ ਹੈਲਪ ਵਾਸਤੇ ਵੀ ਆਓ। ਇੱਕ ਦੋ ਦਿਨ ਚਾਰ ਦਿਨ ਗੁਰਮੁਖ ਪਿਆਰੇ ਦੇ ਕੰਮ ਕਾਜ ਨਾ ਨਹੀਂ ਕੀਤਾ ਤੇ ਗੁਰਮੁਖ ਪਿਆਰੇ ਤੋਂ ਬਹੁਤਾ ਫਰਕ ਨਹੀਂ ਪੈਣ ਲੱਗਿਆ। ਦਾਸ ਨੂੰ ਯਾਦ ਹੈ ਪਿੰਡ ਚਾਂਦਪੁਰਾ ਫਤਿਹਾਬਾਦ ਦੇ ਵਿੱਚ ਇੱਕ ਵਾਰ ਮੋਰਚਾ ਲੱਗਿਆ ਸੀ 2 ਸਾਲ ਪਹਿਲਾਂ, ਗੁਰਦੁਆਰਾ ਸਾਹਿਬ ਦੇ ਵਿੱਚ ਧਰਮ ਪ੍ਰਚਾਰ ਕਰਨ ਤੇ ਪਾਬੰਦੀ ਲਾਈ ਗਈ, ਪਰ ਸਿੱਖ ਸੰਗਤਾਂ ਨੇ ਧਰਮ ਪ੍ਰਚਾਰ ਕੀਤਾ ਤੇ ਜਿਸ ਵੇਲੇ ਹਜ਼ਾਰਾਂ ਸੰਗਤਾਂ ਜੁੜ ਗਈਆਂ ਤੇ ਉੱਥੇ ਹੀ ਸਟੇ ਕਰ ਲਿਆ ਹਜ਼ਾਰਾਂ ਸੰਗਤਾਂ ਨੇ। ਤੇ ਦਾਸ ਨੂੰ ਯਾਦ ਹੈ ਕਿ ਗੁਰਮੁਖ ਪਿਆਰੇ ਚਾਂਦਪੁਰਾ ਪਿੰਡ ਦੀਆਂ ਸੰਗਤਾਂ, ਹਜ਼ਾਰਾਂ ਸਿੱਖ ਅੱਜ ਇੱਥੇ ਵੀ ਪਹੁੰਚੀਆਂ ਨੇ ਉਹ ਸੰਗਤਾਂ, ਤੇ ਉਹਨਾਂ ਨੇ ਗੁਰਮੁਖ ਪਿਆਰੇ ਆਪਣੇ ਘਰਾਂ ਦੀਆਂ ਪੇਟੀਆਂ ਖੋਲ੍ਹ ਦਿੱਤੀਆਂ, ਉਹਨਾਂ ਨੇ ਘਰਾਂ ਦੇ ਰਾਸ਼ਨ ਦੇ ਦਰਵਾਜ਼ੇ ਖੋਲ੍ਹ ਦਿੱਤੇ, ਸੰਗਤਾਂ ਵਾਸਤੇ ਬਿਸਤਰੇ ਲੈ ਕੇ, ਰਾਸ਼ਨ ਲੈ ਕੇ ਸੰਗਤਾਂ। ਤੇ ਦਾਸ ਨੇ ਦੇਖਿਆ ਜੇ ਉਹਨਾਂ ਨੇ ਮੱਝਾਂ ਗਾਵਾਂ ਨੂੰ ਕੱਖ ਪੱਠਾ ਪਾਉਣ ਵਾਸਤੇ ਜਾਣਾ, ਮੱਝਾਂ ਗਾਵਾਂ ਦਾ ਦੁੱਧ ਚੋਣਾ ਤੇ ਗੁਰਦੁਆਰਾ ਸਾਹਿਬ ਲੈ ਕੇ ਕੁਆਂਟਲਾਂ ਦੇ ਕੁਆਂਟਲ ਦੁੱਧ ਸੰਗਤਾਂ 'ਚ ਲੰਗਰ ਵਰਤਣ ਲੱਗ ਗਿਆ। ਔਰ ਜਿੱਥੇ ਗੁਰੂ ਦੀਆਂ ਸੰਗਤਾਂ ਛੱਕ ਰਹੀਆਂ ਸੀ ਉੱਥੇ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚਿਆ ਸੀ, ਉਹ ਵੀ ਗੁਰੂ ਦਾ ਲੰਗਰ, ਕਿਉਂਕਿ ਗੁਰੂ ਨਾਨਕ ਦਾ ਸੱਚਾ ਸੌਦਾ ਤੇ ਸਭ ਦੀ ਸਾਂਝਾ। ਭੰਡਾਰੇ ਖੋਲ੍ਹ ਦਿੱਤੇ ਗੁਰੂ ਦੀਆਂ ਸੰਗਤਾਂ ਨੇ, ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਦਾਸ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰੇਗਾ ਕਿ ਹੁਣ ਤੁਸੀਂ ਵੀ ਦਰਵਾਜ਼ੇ ਖੋਲ੍ਹ, ਬੜੇ ਅਮੀਰ ਸਿੱਖ ਵੱਸਦੇ ਦਿੱਲੀ 'ਚ, ਗੁਰੂ ਨਾਨਕ ਦੀ ਬੜੀ ਕਿਰਪਾ, ਇਹ ਹਜ਼ਾਰਾਂ ਸੰਗਤਾਂ ਜਿਹੜੀਆਂ ਦਿੱਲੀ ਚੱਲ ਕੇ ਆਈਆਂ ਨੇ, ਇਹਨਾਂ ਦੇ ਵਾਸਤੇ ਤੁਸੀਂ ਹਰ ਤਰ੍ਹਾਂ ਦਾ ਪ੍ਰਬੰਧ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸੋਹਣਾ ਪ੍ਰਬੰਧ, ਸੰਗਤਾਂ ਦੇ ਠਹਿਰਨ ਦਾ, ਲੰਗਰ ਪਾਣੀ ਦਾ ਪ੍ਰਬੰਧ, ਦਾਸ ਇਸ ਵੱਲੋਂ ਧੰਨਵਾਦ ਵੀ ਕਰੇਗਾ, ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਪਰ ਦਿੱਲੀ ਦੀਆਂ ਸੰਗਤਾਂ ਵੀ ਇਸ ਫਰਜ਼ ਨੂੰ ਨਿਭਾਉਣ ਆਓ, ਗੁਰਮੁਖ ਪਿਆਰੇ ਸਮਾਂ ਇਜਾਜ਼ਤ ਨਹੀਂ ਦਿੰਦਾ, ਦਾਸ ਹੋਰ ਵਿਸਤਾਰ ਵਿੱਚ ਜਾਵੇ, ਥੋੜੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਓ। ਧੰਨਵਾਦ ਉਹਨਾਂ ਸਾਧੂ ਸਤਿਪੁਰਖਾਂ ਦਾ ਜਿਹੜੇ ਚੱਲ ਕੇ ਆਏ ਹੈ, ਧੰਨਵਾਦ ਉਹਨਾਂ ਗੁਰੂ ਦੀਆਂ ਸੰਗਤਾਂ ਦਾ ਜਿਹੜੇ ਸੈਂਕੜੇ ਮੀਲਾਂ ਦੇ ਪੈਂਡੇ ਨੂੰ ਉਲੰਘ ਕੇ ਅੱਤ ਦੀ ਸਰਦੀ ਦੇ ਮੌਸਮ ਦੇ ਵਿੱਚ ਇੱਥੇ ਦਿੱਲੀ ਦੀ ਧਰਤੀ ਤੇ ਪਹੁੰਚੇ ਔਰ ਹਜ਼ਾਰਾਂ ਸੰਗਤਾਂ ਪਹੁੰਚ ਰਹੀਆਂ ਨੇ। ਗੁਰਮੁਖ ਪਿਆਰੇ, ਸਰਕਾਰ ਕਿਉਂ ਡਾਵਾਂਡੋਲ ਸੰਗਤਾਂ ਦੇ ਸਾਹਮਣੇ ਕਿਉਂ ਤਖ਼ਤ ਢਿੱਲੇ ਪਏ ਆ? ਉਹਨਾਂ ਨੇ ਸੋਚਿਆ ਕਿ ਇਹਨਾਂ ਦਾ ਕੋਈ 500-400 ਬੰਦੇ ਆ ਜਾਣਗੇ, ਕੋਈ ਗੱਲ ਨੀ। ਜਦੋਂ ਹਜ਼ਾਰਾਂ ਸੰਗਤਾਂ ਦੇਖੀਆਂ, ਗੁਰਮੁਖ ਪਿਆਰੇ ਤਖ਼ਤ ਢਿੱਲੇ ਪਏ। ਅਸੀਂ ਤਾਂ ਇੱਕੋ ਬੇਨਤੀ ਕਰਨੀ ਚਾਹੁੰਦੇ ਹਾਂ, ਸਾਡਾ ਕੋਈ ਰਾਜਨੀਤਿਕ ਮਨੋਰਥ ਨਹੀਂ, ਸਾਡਾ ਕੋਈ ਧਾਰਮਿਕ ਮਨੋਰਥ ਹੈ। ਸਾਡਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਾਡੇ ਹਵਾਲੇ ਕਰ ਦਿਓ, ਸੰਗਤਾਂ ਜੈਕਾਰੇ ਛੱਡਦੀਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਦਿੱਲੀ ਦੀ ਧਰਤੀ ਤੇ ਗੁਰਸਥਾਨਾਂ ਤੇ ਮੱਥਾ ਟੇਕਦੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ। ਅਸੀਂ ਤਾਂ ਸਿਰਫ ਉਹਨਾਂ ਲੋਕਾਂ ਦੇ ਕੰਨਾਂ ਦੇ ਉੱਤੇ ਜੋ ਸਰਕਾਉਣ ਵਾਸਤੇ, ਉਹਨਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਦਿੱਲੀ ਆਏ ਹਾਂ ਕਿ ਜਿਹੜੇ ਲੋਕ ਸਮਝਦੇ ਸਿੱਖ ਤਾਂ ਵਿਚਾਰੇ ਇਹਨਾਂ ਦਾ ਕੀ ਹੈ, ਜਾਂ ਉਹ ਸਮਝਦੇ ਸੀ ਸਿੱਖ ਤਾਂ ਕੀ ਆਪਣੀ ਜੇਬ ਵਿੱਚ ਪਾਏ ਆ, ਇਹਨਾਂ ਦਾ ਕੀ ਹੈ, ਇਹਨਾਂ ਦੇ ਆਗੂ ਲੋਕ ਰਾਜਨੀਤਿਕ ਸਾਡੇ ਨਾਲ ਸਮਝੌਤੇ ਕਰੀ ਬੈਠੇ, ਇਹਨਾਂ ਕਿਹੜੀ ਆਵਾਜ਼ ਚੱਕਣੀ ਹੈ, ਜੋ ਮਰਜ਼ੀ ਕਰੀਏ। ਪਰ ਉਹ ਦੇਖ ਰਹੇ ਆ, ਇਹ ਗੁਰੂ ਤੇ ਸਿੱਖ ਉਹਨਾਂ ਆਗੂਆਂ ਵੱਲ ਨਹੀਂ ਦੇਖਦੇ, ਤਾਂ ਗੁਰੂ ਵੱਲ ਦੇਖਦੇ ਆ ਕਿ ਸਾਡੇ ਗੁਰੂ ਦਾ ਸਿਧਾਂਤ ਕੀ, ਗੁਰੂ ਦਾ ਉਪਦੇਸ਼ ਕੀ ਹੈ। ਸੋ ਗੁਰਮੁਖ ਪਿਆਰਿਓ, ਆਓ, ਜਿੰਨੀਆਂ ਵੀ ਸਿੱਖ ਸੰਗਤਾਂ ਆਈਆਂ ਨੇ ਦਾਸ ਸਮੁੱਚੀਆਂ ਸੰਗਤਾਂ ਦੇ ਸਾਹਮਣੇ ਗਲ ਵਿੱਚ ਪੱਲੀ ਪਾ ਕੇ ਹੱਥ ਜੋੜ ਕੇ ਬੇਨਤੀ ਕਰੇਗਾ, ਬੜੀ ਅਮਨ ਸ਼ਾਂਤੀ ਦੇ ਨਾਲ ਅਮਨ ਕਾਨੂੰਨ ਦੇ ਦਾਇਰੇ ਵਿੱਚ ਮਰਜ਼ਾਦਾ ਡਿਸਿਪਲਿਨ ਵਿੱਚ ਰਹਿੰਦੇ ਹੋਏ ਸੰਗਤਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਹੈ। ਗੁਰਦੁਆਰਾ ਬੰਗਲਾ ਸਾਹਿਬ ਸੰਗਤਾਂ ਦਰਸ਼ਨ ਇਸ਼ਨਾਨ ਕਰ ਰਹੀਆਂ, ਗੁਰਦੁਆਰਾ ਰਕਾਬਗੰਜ ਸਾਹਿਬ ਦਰਸ਼ਨ ਇਸ਼ਨਾਨ ਕਰ ਰਹੀਆਂ, ਪੂਰੇ 12 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਸੰਗਤਾਂ ਨੇ ਜਿਹੜੀਆਂ ਬੰਗਲਾ ਸਾਹਿਬ ਨੇ ਇਧਰੋਂ ਜੰਤਰ ਮੰਤਰ ਵਾਲੇ ਪਾਸੇ 11 ਸੋਕਾ ਰੋਡ ਦੇ ਉੱਤੇ ਬੀਜੇਪੀ ਦੇ ਮੁੱਖ ਦਫ਼ਤਰ ਜਿੱਥੇ ਉਹਨਾਂ ਦੇ ਕੌਮੀ ਆਗੂ ਲੀਡਰ ਬੈਠਦੇ ਆ, ਉਹਨਾਂ ਦੇ ਗੋਲੇ ਕੰਨਾਂ ਤੱਕ ਇਹ ਜੈਕਾਰਿਆਂ ਦੀ ਗੂੰਜ, ਇਹ ਸਿੱਖ ਸੰਗਤਾਂ ਦੀ ਗੂੰਜ, ਇਹ ਧਰਮ ਨਿਰਪੱਖ ਲੋਕਾਂ ਦੀ ਗੂੰਜ, ਇਹ ਗੁਰੂ ਦੀਆਂ ਸੰਗਤਾਂ ਦੇ ਸਤਨਾਮ ਵਾਹਿਗੁਰੂ ਦੀ ਗੂੰਜ ਜਿਹੜੀ ਆ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਦੇਣੀ, ਤਾਂ ਕਿ ਉਹ ਮਜਬੂਰ ਹੋ ਕੇ ਗੁਰਦੁਆਰਾ ਗਿਆਨ ਗੋਦੜੀ ਸਭ ਸਿੱਖ ਸੰਗਤਾਂ ਦੇ ਹਵਾਲੇ ਕਰਨ। ਸੋ ਗੁਰਮੁਖ ਪਿਆਰਿਓ, ਅਰਦਾਸ ਕਰਦੇ ਆ, ਅੱਜ ਉਸ ਅਰਦਾਸ ਦੇ ਗੋਲ ਕਮਾਉਣ ਦਾ ਸਮਾਂ। ਅਰਦਾਸ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਛ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਨਜ਼ਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਤੇ ਅੱਜ ਸਮਾਂ ਗੁਰੂ ਤੋਂ ਪਿਆਰਿਓ, ਅੱਜ ਗੁਰੂ ਆਵਾਜ਼ ਦੇ ਰਿਹਾ, ਅਰਦਾਸ ਬੇਨਤੀ ਕਰੇ, ਕਿਸੇ ਤਰ੍ਹਾਂ ਦੇ ਡਰ ਭੈ ਘਬਰਾਹਟ ਚ ਆਉਣ ਦੀ ਲੋੜ ਨਹੀਂ ਹੈ। ਜਿਹੜੇ ਤੁਸੀਂ ਹਜ਼ਾਰਾਂ ਸਿੱਖ ਚੱਲ ਕੇ ਆਏ, ਅਰਦਾਸ ਨੂੰ ਪੂਰਾ ਮਾਣ ਹੈ ਕਿ ਉਹ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਤੇ ਇੱਥੇ ਦਿੱਲੀ ਦੀ ਧਰਤੀ ਤੇ ਪਹੁੰਚੇ। ਗੁਰਮੁਖ ਪਿਆਰੇ, ਗੁਰੂ ਦਾ ਭਰੋਸਾ ਲੈ ਕੇ, ਗੁਰੂ ਦੀ ਓਟ ਲੈ ਕੇ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੀ ਵਚਨ ਕਰ ਰਹੇ ਹੈ ਕਿ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਹੀ ਆਪਣਾ ਹੱਥ ਦੇ ਕੇ ਰੱਖਦਾ ਸੀ, ਗੁਰੂ ਦਾ ਹੱਥ। ਅਸੀਂ ਗੁਰੂ ਦੀ ਮਿਹਰ, ਗੁਰੂ ਦੀ ਨਿਗਾਹ ਦੇਖਣੀ ਹੈ। ਤੇ ਉਹਨਾਂ ਚਾਪਲੂਸ ਲੋਕਾਂ ਨੂੰ ਵੀ ਜਿਹੜੇ ਸਿਆਸੀ ਲੋਕਾਂ ਦੇ ਗੁਲਾਮ ਹੋ ਗਏ ਤੇ ਕਹਿੰਦੇ ਸਾਨੂੰ ਜਥੇਦਾਰੀਆਂ, ਸਾਨੂੰ ਅਹੁਦੇਦਾਰੀਆਂ, ਸਾਨੂੰ ਵੱਡੇ ਅਹੁਦੇ ਸਾਡੇ ਆਕਿਆਂ ਨੇ, ਸਿਆਸੀ ਆਗੂਆਂ ਨੇ ਬਖਸ਼ੇ ਆ, ਉਹਨਾਂ ਨੂੰ ਇਹ ਦੱਸ ਦੇਵਾਂਗੇ। ਅੱਜ ਗੁਰੂ ਦੀਆਂ ਸੰਗਤਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਿਹਰ ਦਾ ਵੱਡਾ ਹੱਥ ਹੈ। ਦੁਨੀਆਂ ਦੇ ਕਿਸੇ ਰਾਜੇ ਮਹਾਰਾਜੇ ਦਾ, ਦੁਨੀਆਂ ਦੀ ਕੋਈ ਤਾਕਤ ਗੁਰੂ ਦੀ ਤਾਕਤ ਤੋਂ ਵੱਡੀ ਨਹੀਂ ਹੈ। ਅਸੀਂ ਗੁਰੂ ਤੇ ਸਿੱਖ ਹਾਂ ਤੇ ਗੁਰੂ ਕੇ ਸਿੱਖ ਹੋਣ ਦਾ ਫਰਜ਼ ਨਿਭਾ ਰਹੇ ਹਾਂ। ਗੁਰੂ ਦੀ ਰਹਿਮਤ ਦਾ ਹੱਥ ਸਾਡੇ ਸਿਰ ਤੇ ਹੈ, ਇਹ ਰਹਿਮਤ ਦੇ ਹੱਥ ਦੇ ਨਾਲ ਹੀ ਸਾਡਾ ਲੋਕ ਸੁਖੀ ਹੈ ਤੇ ਪਰਲੋਕ ਸੁਹੇਲਾ ਹੋਣਾ। ਆਓ ਗੁਰਮੁਖੋ, ਹੋਲਿਆਂ ਭੁੱਲਾਂ ਦੀ ਸਿਮਾ ਬਖਸ਼ਣੀ, ਗੁਰਬਾਣੀ ਦੀਆਂ ਵਿਚਾਰਾਂ ਆਪ ਜੀ ਇਸੇ ਮੰਚ ਤੋਂ ਪ੍ਰਸਿੱਧ ਵਿਦਵਾਨਾਂ ਤੋਂ ਸਰਵਣ ਕਰਦੇ ਰਹਿੰਦੇ ਹੋ। ਦਾਸ ਦੀਆਂ ਤੇ ਬੇਨਤੀਆਂ ਟੁੱਟੇ ਫੁੱਟੇ ਸ਼ਬਦਾਂ ਦੇ ਵਿੱਚ, ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਜੋ ਸੇਵਾ, ਇੱਕ ਦਿਲ ਦਾ ਦਰਦ ਆ, ਜੋ ਪੰਥ ਦੀ ਸੇਵਾ ਲਈ ਲੈ ਕੇ ਚੱਲੇ ਹਾਂ। ਪੰਥਕ ਸੇਵਾ ਲਹਿਰ ਦੇ ਹਜ਼ਾਰਾਂ ਵਰਕਰ, ਹੋਰ ਪੰਥ ਦੀਆਂ ਪ੍ਰਸਿੱਧ ਜਥੇਬੰਦੀਆਂ ਜੋ ਗੁਰੂ ਗ੍ਰੰਥ ਪੰਥ ਦਾ ਦਰਦ ਰੱਖਦੀਆਂ, ਉਹਨਾਂ ਦੇ ਹਜ਼ਾਰਾਂ ਵਰਕਰ ਇੱਥੇ ਪਹੁੰਚ ਚੁੱਕੇ ਆ ਗੁਰੂ ਦੀ ਸਿੱਖ ਸੰਗਤ ਦੇ ਰੂਪ ਦੇ ਅੰਦਰ। ਤੇ ਦਾਸ ਉਹਨਾਂ ਦਾ ਧੰਨਵਾਦ ਵੀ ਕਰਦਾ, ਇਹ ਦਿਲ ਦਾ ਦਰਦ ਆ ਜੋ ਸਿੱਖ ਸੰਗਤਾਂ ਦੇ ਸਾਹਮਣੇ ਰੱਖਿਆ, ਇਹ ਦਿਲ ਦੀ ਵੇਦਨਾ, ਦਿਲ ਦੀ ਪੀੜਾ ਕਿ ਜਿਹੜੇ ਲੋਕ ਸਾਨੂੰ ਅੱਜ ਵਿਚਾਰੇ ਸਮਝਣ ਲੱਗ ਗਏ ਜਾਂ ਆਪਣੀ ਜੇਬ ਵਿੱਚ ਸਮਝਦੇ ਕਿ ਘੜੇ ਦੀਆਂ ਮਸੀਆਂ ਨੇ, ਅੱਜ ਉਹਨਾਂ ਨੂੰ ਇਹ ਦੱਸਣ ਦਾ ਸਮਾਂ ਕਿ ਗੁਰੂ ਦਾ ਸਿੱਖ ਗੁਰੂ ਦੇ ਸਿਧਾਂਤ ਤੇ ਗੁਰੂ ਦੇ ਮੁੱਦੇ ਤੇ ਗੁਰੂ ਦੇ ਕਾਰਜ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਦਾ। ਚਾਹੇ ਦੁਨੀਆਂ ਦੀ ਕਿੰਨੀ ਵੱਡੀ ਤਾਕਤ ਹੋਵੇ, ਅਸੀਂ ਗੁਰੂ ਕੇ ਸਿਧਾਂਤਾਂ, ਗੁਰੂ ਕੇ ਵਚਨਾਂ ਨੂੰ ਕਮਾ ਕੇ ਆਪਣਾ ਜੀਵਨ ਸਫਲ ਕਰਨਾ। ਹੋਲੀਆਂ ਭੁੱਲਾਂ ਦੀ ਸਿਮਾ आप सर्वत संगता ने बख्शिश करनी, धन गुरु ग्रंथ साहब सच्चे पातशाह बख्शन योग ने, विद्वान सज्जन बख्शन योग ने, भुला चुका की क्षमा बख्शो। आओ गुरु के प्यारे बेनतियां प्रवान करो। इको बेनती जो खास दास बार बार करनी चाहता है कि बड़ी अमन शांति के नाल, बड़े डिसिपलिन के नाल, हजारां सिख जो इत्थे पहुंचे है बड़े अमन शांति का पैगाम देंदे होए कि साडा मनोरथ सिर्फ गुरुद्वारा ज्ञान गोदड़ी साहब की आजादी है। तो बड़े अमन कानून के दायरे च रेंदे असी रोस प्रोटेस्ट अपना करना। गुरमुख प्यारे दास बेनती करेगा, कोई भी सिख ये तुहाडी जिम्मेवारी बनती है जे कोई शरारती अंसर तुहाडे विच वड़ के, क्योंकि कई बार ऐसा हुंदा कि बाहरों तुहाडे विच शरारती अंसर वड़ के शरारत करके तुहानू बदनाम करन दी कोशिश हुंदी है, क्योंकि संघर्षां विच रहिंदे, मोर्चियां च रहिंदे आ, इह तजर्बा लंबे समय दा। ते दास बेनती करेगा इस गल दा तुसीं ख्याल रखना, तुहानू कोई उत्साहट विच लियावे, भड़काहट विच लियावे, तुसीं इस गल नू आप समझना ते उहदे ते कंट्रोल करना। और जिहड़ियां साडियां बेनतियां होणगियां समय समय उहदे उत्ते आप जी ने फुल चढ़ाउणे आ, पूरा पूरा सहयोग बख्शण। आप संगतां दा बहुत धन्नवाद। होइयां भुल्लां दी इक वार फिर दास क्षमा मंगदा, आए हुए समूह संत महापुरखां दा, संगतां दा, दास दिल दीआं गहराइयां चों धन्नवाद करदा। गज के गुरफतेह दी सांझ करनी कोई रसना वांझी ना रहे, गुरु की संगते गज के फतेह बुलाओ। वाहिगुरु जी का खालसा, वाहिगुरु जी की फतेह।
1: केलबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे।
2: साडे स्टूडियो दे टेलीफोन नंबर तो आप जी नू पता ही है, जे नहीं ता ओ भी लिख लो जी। एरिया कोड 250-392-3374 अति फैक्स नंबर एरिया कोड 250-392-3375।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਹੁਣ ਮੈਂ ਜਿਸ ਕਵੀ ਨੂੰ ਪੇਸ਼ ਕਰਨ ਜਾ ਰਿਹਾ ਸਿੱਖ ਧਰਮ ਵਿੱਚ ਵੀਰ ਰਸ ਲਿਖਣ ਵਾਲੇ ਤੁਹਾਨੂੰ ਬਹੁਤ ਕਵੀ ਮਿਲਣਗੇ ਜਿਵੇਂ ਕਿ ਚਰਨ ਸਿੰਘ ਸਫਰੀ ਤੋਂ ਵਧੀਆ ਕੋਈ ਵੀਰ ਰਸ ਵੀ ਨਹੀਂ ਲਿਖ ਸਕਦਾ। ਇਸੇ ਤਰ੍ਹਾਂ ਚਮਨ ਹਰਗੋਬਿੰਦਪੁਰੀ ਜੀ ਜੋ ਕਿ ਹਾਸ ਰਸ ਵਿੱਚ ਕਵਿਤਾ ਲਿਖਦੇ ਨੇ ਉਹਨਾਂ ਵਰਗੀ ਹਾਸ ਰਸ ਦੀ ਕਵਿਤਾ ਵੀ ਮੇਰਾ ਖਿਆਲ ਹੈ ਕਿ ਸਿੱਖ ਧਰਮ 'ਚ ਨਹੀਂ ਕਿਸੇ ਨੇ ਲਿਖੀ ਅਤੇ ਨਹੀਂ ਕਿਸੇ ਨੇ ਲਿਖਣੀ। ਮੈਂ ਉਹਨਾਂ ਨੂੰ ਸਿਨੇਮਰ ਬੇਨਤੀ ਕਰਦਾ, ਬਹੁਤ ਵਾਰੀ ਉਹਨਾਂ ਨੂੰ ਸੱਦਾ ਪੱਤਰ ਭੇਜਿਆ, ਬੜੀ ਵਾਰ ਟੈਲੀਫੋਨ ਕੀਤੇ, ਲੇਕਿਨ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ, ਉਹਨਾਂ ਦੀ ਧਰਮ ਪਤਨੀ ਬਹੁਤ ਜ਼ਿਆਦਾ ਸਖ਼ਤ ਬਿਮਾਰ ਸੀ, ਇਹਦੇ ਬਾਵਜੂਦ ਵੀ ਉਹਨਾਂ ਨੇ ਦਰਸ਼ਨ ਦਿੱਤੇ ਨੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਮੈਂ ਬੇਨਤੀ ਕਰਦਾ ਚਮਨ ਹਰਗੋਬਿੰਦਪੁਰੀ ਜੀ ਆਪਣੀ ਬਿਹਤਰੀਨ ਕਵਿਤਾ ਕਹਿ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਚਮਨ ਹਰਗੋਬਿੰਦਪੁਰੀ ਜੀ
1: ਕੋਟ ਬ੍ਰਹਿਮੰਡਾਂ ਦੇ ਮਾਲਕ ਵਾਲੀਏ ਦੋ ਜਹਾਨ ਦਸਾਂ ਗੁਰੂਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਸ ਚੰਗੀ ਤਰ੍ਹਾਂ ਆਵਾਜ਼ ਨਹੀਂ ਆਈ, ਮੈਂ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਮਹਿਸੂਸ ਕੀਤੀ ਹੋਣੀ ਆ ਕਿ ਸਾਡੇ ਸਕੱਤਰ ਸਾਹਿਬ ਬਲ ਜੀ ਬੜੇ ਮਹਾਨ ਸ਼ਾਇਰ ਹਨ ਔਰ ਅੱਜ ਦਾ ਕਵੀ ਦਰਬਾਰ ਵੀ ਇਹਨਾਂ ਦੇ ਹੱਥ 'ਚ ਹੀ ਆ ਕਿ ਘੜੀ ਕਿ ਪਿੱਛੋਂ ਮਾਇਆ ਦੀ ਗੱਲ ਕਰ ਦਿੰਦੇ ਆ। ਗੁੱਸਾ ਨਾ ਕਰਿਓ, ਮਾਇਆ ਚੀਜ਼ ਹੀ ਐਸੀ ਆ, ਮਾਇਆ ਪੱਗ ਨੂੰ ਲੱਗ ਜੇ ਪੱਗ ਆਕੜ ਜਾਂਦੀ ਹੈ, ਬੰਦੇ ਨੂੰ ਲੱਗ ਜੇ ਤੇ ਬੰਦੇ ਦਾ ਟੋਹਰ ਵੀ ਸੁਣਾ ਦਿੰਦੀ ਹੈ। ਗੁਜਰਾਨ 'ਚੋਂ ਹੋਈ ਜਿਸ ਤਰ੍ਹਾਂ ਤੁਸੀਂ ਸੁਣਦੇ ਆ ਰਹੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਬੈਠੇ ਹੋ ਤੁਸੀਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਸਨ, ਇੱਕ ਦੋ ਨਹੀਂ, ਹੁਣ ਤੇ ਇੱਕ ਦੋ ਜਿਹੜੇ ਆ ਉਹਨਾਂ ਦਾ ਕਵੀ ਦਰਬਾਰ ਕਰਨਾ ਔਖਾ ਹੋ ਜਾਂਦਾ। 52 ਸ਼ਾਇਰ, 52 ਕਵੀ, ਆਪ ਵੀ ਗੁਰੂ ਮਹਾਰਾਜ ਬੜੇ ਮਹਾਨ ਸ਼ਾਇਰ ਸਨ, ਕਵੀ ਸਨ। ਕਿਤੇ ਪੌੜਾ ਸਾਹਿਬ ਜਾਓ, ਉੱਥੇ ਇੱਕ ਸਟੇਜ ਬਣੀ ਹੋਈ ਆ ਜਮਨਾ ਦੇ ਕੰਢੇ 'ਤੇ, ਹੁਣ ਉਹ ਸ਼ੀਸ਼ਿਆਂ ਨਾਲ ਵੜ ਦਿੱਤੀ ਆ, ਅਸੀਂ ਵੀ ਉੱਥੇ ਖਲੋ ਕੇ ਬੋਲਦੇ ਰਹੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਉਸ ਸਟੇਜ 'ਤੇ ਖਲੋ ਕੇ ਵਾਰੀ ਵਾਰੀ ਕਵਿਤਾ ਸੁਣਾਉਂਦੇ ਹੁੰਦੇ ਸੀ ਅਤੇ ਆਪ ਵੀ ਮਹਾਰਾਜ ਉਸ ਸਟੇਜ 'ਤੇ ਖਲੋ ਕੇ ਕਵਿਤਾ ਸੁਣਾਉਂਦੇ ਸੀ। ਕਵੀਆਂ ਦੱਸਦੇ ਆ ਕਿ ਗੁਰੂ ਮਹਾਰਾਜ ਜਦੋਂ ਕਦੇ ਖੁਸ਼ ਹੋ ਜਾਂਦੇ ਸੀ ਨਾ ਕਿਸੇ ਕਵੀ ਦੀ ਕਵਿਤਾ 'ਤੇ, ਕਲਗੀਆਂ ਵਾਲੇ ਪਾਤਸ਼ਾਹ ਫਿਰ ਬਹੁਤ ਇਨਾਮ ਦਿੰਦੇ, ਬਹੁਤ ਵੱਡੇ ਵੱਡੇ ਇਨਾਮ। ਇੱਕ ਵਾਰੀ ਕਹਿੰਦੇ ਉਹਦੇ ਕਵੀ 'ਤੇ ਬਹੁਤ ਖੁਸ਼ ਹੋ ਗਏ, ਉਹਦੀ ਕਵਿਤਾ 'ਤੇ ਇੰਨੇ ਖੁਸ਼ ਹੋ ਗਏ ਵੀ ਉਹਨੂੰ ਇੱਕ ਹਾਥੀ ਦੇ ਤਾ, ਹਾਥੀ ਖੁਸ਼ ਹੋ ਕੇ ਹਾਥੀ ਦੇ ਤਾ। ਜਿਸ ਵੇਲੇ ਹਾਥੀ ਦੇ ਤਾ ਤੇ ਬਾਕੀ ਕਵੀ ਕਹਿੰਦੇ ਯਾਰ ਤੈਨੂੰ ਹਾਥੀ ਮਿਲਿਆ, ਤੈਨੂੰ ਤਾਂ ਚਾਹੀਦਾ ਸੀ ਤੂੰ ਭੰਗੜਾ ਪਾਉਂਦਾ, ਕੁਝ ਹੁੰਦਾ, ਮਾਰ ਫੜਕੇ ਹੈ, ਨੱਚਦਾ ਟੱਪਦਾ, ਤੂੰ ਬੜਾ ਮਸੋਸਿਆ ਜਿਹਾ ਬੈਠਾ। ਕਹਿੰਦਾ ਮੈਂ ਨੱਚਣਾ ਟੱਪਣਾ ਸਵਾ, ਭੰਗੜਾ ਮੈਂ ਕੀ ਪਾਉਣਾ। ਕਹਿੰਦਾ ਉਹ ਜਿੰਨਾ ਕਹਿੰਦਾ ਮੇਰੇ ਟੱਬਰ ਨੇ ਤਿੰਨਾਂ ਮਹੀਨਿਆਂ 'ਚ ਖਾਣਾ, ਹਾਥੀ ਨੇ ਤਾਂ ਦੋ ਦਿਨਾਂ 'ਚ ਖਾ ਜਾਣਾ, ਮੈਂ ਕੀ ਕਰੂੰਗਾ, ਹਾਥੀ ਤੂੰ ਮੈਨੂੰ ਦੇ ਦਿੱਤਾ। ਮਹਾਰਾਜ ਨੂੰ ਸੁਣ ਕੇ ਗੱਲ ਉਹ ਕਹਿੰਦੇ ਗੱਲ ਤਾਂ ਕਵੀਆ ਤੇਰੀ ਠੀਕ ਆ, ਵਿਛਾ ਚਾਦਰ। ਉਹਨੇ ਚਾਦਰ ਵਿਛਾਈ, ਮਹਾਰਾਜ ਨੇ ਭਰੀ ਇੱਕ ਮੋਹਰਾਂ ਦੀ ਢਾਲ ਤੇ ਉਹਦੀ ਚਾਦਰ 'ਚ ਪਾਤੀ। ਕਹਿੰਦੇ ਲੈ ਕਵੀਆ ਭਾਵੇਂ 31 ਸਾਲ ਖਵਾਈ ਜਾਈ ਜੇ ਹਾਥੀ ਤੋਂ ਮੁੱਕ ਜਾਣਗੀਆਂ ਤੇ ਕਹੀਂ। ਫਿਰ ਬਾਕੀ ਦੇ ਕਵੀ ਚੁੱਪ ਕਰਕੇ ਕਹਿੰਦੇ ਹੁਣ ਤੁਹਾਨੂੰ ਕੀ ਹੋ ਗਿਆ ਜੇ ਮੈਂ ਇੱਕ ਕਵੀ ਦੀ ਸੋਹਣੀ ਕਵਿਤਾ ਤੇ ਇਨਾਮ ਦੇ ਤਾ ਤੇ ਤੁਸੀਂ ਕਿਉਂ ਮਸੋਸੇ ਗਏ? ਕਹਿੰਦੇ ਜੀ ਅਸੀਂ ਇਸ ਕਰਕੇ ਥੋੜੋ ਮਸੋਸੇ ਗਏ ਹਾਂ, ਸਾਨੂੰ ਹੀ ਤਾਂ ਸੋਚੀ ਪੈ ਗਏ ਹਾਂ ਵੀ ਤੁਸੀਂ ਹਾਥੀ ਦਿੰਦੇ ਹੋ, ਮਹਾਰਾਜ ਦੀਆਂ ਮੋਹਰਾਂ ਦੀਆਂ ਢਾਲਾਂ ਭਰ ਭਰ ਦਿੰਦੇ ਹੋ, ਤੋਂ ਬਾਅਦ ਸਾਡਾ ਕੌਣ ਰਾਖਾ ਤੇ ਕੌਣ ਸਾਡੀ ਹੌਸਲਾ ਅਫਜਾਈ ਕਰੂਗਾ? ਕਹਿੰਦੇ ਲੋਕ ਉਹ ਕਵੀ ਉਹ ਐਵੇਂ ਫਿਕਰ ਕਰੀ ਜਾਂਦੇ ਹੋ, ਤੁਸੀਂ ਇੰਨਾ ਕਿਉਂ ਐਵੇਂ ਚਿੰਤਾ ਕਰਦੇ ਹੋ? ਮੇਰੇ ਮਗਰੋਂ ਖਾਲਸਾ ਮੇਰੋ ਰੂਪ ਹੈ, ਖਾਲ ਇਹ ਖਾਲਸਾ ਤੁਹਾਡੀ ਹੌਸਲਾ ਅਫਜਾਈ ਕਰੂਗਾ, ਇਹ ਤੁਹਾਨੂੰ ਇਨਾਮ ਦਿਆ ਕਰੂੰਗਾ, ਇਹ ਸਾਧ ਸੰਗਤ ਇਹ ਤੁਹਾਨੂੰ ਇਨਾਮ ਦਊਗੀ। ਉਹ ਤੁਹਾਡੀ ਡਿਊਟੀ ਦਾ ਹੈ ਸਾਧ ਸੰਗਤ ਦੀ, ਫਿਰ ਤੁਸੀਂ ਸਾਡੇ ਤੇ ਸਹਾਨ ਨਹੀਂ ਕੁਝ ਕਰਨ ਡੇ? ਉਹ ਡਿਊਟੀ ਲਾ ਕੇ ਗਏ ਹੋਏ ਆ, ਉਹ ਤਾਂ ਮੈਨੂੰ ਹੁਕਮ ਹੋਇਆ ਮੈਂ ਕਵਿਤਾ ਸੁਣਾਵਾਂ, ਜੋ ਕਿ ਮੈਂ ਇਤਿਹਾਸ ਰਸ ਲਿਖਦਾ, ਐਵੇਂ ਸਵਾਦ ਬਦਲਣ ਲਈ ਮੈਨੂੰ ਇਹ ਨਾਲ ਲੈ ਆਉਂਦੇ ਆ ਜਾਂ ਪ੍ਰਬੰਧਕ ਸੱਦ ਲੈਂਦੇ ਆ। ਮਿੱਠੀਆਂ ਮਿੱਠੀਆਂ ਚੀਜ਼ਾਂ ਉੱਚੀਆਂ ਉਡਾਰੀਆਂ, ਕਰਨਾ ਰਸ ਬੀਜ ਰਸ, ਇਹ ਤਾਂ ਸਫਰੀ ਹੋਣੀ ਤੇ ਬਲ ਸਾਹਿਬ ਨੇ ਸੁਣਾਉਣੇ ਆ। ਮੈਂ ਤਾਂ ਐਵੇਂ ਤੁਹਾਡਾ ਸਵਾਦ ਬਦਲਣਾ, ਜਿੱਦਾਂ ਉਹ ਥਾਲੀ 'ਚ ਲੱਡੂ ਪੀੜੇ 'ਚ ਜਲੇਬੀਆਂ ਰੱਖੀਆਂ ਹੁੰਦੀਆਂ, ਉਹਦੀ ਨੁੱਕਰ 'ਚ ਚਟਨੀ ਰੱਖੀ ਹੁੰਦੀ ਥੋੜ੍ਹੀ ਜਿਹੀ, ਕਹੀ ਵਾਰੀ ਉਹਦਾ ਆਪਣਾ ਸਵਾਦ ਹੁੰਦਾ, ਚਟਣੀ ਸਵਾਦ ਬਦਲਣ ਲਈ ਹੁੰਦੀ ਆ, ਕੱਢੀ ਖਾਣ ਲਈ ਨਹੀਂ ਹੁੰਦੀ। ਤੋ ਇਸ ਕਰਕੇ ਮੈਂ ਤਾਂ ਸਵਾਦ ਬਦਲਣਾ, ਕਿਤੇ ਉਹ ਮਾਈ ਜਾਵੇ ਨਾ ਲੈਣ ਵਾਸਤੇ ਕਿਤੇ ਸਬਜ਼ੀ ਤੋਂ ਗੰਢਾ ਧਨੀਆ ਨਾਲ, ਉੱਦਾਂ ਮੁਫ਼ਤ ਹੀ ਦੇ ਦਿੰਦੇ ਆ। ਇਹ ਮੈਨੂੰ ਬਤੌਰ ਗੰਢਾ ਧਨੀਆ ਲੈ ਹੁੰਦੇ ਆ, ਸਬਜ਼ੀ ਦਾ ਸਵਾਦ ਨਹੀਂ ਬਣਦਾ ਜਿੰਨਾ ਚਿਰ ਗੰਢਾ ਧਨੀਆ ਨਾ ਹੋਵੇ। ਤੋ ਮੈਨੂੰ ਇਹ ਸਵਾਦ ਬਦਲਣ ਲਈ ਨਾਲ ਲਿਆਉਂਦੇ ਆ। ਹੈਂ, ਤੋ ਆਓ ਸਵਾਦ ਬਦਲ ਲਈਏ, ਸ੍ਰੀ ਅਨੰਦਪੁਰ ਸਾਹਿਬ ਚੱਲੀਏ, ਮਨ ਕਰਕੇ ਤਨ ਕਰਕੇ ਇੱਥੇ ਬੈਠੇ ਰਹੋ। ਦਰਬਾਰ ਲੱਗਾ ਹੋਇਆ, ਮੇਲਾ ਲੱਗਾ ਹੋਇਆ, ਇੱਕ ਸਮਾਂ ਐਸਾ ਆਇਆ ਗੁਰੂ ਮਹਾਰਾਜ ਨੇ ਉਸ ਦਰਬਾਰ ਵਿੱਚ ਇੱਕ ਵਿਚਿੱਤਰ ਲੀਲਾ ਕੀਤੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ। ਤੁਹਾਡਾ ਜਨਮ ਦਿਨ ਖਾਲਸੇ ਦੀ ਪੈਦਾਇਸ਼, ਖਾਲਸਾ ਸਾਜਣਾ ਪੈਦਾ ਕੀਤਾ। ਦੁਨੀਆਂ ਦੀ ਕੋਈ ਐਸੀ ਕੌਮ ਨਹੀਂ, ਕੋਈ ਵੀ ਦੁਨੀਆਂ 'ਚ ਜਿਹਨੂੰ ਇਹ ਪਤਾ ਹੋਵੇ ਕਿ ਉਹਦਾ ਜਨਮ ਦਿਨ ਕਿਹੜਾ, ਕਦੋਂ ਪੈਦਾ ਹੋਈ, ਸਿਰਫ ਇੱਕ ਖਾਲਸਾ। ਸਿੱਖ ਕੌਮ ਨੂੰ ਪਤਾ ਮੈਂ ਕਦੋਂ ਪੈਦਾ ਹੋਇਆ, ਇਹ 13 April 1699 ਵਿਸਾਖੀ ਵਾਲੇ ਦਿਨ ਖਾਲਸਾ ਜੰਮਿਆ, ਖਾਲਸੇ ਦੀ ਸਾਜਨਾ ਹੋਈ। ਆਓ ਤੁਹਾਡਾ ਜਨਮ ਦਿਨ ਤੁਹਾਨੂੰ ਸੁਣਾਵਾਂ, ਵਿਸਾਖੀ 'ਤੇ ਲੈ ਚੱਲੀਏ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਅਨੰਦਪੁਰ ਸਾਹਿਬ ਨਹੀਂ ਸੀ, ਇਹ ਨਾਂ ਬਦਲਦੇ ਆਏ ਆ ਪਿੰਡਾਂ ਦੇ ਵੀ, ਸ਼ਹਿਰਾਂ ਦੇ ਵੀ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੰਮ੍ਰਿਤਸਰ ਜੀ ਦਾ ਪਹਿਲਾ ਨਾਂ ਸ੍ਰੀ ਅੰਮ੍ਰਿਤਸਰ ਜੀ ਨਹੀਂ ਸੀ, ਗੁਰੂ ਕਾ ਚੱਕ ਸੀ। ਇਸੇ ਤਰ੍ਹਾਂ ਹੀ SAS ਨਗਰ ਪਾਤਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਬਣਾਤਾ, ਰੋਪੜ ਦਾ ਰੂਪਨਗਰ ਬਣਾਤਾ, ਮੁੰਬਈ ਦਾ ਮੁੰਬਈ ਬਣਾਤਾ, ਮਦਰਾਸ ਦਾ ਚੇਨਈ ਬਣਾਤਾ, ਕਲਕੱਤੇ ਦਾ ਕੋਲਕਾਤਾ ਬਣਾਤਾ। ਤੋ ਨਾਂ ਬਦਲਦੇ ਹੀ ਰਹੇ ਸ਼ਹਿਰਾਂ ਦੇ। ਇਸੇ ਤਰ੍ਹਾਂ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਵੀ ਪਹਿਲਾ ਨਾਂ ਮਾਖੋਵਾਲ। ਤੋ ਉੱਥੇ ਹੁਣ ਵਿਸਾਖੀ ਦਾ ਮੇਲਾ ਲੱਗਾ, ਤੁਹਾਨੂੰ ਮੈਂ ਮੇਲੇ 'ਤੇ ਲੈ ਚੱਲਿਆ। ਦਿਨਵਾਂ ਵਿਸਾਖੀ ਦਾ, ਅੱਧੀ ਕਵਿਤਾ ਮੈਂ ਕਹਿਣੀ ਆ, ਅੱਧੀ ਤੁਸਾਂ ਕਹਿਣੇ ਨਹੀਂ ਆ, ਕਹਿੰਦੇ ਤੁਹਾਨੂੰ ਕਹਿ ਵੀ ਅੱਧੇ ਦਿਨ, ਕੋਈ ਗੱਲ ਨਹੀਂ, ਆ ਸੰਗਤ ਕਾਮ ਧੇਰਾ ਮੈਂ ਇੱਧਰੋਂ ਪੂਰੇ ਕਰ ਲੈਣੇ। ਦਿਨ ਹੈ ਵਿਸਾਖੀ ਦਾ ਤੇ ਚਾਵਾਂ ਪਰੀ ਲਹਿਰ ਹੈ, ਬਹੁਤੀ ਵਾਂਗੂ ਸੱਜਿਆ ਅਨੰਦਪੁਰ। ਹਾਂ, ਦੂਰੋਂ ਦੂਰੋਂ ਲੋਕ ਚੱਲ ਮੇਲੇ ਉੱਤੇ ਆਏ ਆ, ਨਵੇਂ ਨਵੇਂ ਲੀੜੇ ਅੱਜ ਸਾਰਿਆਂ ਨੇ। ਚਾਰ ਚਾਰ ਦਿਨ ਹੋਏ ਡੇਰੇ ਕਈਆਂ ਲਾਏ ਆ, ਪੰਜ ਪੰਜ ਬੱਚੇ ਨਾਲ ਆਪਣੇ। ਅੱਧੀ ਕਵਿਤਾ ਕਹਾਉਂਗਾ। ਕਈਆਂ ਇਹੋ ਸੋਚਿਆ ਆ, ਹੱਸਣਾ ਜ਼ਿੰਦਗੀ ਹੈ, ਹੱਸੋਗੇ ਸਾਰਾ ਜ਼ਮਾਨਾ ਤੁਹਾਡੇ ਨਾਲ ਹੱਸੂਗਾ, ਰੋਗੇ ਇਕੱਲਿਆਂ ਬਹਿ ਕੇ ਹੋਣਾ ਪਊਗਾ। ਨਾਲੇ ਡਾਕਟਰ ਲੋਕ ਕਹਿੰਦੇ ਜਿਹੜਾ ਬੰਦਾ ਹੱਸਦਾ ਨਹੀਂ ਉਹ ਤਾਂ ਬਿਮਾਰ ਹੁੰਦਾ, ਤੇ ਅਸੀਂ ਕਾਹਨੂੰ ਹੋਣਾ। ਆਓ ਖੁਸ਼ ਹੋਈਏ, ਸਾਨੂੰ ਹੱਸਣ ਲਈ ਪੈਦਾ ਕਰਕੇ ਗਏ ਆ। ਕਈਆਂ ਇਹੋ ਸੋਚਿਆ ਆ ਭਈ ਮੇਲੇ ਉੱਤੇ ਜਾਵਾਂਗੇ, ਹੋਰ ਨਹੀਂ ਤੇ ਲੰਗਰਾਂ ਚੋਂ ਰੋਟੀਆਂ ਹੀ। ਬੁੱਢੀਆਂ ਦੇ ਬੁੱਢੇ ਕਈ 90-90 ਸਾਲ ਦੇ, ਭਈ ਮੇਲੇ ਉੱਤੇ ਆਉਂਦੇ ਆ ਜ਼ਰੂਰ ਮਾਖੋਵਾਲ ਦੇ, ਮੇਲੇ ਉੱਤੇ ਆਉਂਦੇ ਆ ਜ਼ਰੂਰ ਮਾਖੋਵਾਲ ਦੇ। ਖਾਂਦੇ ਆ ਬ੍ਰਾਹਮਣ ਸਰਾਧ ਜਿੱਦਾਂ ਪਿਓ ਦਾ, ਖਾਂਦੇ ਆ ਬ੍ਰਾਹਮਣ ਸਰਾਧ ਜਿੱਦਾਂ ਪਿਓ ਦਾ, ਸੋਚਦੇ ਆ ਖਾਵਾਂਗੇ ਕਰਾ ਦੇਸੀ। ਸਾਰਾ ਚ ਸਜਾਈਆਂ ਮਠਿਆਈਆਂ ਹਲਵਾਈਆਂ, ਸਾਲਾਂ ਚ ਸਜਾਈਆਂ ਮਠਿਆਈਆਂ ਹਲਵਾਈਆਂ ਨੇ, ਲੱਡੂ ਕਿਹੜੇ ਬੂੰਦੀਆਂ ਜਲੇਬ ਬਾਲੂ, ਰਿੱਝ ਰਿਹਾ ਥਾਲਾ ਕਿਤੇ ਫੁਲਕੇ ਨੇ ਪੱਕਦੇ। ਲੰਗਰਾਂ ਚ ਬੈਠੇ ਲੋਕ ਰੱਜ ਰੱਜ, ਬਈ ਲੰਗਰਾਂ ਦੇ ਵਿੱਚ ਨਹੀਂ ਉਹ ਭੇਟ ਕਿਸੇ ਬਾਤ ਦਾ, ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ, ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਜਾਤ ਦਾ। ਕਈ ਪਿੱਛੇ ਬੈਠੇ ਹੋਏ ਆ, ਪਿੱਛੇ ਪਿੱਛੇ ਪੰਡਾਲ ਦੇ ਵਿੱਚ ਕਈ ਪਿੱਛੇ ਬੈਠੇ ਹੋਏ ਆ, ਇਕੱਠੇ ਹੋ ਕੇ ਸੰਗ ਕੇ, ਕਈ ਪਿੱਛੇ ਬੈਠੇ ਹੋਏ ਆ ਇਸ ਤਰ੍ਹਾਂ ਸੰਗ ਕੇ, ਝੱਗੇ ਜਿਹੜਾ ਪਾਏ ਆ ਗੁਆਂਢੀਆਂ ਨਹੀਂ, ਇੱਥੇ ਨਹੀਂ ਬੈਠੇ, ਮੈਂ ਉੱਥੋਂ ਦੀ ਗੱਲ ਕਰ ਰਿਹਾ, ਮੇਲੇ ਦੀ, ਮਹਾਰਾਜ ਦਾ ਦਰਬਾਰ ਲੱਗਾ। ਮੰਗ ਕੇ ਕਈ ਇੱਥੇ ਆਉਂਦੇ, ਬਸ ਮੇਲਾ ਮੇਲਾ ਹੀ ਜਾਣ ਕੇ ਕੱਢਦੇ ਆ ਕੁੱਖਾਂ ਫੇਰ ਲੰਗਰਾਂ ਚ ਆਣ ਕੇ, ਉਹ 14-14 ਫੁਲਕੇ ਉਹ ਇੱਕੋ ਸਾਹੇ ਖਾਂਦੇ ਆ, ਤੇ 13-13 ਰੋਟੀਆਂ ਉਹ ਜੇਬਾਂ ਚ। ਰਾਜ ਛੱਡਾਂਗੇ ਕਿਹੜੇ ਬੰਬੀ ਲੱਭੂ, ਜੇਬਾਂ ਚ ਲੁਕਾਉਂਦੇ ਆ। ਪਰ ਗੁਰੂ ਘਰ ਚ ਨਹੀਂ ਘਾਟਾ ਕਿਸੇ ਗੱਲ ਦਾ, ਭਾਈ ਗੁਰੂ ਘਰ ਲੰਗਰ ਇੱਥੇ ਦਿਨੇ ਰਾਤ ਚੱਲਦਾ ਕੋਈ ਇੱਥੇ ਨੀਵਾਂ ਏ ਨਾ ਕੋਈ ਇੱਥੇ ਉੱਚਾ ਏ, ਇੱਥੇ ਤੇ ਕਬੂਲ ਹੁੰਦਾ ਦਿਲੋਂ ਜਿਹੜਾ ਸੁੱਚਾ ਏ, ਇੱਥੇ ਤੇ ਕਬੂਲ ਹੁੰਦਾ ਮਨੋਂ ਜਿਹੜਾ ਸੁੱਚਾ ਏ। ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕਬੂਲਤਾ, ਇਹੋ ਜਿਹੇ ਬੰਦੇ ਦੀਆਂ ਇੱਥੇ ਨਹੀਂ ਜ਼ਰੂਰਤਾਂ। ਪੈਰਾਂ ਵਾਲਾ ਪਿਆਰਾਂ ਵਾਲਾ ਦੀਪਕ ਹਮੇਸ਼ਾ ਇੱਥੇ ਜਗਦਾ, ਹਰ ਤਰ੍ਹਾਂ ਇਸੇ ਸਾਲ ਮੇਲਾ ਇੱਥੇ, ਐਤਕਾਂ ਵੀ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ, ਪਰ ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ। ਖੁੱਲੀ ਜਿਹੀ ਥਾਵੇਂ ਇੱਕ ਸੱਜਿਆ ਪੰਡਾਲ ਹੈ, ਸਜਿਆ ਪੰਡਾਲ ਹੈ, ਸਜੇ ਹੋਏ ਪੰਡਾਲ ਦੀ ਤਿਆਰੀ ਵੀ ਕਮਾਲ ਹੈ। ਚਾਨਣੀ ਦੇ ਲਾਗੇ ਇੱਕ ਥੜਾ ਵੀ ਬਣਾਇਆ ਏ, ਥੜੇ ਉੱਤੇ ਨਿੱਕਾ ਜਿੰਨਾ ਤੰਬੂ ਇੱਕ। ਸਜੇ ਹੋਏ ਪੰਡਾਲ ਵਿੱਚ ਦਰੀਆਂ ਵਿਛਾਈਆਂ ਨੇ, ਚਾਰੋਂ ਪਾਸੇ ਇਸ ਦੇ ਕਨਾਤਾਂ ਵੀ ਲਗਾਈਆਂ ਨੇ। ਢੱਡ ਤੇ ਸਰੰਗੀ ਨਾਲ ਢਾਡੀ ਪਏ ਗਾਉਂਦੇ ਆ, ਉੱਚੀ ਉੱਚੀ ਵਾਰਾਂ ਦੀਆਂ ਹੇਕਾਂ ਪਏ। ਬਹੁਤ ਸਾਰੇ ਲੋਕ ਭਾਵੇਂ ਮੇਲੇ ਵਿੱਚ ਆਏ ਆ, ਪਰ ਘੱਲ ਕੇ ਸੁਨੇਹੇ ਕੁਝ ਗੁਰਾਂ ਵੀ ਬੁਲਾਏ, ਘੱਲ ਕੇ ਸੁਨੇਹੇ ਕੁਝ ਗੁਰਾਂ ਵੀ ਬੁਲਾਏ ਆ। ਉੱਥੇ ਬੰਦੇ ਕਿੱਦਾਂ ਦੇ ਆਏ, ਇੱਦਾਂ ਦੇ ਨਹੀਂ ਜਿੱਦਾਂ ਦੇ ਅੱਜ ਪੰਡਾਲ 'ਚ ਬੈਠੇ ਆ। ਉਹ ਪਹਾੜੀ ਇਲਾਕਾ ਪਹਾੜੀਏ ਵੀ ਆਏ ਸੀ, ਕਿੱਦਾਂ ਦੇ ਪਹਾੜੀਏ ਸੀਗੇ, ਡੇਢ ਡੇਢ ਫੁੱਟ ਗਿੱਠਾਂ, ਡੇਢ ਡੇਢ ਗਿੱਠਾਂ, ਕਈਆਂ ਬੋਦੀਆਂ ਵਧਾਈਆਂ, ਡੇਢ ਡੇਢ ਗਿੱਠਾਂ, ਕਈਆਂ ਬੋਦੀਆਂ ਵਧਾਈਆਂ ਆ, ਕਈਆਂ ਹਡਵਾਣੇ ਵਾਂਗੂ ਪਿੰਡਾਂ ਭਈਆ ਚੜ ਕੇ, ਜਿਵੇਂ ਕੋਈ ਚੁੱਪ ਵਰਤਾ ਗਿਆ। ਪਰੇ ਹੋਈ ਪੰਡਾਲ ਚ ਸੰਨਾਟਾ ਜਿਹਾ, ਪਰੇ ਹੋਏ ਪੰਡਾਲ ਚ ਸੰਨਾਟਾ ਜਿਹਾ ਛਾ ਗਿਆ। ਆਣ ਦਸ਼ਮੇਸ਼ ਪਿਤਾ ਥੜੇ ਉੱਤੇ ਖੜੇ ਆ, ਤੰਬੂ ਵਿੱਚੋਂ ਆਣ ਕੇ ਸਟੇਜ ਉੱਤੇ ਚੜੇ ਆ। ਅੱਜ ਮਹਾਰਾਜ ਦੀ ਨਿਰਾਲੀ ਜਿਹੀ ਸ਼ਾਨ ਹੈ, ਉਹਨਾਂ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ, ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ, ਲਾਲ ਸੂਈਆਂ ਅੱਖੀਆਂ ਤੇ ਤੇਰਾ ਲਾਲੋ ਲਾਲ ਹੈ। ਅੱਜ ਚੰਨ ਜਿਹੇ ਮੁਖੜੇ ਤੇ ਹੋਰ ਹੀ ਜਲਾਲ ਹੈ, ਚੰਨ ਜਿਹੇ ਮੁਖੜੇ ਤੇ ਵੱਖਰਾ ਹੀ ਜਲਾਲ ਹੈ। ਪਹਿਲਾਂ ਕਿਰਪਾਨ ਤਾਈ ਉਹਨਾਂ ਹੱਥ ਵਿੱਚ ਤੋਲਿਆ, ਪਹਿਲਾਂ ਕਿਰਪਾਨ ਤਾਈ ਉਹਨਾਂ ਹੱਥ ਵਿੱਚ ਤੋਲਿਆ, ਫੇਰ ਮਨ ਨੂੰ ਕੱਜ ਕੇ ਦਾਤਾਰ ਏਦਾਂ ਬੋਲਿਆ, ਕੀ ਕਿਹਾ ਕਲਗੀਆਂ ਵਾਲੇ ਪਾਤਸ਼ਾਹ ਨੇ, ਆਓ ਕੋਈ ਅੱਗੇ, ਅੱਜ ਲਾਲ ਕੋਈ ਮਾਈ ਦਾ ਮੇਰੀ ਕਿਰਪਾਨ ਨੂੰ ਹੈ ਸਿਰ ਇੱਕ, ਮੇਰੀ ਕਿਰਪਾਨ ਨੂੰ ਹੈ ਸਿਰ ਇੱਕ, ਚਾਈ ਦਾ ਚੰਡਕਾ ਦਾ ਰੂਪ ਹੈ ਤੇ ਖੂਨ ਦੀ ਧਿਆਈ ਏ, ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ ਬੁਝਾਈ ਏ, ਦੇਵੀ ਦਾ ਸਰੂਪ ਇਹ ਕਿਰਪਾਨ ਪਈ ਮੰਗਦੀ, ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ, ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ। ਸੋਚਦੇ ਸੀ ਲੋਕੀ ਅੱਜ ਗੁਰਾਂ ਨੂੰ ਕੀ ਹੋਇਆ, ਕਈ ਹੈਰਾਨ ਹੋਣ ਵੀ ਗੁਰਾਂ ਨੂੰ ਕੀ ਹੋਇਆ, ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਹੋਇਆ ਵੀ ਆਪੇ ਹੀ ਮਰ ਜਾਏ, ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਹੋਇਆ। ਮੂੰਹਾਂ ਵਿੱਚੋਂ ਇਹੋ ਹੀ ਗੱਲ ਸੁਣਦੀ ਸੀ ਸਭ ਦੇ, ਜੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਦੀ ਲੱਭ ਲੈ, ਦਸ ਪੰਦਰਾਂ ਹੋਏ ਦੇਵੀ ਨੂੰ ਕੁਝ ਕਰ ਲਓ, ਜੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਨੀ ਲੱਭਦੇ। ਕਿੰਨਾ ਸਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ, ਤਿੰਨ ਚਾਰ ਵਾਰ ਸਿੱਖ ਗੁਰੂ ਸਾਹਿਬ ਫਿਰ ਗੁਰੂ ਸਾਹਿਬ ਮੰਗਿਆ, ਭਰਿਆ ਪੰਡਾਲ ਸਾਰਾ ਹੱਕਾ ਪੱਕਾ ਹੋ ਗਿਆ। ਵੇਖਦੇ ਹੀ ਬੰਦਾ ਇੱਕ ਉੱਠ ਕੇ, ਫਿਰ ਵੀ ਇੱਕ ਬੰਦਾ ਉੱਠ ਕੇ ਖਲੋ ਗਿਆ, ਵੇਖਦੇ ਹੀ ਬੰਦਾ ਇੱਕ ਉੱਠ ਕੇ ਖਲੋ ਗਿਆ। ਆਸੇ ਪਾਸੇ ਕਿਸੇ ਵੱਲ ਉਹਨੇ ਵੇਖਿਆ ਨਾ ਚਾਖਿਆ, ਏਦਾਂ ਉਹਨੇ ਆਣ ਕੇ ਸਟੇਜ ਲਾਗੇ ਆਖਿਆ, ਕੀ ਕਿਹਾ ਉਸ ਬੰਦੇ ਨੇ, ਦਾਤਾ ਦਇਆ ਰਾਮ ਖੱਤਰੀ ਨਮਾਣਾ ਨਾਮ ਮੇਰਾ ਹੈ, ਦਇਆ ਰਾਮ ਖੱਤਰੀ ਨਮਾਣਾ ਨਾਮ ਮੇਰਾ ਹੈ, ਮੰਗਦੇ ਹੋ ਸਿਰ ਦਾਤਾ ਸਭੋ ਕੁਛ ਤੇਰਾ, ਮੰਗਦੇ ਹੋ ਸਿਰ ਦਾਤਾ ਸਭੋ ਕੁਛ ਤੇਰਾ। ਕਿਆ ਪੰਚਾਇਤ ਹੈ, ਪੰਜ ਪਿਆਰੇ ਦੀ ਇੱਕ ਬੜੀ ਵਿਚਿੱਤਰ ਚੀਜ਼ ਹੈ ਦੁਨੀਆਂ ਦੇ ਵਿੱਚ। ਮਹਾਰਾਜ ਨੇ ਜਿਹੜੇ ਸਾਜੇ ਉਹ ਸਾਰੇ ਜੱਟ ਨਹੀਂ ਸੀਗੇ, ਚੇਤਾ ਰੱਖਣਾ, ਇੱਕ ਖੱਤਰੀ, ਜੱਟ, ਝੀਵਰ, ਸੀਂਬਾ, ਨਾਈ, ਸਾਰਿਆਂ ਨੂੰ ਨੁਮਾਇੰਦਗੀ ਦਿੱਤੀ। ਇਹ ਸਰਬ ਸਾਂਝੀ ਵਾਲਤਾ ਹੈ, ਕੋਈ ਭਿੰਨ ਭੇਤ ਨਹੀਂ ਸੀ ਪੰਜਾਂ ਪਿਆਰਿਆਂ ਦੇ ਵਿੱਚ, ਔਰ ਪੰਜੇ ਹੀ ਪਿਆਰੇ ਪੰਜਾਬ ਦੇ ਨਹੀਂ ਸਨ, ਇੱਕ ਪਿਆਰਾ ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਕੀਤੀ ਬਜ਼ੁਰਗੋ, ਇੱਕ ਪਿਆਰਾ ਹਿੰਦੁਸਤਾਨ ਦੇ ਤੁਰ ਪੂਰਬ ਦੇ ਵਿੱਚੋਂ ਰਹਿਣ ਵਾਲਾ ਜਗਨਨਾਥ ਪੁਰੀ ਦਾ, ਉੜੀਸਾ ਦਾ ਇੱਕ ਪਿਆਰਾ, ਦੂਸਰਾ ਜਿਹੜਾ ਉਹ ਸ੍ਰੀ ਕ੍ਰਿਸ਼ਨ ਜੀ ਦੀ ਧਰਤੀ ਦੁਆਰਕਾ ਦਾ ਰਹਿਣ ਵਾਲਾ, ਤੀਸਰਾ ਪਿਆਰਾ ਹਿੰਦੁਸਤਾਨ ਦੇ ਤੁਰ ਦੱਖਣ ਦੇ ਵਿੱਚੋਂ ਬਿਦਰ ਦਾ ਰਹਿਣ ਵਾਲਾ ਕਰਨਾਟਕ ਦਾ, ਚੌਥਾ ਪਿਆਰਾ ਹਿੰਦੁਸਤਾਨ ਦੇ ਤੁਰ ਉੱਤਰ ਵਿੱਚੋਂ ਲਾਹੌਰ ਦਾ ਰਹਿਣ ਵਾਲਾ ਦਇਆ ਰਾਮ ਖੱਤਰੀ, ਔਰ ਪੰਜਵਾਂ ਪਿਆਰਾ ਹਿੰਦੁਸਤਾਨ ਦੇ ਸੈਂਟਰ ਵਿੱਚੋਂ ਹਿੰਦੁਸਤਾਨ ਦਾ ਦਿਲ ਦਿੱਲੀ ਦਾ ਰਹਿਣ ਵਾਲਾ। ਕਿਆ ਬਾਤ, ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਔਰ ਸਾਰੀਆਂ ਹੀ ਜਾਤੀਆਂ ਨੂੰ ਨੁਮਾਇੰਦਗੀ, ਇਹ ਪੰਜਾਂ ਪਿਆਰਿਆਂ ਦੀ ਵਿਲੱਖਣਤਾ ਹੈ। ਤੋ ਮਹਾਰਾਜ ਨੇ ਕੀ ਕੀਤਾ, ਫੜ ਕੇ ਦਾਤਾ ਉਹਨੂੰ ਖੜੇ ਲਾ ਕੇ ਲੈ ਗਏ, ਜਿੰਨੇ ਲੋਕੀ ਵੇਦੇ ਸੀ ਹੈਰਾਨ ਜਿਹੇ ਰਹਿ ਗਏ। ਤੰਬੂ ਵਿੱਚ ਨਹੀਂ ਖੜਿਆ, ਖਿਆਲ ਕਰਿਓ ਸਾਡੇ ਕਈ ਭੁੱਲੜ ਲਿਖਾਰੀਆਂ ਨੇ ਜਾਂ ਡਰ ਕੇ ਉਹਨਾਂ ਨੇ ਲਿਖਤਾ ਜੀ ਗੁਰੂ ਮਹਾਰਾਜ ਨਾ ਸਿੱਖਾਂ ਨੂੰ ਤੰਬੂ ਚ ਲੈ ਜਾਂਦੇ ਰਹੇ, ਤੇ ਉੱਥੇ ਤੰਬੂ ਚ ਉਹਨਾਂ ਨੇ ਬੱਕਰੇ ਬੰਨੇ ਸੀਗੇ ਪੰਜ ਛੇ, ਤੋ ਹਰ ਵਾਰੀ ਇੱਕ ਬੱਕਰਾ ਝਟਕਾ ਆਉਂਦੇ ਸੀਗੇ, ਬੱਕਰਿਆਂ ਦੇ ਮੂੰਹ ਬੰਨੇ ਹੋਣੇ, ਤਿੰਨ ਘੰਟੇ ਬੋਲੇ ਹੀ ਨਹੀਂ। ਕਿਆ ਅਜੀਬ ਜਿਹੀ ਗੱਲ ਆ, ਇਹਦੀ ਵਿਚਿੱਤਰ ਜਿਹੀ ਗੱਲ ਲਿਖ ਕੀਤੀ ਆ ਸਾਡੇ ਲਿਖਾਰੀਆਂ ਨੇ, ਕਈਆਂ ਨੇ ਲਿਖਿਆ ਜੀ ਉਹਨੂੰ ਬੱਕਰੇ ਬੰਨੇ ਤੰਬੂ ਦੇ ਵਿੱਚ, ਇੰਨਾ ਝੂਠ। ਖਾਲਸੇ ਦੀ ਨੀਂਹ ਛਲ ਤੇ ਫੋੜੋ ਰੱਖੀ ਮਹਾਰਾਜ ਨੇ, ਜੋ ਕੀਤਾ ਉਹਨਾਂ ਸਰੇ ਦਰਬਾਰ ਸਾਹਮਣੇ ਕੀਤਾ, ਔਰ ਇਹ ਚੀਜ਼ ਉਸ ਵੇਲੇ ਦਾ ਇੱਕ ਸੂਝਾ ਅੱਬਲ ਤੁਰਾਨੀ ਲਿਖਦਾ ਹੈ, ਉਹਨ ਰਿਪੋਰਟ ਲਿਖੀ, ਸੂਝਾ ਸੀ ਜਾਸੂਸ ਔਰੰਗਜ਼ੇਬ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਰਹਿੰਦਾ ਸੀ, ਔਰੰਗਜ਼ੇਬ ਨੇ ਘੱਲਿਆ ਸੀ, ਰੋਜ਼ ਦੇ ਰੋਜ਼ ਰਿਪੋਰਟ ਘੱਲਦਾ ਸੀ ਕਿ ਉੱਥੇ ਕੀ ਹੋ ਰਿਹਾ ਹੈ ਦਰਬਾਰ ਵਿੱਚ। ਉਹ ਲਿਖਦਾ ਅੱਬਲ ਤੁਰਾਨੀ, ਉਹ ਕਹਿੰਦਾ ਆਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਲਗਾਇਆ ਔਰ ਉਹ ਸਟੇਜ ਪਰ ਆਏ, ਉਹਨੇ ਹੱਥ ਮੇਂ ਤਲਵਾਰ ਪਕੜੀ ਹੋਈ ਸੀ, ਆਕਰ ਉਹਨੇ ਇੱਕ ਸਰ ਮੰਗਾ, ਸੰਨਾਟਾ ਛਾ ਗਿਆ ਸਾਰੇ ਪੰਡਾਲ, ਸਭ ਲੋਕ ਡਰ ਗਏ। ਫਿਰ ਵੀ ਤੀਨ ਵਾਰ ਜਦ ਉਹਨੇ ਸਰ ਮੰਗਾ ਤੋ ਇੱਕ ਆਦਮੀ ਖੜਾ ਹੋ ਗਿਆ, ਗੁਰੂ ਮਹਾਰਾਜ ਉਸੇ ਪਕੜ ਕਰ ਖੜੇ ਕੇ ਨਜ਼ਦੀਕ ਲੈ ਗਏ ਔਰ ਸਰੇ ਦਰਬਾਰ ਸਭ ਕੇ ਸਾਹਮਣੇ ਕਿਰਪਾਨ ਸੇ ਉਸਕਾ ਸਰ ਕਲਮ ਕਰ ਦਿੱਤਾ। ਫਿਰ ਦੂਸਰਾ ਸਿੱਖ ਉੱਠਾ, ਦੂਸਰੇ ਆਦਮੀ ਕੋ ਵੀ ਐਸੇ ਹੀ ਯਕੇ ਬਾਦ ਦੀਗਰੇ, ਚਾਰ ਆਦਮੀ ਉਸਕੇ ਬਾਅਦ ਉਹਨੇ ਚਿਟਕਾਏ ਔਰ ਫਿਰ ਉਹਨੇ ਉਸ ਜ਼ਮੀਨ ਸੇ ਖੂਨ ਸਾਫ਼ ਕੀਆ, ਏਕ ਕਾ ਸਰ ਦੂਸਰੇ ਕੇ ਧੜ ਕੇ ਸਾਥ ਡੇਢ ਘੰਟਾ ਲਗਾ ਕਰ ਹਿਕਮਤ ਅਮਲੀ ਸੇ ਜੋੜ ਦਿਆ ਔਰ ਉਨ ਪਰ ਚਾਦਰੇ ਡਾਲਦੀ, ਅੱਬਲ ਤੁਰਾਨੀ ਲਿਖਦਾ ਆਪਣੇ ਰਿਪੋਰਟ ਦੇ ਵਿੱਚ, ਔਰ ਚਾਦਰੇ ਡਾਲਦੀ ਉਨ ਪਰ। ਫਿਰ ਉਹਨੇ ਇੱਕ ਦੌਰਾ ਮੰਗਵਾਇਆ, ਉਹ ਲਿਖਦਾ ਉਸਕੇ ਕੁੰਡੇ ਨਹੀਂ ਥੇ, ਮਤਲਬ ਲਵਾਂਡਾ ਦੌਰਾ, ਉਸਕੇ ਕੁੰਡੇ ਨਹੀਂ ਥੇ, ਉਸਮੇਂ ਉਹਨੇ ਦੋ ਤਿੰਨ ਬੱਟੀ ਪਾਣੀ ਪਾਇਆ, ਪਾਣੀ ਮੇਂ ਉਹਨੇ ਉਸਮੇਂ ਖੰਡਾ ਘਸਾਇਆ, ਕਿਰਪਾਨ ਘਸਾਈ, ਖੰਡਾ ਨਹੀਂ, ਉਹ ਲਿਖਦਾ ਕਿਰਪਾਨ ਘਸਾਈ ਔਰ ਬਾਣੀ ਪੜ੍ਹੀ, ਮੰਤਰ ਪੜ੍ਹੇ ਮੰਤਰ, ਔਰ ਜਦ ਮੰਤਰ ਪੜ੍ਹੇ ਉਹ ਪਾਣੀ ਆਵੇ ਹਯਾਤ ਬਣ ਗਿਆ, ਅੰਮ੍ਰਿਤ ਬਣ ਗਿਆ। ਫਿਰ ਉਹਨੇ ਉਸ ਆਵੇ ਹਯਾਤ ਦਾ ਇਹ ਚੁਲੂ ਪਹਿਲੇ ਸਿੱਖ ਕੇ ਪਹਿਲੇ ਆਦਮੀ ਕੇ ਮੂੰਹ ਮੇਂ ਡਾਲਾ ਔਰ ਉਹਨੇ ਕਿਹਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਉਹ ਆਦਮੀ ਉੱਠ ਕਰ ਬੈਠ ਗਿਆ। ਲੋਕ ਹੈਰਾਨ ਰਹਿ ਗਏ, ਜੋ ਭਾਗੇ ਹੋਏ ਲੋਕ ਥੇ ਉਹ ਫਿਰ ਉਮੜ ਆਏ, ਡਰ ਕੇ ਮਾਰੇ ਜੋ ਭਾਗ ਗਏ ਥੇ, ਫਿਰ ਦੂਸਰੇ ਕੇ ਮੂੰਹ ਮੇਂ ਡਾਲਾ, ਫਿਰ ਪਾਂਚੋਂ ਕੋ ਐਸੇ ਜਿੰਦਾ ਕਰਕੇ ਉਹ ਤੰਬੂ ਮੇਂ ਲੈ ਗਏ ਔਰ ਤੰਬੂ ਮੇਂ ਉਨਕੇ ਬਸਤਰ ਚੇਂਜ ਕੀਏ, ਉਨਕੇ ਲਿਬਾਸ ਬਦਲਾ ਦੀਏ, ਔਰ ਜਬ ਫਿਰ ਉਹ ਸਟੇਜ ਪਰ ਆਏ ਪਾਂਚੋਂ ਕੇ ਪਾਂਚੋਂ, ਤੋ ਐਸੇ ਲੱਗ ਰਿਹਾ ਥਾ ਜੈਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਤਰ੍ਹਾਂ ਛੇ ਗੁਰੂ ਗੋਬਿੰਦ ਸਿੰਘ ਖੜੇ ਐਸੇ। ਫਿਰ ਤੋ ਹਰ ਇੱਕ ਆਦਮੀ ਜੋ ਥਾ ਉਹਨੇ ਸੋਚਿਆ ਮੈਂ ਵੀ ਇਹ ਆਵੇ ਹਯਾਤ ਪੀ ਲੂੰ, ਇਹ ਲਾਈਨ ਲਗਾ ਲਈ ਲੋਕੋ ਨੇ ਕਿ ਹਮੇ ਵੀ ਇਹ ਆਵੇ ਹਯਾਤ ਪਿਲਾਓ, ਤੋ ਅੱਬਲ ਤੁਰਾਨੀ ਲਿਖਦਾ ਬਾਦਸ਼ਾਹ ਸਲਾਮਤ ਮੂਸੇ ਵੀ ਨਹੀਂ ਰਹਾ ਗਿਆ, ਮੈਂ ਵੀ ਦੋਸ਼ ਮੇਂ ਆ ਕਰ ਉਸ ਲਾਈਨ ਮੇਂ ਖਲੋ ਗਿਆ ਔਰ ਜਬ ਉਸ ਕਤਾਰ ਮੇਂ ਮੇਰੀ ਬਾਰੀ ਆਈ ਤੋ ਗੁਰੂ ਗੋਬਿੰਦ ਸਿੰਘ ਜੀ ਮੇਰੇ ਤਰਫ ਦੇਖ ਕਰ ਮੁਸਕਰਾਏ, ਜੈਸੇ ਉਹਨੂੰ ਮਾਲੂਮ ਹੋ ਕਿ ਮੈਂ ਕੌਣ ਹੂੰ, ਮੁਝੇ ਵੀ ਉਹਨੇ ਵੋ ਆਵੇ ਹਯਾਤ ਪਿਲਾ ਦਿਆ ਔਰ ਅੰਮ੍ਰਿਤ ਪਿਲਾ ਕਰ ਮੇਰਾ ਨਾਮ ਅਜਮੇਰ ਸਿੰਘ ਰੱਖ ਦਿਆ ਹੈ, ਇਹ ਮੇਰੀ ਆਖਰੀ ਰਿਪੋਰਟ ਹੈ, ਇਸਕੇ ਬਾਅਦ ਆਪਕੇ ਪਾਸ ਔਰ ਕੋਈ ਰਿਪੋਰਟ ਨਹੀਂ ਆਏਗੀ। ਇਹ ਅੱਬਲ ਤੁਰਾਂ ਨਹੀਂ ਲਿਖਦਾ, ਜੋ ਕੀਤਾ ਮਹਾਰਾਜ ਨੇ ਸਰੇ ਦਰਬਾਰ ਕੀਤਾ, ਲੁਕੋ ਕੇ ਕੁਝ ਨਹੀਂ ਕੀਤਾ, ਫੜ ਕੇ ਦਾਤਾ ਉਹਨੂੰ ਖੜੇ ਲਾ ਕੇ ਲੈ ਗਏ। ਜਿੰਨੇ ਲੋਕੀ ਮੇਰੇ ਸੀ ਹੈਰਾਨ ਜਿਹੇ ਰਹਿ ਗਏ। ਫੇਰ ਕੀ ਕੀਤਾ ਗੁਰਾਂ ਫੇਰ ਕੀਤਾ, ਇੱਕੋ ਵਾਰ ਕਿਰਪਾਨ ਦਾ ਧਾੜ ਤੋਂ ਜੁਦਾ ਸੀਸ ਹੋ ਗਿਆ ਜਵਾਨ, ਧੜ ਤੋਂ ਜੁਦਾ ਸੀਸ ਹੋ ਗਿਆ ਜਵਾਨ ਦਾ, ਖੂਨ ਨਾਲ ਭਿੱਜੀ ਕਿਰਪਾਨ ਤਾਈ ਤਾਣ ਕੇ ਗੁਰਾਂ ਫੇਰ ਰੱਖਿਆ ਸਟੇਜ ਉੱਤੇ ਆਣ ਕੇ ਕਿਹਾ ਉੱਠੋ ਉੱਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ, ਇੱਕ ਸਿਰ ਨਾਲ ਸਾਡਾ ਹੋਇਆ ਨਾ, ਇੱਕ ਸਿਰ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ। ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਡਰਦੇ ਲੋਕੀ, ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਨੀਵੇਂ ਨੀਵੇਂ ਹੋ ਕੇ ਕਈ ਉੱਠ ਧੋ ਕੇ ਬਾਹਰ, ਕਿਤੇ ਸਾਨੂੰ ਹੀ ਆਵਾਜ਼ ਨਾ ਮਾਰ ਲਿਆ, ਨੀਵੇਂ ਨੀਵੇਂ ਹੋ ਕੇ ਕਈ ਉੱਠ ਧੋੜੇ ਬਾਹਰ ਬੈਠੇ ਸੀ ਚੁਕੀਨ ਜਿਹੜੇ ਲੰਗਰਾਂ ਦੀ ਦਾਲ ਦੇ ਉਹ ਹੌਲੀ ਹੌਲੀ ਤੁਰੀ ਜਾਣ ਧੋਤੀਆਂ ਸੰਭਾਲ, ਹੌਲੀ ਹੌਲੀ ਤੁਰੀ ਜਾਣ ਧੋਤੀਆਂ ਸੰਭਾਲਦੇ ਆਖਦੇ ਸੀ ਕਈ। ਉਹ ਇਹ ਕੀ ਕਹਿਰ ਵਰਤਾ ਤਾਂ ਲੋੜਾ ਆਇਆ ਗੁਰਾਂ ਅੱਜ ਬੰਦਾ ਹੀ ਝਟਕਾ, ਤੇ ਥੋੜੇ ਜਿਹੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਨੱਠੇ ਨੱਠੇ ਮਾਤਾ ਗੁਜਰੀ ਜੀ ਕੋਲ ਗਏ, ਮਸੰਦ ਕੜਾਹ ਖਾਣੇ ਮਸੰਦ ਡਰ ਗਏ ਬਹੁਤੇ, ਉਹ ਮਾਤਾ ਜੀ ਕੋਲ ਗਏ ਨੱਠੇ ਨੱਠੇ ਕੀ ਆਂਦੇ ਜਾ ਕੇ ਥੋੜੇ ਜਿਹੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਉਹ ਸਾਓ ਸਾਈ ਕਹਿਣ ਲੱਗੇ ਇੱਦਾਂ ਥਥਲਾ ਕੇ, ਮਾਤਾ ਮਾਤਾ ਗੁਰੂ ਗੁਰੂ ਸਾਹਿਬ ਚੰਡਕਾ ਦਾ ਰੂਪ ਧਾਰੀ ਜਾਂਦੇ ਆ, ਉਹ ਨੰਗੀ ਕਿਰਪਾਨ ਨਾਲ ਬੰਦੇ ਮਾਰੀ ਜਾਂਦੇ, ਮਾਤਾ ਨੰਗੀ ਕਿਰਪਾਨ ਉਹ ਬੰਦੇ ਮਾਰੀ ਜਾਂਦੇ ਆ। ਮਾਤਾ ਜੀ ਉਹਨਾਂ ਦੋ ਸਿਰ ਵੱਡੇ, ਖਾਲੀ ਹੋਰ ਕਹਿੰਦੇ ਵੱਢਣਾ, ਦੋ ਸਿਰ ਵੱਡੇ ਖਾਲੀ ਹੋਰ ਕਹਿੰਦੇ ਵੱਢਣਾ, ਮਾਤਾ ਉਹਨਾਂ ਸ਼ਾਮ ਸੀਗ ਜੀ ਦਾ ਕੋਈ ਜਿਹਦਾ ਕੋਈ ਨਹੀਂ ਛੱਡਿਆ, ਕਿਸੇ ਤਰ੍ਹਾਂ ਉਹਨਾਂ ਕੋਲੋਂ ਸਿੱਖਾਂ ਨੂੰ ਬਚਾ ਦਿਓ, ਸਿੱਖੀ ਨਾਲ ਪੋਤਰੇ ਨੂੰ ਗੱਦੀ ਤੇ ਬਿਠਾ ਦਿਓ, ਪੋਤਰੇ ਗੱਦੀ ਤੇ ਬਿਠਾ ਦਿਓ। ਥੋੜਾ ਜਿੰਨਾ ਸਮਾਂ ਜਦੋਂ ਇਸੇ ਤਰ੍ਹਾਂ ਲੰਘਿਆ, ਇੰਨੇ ਤਾਈ ਗੁਰੂ ਸਾਹਿਬ ਤੀਜਾ ਸਿਰ ਮੰਗਿਆ, ਲੋਕ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਸੀ। ਹਰ ਵਾਰੀ ਸਿੱਖ ਨੂੰ ਉਹ ਓਦਾਂ ਹੀ ਝਟਕਾਉਂਦੇ ਸੀ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਛਹਿ ਗਿਆ, ਟਾਵਾਂ ਟਾਵਾਂ ਆਦਮੀ ਦੀਵਾਨ ਵਿੱਚ, ਟਾਵਾਂ ਟਾਵਾਂ ਆਦਮੀ ਦੀਵਾਨ ਵਿੱਚ ਰਹਿ ਗਿਆ। ਪਰ ਸਿਦਕਾਂ ਦੇ ਰੰਗ ਉਹ ਜਿਹੜਾ ਖੂਨ ਨਾਲ ਚਿੱਤਰੇ, ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ, ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ। ਛੇਵੀਂ ਵਾਰ ਲੋਕਾਂ ਨੇ ਅਜੀਬ ਰੰਗ ਤੱਕਿਆ, ਗੁੱਗ ਮੁੱਗ ਹੋ ਗਏ, ਕੋਈ ਬੋਲ ਵੀ ਨਾ ਤੱਕਿਆ। ਹੁਣ ਪੰਜਾਂ ਪਿਆਰਿਆਂ ਚ ਨਵੀਂ ਜਿੰਦ ਪਾ ਕੇ ਪੰਜ ਪੰਜ ਘੁੱਟਾਂ ਹਰ ਇੱਕ ਨੂੰ ਛਕਾ ਕੇ ਹੁਣ ਗੁਰੂ ਦੇਵ ਜਦੋਂ ਤੰਬੂ ਵਿੱਚੋਂ ਹੁਣ ਗੁਰੂ ਦੇਵ ਜਾਂ ਸਟੇਜ ਉੱਤੇ ਆਏ ਨੇ, ਉਹੋ ਹੀ ਪੰਜ ਸਿੱਖ ਨਾਲ ਆਪਣੇ ਲਿਆਏ ਨੇ। ਵੱਖਰਾ ਹੀ ਰੰਗ ਉਹਨਾਂ ਦਾ, ਵੱਖਰਾ ਹੀ ਰੂਪ ਹੈ, ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਚਿਹਰਿਆਂ ਤੇ ਨੂੰ, ਜਿਵੇਂ ਕੋਈ ਦਰਵੇਸ਼ ਨੇ ਜਾਪ ਦੇ ਖਲੋਤੇ ਮਾਨੋ ਛੇ ਦਸ਼ਮੇਸ਼, ਜਾਪ ਦੇ ਖਲੋਤੇ ਮਾਨੋ ਛੇ ਦਸ਼ਮੇਸ਼ ਨੇ, ਇੱਕੋ ਜਿਹੇ ਰੂਪ ਤੇ ਇੱਕੋ ਹੀ ਨੁਹਾਰਾਂ ਨੇ, ਸਾਰਿਆਂ ਦੇ ਸਰੀਰ ਇੱਕੋ ਜਿਹੀਆਂ ਹੀ, ਦਸਤਾਰਾਂ ਨੇ ਗਲਾਂ ਵਿੱਚ ਕਾਤਰੇ ਤੇ ਹੱਥੀ ਕਿਰਪਾਨਾਂ ਨੇ, ਦਸ਼ਮੇਸ਼ ਵਾਂਕਰਾਂ ਅਜੀਬ ਜਿਹੀਆਂ ਇਸ਼ਾਨਾਂ, ਦਸ਼ਮੇਸ਼ ਵਾਂਕਰਾਂ ਅਜੀਬ ਜਿਹੀਆਂ ਇਸ਼ਾਨਾਂ ਨੇ। ਸੋਚਦੇ ਸੀ ਲੋਕ ਅਜੀਬ ਜਿਹੀ ਬਾਤ ਹੈ, ਮਾਰ ਕੇ ਜਿਵਾਉਣਾ ਵੀ ਅਜੀਬ ਕਰਾਮਾਤ ਹੈ, ਕਰਾਮਾਤ ਨਹੀਂ ਮਹਾਰਾਜ ਨੇ ਲਿਖਿਆ, ਝੂਠ ਨਹੀਂ ਲਿਖਿਆ, ਮੇਰਾ ਸਤਿਗੁਰ ਮਾਰ ਜੀਵਾ ਨੇ, ਉਸ ਵਿੱਚ ਸ਼ਕਤੀ ਹੈ, ਸ਼ੱਕ ਕਰਨ ਦੀ ਲੋੜ ਨਹੀਂ ਹੈ। ਸੋਚਦੇ ਸੀ ਲੋਕ ਕਿ ਅਜੀਬ ਜਿਹੀ ਬਾਤ ਹੈ, ਮਾਰ ਕੇ ਜਿਵਾਉਣਾ ਵੀ ਅਜੀਬ ਕਰਾਮਾਤ ਹੈ, ਹੁਣੇ ਚਟਕਾਏ ਜਿਹੜੇ ਜਿਉਂਦੇ ਕਿਦਾਂ ਹੋ ਗਏ, ਵੇਖੋ ਮੋਏ ਹੋਏ ਬੰਦੇ ਫੇਰ ਉੱਠ ਕੇ ਹੈ। ਕਈ ਪਏ ਸੋਚਦੇ ਸੀ ਵੀ ਆਪਾਂ ਕਾਹਨੂੰ ਸਹਿ ਗਏ, ਅਸੀਂ ਵੀ ਗਾਂਹ ਹੋ ਜਾਂਦੇ ਇੱਦਾਂ ਹੀ ਹੋਣਾ, ਕਈ ਪਏ ਸੋਚਦੇ ਸੀ ਆਪਾਂ ਕਾਹਨੂੰ ਸਹਿ ਗਏ, ਅਸੀਂ ਇਹਨਾਂ ਪੰਜਾਂ ਨਾਲੋਂ ਪਿੱਛੇ ਕਾਹਨੂੰ, ਇੱਕ ਪਿੱਛੇ ਦੂਜਾ ਪੱਲਾ ਗਾਲ ਵਿੱਚ ਪਾ ਕੇ ਉਹਨਾਂ ਕਤਾਰਾਂ ਬਣਾ ਲਈਆਂ, ਫਿਰ ਇੱਕ ਪਿੱਛੇ ਦੂਜਾ ਪੱਲਾ ਗਾਲ ਵਿੱਚ ਪਾ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲਾਗੇ ਆ ਕੇ, ਦਾਤਾ ਕਲਗੀਆਂ ਵਾਲਿਆ ਆਪਾਂ ਵੀ ਇਹ ਚੀਸ ਭੇਟ ਆਪਦੀ ਚੜਾਉਣਾ ਆ, ਆਪਾਂ ਵੀ ਇਹ ਸੀਸ ਭੇਟ ਆਪਦੀ ਚੜਾਉਣਾ ਆ, ਅਸੀਂ ਇਹਨਾਂ ਸਿਰਾਂ ਦਾ ਆਚਾਰ ਥੋੜੋ ਪੋਲਾਂ ਦਿੰਦੇ ਆ, ਕਹਿੰਦੇ ਮਹਾਰਾਜ ਫੇਰੇ ਤੁਸਾਂ ਮੁੜ ਕੇ ਸਟੇਜ ਉੱਤੇ ਪਾਏ ਹੀ ਨਹੀਂ, ਫੇਰੇ ਤੁਸਾਂ ਮੁੜ ਕੇ ਸਟੇਜ ਉੱਤੇ ਪਾਏ ਹੀ ਨਹੀਂ, ਪੰਜ ਵਾਰੀ ਆਏ ਤੁਸੀਂ, ਛੇਵੀਂ ਵਾਰੀ ਆਏ ਹੀ ਨਹੀਂ, ਫੇਰ ਆ ਜਾਂਦੇ ਅਸੀਂ ਵੀ ਗਾਹ ਹੋ ਜਾਂਦੇ, ਪੰਜ ਵਾਰੀ ਆਏ ਤੁਸੀਂ ਛੇਵੀਂ ਵਾਰੀ ਆਏ ਹੀ, ਇਹਨਾਂ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ, ਇਹ ਰੋਡੇ ਮੋਢੇ ਸਿਰ ਸਾਡੇ ਧਨਾ ਉੱਤੋਂ ਮੁਗਲਾਂ ਦੇ ਅਸੀਂ ਹੁਣ ਬਣਾਂਗੇ ਜਵਾਤਰੇ, ਜਵਾਤਰਾ ਜਵਾਈ ਨੂੰ ਆਉਂਦੇ ਆ, ਮੁਗਲਾਂ ਦੇ ਅਸੀਂ ਹੁਣ ਬਣਾਂਗੇ ਜਵਾਤਰੇ, ਇਹ ਲਾਹ ਦਿਓ ਜਨੇਊ ਅਤੇ ਪਾ ਦਿਓ ਸਾਡੇ। ਬੋਲੇ ਗੁਰੂ ਦੇਵ ਤੁਸੀਂ ਠੀਕ ਸਾਰੇ ਕਹਿੰਦੇ ਹੋ, ਸਾਰਾ ਹੀ ਮੈਨੂੰ ਪਤਾ ਤੁਸੀਂ ਕਾਲੇ ਕੰਨੂ, ਇਹ ਜੋ ਕਿਰਪਾਨ ਹੈ ਤੇ ਭਗਉਤੀ ਜਿਹਨੂੰ ਜਾਤਾ ਏ, ਇਹੋ ਸਾਡੀ ਦੇਵੀ ਏ ਤੇ ਇਹੋ ਸਾਡੀ ਮਾਤਾ, ਇਹੋ ਸਾਡੀ ਦੇਵੀ ਏ ਇਹੋ ਸਾਡੀ ਮਾਤਾ ਏ, ਇਹਦੇ ਨਾਲ ਇੱਕ ਮੈਂ ਪੰਥ ਖਾਲਸਾ ਸਜਾਵਾਂਗਾ, ਇਹਦੇ ਨਾਲ ਗਿੱਦੜਾਂ ਤੋਂ ਸ਼ੇਰ ਮੈਂ ਬਣਾਵਾਂਗਾ, ਇਸੇ ਕਿਰਪਾਨ ਨਾਲ ਹੋਵੇਗਾ ਅਨੋਖਾ।

0: ते हुण तीक सिख जेड़ा जांदा नहीं सियाणिया लखां विचों इक हुण जाऊगा पछाणिया सवा सवा लख नाल मैं इक नूं लड़ावांगा अपना गोबिंद सिंह नाम का कहावांगा। आखरी लाइनां सिखी दियां होणगियां मंजलां न्यारियां सिर देण वालियां नूं देऊं सरदारियां ऐसा फिर गुराने आस जाया पंथ खालसा वखरे ही रूप विच आया पंथ खालसा खालसे दी चमन जो अन्यारी तस्वीर है एक खंडे ते बाटे वाले पानी दी तस्वीर है पानी दी तस्वीर है पानी दी तस्वीर। वाहेगुरु जी का खालसा वाहेगुरु।
1: गुरु सा संग जी कविता अपनी वारी बोलनी पे निकी जी गल करने का हुक्म होया है। ये चमन कवि चार पांच पांच कवि है पंजाब चमन ना कोई रख लै कोई पाबंदी नहीं कोई चाकस नहीं कोई जो मर्जी रख लै असली चमन यह ही है। गल यह है औखा कम कविता की है कविता औखी जेरी निकली सौखी जबान से ये सौखी जबान से कविता लिखदा बोलदिया संतों के मुंह चढ़ जाती है। ये ठीक है वीर रस औखा पर वीर रस नू हास रस में लिख देना एक करामात है। मैं समझदा किनिया संस्था काम करने कला ही कवि जेड़ा सुखी का प्रचार बहुत बड़ा प्रचार है और बड़ी सुखी कविता लिखदा जेड़े कवि दरबार से चमन है नहीं उसको खुशबू ही कोई नहीं आती कविता की। तो मैं समझदा कई कविता बहुत सारे कवि लिखते हैं कविता की कुदरती का फिर अमृत देन है पर जो कुछ कहता है वो तो कमाल ही है ना इहदे बाद बड़ी मेहनत नाल कोई काम करे तो ही कविता बोल सकदा। मैं नहीं कहिंदा कि इहनू कोई माठ पा दे मुश्किल वा इहनू माठ पाउणा बहुत मुश्किल वा सिख इतिहास लिखण विच आसरा इक्को इक कवि है। मैं समझदा कि इहदे अगे सारे कवि सिर चुकाउंदे है सच्चे पातशाह इन होर उम्र बड़ी करे इन होर मित्रता दवे महाराज की कृपा हुण इहदे बाद बलवीर सिंह बाले जेड़े सानू बिठाउंदे उठाउंदे रहे कई कई बारी इन्हां ने उठना ये पंथक कवि है इन्हें लाठियां भी खादियां डांगा भी खादियां क्यों गुरु घर के मोर्चे लाए पंथ लई मोर्चे लाए इस करके इहदी कविता बना भी बदन असीं बड़ा चंगा समझदे हैं। इस करके असीं सारे कवियां ने बेनती की बाल जी तुसीं हुकूमत की है पर हुण हुकूमत ना करो हुकूमत सौ भी उठ के चंगी कविता संगतां नूं सुनाओ संगतां जकारे छड़नियां हो सकदा कोई सिंह तुहानूं हत्थों भी छड़न। तो ऐसे सरदार अनोख सिंह हुई हैं बलराज बलदास बलदास सिंह हुई हैं काज सिंह हुई हैं तो बलजीत सिंह हुई हैं इन्हां ने नोट बड़े बड़े दिते हैं बहुत सारिया संगत जिन्होंने ना नहीं लिखाए गुरु महाराज के घर लिखे गए हैं उन्होंने अभी धनवादी हैं कभी लोग धनवादी हैं कभी लोग घरी जाते सा संघ जी आई माया कम दे लाने मैं जारी सची आद मैं अपने घर वाली सूट बना दिना वो नूहा खो ले फिर उदो ही रह जाती हो बेचारी इस करके खजाना नहीं मुक सकता। वाहिगुरु चढ़ी कला बाकी वाहिगुरु जी का खालसा वाहिगुरु
2: वाहिगुरु जी का खालसा वाहिगुरु जी की फतेह। चमन हरगोबिंदपुरी तो बाद बलबीर सिंह बल स्टेज से खड़ा ऐसा लगना जिमें कबर चो कढ के जनाजा रखी है पर जनाजा ना देखो जज्बे देखो ਸਫਰੀ ਸਾਹਿਬ, ਯਸ਼ ਜੀ, ਤਾਰੀ ਜੀ ਔਰ ਚਮਨ ਹਰਗੋਬਿੰਦਪੁਰੀ ਜੀ ਸਟੇਜ ਤੇ ਸੁਸ਼ੋਭਿਤ ਨੇ। ਮੈਂ ਸਿੰਘੋ ਖਾਲਸੇ ਦੀ ਗੱਲ ਕਰਨ ਜਾ ਰਿਹਾ ਕਿ ਦੁਨੀਆ ਸੁਖ ਆਪੋ ਆਪਣਾ ਮੰਗਦੀ ਹੈ, ਦੁਨੀਆ ਸੁਖ ਆਪੋ ਆਪਣਾ ਮੰਗਦੀ ਹੈ, ਸਿਰ ਤੇ ਦੁੱਖ ਸਹਿ ਕੇ ਸੁਖ ਭਾਲਦੇ ਸਿੰਘ ਖੜ ਜਾਂਦੇ ਮਜ਼ਲੂਮਾਂ ਲਈ ਢਾਲ ਬਣ ਕੇ, ਗੱਜਣ ਕਾਲ ਬਣ ਕੇ ਪਾਪੀ ਕਾਲਦੇ ਸਿੰਘ। ਪਿਓ ਸਿੰਘਾਂ ਦਾ ਦਾਨੀ ਹੈ ਪੁੱਤਰਾਂ ਦਾ, ਪਿਓ ਸਿੰਘਾਂ ਦਾ ਦਾਨੀ ਹੈ ਪੁੱਤਰਾਂ ਦਾ, ਸਮੇਂ ਸਮੇਂ ਤੇ ਹੱਥ ਵਖਾਲਦੇ ਸਿੰਘ। ਤਾਂ ਫੌਜ ਜਮਾਨੇ ਦੀ ਜੰਗ ਰਹਿ ਗਈ, ਲੜਦੇ ਵੇਖ ਦਮਦਮੀ ਚ ਖਾਲਦੇ ਸਿੰਘ। ਪਿਓ ਸਿੰਘਾਂ ਦਾ ਦਾਨੀ ਹੈ ਪੁੱਤਰਾਂ ਦਾ, ਸਮੇਂ ਸਮੇਂ ਤੇ ਜਹੋ ਵਖਾਲਦੇ ਸਿੰਘ।
3: ਸਾਰੇ ਗੀਤਾਂ ਦੇ ਵਿੱਚੋਂ 100 ਦੇ ਵਿੱਚੋਂ 95 ਗੀਤ ਇਹਨਾਂ ਦੇ ਹੁੰਦੇ, ਬਾਕੀ ਤਾਂ 5 ਐਵੇਂ ਦੁਖੀ ਦੁਖੀ ਜਿਹੇ ਕਵੀਆਂ ਦੇ ਹੁੰਦੇ ਆ। ਕਰਣਾ ਰਸ ਲਿਖਣਾ ਕੋਈ ਸੌਖਾ ਕੰਮ ਨਹੀਂ, ਬਹੁਤ ਮੁਸ਼ਕਲ ਹੈ ਸਭ ਚੀਜ਼ਾਂ ਨਜ਼ਮ ਲਿਖਣੀ। ਔਰ ਇੰਨਾ ਕਰਣਾ ਰਸ ਲਿਖਣਾ ਕਿ ਜੋ ਸੁਣ ਕੇ ਬੰਦਾ ਝੂਮ ਉੱਠਦਾ ਹੈ ਔਰ ਉਹਦਾ ਮਨ ਗਰਾਬ ਉੱਠਦਾ ਹੈ। ਆਓ ਮੈਂ ਤੁਹਾਨੂੰ ਹੋਰ ਦੁਨੀਆਂ 'ਚ ਲੈ ਚੱਲਾਂ। ਚੰਦ ਇੱਕ ਸ਼ੇਰ ਮੈਂ ਪੱਗ ਬਾਰੇ ਪਹਿਲਾਂ ਕਹਿਣ, ਸਾਡੀ ਰਿਸ਼ਤੇਦਾਰ ਉਹ ਲੱਗੀ ਪ੍ਰਿੰਸੀਪਲ ਗੁਰਮਤਿ ਕਾਲਜ ਦੀ, 4-5 ਸਾਲ ਹੋਏ। ਉਹਨੇ ਸਰਵੇ ਕਰਵਾਇਆ ਮਾਲਵੇ ਦੀ ਧਰਤੀ ਦਾ, ਸੰਗਰੂਰ ਡਿਸਟ੍ਰਿਕਟ ਦਾ, ਬਰਨਾਲੇ ਵਾਲ ਦਾ। ਔਰ ਮੈਨੂੰ ਉਹਨਾਂ ਆ ਕੇ ਦੱਸਿਆ, ਕਹਿੰਦੀ ਭਾਜੀ ਇਸ ਵੇਲੇ ਮਾਲਵੇ ਦੇ ਵਿੱਚੋਂ, ਬਾਕੀ ਤਾਂ ਨਹੀਂ ਮੈਨੂੰ ਪਤਾ, ਮਾਲਵੇ 'ਚੋਂ 75% ਬੱਚੇ ਜਿਹੜੇ ਆ ਨਾ, 100 ਚੋਂ 75 ਬੱਚੇ ਉਹ ਮੋਨੇ ਹੋ ਗਏ। ਇਹ ਤ੍ਰਾਸਦੀ ਹੈ ਸਾਡੀ ਕੌਮ ਦੀ, ਔਰ ਇਹ ਮੀਡੀਏ ਦਾ ਅਸਰ ਹੈ ਕਿ ਬੱਚੇ ਕਿੱਧਰ ਨੂੰ ਜਾ ਰਹੇ ਆ। ਮੈਂ ਚੰਦ ਇੱਕ ਸ਼ੇਰ ਪੱਗ ਉੱਤੇ ਕਹਿਣ ਲੱਗਾ, ਨੂਰੀ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ੀ, ਨਾਲ ਗੁਰਸਿੱਖੀ ਕਲਗੀ ਧਾਰ ਬਖਸ਼ੀ, ਗੁਰਸਿੱਖੀ ਕਲਗੀ ਧਾਰ ਬਖਸ਼ੀ, ਨਾਲੇ ਸੀਸ ਉੱਤੇ ਸੋਹਣੇ ਕੇਸ ਬਖਸ਼ੀ ਅਤੇ ਕੇਸਾਂ ਦੇ ਉੱਤੇ ਦਸਤਾਰ ਬਖਸ਼ੀ, ਕੇਸਾਂ ਦੇ ਉੱਤੇ ਦਸਤਾਰ ਬਖਸ਼ੀ। ਹੋਰ 4 ਕੱਕੇ ਭਾਵੇਂ ਹੋਣ ਪੂਰੇ, ਹੋਰ 4 ਕੱਕੇ ਭਾਵੇਂ ਹੋਣ ਪੂਰੇ, ਪਰ ਕੇਸਾਂ ਬਾਜ ਨਹੀਂ ਸਿੱਖੀ ਕਰਦਾਰ ਬਣਦਾ, ਕੇਸਾਂ ਬਾਜ ਨਹੀਂ ਸਿੱਖੀ ਕਰਦਾਰ ਬਣਦਾ। ਕੇਸ ਰੱਖ ਕੇ ਸਿੱਖ ਤੇ ਬਣ ਸਕਦਾ, ਪਰ ਵੱਜੇ ਪੱਗ ਤੇ ਫੇਰ ਸਰਦਾਰ ਬਣਦਾ। ਕੇਸ ਰੱਖ ਕੇ ਸਿੱਖ ਤੇ ਬਣ ਸਕਦਾ, ਪਰ ਵੱਜੇ ਪੱਗ ਤੇ ਫੇਰ ਸਰਦਾਰ ਬਣਦਾ। ਪੱਗ ਵੇਖਣ ਨੂੰ ਟੋਟਾ ਹੀ ਆ ਕੱਪੜੇ ਦਾ, ਪੱਗ ਵੇਖਣ ਨੂੰ ਤਾਂ ਟੋਟਾ ਆ ਕੱਪੜੇ ਦਾ, ਰੰਗ ਦਈਏ ਤੇ ਹੋਰ ਵੀ ਸੱਜਦਾ ਹੈ, ਰੰਗ ਦਈਏ ਤੇ ਹੋਰ ਵੀ ਸੱਜਦਾ ਹੈ, ਪਰ ਟੋਰ ਬਣਦਾ ਹੈ ਉਸ ਵੇਲੇ ਜਦੋਂ ਪੱਗ ਬਣ ਕੇ ਸਿਰ ਤੇ ਵੱਜਦਾ ਹੈ, ਜਦੋਂ ਪੱਗ ਬਣ ਕੇ ਸਿਰ ਤੇ ਵੱਜਦਾ ਹੈ। ਤੋ ਬਿਨਾਂ ਪੱਗ ਦੇ ਕਾਹਦੀ ਪਛਾਣ ਹੁੰਦੀ, ਹੋਵੇ ਆਦਮੀ 1,00,000 ਜਾਂਦਾ, ਬਿਨਾਂ ਪੱਗ ਦੇ ਕਾਹਦੀ ਪਛਾਣ ਹੁੰਦੀ, ਹੋਵੇ ਆਦਮੀ ਸਫਰੀ ਜੀ 1,00,000 ਜਾਂਦਾ, ਤੇ ਲੱਖਾਂ ਵਿੱਚ ਹੋਵੇ ਇੱਕੋ ਪੱਗ ਵਾਲਾ, ਲੋਕੀ ਆਖਦੇ ਆ ਉਹ ਸਰਦਾਰ ਜਾਂਦਾ। ਲੱਖਾਂ ਵਿੱਚ ਹੋਵੇ ਇੱਕੋ ਪੱਗ ਵਾਲਾ, ਲੋਕੀ ਆਖਦੇ ਉਹ ਸਰਦਾਰ ਜਾਂਦਾ। ਜਿਹੜਾ ਟੌਰ ਆ ਪੱਗ ਦਾ ਜੱਗ ਅੰਦਰ, ਲੀੜਾ ਹੋਰ ਨਾ ਟੌਰ ਰਸਾਏ ਕੋਈ, ਜਿਹੜਾ ਟੌਰ ਹੈ ਮਾਣ ਹੈ ਜੱਗ ਨੂੰ ਪੱਗ ਅੰਦਰ, ਪੱਗ ਨੂੰ ਜੱਗ ਅੰਦਰ, ਲੀੜਾ ਹੋਰ ਨਾ ਟੌਰ ਰਸਾਏ ਕੋਈ। ਉਹ ਲੋਕੀ ਆਖਦੇ ਪਗੜੀ ਸੰਭਾਲ ਜੱਟਾ, ਜੱਟਾ ਪੈਂਟ ਸੰਭਾਲ ਨਾ ਗਾਏ ਕੋਈ, ਲੋਕੀ ਆਖਦੇ ਪਗੜੀ ਸੰਭਾਲ ਜੱਟਾ, ਜੱਟਾ ਧੋਤੀ ਸੰਭਾਲ ਨਾ ਗਾਏ ਕੋਈ। ਤੇ ਪਰਿਆ ਜਿਸ ਬੰਦੇ ਦੀ ਪੱਗ ਲੈ ਜਾਏ, ਉਹਦਾ ਟੌਰ ਹੈ ਨਹੀਂ ਰਹਿੰਦਾ, ਮਾਣ ਹੈ ਨਹੀਂ ਰਹਿੰਦਾ ਜੱਗ ਉੱਤੇ। ਪਰਿਆ ਵਿੱਚ ਜਿਸ ਬੰਦੇ ਦੀ ਪੱਗ ਲੈ ਜਾਏ ਉਹਦਾ ਮਾਣ ਹੈ ਨਹੀਂ ਰਹਿੰਦਾ ਜੱਗ ਉੱਤੇ। ਸਿਹਰਾ ਕਦੇ ਵੀ ਚਿੰਡ ਤੇ ਵੱਜਦਾ ਨਹੀਂ, ਸਿਹਰਾ ਜਦੋਂ ਵੱਜੂ ਵੱਜੂ, ਸਿਹਰਾ ਕਦੇ ਵੀ ਚਿੰਡ ਤੇ ਵੱਜਦਾ ਨਹੀਂ, ਸਿਹਰਾ ਜਦੋਂ ਵੱਜੂ ਵੱਜੂ। ਪੱਗ ਉੱਤੇ ਆਮ ਆਦਮੀ ਵਾਸਤੇ ਟੌਰ ਹੈ, ਸਿੱਖਾਂ ਵਾਸਤੇ ਇੱਕ ਸੌਗਾਤ ਹੈ, ਤੇ ਚਮਨ ਸਦਾ ਸੰਭਾਲ ਕੇ ਰੱਖਣੀ ਹੈ। ਬਖਸ਼ੀ ਹੋਈ ਦਸ਼ਮੇਸ਼ ਨੇ ਦਾਤ ਹੈ, ਬਖਸ਼ੀ ਹੋਈ ਦਸ਼ਮੇਸ਼ ਨੇ ਦਾਤ ਹੈ। ਸਰਦਾਰ ਜੋਗਿੰਦਰ ਸਿੰਘ ਹੁਣੀ ਗਾਂਧੀ ਦੀ ਮੂਰਤ ਵਾਲਾ ਕਿਹੜਾ ਸਾਰਾ ਨੋਟ ਰੱਖ ਰਹੇ ਆ, ਸਰਦਾਰ ਜੋਗਿੰਦਰ ਸਿੰਘ ਹੁਣੀ ਗਾਂਧੀ ਦੀ ਮੂਰਤ ਵਾਲਾ ਕਿਹੜਾ ਸਾਰਾ ਨੋਟ ਰੱਖ ਰਹੇ ਆ। ਛੋਟੀ ਜਿਹੀ ਇੱਕ ਕਵਿਤਾ ਉਹ ਸਮੇਂ ਦੀ ਹੈ ਜਦੋਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਜਿੱਥੇ ਹੋਰ ਤੁਸੀਂ ਸੁਗਾਤਾਂ ਲਿਆਉਂਦੇ ਹੋ ਬੜੀਆਂ ਚੰਗੀਆਂ ਚੰਗੀਆਂ ਜੰਗ ਵਾਸਤੇ ਯੁੱਧ ਦੇ ਵਾਸਤੇ ਚੰਗੇ ਸ਼ਸਤਰ ਔਰ ਘੋੜਿਆਂ ਦੀ ਵੀ ਲੋੜ ਹੈ, ਜਵਾਨੀਆਂ ਦੀ ਲੋੜ ਹੈ, ਤਾਂ ਇੱਕ ਆਦਮੀ ਉਹ ਕੁਝ ਲਿਆਇਆ। ਮੈਂ ਇੱਥੋਂ ਸ਼ੁਰੂ ਕਰਨ ਲੱਗਾ। ਦਰਬਾਰ ਲੱਗਾ ਹੋਇਆ, ਪੈ ਗਿਆ ਹੈ ਭੋਗ ਸ੍ਰੀ ਆਸਾ ਜੀ ਦੀ ਵਾਰ ਦਾ। ਜਿਸ ਵੇਲੇ ਦੀ ਗੱਲ ਆ, ਪੈ ਗਿਆ ਹੈ ਭੋਗ ਸ੍ਰੀ ਆਸਾ ਜੀ ਦੀ ਵਾਰ ਦਾ, ਅਰਸ਼ੀ ਨਜ਼ਾਰਾ ਏ ਇਲਾਹੀ ਦਰਬਾਰ ਦਾ, ਅਰਸ਼ੀ ਨਜ਼ਾਰਾ ਏ ਇਲਾਹੀ ਦਰਬਾਰ ਦਾ। ਕਈਆਂ ਦਿਆਂ ਦਿਲਾਂ ਚ ਨੂਰਾਨੀ ਜੋਤਾਂ ਜਗੀਆਂ, ਕਈਆਂ ਦੀਆਂ ਅੱਖਾਂ ਪ੍ਰਸ਼ਾਦ ਉੱਤੇ ਸੋਚਦੇ ਆ ਕਈ, ਅੱਜ ਮੱਸਿਆ ਮਨਾਵਾਂਗੇ ਤਿੰਨ ਤਿੰਨ ਗੱਫੇ ਪ੍ਰਸ਼ਾਦ ਦੇ। ਕਿਸੇ ਦੀ ਸੁਰਤ ਵਿੱਚ ਬਾਣੀ ਦਾ ਗਿਆਨ ਹੈ, ਲੰਗਰਾਂ ਦੀ ਦਾਲ ਵਿੱਚ ਕਿਸੇ ਦਾ ਪੜਿਆ ਅਨੰਦ ਸਾਹਿਬ ਅਰਦਾਸ ਹੋਈ ਹੈ, ਸਾਧ ਸੰਗਤ ਸਾਰੀ ਉੱਠ ਕੇ। ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਹੈ, ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਹੈ, ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ, ਵੱਖਰਾ ਹੀ ਤੌਰ ਇੱਕ ਉਸ ਨੇ ਬਣਾਇਆ ਏ। ਕਿੱਦਾਂ ਦਾ ਬੰਦਾ, ਨਵੇਂ ਉਹਦੇ ਲੀੜੇ, ਮਹਿਮਾਨ ਜਿਹਾ ਜਾਪਦਾ, ਤਗੜਾ ਸਰੀਰੋਂ ਭਲਵਾਨ ਜਿਹਾ ਜਾਪਦਾ, ਗਲ ਪਾਏ ਕੈਂਚਿਓ ਅਮੀਰ ਜਿਹਾ ਜਾਪਦਾ, ਤੇ ਪੱਗ ਉਹਦੀ ਰੇਸ਼ਮੀ ਵਜ਼ੀਰ ਜਿਹਾ ਜਾਪਦਾ। ਬੰਦਾ ਕਿੱਦਾਂ ਦਾ, ਪੱਗ ਉਹਦੀ ਰੇਸ਼ਮੀ ਵਜ਼ੀਰ ਜਿਹਾ ਜਾਪਦਾ, ਉਸ ਦਿਆਂ ਹੱਥਾਂ ਵਿੱਚ ਫੜੀ ਹੋਈ ਬੰਦੂਕ। ਉਸ ਬੰਦੇ ਨੇ ਹੱਥਾਂ ਵਿੱਚ ਫੜੀ ਹੋਈ ਬੰਦੂਕ ਵਾ, ਢਿੱਡੋ ਦਾ ਏਦਾਂ ਜਿੱਦਾਂ ਵਰੀ ਦਾ ਸੰਦੂਕ ਵਾ, ਝਾਂਗਾ ਮੋਟਾ ਵਰੀ ਦਾ ਸੰਦੂਕ ਵਾ, ਕੋਈ ਤਲਵੰਡੀ ਸਾਬੋ ਇਹਦਾ ਆਪਣਾ ਗਰਾਂ ਹੈ। ਉਸ ਬੰਦੇ ਦਾ ਜਿਹੜਾ ਆਇਆ, ਤਲਵੰਡੀ ਸਾਬੋ ਇਹਦਾ ਆਪਣਾ ਗਰਾਂ ਹੈ, ਤੇ ਪਿੰਡ ਦਾ ਆਇਆ ਚੌਧਰੀ ਤੇ ਡੱਲਾ ਇਹਦਾ, ਪਿੰਡ ਦਾ ਆਇਆ ਚੌਧਰੀ ਤੇ ਡੱਲਾ ਇਹਦਾ ਨਾਂ ਹੈ। ਸੇਠਾਂ ਵਾਂਗ ਟੌਰ ਟੌਰ ਇਸ ਨੇ ਬਣਾਇਆ ਏ, 500 ਸਿਪਾਹੀ ਨਾਲ ਆਪਣੇ ਪਰਨੇ ਦਾ ਪੱਲਾ ਉਹਨੇ ਗਲ ਵਿੱਚ ਪਾ ਕੇ ਕੀਤਾ ਪ੍ਰਣਾਮ ਦਸ਼ਮੇਸ਼ ਜੀ ਨੂੰ। ਆ ਕੇ ਕਹਿਣ ਲੱਗਾ ਦਾਤਾ, ਕੀ ਆਂਦਾ ਦਸ਼ਮੇਸ਼ ਜੀ ਨੂੰ, ਕਹਿਣ ਲੱਗਾ ਦਾਤਾ ਘਰ ਮੇਰਾ ਦੇ ਆਈਏ, ਹਫ਼ਤੇ ਚਾ ਬੰਦੂਕ ਦੀ ਕਬੂਲ ਫਰਮਾਈ, ਭੇਟਾ ਬੰਦੂਕ ਦੀ ਕਬੂਲ ਫਰਮਾਈਏ। ਸਿਫਤ ਕਰਦਾ ਕਹਿੰਦਾ ਦਾਤਾ, ਕਾਲ ਨਾਲ ਇਸ ਬੰਦੂਕ ਦਾ ਯਰਾਨਾ ਹੈ, ਜਾਂਦਾ ਨਾ ਜਾਈ ਕਦੇ ਇਸ ਦਾ ਨਿਸ਼ਾਨਾ ਹੈ। ਲੋਹੇ ਦੀ ਵੀ ਢਾਲ ਤੋਂ ਨਹੀਂ ਗੋਲੀਏ ਦੀ ਰੁਕਦੀ, ਇਹਨਾਂ ਦੀ ਚਲਾਵੇ ਤੇ ਨਿਸ਼ਾਨੇ ਉਹ ਨਹੀਂ ਉੱਕਦੀ, ਲੋਹੇ ਦੀ ਵੀ ਢਾਲ ਤੋਂ ਨਹੀਂ ਗੋਲੀ ਇਹਦੀ ਰੁਕਦੀ। ਆਪ ਕੋਲ ਜਿੰਨੇ ਵੀ ਹੋਰ ਹਥਿਆਰ ਨੇ, ਆਪ ਕੋਲ ਹੋਰ ਵੀ ਅਨੇਕ ਹਥਿਆਰ ਨੇ, ਪਰ ਇਹੋ ਜਿਹੀ ਬੰਦੂਕ ਨਹੀਂ ਬਣਾਈ ਕਿਸੇ ਲੋਹਾਰ, ਇਹੋ ਜਿਹੀ ਬੰਦੂਕ ਨਹੀਂ ਘੜੀ ਨਹੀਂ ਲੋਹਾਰ ਨੇ, ਪਰ ਇੱਕ ਗੱਲ ਉੱਤੇ ਜਿਹਨੇ ਇਹ ਬਣਾਈ ਆ ਉਹ ਮੇਰੇ ਨਾਲ ਆਇਆ। ਕਹਿੰਦਾ ਜਿਹਨੇ ਇਹ ਬੰਦੂਕ ਬਣਾਈ ਆ ਉਹ ਮੇਰੇ ਨਾਲ ਆਇਆ ਆ, ਤੇ ਮੈਨੂੰ ਨਾਲ ਆਪਣਾ ਸਿਫਾਰਸ਼ੀ ਲਿਆਇਆ ਆ, ਪਰ ਇਸ ਗੱਲ ਉੱਤੇ ਮੈਨੂੰ ਬੜਾ ਅਫਸੋਸ ਵਾ, ਤੇਰੇ ਸਿੱਖਾਂ ਉੱਤੇ ਮੈਨੂੰ ਬੜਾ ਭਾਰੀ ਰੋਸ ਵਾ ਦਾਤਾ। ਨਿੱਕੀ ਜਿੰਨੀ ਗੱਲ ਉੱਤੋਂ ਐਵੇਂ ਘਬਰਾ ਗਏ, ਇੰਨੀ ਛੇਤੀ ਛੱਡ ਕੇ ਆਨੰਦਪੁਰ ਆ ਗਏ, ਆ ਨਾਲੇ ਜਿਹੜੀ ਫੌਜ ਤੈਂ ਜਵਾਨਾਂ ਦੀ ਬਣਾਈ ਆ, ਤੇ ਮਹਾਰਾਜ ਇਹੋ ਜਿਹੇ ਜਵਾਨਾਂ ਨੇ ਕੀ ਲੜਨੀ ਲੜਾਈ ਆ। ਡੱਲਾ ਕਹਿੰਦਾ ਕਲਗੀਆਂ ਵਾਲਿਆ, ਜਿਹੜੀ ਆ ਫੌਜ ਤੈਂ ਜਵਾਨਾਂ ਦੀ ਬਣਾਈ ਆ, ਇਹੋ ਜਿਹੇ ਜਵਾਨਾਂ ਨੇ ਕੀ ਲੜਨੀ ਹੈ ਲੜਾਈ ਆ ਤੇਰੀ ਫੌਜ ਵਿੱਚ ਕਈ ਜਾਤੀਆਂ ਨੇ ਛੋਟੀਆਂ ਖਾਂਦੇ ਜਿਹੜੇ ਦਾਲ ਨਾਲ ਮੱਕੀ ਦੀਆਂ ਤੇ ਮੇਰੀ ਫੌਜ ਵਿੱਚ ਜਿਹੜੇ ਭਰਤੀ ਜਵਾਨ ਨੇ ਹਾਥੀਆਂ ਦੀ ਵਾਂਗ ਫਿੱਟੇ ਹੋਏ ਭਲਵਾਨ ਨੇ ਉਹਨਾਂ ਕੱਢ ਕੱਢ ਬੈਠਕਾਂ ਸਰੀਰ ਨੂੰ ਬਣਾਇਆ ਏ ਮਣ ਮਣ ਘਿਓ ਇੱਕ ਇੱਕ ਨੂੰ ਖੁਆਇਆ ਏ ਹਰ ਇੱਕ ਜਾਪ ਦਾ ਭਤੀਜਾ ਹਨੂੰਮਾਨ ਦਾ ਇੱਥੇ ਇੱਥੇ ਕਹਿੰਦਾ ਮੇਰੇ ਜਵਾਨ ਵਾ ਸਾਰੇ ਪੰਜਾਬ ਦਾ ਭਤੀਜਾ ਹਨੂੰਮਾਨ ਦਾ ਭੀਮ ਸੈਨ ਵਾਂਗਾ ਸਰੀਰ ਹੈ ਜਵਾਨ ਦਾ ਦੇਸ਼ ਪ੍ਰਦੇਸ਼ ਚ ਜਮਾਈ ਇਹਨਾਂ ਧਾਕ ਹੈ ਪੂਰਾ ਪੂਰਾ ਬੱਕਰਾ ਹਰੇਕ ਦੀ ਇਹਨਾਂ ਦੀਆਂ 80-80 ਸੇਰ ਦੀਆਂ ਗੋਗੜਾਂ ਨੇ ਮੋਟੀਆਂ ਇੱਕ ਇੱਕ ਜਣਾ ਖਾਂਦਾ 40-40 ਹੁੰਦੇ ਖਾਂ ਸਪਾਹੀ ਕਿਤੇ ਮੇਰੇ ਵਿੱਚ ਚਮਕੌਰ ਦੇ ਟੌਰ ਦਾ ਪਰਾ ਕਹਿੰਦਾ ਹੁੰਦੇ ਖਾਂ ਕਿਤੇ ਸਪਾਹੀ ਮੇਰੇ ਵਿੱਚ ਚਮਕੌਰ ਦੇ ਬਣਦੇ ਹਾਲਾਤ ਕਿਸੇ ਵੱਖਰੇ ਹੀ ਤੌਰ ਦੇ ਆਪ ਉੱਤੇ ਦਾਦਾ ਦੁੱਖਾਂ ਦੇ ਪਹਾੜ ਕਾਹਨੂੰ ਟੁੱਟਦੇ ਮੁਗਲਾਂ ਦੀ ਫੌਜ ਦਾ ਪਥਾੜ ਭੰਨ ਟੁੱਟ ਮੁਗਲਾਂ ਦੀ ਫੌਜ ਦਾ ਬਥਾੜ ਭੰਨ ਟੁੱਟਦੇ ਉਸ ਵੇਲੇ ਆਵਾਜ਼ ਕਿਤੇ ਡੱਲੇ ਤਾਈ ਮਾਰਦੇ ਪੁੱਤਰਾਂ ਦਾ ਦੁੱਖ ਦਾਦਾ ਕਾਹਨੂੰ ਸਹਾਰਦੇ ਉਸ ਵੇਲੇ ਆਵਾਜ਼ ਕਿਤੇ ਡੱਲੇ ਤਾਈ ਮਾਰਦੇ ਮੈਨੂੰ ਕਹਿੰਦਾ ਕਿਤੇ ਸਰਦੇ ਖਾਂ ਪੁੱਤਰਾਂ ਦਾ ਦੁੱਖ ਦਾਦਾ ਕਾਹਨੂੰ ਸਹਾਰਦੇ ਇਹ ਪੁੱਖਰਾਂ ਪੁੱਤਰਾਂ ਦਾ ਦੁੱਖ ਪਿਆ ਮਹਾਰਾਜ ਐਵੇਂ ਹੀ ਝੱਲਿਆ ਉਸ ਵੇਲੇ ਮੈਨੂੰ ਤੈਂ ਸੁਨੇਹਾ ਕਿਉਂ ਨਾ ਘੱਲਿਆ ਉਸ ਵੇਲੇ ਡੱਲੇ ਨੂੰ ਸੁਨੇਹਾ ਕਿਉਂ ਨਾ ਘੱਲਿਆ ਡੱਲਾ ਸਾਹਿਬ ਫੌਜ ਦੇ ਕਮਾਲ ਰਹੇ ਦੱਸਦੇ ਤੇ ਨੀਵੀਂ ਪਾ ਕੇ ਦਾਤਾ ਰਹੇ ਗੱਲਾਂ ਸੁਣ ਸੁਣ ਗੱਲਾਂ ਤੇ ਦਾਤਾਰ ਰਹੇ ਹੱਸਦੇ ਕਹਿਣ ਲੱਗੇ ਡੱਲਿਆ ਠੀਕ ਤੇਰਾ ਰੋਸ ਵਾ ਸਾਡੇ ਦਿਲ ਵਿੱਚ ਵੀ ਤੇ ਇਹੋ ਹੀ ਅਫਸੋਸ ਵਾ ਮੈਂ ਪੁੱਤਰਾਂ ਦਾ ਜੋੜਾ ਅਸਾਂ ਕਾਸ ਨੂੰ ਗਵਾ ਲਿਆ ਤੇਰਿਆਂ ਸਿਪਾਹੀਆਂ ਤਾਈ ਕਿਉਂ ਨਾ ਬੁਲਾ ਲਿਆ ਡੱਲਿਆ ਲੰਘ ਗਿਆ ਸਮਾਂ ਫੇਰ ਮੁੜ ਕੇ ਨਹੀਂ ਆਵਣਾ ਨਾਲੇ ਬੀਤੇ ਹੋਏ ਸਮੇਂ ਉੱਤੇ ਕਾਹਦਾ ਪਛਤਾਵਣਾ ਹੁਣ ਜਦੋਂ ਅੱਗੋਂ ਤੋਂ ਲੜਾਈ ਕਿਤੇ ਹੋਏਗੀ ਡੱਲਿਆ ਦੁਸ਼ਮਣਾਂ ਦੇ ਉੱਤੇ ਜਾਂ ਚੜ੍ਹਾਈ ਕਿਤੇ ਹੋਏਗੀ ਬਈ ਉਸ ਵੇਲੇ ਤੇਰੀ ਅਸੀਂ ਸੱਦਾਂਗੇ ਬਰਾਦਰੀ ਨਾਲੇ ਤੇਰੇ ਬੰਦਿਆਂ ਦੀ ਵੇਖਾਂਗੇ ਬਹਾਦਰੀ ਨਾਲੇ ਤੇਰੇ ਬੰਦਿਆਂ ਦੀ ਵੇਖਾਂਗੇ ਬਹਾਦਰੀ ਏਦਾਂ ਕਰ ਲਿਆ ਹੋਣਾ ਤੇਰੀ ਜ਼ਰਾ ਬੰਦੂਕ ਅਜ਼ਮਾਈਏ ਲਿਆ ਜਰਾ ਤੇਰੀ ਬੰਦੂਕ ਅਜ਼ਮਾਈਏ ਇਹਦੇ ਵਿੱਚ ਗੋਲੀ ਇੱਕ ਭਰ ਕੇ ਚਲਾਈਏ ਆਪਣੇ ਜਵਾਨਾਂ ਚੋਂ ਜਵਾਨ ਦੋ ਬਲਾਈ ਹਾਂ ਆਪਣੇ ਜਵਾਨਾਂ ਚੋਂ ਜਵਾਨ ਦੋ ਆ ਜਰਾ ਬਲਾਈ ਹਾਂ ਆ ਥੋੜੀ ਜਿਹੀ ਦੂਰ ਜਰਾ ਖੜੇ ਤੇ ਖੜੇ ਤੇ ਕਰਾਈ ਖਾਂ ਥੋੜੀ ਜਿਹੀ ਦੂਰ ਜਰਾ ਖੜੇ ਤੇ ਕਰਾਈ ਖਾਂ ਸਿੱਧੇ ਉਹ ਖਲੋਣ ਨਾ ਖਲੋਣ ਨੀਵੀਂ ਪਾ ਕੇ ਵੇਖੀਏ ਬੰਦੂਕ ਦਾ ਨਿਸ਼ਾਨਾ ਅਜ਼ਮਾ ਕੇ ਗੱਲ ਸੁਣ ਡੱਲਾ ਤੇ ਹੈਰਾਨ ਜਿਹਾ ਹੋ ਗਿਆ ਦਿਲ ਘਬਰਾਇਆ ਪਰੇਸ਼ਾਨ ਜਿਹਾ ਹੋ ਗਿਆ ਡੱਲੇ ਦੇ ਜਵਾਨ ਸਨ ਡੋਲ ਵਾਂਗੂ ਡੋਲਦੇ ਉਹ ਡੋਰੇ ਭੋਰੇ ਹੋਏ ਹੋਏ ਮੂੰਹੋਂ ਵੀ ਨਾ ਬੋਲਦੇ ਡੋਰੇ ਭੋਰੇ ਹੋਏ ਉਹ ਮੂੰਹੋਂ ਵੀ ਨਾ ਬੋਲਦੇ ਕਹਿਣ ਲੱਗੇ ਦੇਖੋ ਜੀ ਭਲਾ ਜੇ ਬੰਦੂਕ ਅਜ਼ਮਾਉਣੀ ਆ ਤੇ ਬੰਦਿਆਂ ਦੇ ਉੱਤੇ ਗੋਲੀ ਇਸ ਨਹੀਂ ਚਲਾਉਣੀ ਜੇ ਬੰਦੂਕ ਹੀ ਅਜ਼ਮਾਉਣੀ ਆ ਤੇ ਬੰਦਿਆਂ ਦੇ ਉੱਤੇ ਗੋਲੀ ਇਸ ਨਹੀਂ ਚਲਾਉਣੀ ਆ ਆ ਬਿੱਲੀਆਂ ਕਤੂਰੇ ਇਸ ਕੰਮ ਲਈ ਥੋੜੇ ਆ ਤੇ ਗੋਲੀ ਦੇ ਨਿਸ਼ਾਨੇ ਲਈ ਹਾਥੀ ਅਤੇ ਘੋੜੇ ਆ ਬਿੱਲੀਆਂ ਕਤੂਰੇ ਇਸ ਕੰਮ ਲਈ ਥੋੜੇ ਆ ਚਿੜੀਆਂ ਜਨੌਰ ਲੱਖਾਂ ਕੁੱਕੜ ਬਟੇਰੇ ਆ ਇਸ ਕੰਮ ਵਾਸਤੇ ਬੱਕਰੇ ਬਥੇਰੇ ਆ ਤੁਸੀਂ ਉਹੋ ਹੀ ਖੜਾ ਕਰ ਲਓ ਉਹਨੂੰ ਹੀ ਮਾਰ ਲਓ ਇਸ ਕੰਮ ਵਾਸਤੇ ਤਾਂ ਬੱਕਰੇ ਬਥੇਰੇ ਆ ਇਸ ਗੱਲ ਉੱਤੇ ਮਹਾਰਾਜ ਜਰਾ ਸੋਚੀਏ ਵਿਚਾਰੀਏ ਬਿਨਾਂ ਕਿਸੇ ਕਾਰਨ ਜਵਾਨ ਕਾਹਨੂੰ ਮਾਰੀਏ ਬਿਨਾਂ ਹੀ ਕਿਸੇ ਕਾਰਨ ਜਵਾਨ ਕਾਹਨੂੰ ਮਾਰੀਏ ਕਿਹਾ ਦਸ਼ਮੇਸ਼ ਡੱਲਿਆ ਸਾਡੇ ਮਨ ਦੀ ਇਹ ਮੌਜ ਹੈ ਅੱਜ ਅਜ਼ਮਾਉਣੀ ਤੇਰੇ ਯੋਧਿਆਂ ਦੀ ਫੌਜ ਹੈ ਇੰਨੀ ਸੁਣ ਮਾਣ ਦਾ ਮੁਨਾਰਾ ਉਹਦਾ ਟਹਿ ਗਿਆ ਦੌੜ ਕੇ ਜਵਾਨ ਡੱਲਾ ਵੇਖ ਲਈ

ਡੱਲੇ ਦੇ ਅਜੀਬ ਸੀ ਨਜ਼ਾਰਾ ਇੱਕ ਤੱਕਿਆ ਗੁੱਗ ਮੁੱਗ ਹੋਇਆ ਕੋਈ ਬੋਲ ਵੀ ਨਾ ਸਕਿਆ ਦੋਰੇ ਜਾਂਦੇ ਉਸ ਦੋ ਦੀਵਾਨਿਆਂ ਨੂੰ ਵੇਖਿਆ ਛਵਾਂ ਵੱਲ ਜਾਂਦੇ ਪਰਵਾਨਿਆਂ ਨੂੰ ਵੇਖਿਆ ਛਵਾਂ ਵੱਲ ਜਾਂਦੇ ਪਰਵਾਨਿਆਂ ਨੂੰ ਵੇਖਿਆ ਅੱਗੇ ਇੱਕ ਦੂਸਰੇ ਤੋਂ ਕੱਪੜੇ ਸਮੇਟਦੇ ਅੱਗੇ ਇੱਕ ਦੂਸਰੇ ਤੋਂ ਕੱਪੜੇ ਸਮੇਟਦੇ ਨੱਠੇ ਜਾਂਦੇ ਦੋਵੇਂ ਸਨ ਪੱਗਾਂ ਨੂੰ ਲਪੇਟਦੇ ਕਹਿੰਦੇ ਅੱਜ ਦਾਤਾ ਉਹ ਜਦੋਂ ਗੋਲੀ ਨੂੰ ਚਲਾਏਗਾ ਬਣਾਂਗੇ ਨਿਸ਼ਾਨਾ ਤੇ ਸਵਾਲ ਕਹਿੰਦਾ ਹੈ ਕਹਿੰਦੇ ਅੱਜ ਦਾਤਾ ਜਦੋਂ ਗੋਲੀ ਨੂੰ ਚਲਾਏਗਾ ਬਣਾਂਗੇ ਨਿਸ਼ਾਨਾ ਤੇ ਸਵਾਲ ਕਿੰਨਾ ਆਏਗਾ ਇੱਕ ਕਹਿੰਦਾ ਦੂਸਰੇ ਨੂੰ ਮੇਰੀ ਪਹਿਲੋਂ ਵਾਰੀ ਆ ਉਹ ਲੜ ਪਏ ਦੋਵੇਂ ਜਣੇ ਇੱਕ ਕਹਿੰਦਾ ਦੂਸਰੇ ਨੂੰ ਮੇਰੀ ਪਹਿਲੋਂ ਵਾਰੀ ਆ ਜਾ ਕਹਿੰਦਾ ਜਾ ਓਏ ਬਾਜ ਮੈਨੂੰ ਮਾਰੀ ਪਹਿਲਾਂ ਕਹਿੰਦਾ ਦੂਸਰੇ ਨੂੰ ਤੂੰ ਇਹ ਨਾ ਤੂੰ ਹੋਈ ਜਾ ਹੈ ਪਰਾਂ ਜਰਾ ਹੋ ਜਾ ਮੇਰੇ ਅੱਗੇ ਨਾ ਖਲੋਈ ਜਾ ਪਰਾਂ ਜਰਾ ਹੋ ਜਾ ਮੇਰੇ ਅੱਗੇ ਨਾ ਖਲੋਈ ਜਾ ਵੇਖ ਵੇਖ ਡੱਲਾ ਸੀ ਹੈਰਾਨ ਹੋਈ ਜਾ ਰਿਹਾ ਕਿਵੇਂ ਸਿੱਖ ਮੌਤ ਨੂੰ ਕਲੇਜੇ ਨਾਲ ਕਿਵੇਂ ਸਿੱਖ ਮੌਤ ਨੂੰ ਕਲੇਜੇ ਨਾਲ ਲਾ ਰਿਹਾ ਇਹਨੇ ਨੂੰ ਬੰਦੂਕ ਗੁਰੂ ਦੇਵ ਨੇ ਚਲਾ ਕੇ ਸਿੱਖਾਂ ਦੇ ਸਿਰਾਂ ਉੱਤੋਂ ਗੋਲੀ ਨੂੰ ਲੰਘਾ ਕੇ ਡੱਲੇ ਤਾਈ ਪਾਤਸ਼ਾਹ ਨੇ ਇੰਜ ਫਰਮਾਇਆ ਸੀ ਕਿਉਂ ਭਾਈ ਡੱਲਿਆ ਤੂੰ ਐਵੇਂ ਘਬਰਾਇਆ ਕਿਉਂ ਭਾਈ ਡੱਲਿਆ ਤੂੰ ਐਵੇਂ ਹੀ ਘਬਰਾਇਆ ਸੀ ਵੇਖ ਮੇਰੇ ਸਿੱਖ ਉਹ ਸਾਰੇ ਜੱਗ ਤੋਂ ਨਿਆਰੇ ਆ ਮੈਨੂੰ

ਗੱਲੇ ਆ ਕਰਦੇ ਪਿਆਰ ਨੇ ਮੇਰੇ ਵਾਸਤੇ ਵੀ ਅਜੀਤ ਤੇ ਗੁਜ਼ਾਰ ਨੇ ਮੈਨੂੰ ਜੇ ਪਿਆਰੇ ਸਿੱਖ ਕਰਦੇ ਪਿਆਰ ਨੇ ਮੇਰੇ ਵਾਸਤੇ ਵੀ ਅਜੀਤ

ਯਾਰੇ ਹਰ ਵੇਲੇ ਚਾਂਦਨੀ ਦਾ ਚੌਕ ਹੈ ਤੇ ਆਰਿਆਂ ਦੇ ਨਾਲ ਵੇ ਤੂੰ ਸਾਰ ਹੋਣ ਗਿਜਿਆ ਕਈ ਵਾਰੀ ਦੇਖਦੇ ਇਹ ਉਬਾਰਿਆਂ ਚ ਰਿਜਿਆ ਇੱਕ ਪਾਪੂ ਸ਼ੇਰ ਤੇ ਇੰਨੀ ਸ਼ਾਨਦਾਰ ਜਿਹੜੀ ਅਸਿੱਖੀ ਦੀ ਅਦਾਰੀ ਏ ਨਿੱਕੇ ਨਿੱਕੇ ਬੱਚਿਆਂ ਦੇ ਸਿਰਾਂ ਤੇ

0: ਹੱਥ ਦੇ ਗਰਭ ਵਿੱਚ ਪੁੱਠਾ ਸੀ ਤੂੰ ਟੰਗਿਆ ਮਾਰਿਆ ਕਿ ਮਾਇਆ ਤੈਨੂੰ ਝੂਠੇ ਰੰਗੀ ਰੰਗਿਆ
1: ਮਾਤਾ ਦੇ ਗਰਭ ਵਿੱਚ ਪੁੱਠਾ ਸੀ ਤੂੰ ਟੰਗਿਆ ਮਾਰਿਆ ਕਿ ਮਾਇਆ ਤੈਨੂੰ ਝੂਠੇ ਰੰਗੀ ਰੰਗਿਆ
0: ਮਾਤਾ ਦੇ ਗਰਭ ਵਿੱਚ ਪੁੱਠਾ ਸੀ ਤੂੰ ਟੰਗਿਆ ਮਾਰਿਆ ਕਿ ਮਾਇਆ

0: ਦਾਤ ਨੂੰ ਪਿਆਰੀ ਜਾਣ ਦਾਤੇ ਨੂੰ ਵਿਚਾਰਿਆ ਝੂਠੇ ਹੰਕਾਰਾਂ ਵਿੱਚ ਫਿਰੇ ਤੂੰ ਹੰਕਾਰਿਆ
1: ਦਾਤ ਨੂੰ ਪਿਆਰੀ ਜਾਣ ਦਾਤੇ ਨੂੰ ਵਿਚਾਰਿਆ ਝੂਠੇ ਹੰਕਾਰਾਂ ਵਿੱਚ ਫਿਰੇ ਤੂੰ ਹੰਕਾਰਿਆ
0: ਦਾਤ ਨੂੰ ਪਿਆਰੀ ਜਾਣ ਦਾਤੇ ਨੂੰ ਵਿਚਾਰਿਆ ਝੂਠਿਆ ਹੰਕਾਰ

0: ਘੇਰਾ ਪਾ ਲਿਆ ਰੋਗਿਆਂ ਦਾ ਰੰਗ ਦੇ ਕੱਚ ਦੀ ਨੂੰ ਖਾ ਗਿਆ
1: ਭੁੱਲ ਕੇ ਉਹ ਨਾਮ ਤੇ ਜੰਜਾਲਾ ਘੇਰਾ ਪਾ ਲਿਆ ਰੋਗਾਂ ਦਾ ਜੰਜਾਲ ਦੇ ਕੱਚ ਦੀ ਨੂੰ ਖਾ ਗਿਆ
0: ਭੁੱਲ ਕੇ ਉਹ ਨਾਮ ਤੇ ਜੰਜਾਲਾ ਘੇਰਾ ਪਾ ਲਿਆ ਰੋਗਾਂ ਦਾ ਜੰਜਾਲ ਦੇ ਕੱਚ ਦੀ ਨੂੰ ਖਾ ਗਿਆ
1: ਭੁੱਲ ਕੇ ਉਹ ਨਾਮ ਤੇ ਜੰਜਾਲ

ਸਾਹਿਬਾਂ ਦੀ ਸਤੀ ਔਰ ਸੁੱਚੀ ਵਾਰਗਾ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਆਪ ਸੰਧਿਆ ਵਕਤ ਤੇ ਸਜੇ ਹੋਏ ਦੀਵਾਨਾਂ ਅੰਦਰ ਸੁੰਦਰ ਜੀ ਦੇ ਜਾਪ ਤੋਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਦਾਸਰਿਆਂ ਦੇ ਢਾਡੀ ਜਥੇ ਨੂੰ ਸਿੱਖ ਸੰਗਤਾਂ ਦੇ ਦਰਸ਼ਨ ਦਦਾਰਿਆਂ ਵਾਸਤੇ ਇਤਿਹਾਸ ਵਿਚਾਰਾਂ ਰਾਹੀਂ ਕੁਝ ਸਮਾਂ ਸੰਗਤਾਂ ਦੇ ਦਰਸ਼ਨ ਦਦਾਰਿਆਂ ਲਈ ਪ੍ਰਾਪਤ ਹੋਇਆ ਕੁਝ ਕਹਿਣ ਦੀ ਅਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੇ ਸਿਮਰਨ ਦੇ ਨਾਲ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਸੰਗਤ ਅਦਬ ਪਿਆਰ ਤੇ ਸਤਿਕਾਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਖੁਸ਼ੀਆਂ ਭਰਿਆ ਦਿਹਾੜਾ ਜੋ ਕਿ ਖਾਲਸੇ ਦਾ ਸਾਜਨਾ ਦਿਵਸ, ਅੱਜ ਓਨਟਾਰੀਓ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਸਵੇਰ ਦੇ ਸਜੇ ਹੋਏ ਦੀਵਾਨਾਂ ਤੋਂ ਉਪਰੰਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅੰਦਰ ਨਗਰ ਕੀਰਤਨ ਸਜੇ, ਜੋ ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਆਰੰਭ ਹੋ ਕੇ ਰਸ਼ਦੇਵ ਗੁਰਦੁਆਰਾ ਸਾਹਿਬ ਤੱਕ ਪਹੁੰਚੇ ਨੇ। ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਔਰ ਸੇਵਾਦਾਰਾਂ ਵੱਲੋਂ ਆਪਣੀ ਦਸਾਂ ਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਸੰਗਤਾਂ ਦੀ ਰੱਜ ਰੱਜ ਕੇ ਸੇਵਾ ਕਮਾਈ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਅੱਜ ਪਹਿਲੀ ਵਾਰੀ ਕੈਨੇਡਾ ਦੀ ਧਰਤੀ ਤੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੰਗਤਾਂ ਦੇ ਦਰਸ਼ਨ ਦਾਰੇ ਕਰਨ ਦਾ। ਸੱਚਮੁੱਚ ਕੈਨੇਡਾ ਦੀ ਧਰਤੀ ਤੇ ਉਹ ਪ੍ਰਤੀਤ ਹੁੰਦਾ ਸੀ ਜਿਵੇਂ ਆਨੰਦਪੁਰ ਸਾਹਿਬ ਕਲਗੀਆਂ ਵਾਲੇ ਦਾਤਾਰ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਸੰਗਤਾਂ ਹੋਲੇ ਮਹੱਲੇ ਦੇ ਸਮਾਗਮਾਂ ਅੰਦਰ ਸ਼ਿਰਕਤ ਕਰਦੀਆਂ ਨੇ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੀਆਂ ਨੇ। ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਹੀ ਸੱਚਮੁੱਚ ਕੇਸਰੀ ਦੁਪੱਟੇ ਤੇ ਕੇਸਰੀ ਦੁਵਾਲਿਆਂ ਦੇ ਵਿੱਚ ਰੰਗਿਆ ਹੋਇਆ ਆਸਮਾਨ ਨਜ਼ਰੀ ਆਉਂਦਾ ਹੈ। ਬਹੁਤ ਵੱਡੀ ਇਹ ਖੁਸ਼ੀ ਹੈ, ਕਲਗੀਆਂ ਵਾਲੇ ਦਾਤਾ ਤੇਰਾ ਸਾਜਿਆ ਹੋਇਆ ਖਾਲਸਾ ਪੰਥ, ਚਾਹੇ ਉਹ ਦੇਸ਼ ਵਿੱਚ ਹੈ ਚਾਹੇ ਉਹ ਵਿਦੇਸ਼ ਵਿੱਚ ਹੈ, ਤੁਹਾਡੀ ਕਿਰਪਾ ਤੁਹਾਡੀ ਰਹਿਮਤ ਨੂੰ ਕਦੇ ਨਹੀਂ ਭੁਲਾ ਸਕਦਾ ਤੇ ਤੁਹਾਡੀਆਂ ਰਹਿਮਤਾਂ ਦੇ ਨਾਲ ਜਿੱਥੇ ਵੀ ਗਿਆ ਉੱਥੇ ਹੀ ਉਹਨੇ ਚੜ੍ਹਦੀ ਕਲਾ ਦੇ ਨਿਸ਼ਾਨ ਜਿੱਥੇ ਗੁਰੂ ਦੇ ਬਖਸ਼ੇ ਹੋਏ ਨੇ ਉਹ ਚਲਾ ਦਿੱਤੇ ਨੇ। ਪਹਿਲਾਂ ਵੀ ਅਨੇਕਾਂ ਵਾਰ ਸਟੇਜਾਂ ਤੋਂ ਇਸ ਗੱਲ ਦਾ ਜ਼ਿਕਰ ਹੁੰਦਾ ਹੈ, ਹਰ ਦੇਸ਼ ਦਾ ਆਪੋ ਆਪਣਾ ਝੰਡਾ ਹੈ, ਹਿੰਦੁਸਤਾਨ ਹੋਵੇ, ਪਾਕਿਸਤਾਨ ਹੋਵੇ, ਕੈਨੇਡਾ, ਅਮੈਰੀਕਾ ਜਾਂ ਇੰਗਲੈਂਡ ਜਾਂ ਹੋਰ ਥਾਂ ਦੇਸ਼ ਨੇ, ਸਾਰਿਆਂ ਦੇ ਦੇਸ਼ ਦਾ ਆਪੋ ਆਪਣਾ ਵੱਖਰਾ ਝੰਡਾ ਹੈ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਅੰਦਰ ਚਲੇ ਜਾਈਏ ਤੁਹਾਡਾ ਇਹ ਨਿਸ਼ਾਨ ਸਾਹਿਬ ਉੱਥੇ ਹੀ ਝੂਲਦਾ ਹੋਇਆ ਨਜ਼ਰ ਆਉਂਦਾ ਤੇ ਦੁਨੀਆਂ ਦੇ ਲੋਕਾਂ ਨੂੰ ਆਵਾਜ਼ ਮਾਰ ਕੇ ਤੀਰਥ ਦੇ ਕੇ ਕਹਿੰਦਾ ਕਿਸੇ ਵੀ ਕਿਸੇ ਨੂੰ ਸਹਾਰਾ ਮਿਲੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਆ ਜਾ, ਇੱਕ ਪਲੇਟਫਾਰਮ ਤੇ ਆ ਜਾ, ਇੱਥੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਮਨ ਗਦਗਦ ਹੋ ਗਿਆ ਜਦੋਂ ਅੱਜ ਦੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵੇਖਿਆ, ਸੰਗਤਾਂ ਦਾ ਜਿੱਥੇ ਵਿਸ਼ਾਲ ਇਕੱਠ ਸਤਨਾਮ ਵਾਹਿਗੁਰੂ ਦੇ ਸਿਮਰਨ ਦੀ ਧੁਨੀ ਵਿੱਚ ਰੁੱਝਿਆ ਹੋਇਆ, ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਗੁਰਸਿੱਖ ਵੀਰ ਦਸਾਂ ਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਰਸਤੇ ਦੇ ਕਿਨਾਰੇ ਜਾਂ ਥਾਂ ਪਰ ਥਾਂ ਜਿੱਥੇ ਵੀ ਯੋਗ ਜਗ੍ਹਾ ਹੈ ਆਪ ਲੰਗਰ ਵੱਖ ਵੱਖ ਤਰ੍ਹਾਂ ਦੇ ਫਰੂਟ ਜਾਂ ਸਵੀਟਸ ਜੋ ਵੀ ਹੈ ਵੱਧ ਤੋਂ ਵੱਧ ਸੰਗਤਾਂ ਦੀ ਸੇਵਾ ਕਰਕੇ ਆਪਣੇ ਮਨ ਦੀ ਖੁਸ਼ੀ ਗੁਰੂ ਚਰਨਾਂ ਤੱਕ ਪਹੁੰਚਾ ਰਹੇ ਸਨ, ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਰਹੇ ਸਨ। ਵਧਾਈ ਦੇ ਪਾਤਰ ਨੇ ਮੈਂ ਆਪਣੇ ਵੱਲੋਂ ਆਪਣੇ ਢਾਡੀ ਜਥੇ ਵੱਲੋਂ ਸਮੁੱਚੇ ਤੌਰ ਤੇ ਸਾਰੀ ਸੰਗਤ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਏਕਤਾ, ਇਤਪਾਕ, ਆਪਸੀ ਪਿਆਰ, ਭਰਾਤਰੀ ਪਿਆਰ ਤੇ ਗੁਰੂ ਚਰਨਾਂ ਦੀ ਪ੍ਰੀਤ ਹਮੇਸ਼ਾ ਬਖਸ਼ਿਸ਼ ਕਰਦੇ ਰਹਿਣ ਤੇ ਗੁਰੂ ਚਰਨਾਂ ਵਿੱਚ ਅਰਦਾਸ ਹੈ। ਆਪਣੇ ਜਥੇ ਵੱਲੋਂ ਵੀ ਮੈਂ ਅੱਜ ਦੇ ਇਸ ਸਮੇਂ ਉੱਪਰ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਮਹਾਨ ਚੋਜ ਨੂੰ ਯਾਦ ਕਰਦਿਆਂ ਹੋਇਆਂ ਜਿਸ ਅੰਦਰ ਗੁਰਦੇਵ ਸਤਿਗੁਰੂ ਜੀ ਨੇ ਪੰਜ ਪਿਆਰੇ ਸਹਿਬਾਨਾਂ ਨੂੰ ਸੁਣਿਆ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ਾਂ ਦਿੱਤਾ ਹੈ ਤੇ ਗੁਰੂ ਕੀ ਸੰਗਤ ਦੇ ਵਿੱਚੋਂ ਆਣ ਕੇ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰਕੇ ਗੁਰਦੇਵ ਦੀਆਂ ਖੁਸ਼ੀਆਂ ਜਿਸ ਕਦਰ ਪ੍ਰਾਪਤ ਕੀਤੀਆਂ ਨੇ ਇਹੀ ਇਤਿਹਾਸ ਆਪ ਸੰਗਤ ਦੀ ਸੇਵਾ ਦੇ ਅੰਦਰ ਬਿਨਾਂ ਕਰਨ ਦਾ ਯਤਨ ਕਰ ਰਹੇ। ਫਖਰ ਹੈ, ਮਾਣ ਹੈ ਇਸ ਗੱਲ ਦਾ
ਕਿ ਸੰਸਾਰ ਦੇ ਅੰਦਰ ਜਿਹੜਾ ਜੰਮਿਆ ਇੱਕ ਦਿਨ ਉਹਦਾ ਅੰਤ ਹੋਣਾ। ਜਿਸ ਨੇ ਜਨਮ ਲਿਆ ਜਿਹਦਾ ਜਨਮ ਦਿਨ ਹੈ ਉਹਦਾ ਇੱਕ ਦਿਨ ਮਰਨ ਦਿਨ ਹੈ। ਪਰ ਧੰਨ ਸੱਚੇ ਪਾਤਸ਼ਾਹ ਤੁਸਾਂ ਨੇ ਜਿਹੜਾ ਖਾਲਸਾ ਪੰਥ ਸਾਜਿਆ ਹੈ ਇਹਦਾ ਸਾਜਨਾ ਦਿਵਸ ਹੈ। 314 ਸਾਲ ਹੋ ਗਏ ਨੇ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਰਹਿੰਦੀ ਦੁਨੀਆਂ ਤੱਕ ਦਾਤਾਰ ਜੀ ਦੀ ਬਖਸ਼ਿਸ਼ ਤੇ ਖਾਲਸੇ ਪੰਥ ਦਾ ਸਾਜਨਾ ਦਿਵਸ ਹੀ ਮਨਾਇਆ ਜਾਏ। ਜਿਵੇਂ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1640 ਈਸਵੀ ਵਿੱਚ ਹਰਿਮੰਦਰ ਸਾਹਿਬ ਹੋਏ। ਗੁਰਸਿੱਖੋ, ਐਸਾ ਅਨਮੋਲ ਖਜ਼ਾਨਾ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਤੇ ਰਹਿੰਦੀ ਦੁਨੀਆਂ ਤੱਕ ਪ੍ਰਕਾਸ਼ ਦਿਹਾੜਾ ਹੀ ਮਨਾਇਆ ਜਾਏਗਾ। ਇਸੇ ਤਰ੍ਹਾਂ ਖਾਲਸੇ ਪੰਥ ਦਾ ਸਾਜਨਾ ਦਿਵਸ ਹੈ। ਬੜੀ ਫਖਰ ਤੇ ਮਾਣ ਵਾਲੀ ਗੱਲ, ਕਿਸੇ ਕੌਮ ਨੂੰ ਇਸ ਗੱਲ ਦਾ ਪਤਾ ਹੈ ਸਾਡਾ ਸਿਰਜਣਾ ਦਿਵਸ ਕਿਸ ਦਿਨ ਦਾ ਹੈ? ਉਹ ਅੱਜ ਪਾਵਨ ਦਿਹਾੜਾ ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਜੋ ਨਗਰ ਕੀਰਤਨ ਦੇ ਅੰਦਰ ਸ਼ਾਮਲ ਹੋ ਕੇ ਸੰਗਤਾਂ ਚੜ੍ਹਦੀ ਕਲਾ ਵਿੱਚ ਰੈਸ ਦੇ ਗੁਰਦੁਆਰੇ ਤੱਕ ਸਜੇ ਨੀ ਨਗਰ ਕੀਰਤਨ ਦਾ ਆਨੰਦ ਮਾਣ ਰਹੀਆਂ। ਇਤਿਹਾਸ, ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਘਰ ਦੇ ਵਿਰੋਧੀ ਭਾਵੇਂ ਮਨ ਅੰਦਰ ਇਸ ਗੱਲ ਦਾ ਚਾਅ ਲੈ ਕੇ ਬੈਠੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਦੀ, ਇਸ ਗੁਰੂ ਨਾਨਕ ਦੇ ਲਾਏ ਹੋਏ ਸਿੱਖੀ ਦੇ ਬੂਟੇ ਦੀ ਪਾਲਣਾ ਕਰਨ ਵਾਲਾ ਕੌਣ ਹੋ ਸਕੇਗਾ? ਕਿਉਂਕਿ ਗੋਬਿੰਦ ਰਾਏ ਸਾਹਿਬ ਜੀ ਦੀ ਤਾਂ ਉਮਰ ਅਜੇ ਬੜੀ ਛੁਟੇਰੀ ਹੈ, 9 ਸਾਲ ਦੀ ਉਮਰ ਹੈ। ਪਰ ਗੁਰੂ ਨਾਨਕ ਦੇ ਘਰ ਵਿੱਚ ਗੱਲ ਉਮਰ ਦੇ ਨਾਲ ਨਹੀਂ, ਗੱਲ ਉਹਦੀ ਰਹਿਮਤ ਦੇ ਨਾਲ ਪ੍ਰਾਪਤ ਹੁੰਦੀ ਹੈ। ਅੱਜ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਨੇ, ਮੇਰੇ ਗੁਰਦੇਵ ਸਤਿਗੁਰੂ ਪੁੱਛਦੇ ਨੇ, ਭਾਈ ਜੈਤਾ ਜੀ, ਜਦੋਂ ਗੁਰਦੇਵ ਪਿਤਾ ਜੀ ਦੇ ਉੱਤੇ ਜ਼ੁਲਮੀ ਤਲਵਾਰ ਦਾ ਵਾਰ ਚਾਂਦਨੀ ਚੌਂਕ ਦੇ ਅੰਦਰ ਹੋਇਆ ਹੋਵੇਗਾ, ਉਸ ਵੇਲੇ ਸਿੱਖਾਂ ਦੇ ਦੌਲੇ ਫਰਕ ਉੱਠੇ ਹੋਣਗੇ, ਨੇਤਰਾਂ ਵਿੱਚ ਖੂਨ ਉੱਤਰ ਆਇਆ ਹੋਵੇਗਾ, ਜੋਸ਼ ਦੀ ਜਵਾਲਾ ਭੜਕੀ ਹੋਏਗੀ। ਭਾਈ ਜੈਤਾ ਜੀ ਇਸ ਗੱਲ ਨੂੰ ਸੁਣਦੇ ਨੇ, ਅੱਖਾਂ ਵਿੱਚੋਂ ਸ਼ਮਸ਼ਾ ਮਥਰੂ ਕਰਦੇ ਨੇ, ਜਵਾਬ ਵਿੱਚ ਮੇਰੇ ਸਾਹਿਬ ਜੀ ਦੇ ਸਾਹਮਣੇ ਬੇਨਤੀ ਕਰਦੇ ਨੇ, ਸਾਹਿਬ ਜੀ, ਸਿੱਖਾਂ ਦੀ ਕਮੀ ਤਾਂ ਨਹੀਂ ਸੀ, ਸਿੱਖ ਬਹੁਤ ਸਨ, ਪਰ ਦਾਤਾ ਜੀ ਇਸ ਜ਼ਾਲਮ ਦੇ ਜ਼ੁਲਮ ਤੋਂ ਡਰਦਿਆਂ ਹੋਇਆ ਕੋਈ ਵੀ ਬੰਦਾ ਆਪਣੇ ਆਪ ਨੂੰ ਸਿੱਖ ਹੋਣ ਵਾਸਤੇ ਤਿਆਰ ਨਹੀਂ ਸੀ। ਕਿਸੇ ਦੀ ਪਹਿਚਾਣ ਕਾਹਦੀ ਸੀ? ਮਹਾਰਾਜ, ਕਿਸੇ ਦੇ ਚਿਹਰੇ ਉੱਤੇ ਥੋੜੀ ਲਿਖਿਆ ਹੋਇਆ ਕਿ ਇਹ ਸਿੱਖ ਹੈ? ਸਾਰੇ ਆਪਣਾ ਆਪ ਲੁਕਾ ਕੇ ਬੈਠੇ ਹੋਏ ਸਨ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ, ਕੋਈ ਗੱਲ ਨਹੀਂ ਭਾਈ ਜੈਤਾ, ਫਿਰ ਆਉਣ ਦੇ ਸਮਾਂ ਇੱਕ ਦਿਨ ਐਸਾ ਸਮਾਂ ਆਏਗਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਖਾਲਸੇ ਦੀ ਸਿੱਖ ਦੀ ਕਲਪ ਕਾਇਆ ਕਰ ਦਿਆਂਗਾ। ਇਸ ਸੰਸਾਰ ਦੇ ਅੰਦਰ ਲੱਖਾਂ ਲੋਕ ਖਲੋਤੇ ਹੋਣ, ਇੱਕ ਸਿੱਖ ਖਲੋਤਾ ਹੋਏਗਾ, ਦੁਨੀਆਂ ਦੇ ਲੋਕ ਅਦਬ ਦੇ ਨਾਲ ਝੁੱਕ ਜਾਣਗੇ, ਉਹ ਗੁਰੂ ਨਾਨਕ ਦਾ ਸਿੱਖ ਖਲੋਤਾ ਹੈ, ਉਹਦੀ ਵੱਖਰੀ ਪਹਿਚਾਣ ਹੋਵੇਗੀ। ਗੁਰਸਿੱਖੋ, ਇਸ ਗੱਲ ਨੂੰ ਨੇਪਰੇ ਚਾੜਨ ਵਾਸਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਅੰਦਾਜ਼ਾ ਲਗਾ ਲਈਏ, 1675 ਤੋਂ ਲੈ ਕੇ 1699 ਤੱਕ ਦਾ ਸਮਾਂ ਲਗਭਗ 24 ਸਾਲ ਬਣਦਾ ਹੈ। ਇੰਨੀ ਲੰਮੀ ਸੋਚ ਵਿਚਾਰ ਤੋਂ ਬਾਅਦ ਇਸ ਅਰਸੇ ਦੇ ਦੌਰਾਨ ਸਤਿਗੁਰਾਂ ਨੇ ਸੰਤ ਨੂੰ ਸਿਪਾਹੀ ਬਣਾਇਆ, ਨਾਲ ਨਾਲ ਸੂਰਮੇ ਬਹਾਦਰ ਯੋਧੇ ਇਸ ਸੰਸਾਰ ਦੇ ਅੰਦਰ ਆਪਣੀ ਹੀ ਰੱਖਿਆ ਨਹੀਂ ਬਲਕਿ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਤਿਆਰ ਹੋ ਗਏ, ਹੱਥਾਂ ਵਿੱਚ ਸ਼ਸਤਰ ਪਕੜ ਕੇ। ਕਈ ਵਾਰ ਜੰਗ ਯੁੱਧ ਹੋਏ, ਚਾਰ ਚੁਫੇਰੇ ਤੇ ਗੁਆਂਢੀ ਰਾਜਿਆਂ ਨਾਲ, ਮੁਗਲੀਆ ਹਕੂਮਤ ਦੇ ਨਾਲ ਲੋਹਾ ਲੈਣ ਵਾਲੇ ਉਹ ਯੋਧੇ ਤਿਆਰ ਪਰ ਤਿਆਰ ਹੋ ਚੁੱਕੇ ਸਨ। ਪਰ ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਬਹਾਦਰ ਯੋਧਿਆਂ ਦੇ ਅੰਦਰ ਇੱਕ ਹੋਰ ਜਿਹੜੀ ਸਪਿਰਿਟ ਭਰਨ ਵਾਸਤੇ ਲੰਬੇ ਸਮੇਂ ਤੋਂ ਸੋਚ ਰਹੇ ਸਨ, ਅੱਜ ਮੇਰੇ ਸਾਹਿਬਾਨ ਨੇ 1699 ਦੀ ਵਿਸਾਖੀ ਦਾ ਸਮਾਂ ਆਉਂਦਾ ਨੇੜੇ ਤੱਕਿਆ, ਸੁਨੇਹੇ ਭੇਜ ਦਿੱਤੇ ਦੇਸ਼ ਦੇ ਕੋਨੇ ਕੋਨੇ ਅੰਦਰ, ਗੁਰੂ ਨਾਨਕ ਨਾਮਾ ਦਾ ਲੇਵਾ ਸਿੱਖ ਉਹ ਤਾਂ ਗੁਰੂ ਸਾਹਿਬ ਦੇ ਦਰਸ਼ਨ ਦਦਾਰੇ ਕਰਕੇ ਗਦਗਦ ਹੋ ਜਾਂਦਾ ਹੈ। ਅੱਜ ਗੁਰੂ ਦਾ ਹੁਕਮ ਪਹੁੰਚੇ ਤੇ ਕਿੰਨੀ ਵੱਡੀ ਖੁਸ਼ੀ ਹੋਵੇਗੀ। ਸਤਿਗੁਰਾਂ ਨੇ ਸੁਨੇਹੇ ਭੇਜ ਕੇ ਉਚੇਚੇ ਤੌਰ ਤੇ ਅੱਜ ਅਨੰਦਪੁਰ ਸਾਹਿਬ ਸੱਦਿਆ, ਕੀ ਕਾਰਨ ਹੋਵੇਗਾ? ਅੱਜ ਕੀ ਮੇਰੇ ਸਤਿਗੁਰੂ ਸੰਦੇਸ਼ ਦੇਣਾ ਚਾਹੁੰਦੇ ਨੇ? ਇਸ ਵਿਸਾਖੀ ਤੇ ਇੰਨਾ ਉਤਸ਼ਾਹ ਹੈ, ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਕੋਨੇ ਕੋਨੇ ਵਿੱਚੋਂ ਚੱਲ ਕੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚ ਗਈਆਂ ਨੇ। ਇਤਿਹਾਸ ਦੀ ਰਾਏ ਅਨੁਸਾਰ, ਬਹੁਤੇ ਵਿਦਵਾਨਾਂ ਦੀ ਰਾਏ ਅਨੁਸਾਰ, ਲਗਭਗ 80,000 ਦਾ ਇਕੱਠ ਉਸ ਸਮੇਂ ਅੰਦਰ ਜਦੋਂ ਕਿ ਅੱਜ ਵਰਗੇ ਆਵਾਜਾਈ ਦੇ ਸਾਧਨ ਨਹੀਂ, ਘਰਾਂ ਦੇ ਵਿੱਚੋਂ ਕੰਮ ਕਾਰ ਛੱਡਣੇ ਔਰ ਰਸਤੇ ਦਾ ਸਫ਼ਰ ਤੈਅ ਕਰਨਾ, ਜੰਗਲ ਬੀਆ ਬਹਿੰਦਾ ਜਥੇ ਬਣਾ ਕੇ ਸੰਗਤਾਂ ਆਉਂਦੀਆਂ, ਫਿਰ ਵੀ ਇੰਨਾ ਵੱਡਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਸੰਗਤਾਂ ਦਾ ਇਕੱਠ ਤਾਂ ਜ਼ਰੂਰ ਹੈ,
ਪਰ ਉਸੇ ਦੇ ਨਾਲ ਨਾਲ ਮੇਰੇ ਸਤਿਗੁਰੂ ਜੀ ਦਾ ਪ੍ਰਬੰਧ ਵੀ ਉਹਨਾਂ ਉਚੇਰਾ ਤੇ ਉਹਨਾਂ ਵੱਡਾ ਹੈ। ਜਿੰਨੀ ਸੰਗਤ ਆਈ ਹੈ ਨਾ ਉਸੇ ਢੰਗ ਦੇ ਨਾਲ ਆਉਣ ਵਾਲੀ ਸੰਗਤ ਦਾ ਪ੍ਰਬੰਧ ਉਹਨਾਂ ਨੂੰ ਜੀ ਆਇਆ ਕਹਿਣਾ, ਉਹਨਾਂ ਦੇ ਲੰਗਰ ਦਾ ਪ੍ਰਬੰਧ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ, ਜਿਵੇਂ ਅੱਜ ਲੱਖਾਂ ਦੀ ਤਾਦਾਦ ਵਿੱਚ ਸੰਗਤ ਨਗਰ ਕੀਰਤਨ ਵਿੱਚ ਹੈ, ਪ੍ਰਬੰਧ ਵੀ ਉਹਨਾਂ ਉਚੇਰਾ ਤੇ ਉਹਨਾਂ ਵੱਡਾ ਗੁਰੂ ਕੇ ਸਿੱਖਾਂ ਸੇਵਕਾਂ ਦੇ ਵੱਲੋਂ ਕੀਤਾ ਗਿਆ। ਗੁਰਸਿੱਖੋ, ਅੱਜ ਵੈਸਾਖੀ ਦਾ ਦਿਨ ਆ ਗਿਆ, ਜਦੋਂ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਸਜਾਏ ਹੋਏ ਪੰਡਾਲ ਦੇ ਅੰਦਰ ਦੀਵਾਨ ਸਜਾ ਦਿੱਤੇ ਤੇ ਇਲਾਹੀ ਬਾਣੀ ਦਾ ਕੀਰਤਨ ਹੋਣ ਲੱਗਾ, ਹਰ ਇੱਕ ਮਨ ਜੁੜਿਆ ਹੋਇਆ, ਮਨ ਕਰਕੇ, ਤਨ ਕਰਕੇ ਤਾਂ ਆਇਆ ਹੈ ਪਰ ਮਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਬੈਠੇ ਨੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਅੰਦਰ, ਇਲਾਹੀ ਬਾਣੀ ਦੇ ਕੀਰਤਨ ਦਾ ਮਾਣਿਆ ਆਨੰਦ, ਗੁਰਮਤ ਵਿਚਾਰਾਂ ਹੋ ਰਹੀਆਂ ਨੇ, ਪਰ ਮਨ ਵਿੱਚ ਪਲ ਪਲ ਇਸ ਗੱਲ ਦੀ ਉਡੀਕ ਕੇ ਕਦੋਂ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਆ ਰਹੇ ਨੇ ਤੇ ਦਰਸ਼ਨ ਦਾਰੇ ਦੇ ਕੇ ਸਾਡੇ ਵਾਸਤੇ ਕਿਹੜਾ ਪੈਗਾਮ ਦੇ ਰਹੇ ਨੇ। ਪਿਆਰੇ ਗੁਰਸਿੱਖੋ, ਅੱਜ ਮੇਰੇ ਗੁਰਦੇਵ ਯਕ ਲਖ ਇੱਕਦਮ ਆਏ ਨੇ ਸਟੇਜ ਦੇ ਉੱਪਰ, ਸਟੇਜ ਦੇ ਉੱਤੇ ਆਉਂਦਿਆਂ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਲਈ ਸ਼ਮਸ਼ੀਰ ਨੂੰ ਆਕਾਸ਼ ਵਿੱਚ ਲਹਿਰਾਉਂਦਿਆਂ ਹੋਇਆਂ ਸਿੱਖ ਸੰਗਤਾਂ ਵੱਲੇ ਨਿਗਾਹ ਮਾਰ ਕੇ ਤੱਕਿਆ। ਸੰਗਤਾਂ ਦਾ ਆਪ ਮੁਹਾਰੇ ਸਿਰ ਚੁੱਕਿਆ, ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਵਾਜ਼ ਆਈ, ਗੁਰਸਿੱਖੋ ਇੱਕ ਸਿਰ ਦੀ ਲੋੜ ਹੈ, ਆਓ ਤੱਕਿਓ ਜੇ। ਜਦੋਂ ਸਿਰ ਦੀ ਲੋੜ ਵਾਲੀ ਆਵਾਜ਼ ਸੁਣੀ, ਹੈਰਾਨ ਹੋ ਗਈਆਂ ਸੰਗਤਾਂ, ਮੇਰੇ ਦਾਦੇ ਨੇ ਅੱਜ ਕਿਹੜਾ ਸਵਾਲ ਕੀਤਾ, ਅੱਜ ਸਤਿਗੁਰਾਂ ਨੇ ਕਿਸ ਚੀਜ਼ ਦੀ ਮੰਗ ਕੀਤੀ ਹੈ, ਕੀ ਇਹ ਸਾਨੂੰ ਭੁਲੇਖਾ ਤਾਂ ਨੀ ਪਿਆ, ਸੱਚਮੁੱਚ ਹੀ ਸਿਰ ਮੰਗਿਆ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ, ਗੁਰੂ ਕੀ ਸੰਗਤ, ਅੱਜ ਕੋਈ ਐਸਾ ਉੱਠੇ ਹੀ ਉਹਦਾ ਜਿਹੜਾ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਆਪਣਾ ਸੀਸ ਭੇਟਾ ਕਰੇ। ਤੀਸਰੀ ਆਵਾਜ਼ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਇੱਕ ਸਿੱਖ ਉੱਠਿਆ, ਸਤਿਗੁਰਾਂ ਦੇ ਸਾਹਮਣੇ ਅੜ ਕੇ ਸਿਰ ਝੁਕਾਇਆ, ਅਦਬ ਦੇ ਨਾਲ ਬੇਨਤੀ ਕਰਕੇ ਆਖਿਆ, ਦਾਤਾ ਮੁਆਫ ਕਰਨਾ, ਮੈਨੂੰ ਪਹਿਲੇ ਹੀ ਤੁਹਾਡੇ ਬਚਨ ਦੇ ਨਾਲ ਕਮਾਈ ਕਰ ਲੈਣੀ ਚਾਹੀਦੀ ਸੀ, ਆ ਜਾਣਾ ਚਾਹੀਦਾ ਪਰ ਲੇਟ ਹੋ ਗਿਆ, ਖਿਮਾ ਮੰਗਦਾ। ਮੇਰੇ ਸਾਹਿਬ ਨੇ ਪੁੱਛਿਆ, ਕਿੱਥੋਂ ਆਇਆ? ਮਹਾਰਾਜ ਲਾਹੌਰ ਤੋਂ ਆਇਆ। ਸੱਚੇ ਪਾਤਸ਼ਾਹ ਕਹਿੰਦੇ, ਨਾਮ ਕੀ ਹੈ? ਦਾਤਾ ਦੀ, ਦਾਸ ਦਾ ਨਾਮ ਦਇਆ ਰਾਮ ਹੈ। ਸਤਿਗੁਰੂ ਕਹਿਣ ਲੱਗੇ, ਦਇਆ ਉਹ ਵੀ ਲਾਹੌਰ ਤੋਂ? ਜਿਸ ਮਹਿਲ ਦੀ ਨੀਂਹ ਰੱਖਣ ਲੱਗੇ ਆ ਇਹ ਬੜਾ ਮਜ਼ਬੂਤ ਹੋਵੇਗਾ। ਜਿਸ ਲਾਹੌਰ ਦੀ ਬਾਬਤ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਉਸ ਲਾਹੌਰ ਦੇ ਵਿੱਚੋਂ ਚੱਲ ਕੇ ਦਇਆ ਆ ਗਈ। ਮੇਰੇ ਸਤਿਗੁਰੂ ਲੈ ਗਏ, ਫਿਰ ਧੜਦੇ ਨਾਲੋਂ ਵੱਖਰਾ ਹੋਇਆ, ਧੜ ਡਿੱਗਣ ਦੀ ਆਵਾਜ਼ ਆਈ। ਸੰਗਤਾਂ ਦੇ ਮਨ ਵਿੱਚ ਇਸ ਗੱਲ ਦੀ ਹੈਰਾਨੀ ਹੈ, ਬਸ ਅਜੇ ਮਨ ਸੋਚਾਂ ਵਿੱਚ ਪਿਆ ਹੋਇਆ ਸੀ, ਇੰਨੇ ਚਿਰ ਨੂੰ ਗੁਰਦੇਵ ਸਤਿਗੁਰੂ ਆ ਗਏ। ਫਿਰ ਸਟੇਜ ਤੇ ਆਣ ਕੇ ਗੁਰਦੇਵ ਸਤਿਗੁਰੂ ਸਟੇਜ ਦੇ ਉੱਤੇ ਗੁਰਸਿੱਖਾਂ ਨੂੰ ਫਿਰ ਇੱਕ ਵਚਨ ਕਰ ਰਹੇ ਨੇ, ਕੀ ਕਹਿ ਰਹੇ ਨੇ? ਸਰਵਣ ਕਰੋ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ।

0: ਕਰੇ ਜਿਹੜਾ
1: ਮੈਨੂੰ ਲੋੜ ਹੈ ਪਿਆਰੇ ਪੇਕੇ ਉਸ ਦੀ ਤਸੀ ਸਵਾਲੀ ਧਰੇ ਜਿਹੜਾ ਮੈਨੂੰ ਲੋੜ ਹੈ ਪਿਆਰੇ ਸਿੱਖੇ ਉਸ ਦੀ ਪੇ ਦਸੀ ਸਵਾਲੀ।

ਇੱਕ ਵਾਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਭਾਵੇਂ ਇਹ ਰੋਜ਼ਾਨਾ ਲੜੀਵਾਰ ਕਥਾ ਦਾ ਹੁੰਦਾ ਹੈ, ਪਰ ਅੱਜ ਨਗਰ ਕੀਰਤਨ ਵਿੱਚ ਗਏ ਹੋਏ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਤੇ ਬਹੁਤ ਸਾਰੇ ਬੁਲਾਰੇ ਸੱਜਣ, ਇਸ ਕਰਕੇ ਅੱਜ ਸਮੇਂ ਦੀ ਤਬਦੀਲੀ ਹੈ। ਖੁਸ਼ੀ ਹੈ ATN ਚੈਨਲ ਦੇ ਰਾਹੀਂ ਲੱਖਾਂ ਸੰਗਤਾਂ ਆਪਣੇ ਘਰਾਂ ਵਿੱਚ ਬੈਠੀਆਂ ਹੋਈਆਂ ਇਹ ਸਾਰੇ ਸਮਾਗਮ ਦਾ ਆਨੰਦ ਮਾਣਦੀਆਂ ਨੇ। ਖੁਸ਼ੀ ਹੁੰਦੀ ਹੈ ਸੁੰਝੇ ਤੇ ਸਿਆਣੇ ਸਰੋਤੇ ਕੁਝ ਚੰਗੇ ਸੁਝਾਅ ਵੀ ਭੇਜ ਦਿੰਦੇ ਨੇ। ਸਰਦਾਰ ਤਰਲੋਚਨ ਸਿੰਘ ਜੀ ਜਿਨ੍ਹਾਂ ਵੱਲੋਂ ਹੁਣੇ ਫੋਨ ਤੇ ਬਹੁਤ ਅੱਛਾ ਸੁਝਾਅ ਦਿੱਤਾ ਗਿਆ, ਮੈਂ ਧੰਨਵਾਦ ਕਰਦਾ ਐਸੇ ਸਰੋਤਿਆਂ ਦਾ, ਤਾਂ ਕਿ ਇਹ ਗੱਲਾਂ ਸਾਨੂੰ ਸਰੋਤਿਆਂ ਦੇ ਵਿੱਚੋਂ ਮਿਲ ਸਕਦੀਆਂ ਨੇ। ਧੰਨਵਾਦ ਕਰਦਾ, ਵਾਹਿਗੁਰੂ ਕਿਰਪਾ ਕਰੇ ਆਪਣੇ ਦਰ ਕਰਦਾ ਪਿਆਰ ਤੇ ਗੁਰਸਿੱਖੀ ਜੀਵਨ ਦੀ ਦਾਤ ਮੇਰੇ ਸਤਿਗੁਰੂ ਬਖਸ਼ਿਸ਼ ਕਰਨ ਦੀ। ਤਵਜੋ ਦਿਓ ਜੀ। ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਣ ਕੇ ਹੱਥ ਜੋੜ ਕੇ ਖਲੋਣ ਵਾਲਾ ਬੇਨਤੀ ਕਰ ਰਿਹਾ ਸੀ, ਦਾਤਾ ਖਿਮਾ ਚਾਹੁੰਦਾ, ਸਿਰ ਤਾਂ ਮੈਂ ਜਦੋਂ ਤੁਹਾਡੇ ਚਰਨਾਂ ਤੇ ਆਣ ਕੇ ਰੱਖ ਦਿੱਤਾ ਸੀ ਉਦੋਂ ਤੋਂ ਤੁਹਾਡਾ, ਪਰ ਲੇਟ ਹੋ ਗਿਆ, ਤੁਹਾਡੀ ਆਵਾਜ਼ ਸੁਣ ਕੇ ਮੈਂ ਪਹਿਲੀ ਵਾਰੀ ਨਹੀਂ ਆ ਸਕਿਆ, ਹਾਜ਼ਰ ਹੈ ਸੀਸ ਸਾਹਿਬ ਦਾ ਇਹ ਪ੍ਰਵਾਨ ਕਰ ਲਓ। ਮੇਰੇ ਸਾਹਿਬ ਕਹਿੰਦੇ ਕਿੱਥੋਂ ਆਇਆ? ਸੱਚੇ ਪਾਤਸ਼ਾਹ ਦਿੱਲੀ ਤੋਂ ਆਇਆ। ਦਾਤਾਰ ਕਹਿੰਦੇ ਨਾਮ ਕੀ ਹੈ? ਮਹਾਰਾਜ ਨਾਮ ਧਰਮ ਚੰਦ ਹੈ। ਸਤਿਗੁਰੂ ਕਹਿਣ ਲੱਗੇ ਧਰਮ, ਉਹ ਵੀ ਦਿੱਲੀ ਤੋਂ? ਜਿਸ ਦਿੱਲੀ ਦੇ ਅੰਦਰ ਪੀਰਾਂ ਫਕੀਰਾਂ ਦੇ ਉੱਤੇ ਬੜਾ ਜ਼ੁਲਮ ਹੋਇਆ, ਸਰਮੱਦ ਵਰਗੇ ਫਕੀਰ ਨੂੰ ਚੀਰ ਦਿੱਤਾ ਗਿਆ, ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਦਿਨ ਦਿਹਾੜੇ ਦੁਨੀਆਂ ਖਲਕਤ ਦੇ ਵਹਿੰਦਿਆਂ ਹੋਇਆ ਜ਼ੁਲਮ ਦੀ ਤਲਵਾਰ ਚੱਲੀ, ਜਿੱਥੇ ਦਇਆ ਨਾਮ ਦੀ ਧਰਮ ਨਾਮ ਦੀ ਚੀਜ਼ ਕੋਈ ਨਹੀਂ, ਉੱਥੋਂ ਧਰਮ ਚੱਲ ਕੇ ਆ ਗਿਆ। ਮੇਰੇ ਸਾਹਿਬ ਕਹਿੰਦੇ ਬੜਾ ਪ੍ਰਫੁੱਲਤ ਹੋਵੇਗਾ ਇਹ ਪੰਥ। ਸਾਹਿਬ ਸੱਚੇ ਪਾਤਸ਼ਾਹ ਇਹ ਕੁਝ ਕਹਿੰਦੇ ਹੋਏ ਲੈ ਗਏ, ਇਸ ਦੇ ਵੀ ਧੜ ਦੇ ਨਾਲ ਸੀਸ ਵੱਖਰਾ ਹੋ ਗਿਆ, ਧੜ ਡਿੱਗਣ ਦੀ ਆਵਾਜ਼ ਆਈ। ਕਮਜ਼ੋਰ ਦਿਲ ਜਿਹੜੇ ਇਸ ਗੱਲ ਨੂੰ ਸਾਹ ਨੱਪ ਕੇ ਵੇਖ ਰਹੇ ਸਨ, ਉੱਚੀ ਸਾਹ ਲੈਣਾ ਵੀ ਜਿਹਨਾਂ ਵਾਸਤੇ ਮੁਸ਼ਕਲ ਸੀ, ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਸਟੇਜ ਤੋਂ ਰਤਕ ਜਨਾ ਲਾਂਭੇ ਹੋਏ, ਪਿਆਰੇ ਗੁਰਸਿੱਖੋ, ਇਹਨਾਂ ਨੇ ਪੰਡਾਲ ਵਿੱਚੋਂ ਖਿਸਕਣਾ ਸ਼ੁਰੂ ਕਰ ਦਿੱਤਾ, ਦੌੜਨਾ ਸ਼ੁਰੂ ਕਰ ਦਿੱਤਾ, ਇੱਕ ਦੂਜੇ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਨੇ। ਕਹਿੰਦੇ ਅੱਜ ਪਤਾ ਨੀ ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਨੂੰ ਕੀ ਹੋ ਗਿਆ, ਉਹ ਜਿੱਥੇ ਇੰਨਾ ਪਿਆਰ ਕਰਦੇ ਨੇ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ, ਅੱਜ ਪਤਾ ਨੀ ਦਇਆ ਕਿੱਧਰ ਖੰਭ ਲਾ ਕੇ ਉੱਡ ਗਈ ਹੈ, ਉਹ ਆਪਣੇ ਸਿੱਖਾਂ ਦੇ ਸਿਰ ਧੜਦੇ ਨਾਲ ਉਹ ਵੱਖਰੇ ਕਰਨ ਲੱਗ ਪਏ ਨੇ। ਆਪ ਸੱਦ ਕੇ ਹੈਰਾਨਤਾ ਵਾਲੀ ਗੱਲ ਹੈ, ਇਹਦੇ ਵਿੱਚ ਗੱਲ ਕੋਈ ਨਾ ਕੋਈ ਜ਼ਰੂਰ ਹੈ, ਕਸਰ ਤਾਂ ਕੋਈ ਨਾ ਕੋਈ ਜ਼ਰੂਰ ਹੈ। ਪੰਡਾਲ ਦੇ ਵਿੱਚੋਂ ਨਿਕਲ ਤੁਰੇ, ਦੋ ਤੇ ਚਲੇ ਗਏ ਨੇ, ਹੁਣ ਜੇ ਤੀਸਰੀ ਵਾਰ ਆ ਗਏ ਤੇ ਕੀ ਯਕੀਨ ਨਾਲ ਕਿਹਾ ਜਾ ਸਕਦਾ ਕਿ ਉਹ ਸਿਰ ਦੀ ਮੰਗ ਕਰਨਗੇ ਜਾਂ ਨਹੀਂ ਕਰਨਗੇ, ਇਹ ਕੁਝ ਦਾਅਵੇ ਦੇ ਨਾਲ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਖਿਸਕ ਹੈ, ਕਈਆਂ ਦੇ ਮਨ ਵਿੱਚ ਅਜੇ ਭਾਵਨਾ ਤੇ ਸ਼ਰਧਾ ਟਿਕੀ ਹੋਈ, ਉਹਨਾਂ ਆਖਿਆ ਨਹੀਂ ਐਸਾ ਕੁਝ ਨਹੀਂ ਹੋ ਸਕਦਾ, ਕੋਈ ਗੱਲ ਨਹੀਂ, ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਚੋਜ ਨੂੰ ਅਦਬ ਦੇ ਨਾਲ ਸਤਿਕਾਰ ਦੇ ਨਾਲ ਵੇਖਣਾ ਚਾਹੀਦਾ। ਜੋ ਗੁਰੂ ਕਰਦਾ ਉਹ ਚੰਗਾ ਕਰਦਾ, ਪਰ ਇੰਨੀ ਗੱਲ ਤਾਂ ਉਹੀ ਹਿਰਦੇ ਵਿੱਚ ਪੱਕੇ ਤੌਰ ਤੇ ਕਹਿ ਸਕੇਗਾ ਨਾ ਪ੍ਰਤੱਖਤਾ ਦੇ ਨਾਲ, ਜਿਹਦਾ ਵਿਸ਼ਵਾਸ ਆਪਣੇ ਗੁਰੂ ਦੇ ਉੱਤੇ ਹੈ, ਜਿਹਦਾ ਡੋਲਦਾ ਨਹੀਂ, ਜਿਹੜਾ ਥਿੜਕਦਾ ਨਹੀਂ, ਉਹੀ ਯਕੀਨ ਕਰਕੇ ਫਿਰ ਗੁਰੂ ਦੇ ਸਨਮੁਖ ਬੈਠਾ ਰਹੇਗਾ ਨਾ। ਪਰ ਵੇਖਿਆ ਜਾ ਸਕਦਾ ਸੰਸਾਰ ਦੇ ਅੰਦਰ ਬਹੁਤਾਤ ਵਿੱਚ ਬਹੁਤੀ ਭੀੜ ਮੰਨਣ ਵਾਲਿਆਂ ਦੀ, ਪਰ ਫਿਰ ਟਿਕਿਆ ਰਹਿਣ ਵਾਲੇ ਤੇ ਕੋਈ ਕੋਈ ਹੈ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਨਿਸ਼ਚਾ ਰੱਖਣ ਵਾਲੇ, ਇਹ ਗੱਲ ਨਹੀਂ ਇਹ ਖਤਮ ਨੇ, ਲੱਖਾਂ ਦੀ ਤਾਦਾਦ ਵਿੱਚ ਗੁਰੂ ਦੇ ਚਰਨਾਂ ਤੇ ਭਰੋਸਾ ਰੱਖਣ ਵਾਲੇ ਗੁਰਸਿੱਖ ਜਿਹੜੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਸਿੱਖੀ ਟਿਕੀ ਹੋਈ ਹੈ। ਪਰ ਯਾਦ ਰੱਖਿਓ, ਇਸ ਸੰਸਾਰ ਵਿੱਚ ਛਿੜਕਣ ਵਾਲੇ ਵੀ ਬੜੇ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਜਾਂਦਿਆਂ ਜਾਂਦਿਆਂ ਕਿਸੇ ਦੂਜੇ ਥਾਂ ਵੀ ਸਿਰ ਨਵਾ ਦਿੱਤਾ ਖੌਰੇ, ਜੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਇਆ ਸਾਡੀ ਅਰਦਾਸ ਨਾ ਪੂਰੀ ਹੋਈ ਤੇ ਇੱਥੇ ਮੱਥਾ ਟੇਕ ਚੱਲਦੇ ਹਾਂ, ਇੱਥੇ ਵੀ ਕੋਈ ਸੁਖਣਾ ਸੁੱਖ ਚੱਲਦੇ ਹਾਂ, ਇੱਥੇ ਵੀ ਕਿਤੇ ਝੰਡੀ ਆਣ ਕੇ ਚੜਾ ਦੇਵਾਂਗੇ, ਨਹੀਂ ਪਿਆਰੇ ਗੁਰਸਿੱਖੋ, ਉਹ ਜਿਹਦਾ ਨਿਸ਼ਚਾ ਇੱਕ ਦੇ ਉੱਤੇ ਆ ਜਾਏ, ਇੱਕੋ ਦਾਤਾ ਸੇਵੀਏ ਹਰ ਇੱਕ ਤੇ ਆਈਏ, ਉਹ ਜਿਸ ਗੁਰੂ ਦੇ ਲੜ ਲੱਗਿਆ ਗੁਰਸਿੱਖਾ, ਇਹਦੇ ਨਾਲੋਂ ਵੱਡਾ ਸੰਸਾਰ ਦੇ ਅੰਦਰ ਗੁਰੂ ਕਿਹੜਾ ਹੋ ਸਕਦਾ ਹੈ? ਉਹ ਕਿਸੇ ਦਾ 100 ਦਾ, ਕਿਸੇ ਦਾ 1000 ਦਾ, ਕਿਸੇ ਦਾ ਲੱਖਾਂ ਦਾ, ਪਰ ਪਿਆਰੇ ਗੁਰਸਿੱਖੋ ਸਾਡਾ ਗੁਰੂ ਜਿਹਦੀ ਕੀਮਤ ਕੋਈ ਨਹੀਂ, ਕੀਮਤ ਨਹੀਂ ਕੋਈ ਪਾ ਸਕਦਾ, ਐਸੇ ਦੇ ਗੁਰੂ ਦੇ ਚਰਨਾਂ ਦੇ ਸੀਸ ਝੁਕਾ ਕੇ ਫਿਰ ਸਾਡਾ ਕਿਤੇ ਵਿਸ਼ਵਾਸ ਵੱਧਦਾ ਹੈ, ਫਿਰ ਕਿਸ ਗੱਲ ਦੀ ਕਮੀ ਰਹਿ ਜਾਏਗੀ? ਬਹੁਤ ਸਾਰੇ ਉੱਠ ਭਜੇ, ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ, ਪਰ ਕੁਝ ਕਮਜ਼ੋਰ ਤੇ ਆਚਰਨਹੀਨ ਹੋ ਚੁੱਕੇ ਮਸੰਦ,
ਪਿਆਰੇ ਗੁਰੂ ਸਿੱਖੋ ਬੇਨਤੀ ਕਰ ਜਾਣਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 22 ਮੰਦੀਆਂ 22 ਪ੍ਰਚਾਰਕ ਥਾਪੇ, ਕਾਹਦੇ ਵਾਸਤੇ? ਸਿੱਖੀ ਦੇ ਪ੍ਰਚਾਰ ਵਾਸਤੇ, ਤਾਂ ਕਿ ਦੂਰ ਦੁਰੇਡੇ ਤੱਕ ਜਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਜਿਹੜੀ ਸੰਗਤ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਉਹਨਾਂ ਤੱਕ ਪਹੁੰਚਾਇਆ ਜਾ ਸਕੇ, ਸੱਚ ਦੀ ਆਵਾਜ਼ ਬੁਲੰਦ ਹੋਵੇ, ਹਿਰਦੇ ਨਿਰਭੈ ਹੋ ਜਾਣ, ਵੈਰ ਵਿਰੋਧ ਤੇ ਈਰਖਾ ਤੋਂ ਐਨ ਬਿਲਕੁਲ ਸਾਫ਼ ਹੋ ਕੇ ਗੁਰੂ ਦੇ ਪਿਆਰ ਭਰੀ ਅੰਮ੍ਰਿਤ ਰੂਪੀ ਵਸਤੂ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਆਇਆ, ਪਾਵਨ ਦਰਬਾਰ ਹਰਿਮੰਦਰ ਸਾਹਿਬ ਦੇ ਜਿੱਥੇ ਦਰਸ਼ਨ ਕਰਦੇ ਆ, ਜੇ ਸਰੋਵਰ ਸਾਹਿਬ ਵਿੱਚ ਜਾ ਕੇ ਸਿੱਖ ਇਸ਼ਨਾਨ ਕਰਦਾ, ਗੁਰਸਿੱਖੋ ਇਹ ਸੇਵਾਵਾਂ ਆਰੰਭ ਹੋਈਆਂ ਗੁਰੂ ਘਰ ਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਸੰਦ ਥਾਪੇ, ਜਿਹੜੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਗੁਰਸਿੱਖ, ਉਹਨਾਂ ਨੂੰ ਜਾ ਕੇ ਇੱਕ ਤਾਂ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਬਖਸ਼ਣ, ਗੁਰਬਾਣੀ ਰਾਹੀਂ ਉਹਨਾਂ ਨੂੰ ਸੱਚ ਦੀ ਦ੍ਰਿੜਤਾ ਕਰਵਾਉਣ, ਤੇ ਦੂਜੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਹਰ ਸਿੱਖ ਸੰਗਤਾਂ ਗੁਰੂ ਘਰ ਵਾਸਤੇ ਕੁਝ ਨਾ ਕੁਝ ਧਨ ਆਪਣੀ ਕਿਰਤ ਕਮਾਈ ਵਿੱਚੋਂ ਮਾਇਆ ਅਰਪਣ ਕਰਨਗੀਆਂ, ਤਾਂ ਕਿ ਉਹ ਭਲੇ ਕੰਮ ਵਾਸਤੇ, ਗੁਰੂ ਘਰਾਂ ਦੀ ਉਸਾਰੀ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ, ਕਿਸੇ ਉੱਤੇ ਮੁਸ਼ਕਲ ਬਣਦੀ ਏ ਉਹਦਾ ਸਾਥ ਦੇਣ ਵਾਸਤੇ, ਜਿਹਦੇ ਕੋਲ ਨਹੀਂ, ਜਿਹਨੂੰ ਥੋੜੇ ਇਸ ਗੱਲ ਦੀ, ਗੁਰੂ ਨਾਨਕ ਦਾ ਘਰ ਉਹਦੀ ਵੀ ਬਾਂਹ ਫੜਦਾ, ਉਹ ਤਨ ਕਰਕੇ ਵੀ ਤੇ ਮਨ ਕਰਕੇ ਤੇ ਧਨ ਕਰਕੇ ਵੀ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਵੱਡੀ ਰਹਿਮਤ ਹੈ। ਪਿਆਰੇ ਗੁਰਸਿੱਖੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੀ ਸਮੇਂ ਦੂਰ ਦੁਰੇਡੇ ਤੋਂ ਇਹ ਮਸੰਦ, ਪਿਆਰੇ ਗੁਰਸਿੱਖੋ, ਕਾਰ ਭੇਟਾ ਲਿਆ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਕਰਦੇ ਰਹੇ। ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਇੱਕੇ ਥਾਵੇਂ ਟਿਕ ਗਈ ਛੋਟੀ ਬੰਸ਼ ਦੇ ਅੰਦਰ, ਉਧਰ ਐਂ ਕਹਿ ਲਈਏ ਮਸੰਦ ਪ੍ਰਥਾ ਦੇ ਟਿਕੇ ਹੋਏ ਮਸੰਦ, ਉਹ ਵੀ ਅੱਗੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਘਰਾਂ ਦੇ ਵਿੱਚ ਹੀ ਇਹ ਮਸੰਦ ਪ੍ਰਥਾ ਟਿੱਕੀ ਆ ਰਹੀ ਹੈ। ਸੰਗਤ ਦਾ ਬਹੁਤ ਸਾਰਾ ਧਨ, ਸੰਗਤ ਵੱਲੋਂ ਆਉਣ ਵਾਲੀ ਮਾਇਆ, ਫਿਰ ਕਈਆਂ ਦੇ ਹਿਰਦੇ ਦੇ ਅੰਦਰ ਆਈ ਘਾਟ ਆਪਣੇ ਸੁੱਖ ਤੇ ਐਸੋ ਇੱਜ਼ਤ ਵਾਸਤੇ ਵਰਤੀ ਜਾਣ ਲੱਗੀ। ਯਾਦ ਰੱਖੋ, ਗੁਰੂ ਦੇ ਘਰ ਦਾ ਧਨ, ਉਹ ਗੁਰੂ ਨਾਨਕ ਦੇ ਘਰ ਦਾ ਪੈਸਾ, ਜਿੱਥੇ ਖਰਚਿਆ ਜਾਏਗਾ ਬੇਲੋੜਾ, ਦਗੇ ਛਲ ਫਰੇਬ ਦੇ ਨਾਲ, ਉਹ ਤੇ ਗੁਰਸਿੱਖੋ ਜ਼ਹਿਰ ਦੇ ਬਰਾਬਰ ਹੈ। ਗੁਰੂ ਘਰ ਦਾ ਧਨ, ਗੁਰੂ ਘਰ ਦਾ ਪੈਸਾ ਆਪਣੇ ਘਰ ਵਾਸਤੇ ਵਰਤਣਾ ਜ਼ਹਿਰ ਦੇ ਬਰਾਬਰ ਹੈ। ਇਹ ਖਾਧਾ ਹੋਇਆ ਗੁਰੂ ਘਰ ਦਾ ਧਨ ਆ ਚਰਨ ਨੂੰ ਨੀਵੇਂ ਪਾਸੇ ਲੈ ਗਿਆ, ਕਈ ਬਸੰਤ ਤਾਂ ਮੂੰਹ ਜ਼ੋਰ ਵੀ ਹੋ ਗਏ, ਐਸਾ ਇਤਿਹਾਸ ਦੇ ਅੰਦਰ ਆਉਂਦਾ। ਫਿਰ ਸਮਾਂ ਆਇਆ ਸੀ ਜਦੋਂ ਰਾਮ ਰਾਏ ਨੂੰ ਮਸੰਦਾਂ ਨੇ ਜਿਉਂਦਿਆਂ ਨੂੰ ਸੜ ਦਿੱਤਾ ਸੀ। ਪਿਆਰੇ ਗੁਰਸਿੱਖੋ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੀਬੀ ਪੰਜਾਬ ਕੌਰ ਦੀ ਬੇਨਤੀ ਨੂੰ ਮੰਨ ਕੇ ਫਿਰ ਉਹਨਾਂ ਮਸੰਦਾਂ ਦੀ ਸੁਧਾਈ ਕੀਤੀ। ਫਿਰ ਜਿਹੜੇ ਇਹੋ ਜਿਹੇ ਆਚਰਨਹੀਣ ਸਨ ਉਹਨਾਂ ਨੂੰ ਸੋਧਾ ਲਾਇਆ ਗਿਆ ਤੇ ਤਬ ਦੇ ਤੇਲ ਦੇ ਕੜਾਹਾਂ ਦੇ ਵਿੱਚ ਸੁੱਟਿਆ ਗਿਆ, ਜਿਨ੍ਹਾਂ ਦਾ ਆਚਰਨ ਬੜਾ ਨੀਵਾਂ, ਦੁਨੀਆਂ ਨੂੰ ਵਰ ਤੇ ਸਰਾਫਾਂ ਦੇ ਨਾਲ ਡਰਾ ਧਮਕਾ ਕੇ ਹਮੇਸ਼ਾ ਉਹਨਾਂ ਨੂੰ ਆਪਣੇ ਕਦਮਾਂ ਤੇ ਚੁਕਾਈ ਰੱਖਣਾ। ਖੈਰ, ਇਹ ਮਸੰਦ ਜਿਹੜੇ ਸੰਗਤ ਨੂੰ ਦੂਰੋਂ ਦੂਰੋਂ ਲਿਆਏ ਨੇ, ਅੱਜ ਇਹਨਾਂ ਦਾ ਹਿਰਦਾ ਡੋਲਿਆ ਕਿ ਉਹ ਆਚਰਨ ਉੱਚਾ ਨਹੀਂ ਰਹਿ ਗਿਆ, ਦੌੜ ਪਏ ਪਹੁੰਚੇ ਨੇ ਮਹੱਲਾ ਦੇ ਅੰਦਰ, ਮਾਤਾ ਗੁਜਰੀ ਜੀ ਦੇ ਕੋਲ ਦਾੜ ਕਰਦੇ ਚਰਨਾਂ ਤੇ ਜਾ ਪਏ, ਮਾਤਾ ਜੀ ਕਿਰਪਾ ਕਰ ਲੋ, ਬਚਾ ਲੋ, ਨਹੀਂ ਤੇ ਅੱਜ ਅਨਰਥ ਹੋ ਗਿਆ ਜੇ। ਮਾਤਾ ਜੀ ਕਹਿੰਦੇ, ਮਸੰਦੋ ਕਿਹੜੀ ਗੱਲੋਂ ਘਬਰਾ ਗਏ ਹੋ, ਕੀ ਹੋਇਆ, ਕਾਹਦੇ ਤੋਂ ਡਰੇ ਹੋਏ ਹੋ, ਰੰਗ ਤੁਹਾਡੇ ਪੀਲੇ ਪਏ ਹੋਏ ਨੇ, ਸ਼ਬਦ ਤੁਹਾਡੇ ਕੋਲੋਂ ਕੋਈ ਸਾਫ਼ ਕਿਹਾ ਨਹੀਂ ਜਾਂਦਾ, ਕਾਰਨ ਕੀ ਹੋ ਗਿਆ? ਦੌੜ ਕੇ ਗਏ ਮਸੰਦ ਮਾਤਾ ਜੀ ਦੇ ਕੋਲ, ਜੋ ਬੇਨਤੀ ਕਰਦੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਕਿਉਂ ਕਹਿ

ਇੱਕ ਵਾਰ ਸਾਰੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਓ ਤੇ ਗੱਜ ਕੇ ਸਰਬੱਤ ਦਾ ਭਲਾ ਮੰਗ ਕੇ ਕਹਿ ਦਿਓ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਾਤਾ ਜੀ ਦੇ ਕੋਲ ਜਾ ਕੇ ਇਹਨਾਂ ਮਸੰਦਾਂ ਨੇ ਹਾਲ ਪਾਰਿਆ ਕੀਤੀ, ਮਾਤਾ ਜੀ ਅਨਰਥ ਹੋ ਗਿਆ। ਜਿਸ ਗੁਰੂ ਦੇ ਉੱਤੇ ਸੰਗਤਾਂ ਬੜਾ ਫਖਰ ਤੇ ਮਾਣ ਕਰਦੀਆਂ ਸਨ, ਇੰਨਾ ਪਿਆਰ ਸੀ। ਅੱਜ ਕਲਗੀਧਰ ਦਾ ਤਾਰ ਆਪਣੇ ਗੁਰਸਿੱਖਾਂ ਨੂੰ ਆਪਣੇ ਹੱਥ ਵਿੱਚ ਲਈ ਤਲਵਾਰ ਦੇ ਨਾਲ ਹੀ ਉਹਨਾਂ ਦੇ ਸਿਰ ਕਲਮ ਕਰਨ ਲੱਗ ਪਏ ਨੇ। ਮਾਤਾ ਜੀ, ਮੁਗਲ ਫੌਜਾਂ ਦੇ ਨਾਲ ਜੰਗ ਯੁੱਧ ਰਚੇ ਗਏ, ਪਹਾੜੀ ਫੌਜਾਂ ਦੇ ਨਾਲ ਦੁਸ਼ਮਣੀ।

ਜਦੋਂ ਅਸੀਂ ਦੇਖਦੇ ਸੀ ਸਤਿਗੁਰੂ ਬੜੇ ਗੰਭੀਰਤਾ ਵਿੱਚ ਰਹਿੰਦੇ ਸਨ, ਅੱਜ ਇਹੋ ਪ੍ਰਤੀਤ ਹੁੰਦਾ ਹੈ ਸ਼ਾਇਦ ਕੁਝ ਹੋ ਗਿਆ, ਇਸ ਕਰਕੇ ਛੇਤੀ ਤੋਂ ਛੇਤੀ ਹੋਵੇ ਤੇ ਤੁਹਾਡੇ ਪੋਤਰੇ ਨੂੰ ਗੁਰਤਾ ਗੱਦੀ ਤੇ ਬਿਠਾ ਦੇਣਾ ਚਾਹੀਦਾ। ਮੇਰੇ ਸਾਹਿਬ ਮਾਤਾ ਜੀ ਮਾਤਾ ਗੁਜਰ ਕੌਰ ਜੀ ਕਹਿੰਦੇ, ਮਸੰਦੋ ਖਾਮੋਸ਼ ਹੋ ਜਾਓ, ਗੁਰੂ ਮਨੁੱਖਤਾ ਦਾ ਨਿੱਘਾ ਪਿਆਰ ਹੈ, ਉਹਦੇ ਮਨ ਅੰਦਰ ਵੱਡਿਆਂ ਲਈ ਸਤਿਕਾਰ ਹੈ, ਪਤਨੀ ਲਈ ਪਿਆਰ ਹੈ, ਸਾਥੀਆਂ ਲਈ ਵਫਾ ਹੈ, ਉਹ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲਾ ਗੁਰੂ ਹੈ। ਜਿਸ ਅੰਦਰ ਗੁਰੂ ਨਾਨਕ ਦੀ ਜੋਤ ਜਗ ਰਹੀ ਹੈ ਨਾ, ਉਹ ਬਿਲਕੁਲ ਜੋ ਕੁਝ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਕਰ ਰਹੇ ਨੇ, ਪਰ ਤੁਹਾਡੀ ਅਕਲ ਵਿੱਚ ਫਰਕ ਪੈ ਗਿਆ, ਆਪਣਾ ਆਪ ਸੰਭਲੋ, ਜਾਓ ਜਾ ਕੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੋਜ ਨੂੰ ਵੇਖੋ। ਤਾਂ ਦੂਜੇ ਪਾਸੇ ਧਿਆਨ ਮਾਰੀਏ, ਮਸੰਦ ਤਾਂ ਪਹੁੰਚੇ ਮਾਤਾ ਜੀ ਦੇ ਕੋਲ ਤਰਲੇ ਲੈ ਕੇ, ਮਾਤਾ ਜੀ ਦੇ ਪਾਸੋਂ ਵੀ ਇਹ ਕੋਰਾ ਤੇ ਖਰਾ ਜਵਾਬ ਸੁਣ ਕੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲੇ ਮੁੜ ਤਾਂ ਪਏ, ਪਰ ਦਿਲ ਧੀਰਜ ਨਹੀਂ ਬਣਦਾ, ਸੋਚਾਂ ਦੇ ਸਾਗਰ ਗਮਾਂ ਦੀ ਗਹਿਰਾਈ ਦੇ ਅੰਦਰ ਤੁਰੇ ਜਾਂਦੇ ਨੇ। ਇੱਧਰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰਮ ਚੰਦ ਤੋਂ ਬਾਅਦ ਫਿਰ ਸਟੇਜ ਤੇ ਆਣ ਕੇ ਆਵਾਜ਼ ਦਿੰਦੇ ਨੇ, ਅਜੇ ਹੋਰ ਸਿਰ ਦੀ ਲੋੜ ਹੈ। ਫਿਰ ਆ ਗਿਆ ਇੱਕ ਗੁਰਸਿੱਖ ਜਿਹੜਾ ਗੁਜਰਾਤ ਤੋਂ ਚੱਲ ਕੇ ਆਇਆ ਸੀ ਸੰਗਤ ਦੇ ਨਾਲ ਦੁਆਰਕਾ ਦੀ ਧਰਤੀ ਤੋਂ, ਜਿਸ ਦਾ ਨਾਮ ਮੋਕਮਦਾਸ ਹੈ। ਇਹਨੇ ਵੀ ਆਣ ਕੇ ਹੱਥ ਜੋੜ ਕੇ ਤੀਹ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਕਰ ਦਿੱਤਾ, ਉਸੇ ਢੰਗ ਦੇ ਨਾਲ ਸਿਰ ਪ੍ਰਵਾਨ ਕਰ ਲਿਆ ਗਿਆ। ਮਹਾਰਾਜ ਫਿਰ ਆਏ, ਕਹਿੰਦੇ ਅਜੇ ਹੋਰ ਲੋੜ ਹੈ। ਪਿਆਰੇ ਗੁਰਸਿੱਖੋ, ਫਿਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਨ ਵਾਲਾ ਜਿਹੜੇ ਕੋਈ ਵਿਰਲੇ ਟਾਵੇਂ ਬੈਠੇ ਵੀ ਰਹਿ ਗਏ ਸਨ, ਉਹਨਾਂ ਦੇ ਮਨ ਦਾ ਖਿਆਲ ਸੀ ਵੀ ਹੁਣ ਕੌਣ ਉੱਠੇਗਾ, ਨਹੀਂ ਕੋਈ ਉੱਠ ਸਕਦਾ। ਉਹ ਜਿਹਨੇ ਆਪਣੀਆਂ ਅੱਖਾਂ ਦੇ ਨਾਲ ਵੇਖ ਲਿਆ ਹੋਵੇ, ਤਿੰਨ ਪਹਿਲਾਂ ਗਏ ਵਾਪਸ ਨਹੀਂ ਮੁੜੇ, ਤੇ ਜਿਹੜਾ ਹੁਣ ਜਾਏਗਾ ਉਹ ਕਿਹੜਾ ਮੁੜ ਆਏਗਾ। ਇਸ ਕਰਕੇ ਹੁਣ ਕਿਸੇ ਨੇ ਉੱਠਣ ਦੀ ਹਿੰਮਤ ਨਹੀਂ ਕਰਨੀ, ਦਲੇਰੀ ਨਹੀਂ ਕਰਨੀ। ਪਰ ਪਿਆਰੇ ਗੁਰਸਿੱਖੋ, ਅਚੰਭਾ ਵਰਤਿਆ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਇੱਕ ਸਿੱਖ ਖਲੋ ਗਿਆ, ਜਿਸ ਸਿੱਖ ਦਾ ਨਾਮ ਹਿੰਮਤ ਰਾਏ ਹੈ, ਉੜੀਸਾ ਦੀ ਧਰਤੀ ਤੋਂ ਚੱਲ ਕੇ ਆਇਆ। ਪਿਆਰੇ ਗੁਰਸਿੱਖੋ, ਇਸ ਹਿੰਮਤ ਰਾਏ ਦੀ ਬਾਬਤ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਨੂੰ ਜਾ ਰਹੇ ਨੇ, ਜਦੋਂ ਔਰੰਗਜ਼ੇਬ ਪਾਤਸ਼ਾਹ ਨੇ ਸਤਿਗੁਰਾਂ ਨੂੰ ਸੱਦ ਭੇਜਿਆ, ਮੇਰੇ ਸਤਿਗੁਰੂ ਤਾਂ ਭਾਵੇਂ ਨਹੀਂ ਸਨ ਜਾਣਾ ਚਾਹੁੰਦੇ, ਮੈਂ ਮਲੇਸ਼ ਕਹੋ ਦਰਸ਼ਨ ਦੇ ਹੋ, ਪਰ ਰਾਜਾ ਜੈ ਸਿੰਘ ਨੇ ਮਿੰਨਤਾਂ ਕਰਕੇ ਆਖਿਆ, ਲਾਲ ਚੰਦ ਪੰਡਿਤ ਜਿਸ ਨੂੰ ਆਪਣੀ ਵਿਦਿਆ ਤੇ ਬੜਾ ਵੱਡਾ ਮਾਣ ਹੈ, ਹੰਕਾਰ ਹੈ, ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਤੱਕਿਆ, ਹੱਸ ਪਿਆ, ਕਹਿਣ ਲੱਗਾ ਛੋਟੀ ਉਮਰ ਤੇ ਨਾਮ ਰਖਵਾਇਆ ਹਰਿਕ੍ਰਿਸ਼ਨ ਸਾਹਿਬ, ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਰਚੀ ਹੈ, ਉਹਨਾਂ ਦਾ ਨਾਂ ਕ੍ਰਿਸ਼ਨ ਜੀ ਹੈ, ਤੇ ਇਹਨਾਂ ਨੇ ਹਰਿਕ੍ਰਿਸ਼ਨ ਨਾਂ ਭਗਵਾਨ ਕ੍ਰਿਸ਼ਨ ਨਾਲੋਂ ਵੀ ਵੱਡਾ ਰੱਖ ਲਿਆ, ਤੇ ਗੀਤਾ ਦੇ 6 ਸਲੋਕਾਂ ਦੀ ਗੱਲ ਕਰੀਏ ਤੇ ਇੱਕ ਸਲੋਕ ਦਾ ਵੀ ਅਰਥ ਨਹੀਂ ਇਹਨਾਂ ਕੋਲੋਂ ਕੀਤਾ ਜਾਣਾ। ਗੁਰੂ ਦਾ ਘਰ ਹੈ ਐਸੇ ਹੋਮੇ ਦਾ ਤਾਪ ਜੀ ਨੂੰ ਚੜਿਆ ਹੋਵੇ, ਨਾ ਜੀ ਸੱਚ ਦਾ ਪ੍ਰਕਾਸ਼ ਕਰਵਾ ਦਿੰਦੇ ਨੇ। ਇਹ ਜਮਾਂ ਅਗੇਰੇ ਆਪਣੇ ਨਿਯਤ ਕੀਤੇ ਮਿੱਥੇ ਇਤਿਹਾਸ ਵੱਲੇ, ਜੋ ਮੇਰਾ ਟਾਰਗੇਟ ਹੈ ਉਸ ਵੱਲੇ ਵਧਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਕਹੀ, ਲਾਲ ਚੰਦ ਜਿਹੜੀ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਉਹਦੇ ਸਲੋਕਾਂ ਦੀ ਅਰਥਾਂ ਦੀ ਗੱਲ ਕਰਦਾ, ਹੋ ਸਕਦਾ ਫਿਰ ਤੇਰੇ ਮਨ ਵਿੱਚ ਆ ਜਾਏ ਤੇ ਗੁਰੂ ਘਰ ਦੇ ਵਿੱਚ ਰਹੇ ਨੇ, ਇਹਨਾਂ ਨੇ ਵਿਦਿਆ ਬੜੀ ਹਾਸਲ ਕੀਤੀ ਹੈ, ਇਹ ਤੇ ਤੂੰ ਕੋਈ ਵੀ ਬੰਦਾ ਫੜ ਕੇ ਲੈ ਆ ਉਹ ਅਰਥ ਕਰਦਾ ਹੈਗਾ। ਬੜਾ ਖੁਸ਼ ਹੋਇਆ, ਕਹਿੰਦਾ ਕਿੱਡਾ ਭੋਲਾ ਗੁਰੂ ਹੈ ਸਿੱਖਾਂ ਦਾ, ਉਹ ਫਿਰ ਵੀ ਮੈਨੂੰ ਕਹਿ ਦਿੱਤਾ ਹੈ ਕਿ ਜਿਹੜਾ ਮਰਜ਼ੀ ਬੰਦਾ ਲਾਇਆ ਉਹ ਅਰਥ ਕਰਦੇਗਾ, ਭਲਾ ਅਰਥ ਕਰਨੇ ਕੋਈ ਸੁਖਾਲੀ ਗੱਲ ਹੈ। ਤੁਰ ਪਿਆ, ਕਹਿੰਦੇ ਉਸ ਵਿਅਕਤੀ ਨੂੰ ਇਹਨੇ ਲੱਭ ਕੇ ਲਿਆਂਦਾ ਜਿਹੜਾ ਕੰਨਾਂ ਤੋਂ ਬਹਿਰਾ ਸੁਣ ਨਹੀਂ ਸਕਦਾ, ਜ਼ੁਬਾਨ ਤੋਂ ਗੂੰਗਾ ਬੋਲ ਨਹੀਂ ਸਕਦਾ, ਜਿਸ ਦਾ ਨਾਮ ਛੱਜੂ ਹੈ, ਤੀਵਰ ਜਾਤੀ ਨਾਲ ਸੰਬੰਧ ਰੱਖਦਾ ਹੈ। ਇਸ ਲਾਲ ਚੰਦ ਪੰਡਿਤ ਨੇ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਆਖਿਆ, ਦਾਤਾ ਜੀ ਤੁਸੀਂ ਕਿਹਾ ਸੀ ਜਿਹਨੂੰ ਮਰਜ਼ੀ ਲੈ ਆਇਓ, ਆ ਮੈਂ ਲੈ ਆਉਂਦਾ, ਫਿਰ ਇਹਨੂੰ ਆਖੋ ਗੀਤਾ ਦੇ ਜਿਹੜੇ ਸਲੋਕ ਨੇ ਉਹਨਾਂ ਦਾ ਅਰਥ ਕਰਕੇ ਦੱਸਦਾ ਹੈ। ਲੋਹੋ ਹੋਇਓ ਲਾਲ ਨਜ਼ਰ ਸਤਿਗੁਰ ਜਦ ਤਾਰੇ, ਉਹ ਜਿਹਦੇ ਉੱਤੇ ਗੁਰੂ ਦੀ ਰਹਿਮਤ ਭਰੀ ਨਜ਼ਰ ਹੋ ਜੇ ਭਲਾ ਉਹ ਕੀ ਨਹੀਂ ਕਰ ਸਕਦਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰਪ ਕੀਤਾ, ਉਹ ਗੁਰੂ ਤੇ ਰਹਿਮਤ ਕਰਦੇ ਤੇ ਪਿੰਗਲਿਆਂ ਨੂੰ ਪਹਾੜ ਤੇ ਚੜ੍ਹ ਦਿੰਦਾ ਹੈ, ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ, ਦਰਿਆ ਉਸ ਮਾਲਕ ਦੇ ਰੰਗਾਂ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਰਤੀ ਰਹਿਮਤ। ਇਸ ਸੱਜੂ ਝੀਵਰ ਦੇ ਵੱਲੇ ਇਸ਼ਾਰਾ ਕੀਤਾ, ਰਹਿਮਤ ਭਰਿਆ ਇਹਦੇ ਸਿਰ ਤੇ ਇਤਿਹਾਸ।

ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਦੇ ਸਾਹਮਣੇ ਸਾਹਿਬ ਚੰਦ ਨੇ ਆਣ ਕੇ ਹੱਥ ਜੋੜ ਕੇ ਅਰਜ ਕਰ ਦਿੱਤੀ, ਸਾਹਿਬਾ ਇਹ ਸੀਸ ਤੁਹਾਡਾ, ਕਿਰਪਾ ਕਰਕੇ ਇਹਨੂੰ ਪ੍ਰਵਾਨ ਕਰ ਲਓ। ਪੰਜਾਂ ਨੂੰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਲੈ ਗਏ। ਪੰਡਾਲ ਬਹੁਤ ਸਾਰਾ ਖਾਲੀ ਹੋ ਚੁੱਕਾ ਹੈ, ਕਈ ਵਿਚਾਰੇ ਆਪਣੀ ਜਾਨ ਤੇ ਬਣੀ ਹੋਈ ਆਪਣੇ ਆਪ ਨੂੰ ਸਮਝ ਕੇ ਪੰਡਾਲ ਦੇ ਬਾਹਰ ਚਾਰ ਚੁਫੇਰੇ ਹੋ ਖਲੋਤੇ, ਕਹਿੰਦੇ ਕੀ ਪਤਾ ਹੈ ਜਦੋਂ ਸਾਹਿਬ ਸੱਚੇ ਪਾਤਸ਼ਾਹ ਸਟੇਜ ਤੇ ਆਣ ਕੇ ਇੱਕ ਇੱਕ ਸਿਰ ਮੰਗ ਰਹੇ ਨੇ, ਭਲਾ ਜੇ ਸਟੇਜ ਤੋਂ ਕਿਤੇ ਥੱਲੇ ਉਤਰ ਆਏ ਆਪਣੀ ਆਈ ਤੇ ਆ ਗਏ ਤੇ ਫਿਰ ਕੀ ਪਤਾ ਕਿੱਧਰ ਨੂੰ ਕੀ ਬਣਨਾ, ਉਹਦੇ ਪਾਸੇ ਹੋਵਾਂਗੇ ਬਾਹਰ ਹੋਵਾਂਗੇ, ਭੱਜ ਦੌੜ ਕੇ ਆਪਣੀ ਜਾਨ ਤੇ ਬਚਾ ਲਵਾਂਗੇ ਨਾ। ਚਾਰ ਚੁਫੇਰੇ ਦੂਰ ਦਰੇਡੇ ਹੋ ਖਲੋਤੇ ਨੇ ਮੇਰੇ ਗੁਰਦੇਵ ਸਤਿਗੁਰੂ ਦੇ ਸਿਦਕਵਾਨ ਸਿੱਖ, ਉਹ ਬੈਠੇ ਨੇ ਗੁਰੂ ਦੇ ਚਰਨਾਂ ਦੇ ਅੰਦਰ ਅਜੇ ਇਸ ਗੱਲ ਦੀ ਉਡੀਕ ਵਿੱਚ। ਇਹ ਮੇਰੇ ਸਤਿਗੁਰਾਂ ਦਾ ਕੀ ਕੌਤਕ ਹੈ ਜਿਸ ਕੌਤਕ ਦੀ ਸਾਨੂੰ ਅਜੇ ਤੱਕ ਸਮਝ ਨਹੀਂ ਆ ਰਹੀ। ਤਾਂ ਜੀ ਇੰਨੇ ਚਿਰ ਨੂੰ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਫੇਰ ਸਟੇਜ ਤੇ ਆਣ ਖੜੇ, ਪਰ ਹੁਣ ਇਕੱਲੇ ਨਹੀਂ, ਇਹਨਾਂ ਦੇ ਨਾਲ ਉਹੀ ਪੰਜੇ ਸਿੱਖ ਦਇਆ ਰਾਮ, ਧਰਮ ਚੰਦ, ਹਿੰਮਤ ਰਾਏ, ਸਾਹਿਬ ਚੰਦ ਜੀ, ਮੋਹਕਮ ਦਾਸ ਜੀ, ਇਹ ਸਤਿਗੁਰਾਂ ਦੇ ਨਾਲ ਪਾਏ ਹੋਏ ਸੁੰਦਰ ਬਸਤਰ, ਸਿਰ ਤੇ ਬੱਧੀਆਂ ਹੋਈਆਂ ਦਸਤਾਰਾਂ, ਬੜੇ ਅਦਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੱਥ ਜੋੜ ਕੇ ਅਦਬ ਦੇ ਨਾਲ ਖਲੋਤੇ ਨੇ। ਸਾਹ ਵਿੱਚ ਸਾਹ ਆਇਆ, ਹੈਰਾਨ ਹੋ ਗਏ ਇਹ ਕੌਤਕ ਕੀ ਵਰਤਿਆ, ਇਹ ਮੇਰੇ ਸਤਿਗੁਰਾਂ ਦਾ ਚੋਜ ਕੈਸਾ। ਮਸੰਦ ਵੀ ਉਹਨੇ ਚਿਰ ਨੂੰ ਆਣ ਪਹੁੰਚੇ, ਜਿਹੜੇ ਪੰਡਾਲ ਦੇ ਚਾਰ ਚੁਫੇਰੇ ਖਲੋਤੇ ਹੋਏ ਵੇਖ ਰਹੇ ਸਨ, ਉਹਨਾਂ ਵੀ ਆਣ ਕੇ ਪੰਡਾਲ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ। ਥੋੜੀ ਵਿੱਥ ਦੇ ਉੱਤੇ ਬਸ ਲੱਗੇ ਇੱਕ ਦੂਜੇ ਦੇ ਨਾਲ ਗੱਲਾਂ ਕਰਨ, ਲੈ ਵੀ ਨਾਮਿਆ ਜੇ ਕਿਤੇ ਹੁਣ ਮਹਾਰਾਜ ਆਵਾਜ਼ ਮਾਰਦੇ ਨਾ ਤੇ ਮੈਂ ਉੱਠ ਖਲੋਣ ਨੂੰ ਤਿਆਰ ਹੀ ਬੈਠਾ ਸੀ, ਜਿਹੜੇ ਪਹਿਲਾਂ ਭੱਜਣ ਵਾਸਤੇ ਤਿਆਰ ਸਨ। ਗੁਰਸਿੱਖੋ ਮੇਰੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ ਘਬਰਾਓ ਨਾ, ਇਹ ਵੀ ਇੱਕ ਪਰਖ ਦਾ ਪਰਚਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਮੇਰੇ ਦਾਤਾਰ ਕਹਿੰਦੇ ਕਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਰਖਿਆ ਸੀ, ਉਸ ਵੇਲੇ ਸਾਰਿਆਂ ਤੋਂ ਮੂਹਰੇ ਪਹਿਲੇ ਨੰਬਰ ਤੇ ਆਏ ਸਨ ਭਾਈ ਲਹਿਣਾ, ਬਾਬਾ ਲਹਿਣਾ ਜੀ, ਜਿਨ੍ਹਾਂ ਨੇ 7 ਸਾਲ ਉਹ ਕਾਰ ਉਹ ਕਮਾਈ ਕੀਤੀ, ਉਹ ਹੁਕਮ ਦੀ ਪਾਲਣਾ ਕੀਤੀ, ਫਿਰ ਪਰਖ ਵਿੱਚ ਪੂਰੇ ਉਤਰੇ ਤੇ ਗੁਰੂ ਨਾਨਕ ਦੇ ਅੰਗ ਦੇ ਨਾਲ ਲੱਗ ਕੇ ਗੁਰੂ ਅੰਗਦ ਸਾਹਿਬ ਸੁਭਾਈਮਾਨ ਹੋ ਗਏ। ਅੱਜ ਪਰਖ ਦੇ ਪਰਚੇ ਵਿੱਚੋਂ ਪਾਸ ਹੋਣ ਵਾਲਾ ਇੱਕ ਨਹੀਂ, ਅੱਜ 5 ਪਾਸ ਹੋਏ ਨੇ, ਇਹ ਮੇਰੇ 5 ਪਿਆਰੇ ਨੇ। ਡੋਲਣ ਦੀ ਲੋੜ ਨਹੀਂ, ਸਮਾਂ ਇਸ ਗੱਲ ਦੀ ਮੰਗ ਕਰ ਰਿਹਾ ਸੀ। ਜਿਸ ਮਹੱਲ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਰੱਖੀ ਸੀ, ਅੱਜ ਉਸ ਮਹੱਲ ਦੀ ਮੁਕੰਮਲਤਾ ਹੋਣ ਜਾ ਰਹੀ ਹੈ। ਕੱਲ ਨੂੰ ਇਸੇ ਥਾਂ ਤੇ ਸਜੇਗਾ ਦੀਵਾਨ, ਸਜੇ ਦੀਵਾਨ ਦੇ ਅੰਦਰ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਏਗਾ। ਚਰਨ ਪੌਲ ਦੀ ਥਾਂ ਤੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲੋਂ ਹੁਕਮ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ, ਇਸ ਥਾਂ ਤੇ ਅੰਮ੍ਰਿਤ ਛਕਾਇਆ ਜਾਏਗਾ। ਰਾਤ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਇਸ ਦ੍ਰਿਸ਼, ਇਸ ਚੋਦ ਨੂੰ ਆਪਣੇ ਮਨ ਅੰਦਰ ਦੁਹਰਾਉਂਦਿਆਂ, ਆਪਣੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਵਾਪਰਿਆ ਸੀ ਉਹਨਾਂ ਤਸਵੀਰਾਂ ਨੂੰ ਲਿਆਉਂਦਿਆਂ ਹੋਇਆਂ ਰਾਤ ਲੰਘ ਗਈ। ਅਗਲੇਰੇ ਹੀ ਦਿਨ ਖੁੱਲੇ ਪੰਡਾਲ ਦੇ ਅੰਦਰ ਸੁੰਦਰ ਸਜੀ ਹੋਈ ਸਟੇਜ ਦੇ ਉੱਪਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਖਵਾ ਕੇ ਸਰਬਲੋਹ ਦਾ ਬਾਟਾ, 2 ਧਾਰਾ ਖੰਡਾ ਆਪਣੇ ਹੱਥ ਵਿੱਚ ਪਕੜਿਆ, ਇਹਨਾਂ ਪੰਜਾਂ ਨੂੰ ਕੋਲ ਖਿਲਾਰ ਲਿਆ, ਲੱਗੇ ਹੋਏ ਕਮਰ ਕੱਸੇ, ਸੁੰਦਰ ਪਹਿਨੇ ਹੋਏ ਚੋਲੇ, ਪਿਆਰੇ ਗੁਰਸਿੱਖੋ ਸਿਰ ਦੇ ਉੱਤੇ ਬੱਧੀਆਂ ਹੋਈਆਂ ਦਸਤਾਰਾਂ, ਤੇੜ ਕਛਹਿਰੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਸਜਾਏ ਹੋਏ ਇਹਨਾਂ ਨੇ ਕਕਾਰ, ਗੁਰਦੇਵ ਸਤਿਗੁਰੂ ਦੇ ਕੋਲ ਅਦਬ ਦੇ ਨਾਲ ਹੱਥ ਜੋੜ ਕੇ ਨੇਤਰ ਬੰਦ ਕਰਕੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿਮਰਨ ਕਰ ਰਹੇ ਨੇ। ਤੱਕਿਓ ਦੇ ਪਿਆਰ ਦੇ ਨਾਲ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੰਗਵਾ ਕੇ ਜਲ ਪਾਇਆ ਸਰਬਲੋਹ ਦੇ ਬਾਟੇ ਵਿੱਚ, ਉਸ ਬਾਟੇ ਦੇ ਵਿੱਚ ਪਾ ਕੇ 2 ਧਾਰਾ ਖੰਡਾ ਫਿਰ ਰਗੜਨਾ ਆਰੰਭ ਕਰ ਦਿੱਤਾ। ਇਤਿਹਾਸ ਕਹਿੰਦਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਪ ਆਰੰਭ ਕਰ ਲਿਆ ਗੁਰਬਾਣੀ ਦਾ, ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਆਰੰਭ ਹੋ ਗਿਆ। ਮਾਤਾ ਜੀਤਾ ਜੀ ਆਏ, ਉਹਨਾਂ ਨੇ ਲਿਆ ਕੇ ਪਤਾਸੇ ਇਸ ਬਾਟੇ ਦੇ ਵਿੱਚ, ਇਸ ਜਲ ਵਿੱਚ ਪਾ ਦਿੱਤੇ। ਮੇਰੇ ਗੁਰਦੇਵ ਸਤਿਗੁਰੂ ਖੁਸ਼ ਹੋਏ, ਕਹਿਣ ਲੱਗੇ ਬੜਾ ਚੰਗਾ ਕੀਤਾ ਤੁਸਾਂ ਨੇ, ਪਿਤਾ ਆਪਣੇ ਪੁੱਤਰ ਨੂੰ ਤੇਜ ਦੇ ਸਕਦਾ ਹੈ ਪਰ ਮਿਠਾਸ ਹਮੇਸ਼ਾ ਬੱਚੇ ਦੇ ਅੰਦਰ ਵਾਹ ਭਰਦੀ ਹੈ। ਪਰ ਇੱਕ ਗੱਲ ਨੋਟ ਕਰਿਓ ਜੇ, ਇਸ ਸੰਸਾਰ ਦੇ ਅੰਦਰ ਇਹ ਪਹਿਲੀ ਵੇਰ ਹੈ ਕਿਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਵੀ ਕੌਮ ਦੇ ਆਗੂ ਨੇ ਆਪਣੇ ਧਰਮ ਦੀ ਕੋਈ ਦੀਖਿਆ ਦਿੱਤੀ ਹੈ ਆਪਣੇ ਸੇਵਕਾਂ ਨੂੰ,
ਉਸ ਦੇ ਅੰਦਰ ਕਿਸੇ ਔਰਤ ਨੂੰ ਪਿਆਰੇ ਗੁਰਸਿੱਖੋ ਧਨ ਨੇ ਕਲਗੀ ਪਰ ਪਾਤਸ਼ਾਹ ਇਹ ਪਹਿਲਾ ਸਮਾਂ ਨਾਨਕ ਪਾਤਸ਼ਾਹ ਮਹਾਰਾਜ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾਨ ਔਰਤ ਦੇ ਬਰਾਬਰ ਮਰਦ ਦੇ ਬਰਾਬਰ ਔਰਤ ਦਾ ਵੀ ਅਸਥਾਨ ਹੈ। ਖੈਰ ਮੇਰੇ ਸਤਿਗੁਰੂ ਸੱਜੇ ਪਾਤਸ਼ਾਹ ਬਾਣੀ ਦਾ ਜਾਪ ਕਰਦੇ ਨੇ ਜਪਜੀ ਸਾਹਿਬ ਜਾਪ ਸਾਹਿਬ ਅੰਮ੍ਰਿਤ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਹੋਇਆ ਜਾਪ। ਗੁਰਸਿੱਖੋ ਬਾਣੀ ਪੜ੍ਹਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੋਧਿਆ ਅਰਦਾਸਾ ਅਰਦਾਸਾ ਸੋਧਣ ਤੋਂ ਬਾਅਦ ਮੇਰੇ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਰਹਿਤਾ ਬਹਿਤਾ ਦੀ ਪਰਫੈਕਟਤਾ ਦਰਸਾਈ ਹੈ ਬਖਸ਼ਿਸ਼ ਕੀਤੀ ਹੈ ਕਿ ਮੇਰਾ ਜਿਹੜਾ ਖਾਲਸਾ ਹੈ ਨਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਉਹਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਫਿਰ ਸਤਿਗੁਰਾਂ ਨੇ ਖੰਡੇ ਬਾਟੇ ਦੀ ਪਹੁਲ ਇਹਨਾਂ ਪੰਜਾਂ ਨੂੰ ਬਖਸ਼ਿਸ਼ ਕੀਤੀ ਹੈ। ਪੰਜ ਪੰਜ ਚੂੜੇ ਛਕਾਏ ਨੇ ਇੱਕ ਚੂੜਾ ਛਕਾਉਂਦੇ ਤੇ ਨਾਲ ਹੀ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੂੜਾ ਛਕਣ ਵਾਲਾ ਛਕ ਕੇ ਇਸੇ ਤਰ੍ਹਾਂ ਫਤਿਹ ਦਾ ਉੱਤਰ ਦਿੰਦਾ। ਪੰਜ ਪੰਜ ਚੂੜੇ ਛਕਾਏ ਪੰਜ ਪੰਜ ਨੇਤਰਾਂ ਵਿੱਚ ਸੱਟੇ ਮਾਰੇ ਪੰਜ ਪੰਜ ਕੇਸਾਂ ਦੇ ਵਿੱਚ ਪਾਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਅੱਜ ਤੋਂ ਲੈ ਕੇ ਤੁਹਾਡੀ ਕੋਈ ਜਾਤ ਨਹੀਂ ਕੋਈ ਮਜ਼ਹਬ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇੱਥੇ ਸਾਰੇ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਨੇ ਮਿਟ ਗਈ ਹੈ ਜਾਤ ਪਾਤ। ਪਿਆਰੇ ਗੁਰਸਿੱਖੋ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹੜਾ ਖਾਲਸਾ ਇਸ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਕੀਤਾ ਹੈ ਪੈਦਾ ਕੀਤਾ ਖੰਡੇ ਦੀ ਧਾਰ ਵਿੱਚੋਂ ਜਿਹਦਾ ਜਨਮ ਹੋਇਆ ਉਸ ਖਾਲਸੇ ਦੀ ਸਿਫਤ ਦੇ ਅੰਦਰ ਆਪ ਸੰਗਤ ਦੀ ਸੇਵਾ ਅੰਦਰ ਸਾਡੀ ਜਥਾ ਸਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾ ਭਗਵੰਤ ਸਿੰਘ ਸਾਂਗਣਾ ਬਾੜੋਵਾਲ ਅਮਰਜੀਤ ਸਿੰਘ ਤਲਵੰਡੀ ਸੰਘੇੜਾ ਸੁਖਵਿੰਦਰ ਸਿੰਘ ਅਨਬੋਲ ਮਸੂਦਪੁਰ ਸੂਡ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜਥਾ ਹੈ ਇਹੋ ਕਹਿ ਰਿਹਾ।

ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਖਾਲਸੇ ਪੰਥ ਦੀ ਸਾਜਨਾ ਕੀਤੀ। ਆਖਿਆ ਮੇਰੇ ਪੰਜ ਪਿਆਰੇ, ਮੇਰੇ ਸਤਿਗੁਰੂ ਨੇ ਬੜੀ ਵੱਡੀ ਰਹਿਮਤ ਕੀਤੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋ ਕਰੋ ਨਿਵਾਸ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਏਡੀ ਵੱਡੀ ਰਹਿਮਤ, ਆਪ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਇੰਨਾ ਵੱਡਾ ਮਾਣ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਇੰਨਾ ਮਾਣ ਆਪਣੇ ਗੁਰਸਿੱਖ ਨੂੰ ਦੇ ਰਹੇ ਨੇ ਜਿਹੜਾ ਗੁਰੂ ਵਾਲਾ ਬਣਿਆ। ਪਿਆਰੇ ਗੁਰਸਿੱਖੋ, ਜਿਸ ਅੰਮ੍ਰਿਤ ਦੀ ਦਾਤ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਮੇਰੇ ਸਾਹਿਬ ਦਾ ਪ੍ਰਮਾਣ ਹੈ, ਸੁਰ ਨਰ ਮੁੰਨ ਜਨ ਅੰਮ੍ਰਿਤ ਪੂਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ। ਕਹਿੰਦੇ ਨੇ ਇੱਕ ਸਿਕੰਦਰ ਵੀ ਐਸਾ ਹੋਇਆ ਜਿਹੜਾ ਅੰਮ੍ਰਿਤ ਦੇ ਕੁੰਡ ਨੂੰ ਪਾਲਣ ਵਾਸਤੇ ਤੁਰ ਪਿਆ, ਪਤਾ ਲੱਗਾ ਪਰ ਜਾਣਾ ਜਿੱਥੇ ਇਸ ਅੰਮ੍ਰਿਤ ਕੁੰਡ ਤੇ ਪਹੁੰਚਣਾ, ਬੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਰਾਕਸ਼ਾਂ ਦੇ ਨਾਲ ਜੰਗ ਕਰਨੇ ਪੈਣਗੇ, ਚੱਲਦੇ ਹੋਏ ਚੱਕਰ ਰੋਕਣੇ ਪੈਣਗੇ, ਸੱਪਾਂ ਦੇ ਕੁੰਡ ਕੱਟਣੇ ਪੈਣਗੇ। ਇਹਨੇ ਆਖਿਆ ਕੋਈ ਗੱਲ ਨੀ, ਇਹ ਸਾਰਾ ਕੁਝ ਕਰ ਲਵਾਂਗਾ। ਇੰਨੀਆਂ ਮੁਸ਼ਕਲਾਂ ਚੱਲ ਕੇ ਇਹਨੇ ਜਫ਼ਰ ਜਾਲ ਕੇ ਪਹੁੰਚ ਗਿਆ ਉਸ ਅੰਮ੍ਰਿਤ ਦੇ ਕੁੰਡ ਦੇ ਉੱਤੇ। ਸਾਹਿਬ ਲਿਖਦਾ ਕਹਿੰਦਾ, ਸ਼ਾਹ ਸਿਕੰਦਰ ਭਾਲੇ ਆਪੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਪੀਤੋ ਸੁ ਨਾਹੇ ਪਿਆਲਾ ਆਪਣੇ ਦਸ ਭਾਰ ਵਧੀਦਾ, ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਭਾਗਾਂ ਚ ਨਹੀਂ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਕਰਮ ਹੈ ਅੰਮ੍ਰਿਤ ਆਣ ਵਿਸਾਰਿਓ, ਖਿਸਰ ਗਏ ਧੂਮ ਭਰ ਡਾਰਿਓ। ਕਹਿੰਦੇ ਇਸ ਸਿਕੰਦਰ ਨੇ ਅੰਮ੍ਰਿਤ ਦੇ ਕੁੰਡ ਤੇ ਜਾ ਕੇ ਅੰਮ੍ਰਿਤ ਦਾ ਬੁੱਕ ਵੀ ਭਰ ਲਿਆ, ਦੇਵਤਿਆਂ ਨੂੰ ਫਿਕਰ ਬਣ ਗਿਆ ਇਹਨੇ ਅੰਮ੍ਰਿਤ ਪੀ ਲਿਆ ਅਮਰ ਹੋ ਜਾਏਗਾ। ਕਹਿੰਦੇ ਨੇ ਉਸੇ ਵਕਤ ਗਿਰਜ ਦਾ ਇੱਕ ਰੂਪ ਧਾਰਨ ਕਰਕੇ ਇੱਕ ਪੱਛਰਾਂ ਨੂੰ ਭੇਜਿਆ, ਖਿੜ ਖੜਾ ਕੇ ਹੱਸ ਪਈ। ਸ਼ੱਕ ਗੁਜ਼ਰਿਆ ਸਿਕੰਦਰ ਦੇ ਮਨ ਅੰਦਰ, ਇਹ ਗਿਰਜ ਕਿਉਂ ਹੱਸੀ ਹੈ? ਇਹਨੇ ਆਖਿਆ ਪੀ ਲੈ ਪਹਿਲਾਂ ਜੇ ਦੱਸ ਦਿੱਤਾ ਤੇ ਫਿਰ ਪੀ ਨਹੀਂ ਸਕੇਗਾ। ਕਹਿੰਦੇ ਰਾਜੇ ਵਹਿਮੀ, ਇਹਨੇ ਆਖਿਆ ਨਹੀਂ ਪਹਿਲਾਂ ਦੱਸ, ਇਹਨੇ ਆਖਿਆ ਜ਼ਰੂਰੀ ਪੁੱਛਣਾ। ਇਸਨੇ ਆਖਿਆ ਮੈਂ ਵੀ ਪਹਿਲਾਂ ਇਸੇ ਤਰ੍ਹਾਂ ਇਸ ਅੰਮ੍ਰਿਤ ਦੀ ਭਾਲ ਵੇਤੀ ਇੱਥੇ ਹਾਂ, ਬੜਾ ਚਾਹ ਸੀ ਦਿਲ ਅੰਦਰ ਮੈਂ ਅੰਮ੍ਰਿਤ ਪੀ ਕੇ ਅਮਰ ਹੋ ਜਾਵਾਂ, ਐਸੀ ਅਮਰ ਹੋਈ ਆ, ਤਨ ਦੇ ਉੱਤੇ ਖੰਭ ਕੋਈ ਨਹੀਂ ਰਹਿ ਗਿਆ, ਨਾ ਜਾਨ ਨਿਕਲਦੀ ਏ ਨਾ ਇੱਥੋਂ ਜਾਨ ਛੁੱਟਦੀ ਏ, ਆ ਹਾਲ ਏ ਪੀ ਲੈ ਅੰਮ੍ਰਿਤ, ਚੱਲ ਕਮ ਸੇ ਕਮ ਇੱਥੇ ਬੈਠਾ ਤੇ ਰਹੇਗਾ ਨਾ। ਚਾਰੇ ਗੁਰਸਿੱਖੋ, ਬੁੱਕ ਭਰਿਆ ਹੋਇਆ ਅੰਮ੍ਰਿਤ ਦਾ ਫਿਰ ਕੁੰਡ ਦੇ ਵਿੱਚ ਡੋਲ ਦਿੱਤਾ। ਅੱਜ ਮੇਰੇ ਦਾਤਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਹੈ, ਤੇ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਸਕਦੇ ਨੇ। ਸਤਿਗੁਰਾਂ ਨੇ ਆਪਣੇ ਇਸ ਖਾਲਸੇ ਦੀ ਕੌਮ ਦੀ ਵਾਗਡੋਰ, ਕਿਸੇ ਵੱਖਰੀ ਪੰਚਾਇਤ, ਕੋਈ ਸਰਪੰਚ ਨਹੀਂ, ਕੋਈ ਪੰਚ ਨਹੀਂ, ਇੱਥੇ ਪੰਜਾਂ ਦੀ ਸਭਾ ਹੈ, ਪੰਜ ਪ੍ਰਵਾਨ, ਪੰਜ ਪ੍ਰਧਾਨ, ਖਾਲਸੇ ਦੀ ਪੰਚਾਇਤ ਪੰਜਾਂ ਦੀ ਹੈ, ਜੋ ਪੰਜ ਹੁਕਮ ਕਰਨਗੇ, ਸਿੱਖ ਪੰਚਨ ਮੈਂ ਮੇਰੋ ਵਾਸਾ। ਪਿਆਰੇ ਗੁਰਸਿੱਖੋ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਰਹਿਣੀ ਬਹਿਣੀ ਸਾਰਾ ਕੁਝ ਸਮਝਾ ਕੇ, ਰਹਿਤਾਂ ਬਹਿਤਾਂ ਸਮਝਾ ਕੇ, ਇਹਨਾਂ ਨੂੰ ਪੰਜ ਕਕਾਰ ਧਾਰਨ ਕਰਵਾ ਕੇ ਸਾਰਾ ਕੁਝ ਸਮਝਾਉਣਾ ਕੀਤਾ, ਚਾਰ ਵਜਰ ਕਰਹਿਤਾ ਤੋਂ ਬਚਣਾ ਹੈ, ਇਹ ਤਿਆਗ ਕੇ ਸਾਰੀਆਂ ਰਹਿਤਾਂ ਸਮਝਾਈਆਂ ਮੇਰੇ ਦਾਤਾਰ ਜੀ ਨੇ। ਪਰ ਇਸ ਤੋਂ ਬਾਅਦ ਇੱਕ ਵੱਖਰਾ ਅਚੰਭਾ ਹੈ, ਉਸ ਸੰਸਾਰ ਦੇ ਅੰਦਰ ਕਦੇ ਐਸਾ ਹੋਇਆ ਨਹੀਂ। ਇਸ ਸੰਸਾਰ ਦੇ ਅੰਦਰ ਜੇ ਕੋਈ ਆਗੂ ਰਿਹਾ, ਕੋਈ ਗੁਰੂ ਬਣਿਆ, ਉਹ ਹਮੇਸ਼ਾ ਗੁਰੂ ਰਿਹਾ, ਜਿਹੜਾ ਸਿੱਖ ਹੈ, ਸੇਵਕ ਹੈ, ਉਹ ਹਮੇਸ਼ਾ ਸੇਵਕ ਰਿਹਾ। ਪਰ ਅੱਜ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਇਹਨਾਂ ਪੰਜਾਂ ਦੇ ਸਾਹਮਣੇ ਹੱਥ ਜੋੜ ਖੜੇ ਹੋਏ। ਪਿਆਰੇ ਭਾਈ ਦਇਆ ਸਿੰਘ ਜੀ, ਜਿੱਥੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਾਤ ਪਾਤ ਮੁੱਕ ਗਈ, ਦਇਆ ਰਾਮ ਤੋਂ ਦਇਆ ਸਿੰਘ ਸੱਜ ਗਏ, ਧਰਮ ਚੰਦ ਤੋਂ ਧਰਮ ਸਿੰਘ ਸੱਜ ਗਏ, ਹਿੰਮਤ ਰਾਏ ਤੋਂ ਹਿੰਮਤ ਸਿੰਘ ਹੋ ਗਏ, ਹੁਣ ਕਿਰਪਾ ਮੇਰੇ ਤੇ ਵੀ ਕਰ ਦਿਓ, ਮੈਨੂੰ ਵੀ ਖੰਡੇ ਬਾਟੇ ਦੇ ਅੰਮ੍ਰਿਤ ਵੀ ਇਹ ਦਾਤ ਬਖਸ਼ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਲਓ। ਵਾਹ ਮੇਰੇ ਕਲਗੀਆਂ ਵਾਲਿਆ, ਇਸ ਸੰਸਾਰ ਦੇ ਅੰਦਰ ਦੁਨੀਆਂ ਦੇ ਬੰਦੇ ਜੇਕਰ ਚੱਲਦਾ ਤੇ ਇਹ ਗੱਲ ਕਹੀ ਜਾਂਦੀ, ਉਹ ਗੁਰੂ ਵਾਲੇ ਬਣ ਜਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਈਏ, ਤੇ ਜਵਾਬ ਬੜਾ ਪਿਆਰਾ ਹੁੰਦਾ ਹੈ, ਕੋਈ ਗੱਲ ਨੀ, ਅੰਮ੍ਰਿਤ ਛੱਕਣ ਦੀ ਕੀ ਲੋੜ ਹੈ, ਮਨ ਸਾਡਾ ਸਾਫ਼ ਹੈ, ਖਾਂਦੇ ਪੀਂਦੇ ਅਸੀਂ ਕੁਝ ਨਹੀਂ, ਤੇ ਸਾਨੂੰ ਅੰਮ੍ਰਿਤ ਛੱਕਣ ਦੀ ਕੀ ਲੋੜ ਪਈ ਹੈ,
ਧਿਆਨ ਮਾਰ ਕੇ ਵੇਖੋ ਮੇਰੇ ਕਲਗੀ ਤਾਰ ਤਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਅੰਦਰ ਕਿਸੇ ਗੱਲ ਦੀ ਕੋਈ ਘਾਟ ਹੈ? ਆਪ ਪੰਜਾਂ ਦੇ ਰੂਬਰੂ ਹੋ ਕੇ ਬੇਨਤੀ ਕਰ ਰਹੇ ਨੇ, ਪਿਆਰੇ ਭਾਈ ਦਇਆ ਸਿੰਘ ਜੀ ਕਿਰਪਾ ਕਰੋ, ਉੱਠ ਕੇ ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ, ਜਿਹੜਾ ਅੰਮ੍ਰਿਤ ਛਕ ਕੇ ਤੁਸੀਂ ਬਣੇ ਹੋ ਦਇਆ ਸਿੰਘ ਤੇ ਧਰਮ ਸਿੰਘ, ਮੈਨੂੰ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਸਜਾ ਲਓ। ਮੇਰੇ ਦਾਤਾ ਜੀ ਜਵਾਬ ਮਿਲਦਾ, ਇਹ ਅੰਮ੍ਰਿਤ ਐਵੇਂ ਤਾਂ ਨਹੀਂ ਲਿਆ, ਸੱਚੇ ਪਾਤਸ਼ਾਹ ਪਹਿਲਾਂ ਆਪਣਾ ਆਪ ਕੁਰਬਾਨ ਕੀਤਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਿਆਰੇ ਭਾਈ ਦਇਆ ਸਿੰਘ ਜੀ, ਇਸ ਅੰਮ੍ਰਿਤ ਦੀ ਕੀਮਤ ਤਾਂ ਨਹੀਂ ਦਿੱਤੀ ਜਾ ਸਕਦੀ। ਜੇ ਕੋਈ ਕਹੇ ਨਾ ਮੈਂ ਇਹਦਾ ਮੁੱਲ ਦੇ ਦਵਾਂ, ਮੁੱਲ ਤੇ ਨਹੀਂ ਦਿੱਤਾ ਜਾਂਦਾ। ਬਹੁਤਾਤ ਵਿੱਚ ਬਹੁਤ ਸਾਰੇ ਐਸੇ ਮਨੁੱਖ ਜਿਹੜੇ ਇਸ ਗੱਲ ਨੂੰ ਖੇਡ ਹੀ ਜਾਣਨ ਲੱਗ ਪਏ। ਅੱਜ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਇਹਨੂੰ ਖੇਡ ਜਾਣਿਆ, ਚਾਰ ਦਿਨ ਲੰਘੇ ਤੇ ਸ੍ਰੀ ਸਾਹਿਬ ਕਿਲੀ ਦੇ ਉੱਤੇ ਟੰਗੀ, ਕਕਾਰ ਸਾਰੇ ਵਿਸਰੇ ਹੋਏ। ਕੁਝ ਸਮਾਂ ਫੇਰ ਆਇਆ ਤੇ ਚਲੋ ਫੇਰ ਛਕ ਲੈਂਦੇ ਹਾਂ, ਭੰਗ ਕਰ ਲੈਂਦੇ ਹਾਂ। ਪਿਆਰੇ ਗੁਰਸਿੱਖੋ, ਤੇ ਗੁਰੂ ਦੀ ਕਰੋਪੀ ਨਾ ਆਪਾਂ ਧਾਰਨ ਕਰੀਏ, ਇਹਦੇ ਨਾਲੋਂ ਚੰਗਾ ਹੈ ਗੁਰੂ ਦੀ ਰਹਿਮਤ ਪ੍ਰਾਪਤ ਕਰੀਏ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ। ਸੱਚੇ ਪਾਤਸ਼ਾਹ, ਸਾਡਾ ਮਨ ਡੱਕੇ ਡੋਲੇ ਖਾਂਦਾ ਹੈ, ਡੋਲਦਾ ਹੈ। ਸਾਡੇ ਜੀਵਨ ਵਿੱਚ ਪਤਾ ਨਹੀਂ ਕਿੰਨੀਆਂ ਹੁਣ ਤਾਈਆਂ ਨੇ। ਦਾਤਾ ਜੇ ਸਾਡਾ ਮਨ ਨਹੀਂ ਡਿੱਗਦਾ ਤੇ ਸਾਡੇ ਵੱਸ ਵੀ ਕੁਝ ਨਹੀਂ। ਜੇ ਲੇਖੇ ਕਰਨ ਲੱਗੀਏ, ਗਿਣਤੀਆਂ ਮਿਣਤੀਆਂ ਕਰਨ ਲੱਗੀਏ ਤੇ ਫਿਰ ਗੱਲ ਨਹੀਂ ਬਣਨੀ, ਸਿਰਫ ਆਪਣੀ ਰਹਿਮਤ ਕਰਕੇ ਸਾਨੂੰ ਬਖਸ਼ ਲੈ। ਜੇ ਗੁਰੂ ਦੀ ਰਹਿਮਤ ਮੰਗਾਂਗੇ ਨਾ, ਫਿਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੋ ਸਕੇਗੀ। ਮੇਰੇ ਸਾਹਿਬ ਕਹਿੰਦੇ, ਦਇਆ ਸਿੰਘ ਜੀ, ਅੰਮ੍ਰਿਤ ਦੀ ਕੀਮਤ ਤਾਂ ਨਹੀਂ ਦਿੱਤੀ ਜਾ ਸਕਦੀ, ਪਰ ਤੁਹਾਡੇ ਨਾਲ ਮੈਂ ਇਸ ਗੱਲ ਦਾ ਵਚਨ ਕਰਦਾ, ਤੁਸੀਂ ਇੱਕ ਇੱਕ ਸਿਰ ਭੇਟਾ ਕੀਤਾ, ਸਮਾਂ ਆਵੇਗਾ ਤੇ ਗੋਬਿੰਦ ਸਿੰਘ ਆਪਣਾ ਸਾਰਾ ਸਰਬੰਸ ਵਾਰ ਦੇਗਾ। ਤੂੰ ਸਤਨਾਮ ਸ੍ਰੀ ਵਾਹਿਗੁਰੂ, ਵਚਨ ਕੀਤਾ ਮੇਰੇ ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਜੀ ਨੇ। ਪਰ ਕਹਿੰਦੇ, ਖੰਡੇ ਬਾਟੇ ਦਾ ਅੰਮ੍ਰਿਤ ਮੈਨੂੰ ਜ਼ਰੂਰ ਛਕਾਓ। ਇੱਥੇ ਬੜਾ ਪਿਆਰਾ ਫਰਮਾਨ ਹੈ, ਖਾਲਸਾ ਗੁਰੂ ਹੈ, ਗੁਰੂ ਖਾਲਸਾ ਮੈਂ ਕੀਨੋ ਅਬ, ਖਾਲਸਾ ਗੁਰੂ ਹੈ, ਗੁਰੂ ਖਾਲਸਾ ਮੈਂ ਕੀਨੋ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ ਹੋ, ਸੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੇ ਹੋ। ਜਿਵੇਂ ਤੁਸਾਂ ਅੰਮ੍ਰਿਤ ਛਕਿਆ ਨਾ, ਹੁਣ ਕਿਰਪਾ ਕਰਕੇ ਟੁੱਟ ਕੇ ਖੁਸ਼ ਹੋ ਕੇ ਮੈਨੂੰ ਵੀ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਾਵੋ। ਪੰਜਾਂ ਨੇ ਕੀਤਾ ਅੰਮ੍ਰਿਤ ਤਿਆਰ, ਹੁਣ ਕਲਗੀਧਰ ਦਾ ਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹ ਪਹਿਲਾ ਹੀ ਸਮਾਂ ਹੈ, ਪਹਿਲਾ ਗੁਰੂ ਬਣ ਕੇ ਆਪ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਫਿਰ ਆਪ ਦਾਸਰੇ ਬਣ ਕੇ, ਚੇਲੇ ਬਣ ਕੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕੈਸੀ ਰਹਿਮਤ ਕਰ ਰਹੇ ਨੇ। ਆਓ, ਕਵੀ ਨੇ ਬੜੇ ਸੁੰਦਰ ਖਿਆਲ ਕਲਮਬੰਦ ਕੀਤੇ ਨੇ, ਅੰਕਨ ਕੀਤੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ।

ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜ ਗਏ, ਚਾਰ ਚੁਫੇਰੇ ਸ਼ੋਭਾ ਹੋ ਉੱਠੀ। ਪਿਆਰੇ ਗੁਰਸਿੱਖੋ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਤਾਂ ਚਾਰ ਚੁਫੇਰੇ ਦੂਰ ਦਰੇਡੇ ਤੱਕ ਗਿਆ ਹੋਇਆ ਸੀ ਨਾ। ਕਹਿੰਦੇ ਨੇ ਬਾਈ ਧਾਰ ਪਹਾੜੀਏ ਰਾਜੇ ਵੀ ਆਏ ਸਤਿਗੁਰਾਂ ਦੇ ਕੋਲ, ਮਹਾਰਾਜ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ, ਤੁਹਾਡੇ ਸਿੱਖ ਸੱਜ ਜਾਂਦੇ ਹਾਂ, ਪਰ ਸਾਡੀਆਂ ਕੁਝ ਸ਼ਰਤਾਂ ਨੇ। ਮੇਰੇ ਦਾਤਾਰ ਕਹਿੰਦੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਕਹਿੰਦੇ ਮਹਾਰਾਜ, ਇੱਕ ਤਾਂ ਸਾਨੂੰ ਵੱਖਰੇ ਬਾਟੇ 'ਚ ਅੰਮ੍ਰਿਤ ਛਕਾਇਆ ਜਾਣਾ ਚਾਹੀਦਾ, ਸਾਡਾ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਵੱਖਰਾ ਹੋਣਾ ਚਾਹੀਦਾ, ਉਚੇਰਾ ਹੋਣਾ ਚਾਹੀਦਾ। ਮਹਾਰਾਜ, ਸਿੱਖ ਅਸੀਂ ਤੁਹਾਡੇ ਬਣ ਜਾਂਦੇ ਹਾਂ, ਪਰ ਸੱਚੇ ਪਾਤਸ਼ਾਹ ਅਸੀਂ ਮੰਨੀਏ ਜਿਹਨੂੰ ਮਰਜ਼ੀ, ਪੂਜਾ ਅਸੀਂ ਜਿਹਦੀ ਮਰਜ਼ੀ ਕਰੀਏ, ਭਾਵੇਂ ਦੇਵੀਆਂ ਦੇਵਤਾ ਤੇ ਪੱਥਰਾਂ ਦੀ ਪੂਜਾ ਕਰਦੇ ਫਿਰੀਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੀਆਂ ਗੱਲਾਂ ਸੁਣੀਆਂ। ਸਾਹਿਬ ਦਾ ਫੁਰਮਾਨ ਹੈ, ਜਾਗਤ ਜੋਤ ਜਗਾ ਨੇ ਸੁਬਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮੱਟ ਭੂਲ ਨਾ ਮਨ। ਸਿੱਖ ਨੇ ਮੜੀਆਂ ਕਬਰਾਂ ਦੀ ਪੂਜਾ ਨਹੀਂ ਕਰਨੀ, ਐਵੇਂ ਥਾਂ ਥਾਂ ਤੇ ਜਾ ਕੇ ਦੀਵੇ ਨਹੀਂ ਜਗਾਉਣੇ। ਮੇਰੇ ਸਾਹਿਬ ਕਹਿੰਦੇ ਰਾਜਨ, ਤੁਹਾਡਾ ਰਾਹ ਵੱਖਰਾ ਤੇ ਸਾਡਾ ਵੱਖਰਾ ਹੈ, ਉਹ ਸਮਾਂ ਲੰਘ ਗਿਆ ਤੁਹਾਡੇ ਉੱਚਿਆਂ ਵਾਲਾ ਤੇ ਦੂਜੇ ਨੀਵਿਆਂ ਵਾਲਾ। ਗੁਰੂ ਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਉਹ ਪਰਪੱਕ ਹੈ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ। ਇਹ ਉਹੀ ਦਰਬਾਰ ਹੈ ਜਿੱਥੇ ਤੁਹਾਡੇ ਬਜ਼ੁਰਗ ਜਾਂ ਤੁਹਾਡੇ ਬਾਦਸ਼ਾਹ, ਮੁਗਲੀਆ ਹਕੂਮਤ ਦੇ ਬਾਦਸ਼ਾਹ ਜਿਨ੍ਹਾਂ ਦੇ ਅਧੀਨ ਤੁਸੀਂ ਹਮੇਸ਼ਾ ਆਪਣਾ ਜੀਵਨ ਲੰਘਾਇਆ, ਉਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਛਕਦੇ ਨੇ ਤੇ ਫਿਰ ਗੁਰੂ ਦੇ ਦਰਸ਼ਨ ਦਦਾਰੇ ਹੁੰਦੇ ਨੇ। ਪਿਆਰੇ ਗੁਰਸਿੱਖੋ, ਰੁੱਸ ਪਏ, ਕਹਿੰਦੇ ਸਾਡੀ ਇਨਸਲਟ ਹੋਈ ਹੈ, ਇਹਦੇ ਵਿੱਚ ਸਾਡੀ ਬੇਇੱਜ਼ਤੀ ਹੋਈ, ਇਹਦਾ ਬਦਲਾ ਜ਼ਰੂਰ ਲਵਾਂਗੇ। ਸਾਰੀ ਜ਼ਿੰਦਗੀ ਬਦਲਾ ਲੈਣ ਦੀ ਭਾਵਨਾ ਹੀ ਰੱਖਦੇ ਰਹੇ, ਪਰ ਗੁਰੂ ਦਾ ਜੋ ਆਸ਼ਾ ਸੀ, ਜੋ ਨਿਸ਼ਾਨਾ ਸੀ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਇਸ ਸੰਸਾਰ ਦੇ ਅੰਦਰ ਆਏ ਸਨ। ਹਾੜ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਪੰਚ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਅਕਾਲ ਪੁਰਖ ਦੇ ਪੁੱਤਰ ਬਣ ਕੇ ਸੰਸਾਰ ਦੇ ਅੰਦਰ ਆਏ, ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ। ਗੱਲ ਪੰਜਾਂ ਦੀ ਹੋਈ ਆ ਨਾ, ਸਤਿਗੁਰਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਖਿਆ ਮੇਰੇ ਪੰਜ ਪਿਆਰੇ ਨੇ। ਇਤਿਹਾਸ ਕਹਿੰਦਾ ਬਾਅਦ ਵਿੱਚ ਫਿਰ ਇਸੇ ਅਸਥਾਨ ਤੇ ਸੈਂਕੜੇ ਨੀ ਹਜ਼ਾਰਾਂ ਸੰਗਤਾਂ ਨੇ ਗੁਰੂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਗੁਰੂ ਘਰ ਦੇ ਅੰਦਰ ਆਰੰਭ ਕੀਤਾ। ਦਰਅਸਲ ਮਨੁੱਖ ਦੀ ਜ਼ਿੰਦਗੀ ਤਾਂ ਗੁਜ਼ਰਦੀ ਜਾਂਦੀ ਏ, ਪਰ ਜਦੋਂ ਗੁਰਮਤ ਅਨੁਸਾਰ ਵੇਖਿਆ ਜਾਂਦਾ ਨਾ, ਫਿਰ ਉਸ ਵੇਲੇ ਸਿੱਖ ਦਾ ਜੀਵਨ ਵੇਖਿਆ ਜਾਂਦਾ ਵੀ ਇਸ ਨੇ ਕਿਸ ਦਿਨ ਤੋਂ ਲੈ ਕੇ ਗੁਰੂ ਦੀ ਰਹਿਮਤ ਪ੍ਰਾਪਤ ਕੀਤੀ, ਉਸ ਦਿਨ ਤੋਂ ਇਹਦਾ ਦਾਖਲਾ ਗੁਰੂ ਘਰ ਦੇ ਵਿੱਚ ਜਨਮ ਹੈ। ਸਿੱਖ ਦੇਸ਼ ਵਿੱਚ ਵੱਸਦਾ ਭਾਵੇਂ ਵਿਦੇਸ਼ ਵਿੱਚ ਵੱਸਦਾ, ਜਦੋਂ ਗੁਰਮਤ ਦੇ ਆਸ਼ੇ ਅਨੁਸਾਰ ਪੁੱਛਿਆ ਜਾਏਗਾ ਨਾ, ਪਿਤਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਖਾਲਸੇ ਦੇ। ਪਿਆਰੇ ਗੁਰਸਿੱਖੋ, ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਮਾਤਾ ਸਾਹਿਬ ਕੌਰ ਦੇ ਜਾਏ ਨਗਰ ਕੀਰਤਨ ਅੰਦਰ ਸ਼ਾਮਲ ਹੋ ਕੇ ਗੁਰੂ ਦਾ ਜਸ ਤੇ ਸਿਮਰਨ ਕਰਦਿਆਂ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਜਦੋਂ ਚੱਲਦੇ ਸਨ, ਗੁਰੂ ਦੀ ਹਜ਼ੂਰੀ ਦੇ ਅੰਦਰ ਸੱਚਮੁੱਚ ਹੀ ਗੁਰੂ ਦੀ ਰਹਿਮਤ ਵਰਸਦੀ ਸੀ। ਮੈਂ ਪੰਜਾਂ ਦੀ ਗੱਲ ਕਰਕੇ ਤੁਹਾਡੇ ਕੋਲੋਂ ਖੇਮਾ ਲੈਣ ਲੱਗਾ ਤੇ ਆਪਾਂ ਸਾਰਿਆਂ ਨੇ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਸਰਵਣ ਕਰਨੇ ਨੇ। ਸਤਿਗੁਰਾਂ ਨੇ ਸਿਰਫ ਕਿਹਾ ਹੀ ਨਹੀਂ, ਉਸ ਜੋ ਸਤਿਗੁਰਾਂ ਨੇ ਕਿਹਾ ਬਿਲਕੁਲ ਇਨ ਬਿਨ ਉਸ ਅਨੁਸਾਰ ਆਪਣਾ ਜੀਵਨ ਢਾਲਿਆ, ਆਪ ਚੱਲੇ ਨੇ ਤੇ ਸਾਨੂੰ ਚੱਲਣ ਵਾਸਤੇ ਹੁਕਮ ਲਾਇਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਣ, ਜੋ ਪੰਜਾਂ ਦਾ ਹੁਕਮ ਹੋਏਗਾ ਨਾ ਉਹ ਤੁਸਾਂ ਸਿਰ ਮੱਥੇ ਤੇ ਪ੍ਰਵਾਨ ਕਰਨਾ। ਧਿਆਨ ਦਿਓ ਜੇ ਚਮਕੌਰ ਸਾਹਿਬ ਦੀ ਹਵੇਲੀ ਦੇ ਅੰਦਰ ਮੇਰੇ ਦਾਤਾਰ ਜਦੋਂ ਪਹੁੰਚੇ ਨੇ, 10 ਲੱਖ ਵੈਰੀ ਦੁਸ਼ਮਣ ਨੇ ਪਾਇਆ ਹੋਇਆ ਘੇਰਾ ਸਤਿਗੁਰਾਂ ਨੂੰ ਪਕੜਨ ਵਾਸਤੇ, ਮੇਰੇ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਕੇ ਧਰਤੀ ਤੇ ਜਾ ਪਏ। ਸਤਿਗੁਰਾਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ, ਰਾਤ ਦਾ ਸਮਾਂ ਤੇ ਅੰਮ੍ਰਿਤ ਵੇਲੇ ਦੀ ਵਿਉਂਤ ਬੰਦੀ ਹੈ। ਮੇਰੇ ਸਤਿਗੁਰੂ ਦਸਤਾਰਾ ਸਜਾ ਰਹੇ ਤੇ ਪੜ ਰਹੇ ਸਨ, ਦੇਹੇ ਸ਼ਿਵਾ ਬਰਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ ਨਾ ਡਰੋ, ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਔਰ ਸਿੱਖੋ ਆਪਣੇ ਹੀ ਮਨ ਕੋ ਲਾਲ ਚੁਕੇ ਗੁਣ ਤੋ ਉਚਰੋ, ਜਬ ਆਵ ਕੀ ਔਤ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਪਿਆਰੇ ਦਇਆ ਸਿੰਘ ਨੇ ਤੱਕਿਆ, ਮਹਾਰਾਜ ਕਿੱਧਰ ਤਿਆਰੀ ਹੈ? ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੀ, ਸਵੇਰ ਦੇ ਵਕਤ
ਸਭ ਤੋਂ ਪਹਿਲਾਂ ਮੈਦਾਨੇ ਜੰਗ ਅੰਦਰ ਗੋਬਿੰਦ ਸਿੰਘ ਜਾ ਕੇ ਜੂਝੇਗਾ। ਮਹਾਰਾਜ ਐਸਾ ਨਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੀ ਇਸ ਗੱਲ ਵਿੱਚ ਰੁਕਾਵਟ ਨਾ ਪਾਇਓ ਜੀ। ਪਿਆਰੇ ਭਾਈ ਦਇਆ ਸਿੰਘ ਨੇ ਉਸ ਸੋਚ ਤੋਂ ਕੰਮ ਲਿਆ। ਪੰਜਾਂ ਦੇ ਸਾਹਮਣੇ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਸੀਸ ਝੁਕਾਉਂਦੇ ਨੇ। ਪੰਜ ਪਿਆਰੇ ਆਣ ਕੇ ਸਤਿਗੁਰਾਂ ਦੇ ਕੋਲ ਖੜੇ। ਦਾਤਾਰ ਜੀ ਆਪ ਜੀ ਦਾ ਖਾਲਸਾ ਪੰਥ ਇੱਕ ਹੁਕਮ ਕਰਨ ਲੱਗਾ। ਪਿਆਰੇ ਭਾਈ ਦਇਆ ਸਿੰਘ ਜੀ ਬੇਨਤੀ ਪ੍ਰਵਾਨ ਕਰਿਓ ਦਾਸਰੇ ਦੀ, ਕਿਤੇ ਮੈਦਾਨੇ ਜੰਗ ਵਿੱਚ ਜਾਣ ਤੋਂ ਨਾ ਰੋਕਿਓ। ਪਿਆਰੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਫਿਰ ਉਹ ਹੁਕਮ ਕਾਹਦਾ ਹੋਇਆ ਜਿਹੜਾ ਪੁੱਛ ਪੁੱਛ ਕੇ ਕੀਤਾ ਗਿਆ। ਸੱਚੇ ਪਾਤਸ਼ਾਹ ਤੁਸੀਂ ਉਸ ਚਮਕੌਰ ਦੀ ਹਵੇਲੀ ਵਿੱਚੋਂ ਚਲੇ ਜਾਓਗੇ। ਇੱਕ ਗੁਰੂ ਹੋਵੇਗਾ ਨਾ, ਲੱਖਾਂ ਸਿੰਘ ਸੱਜ ਜਾਣਗੇ, ਫੌਜਾਂ ਤਿਆਰ ਪਰ ਤਿਆਰ ਹੋ ਜਾਣਗੀਆਂ। ਸੱਚੇ ਪਾਤਸ਼ਾਹ ਜੇ ਤੁਸੀਂ ਮੈਦਾਨੇ ਜੰਗ ਵਿੱਚ ਜੂਝ ਗਏ, ਲੱਖਾਂ ਸਿੱਖ ਹੋਏ, ਆਪ ਜੈਸਾ ਗੁਰੂ ਕਿਤੇ ਲੱਖਾਂ ਦੇ ਕੋਲੋਂ ਨਹੀਂ ਮਿਲ ਸਕਣਾ। ਮਹਾਰਾਜ ਗੁਰੂ ਸਾਨੂੰ ਇੱਕ ਵੀ ਨਹੀਂ ਮਿਲ ਸਕਣਾ। ਜੇ ਤੁਸੀਂ ਇਸ ਸੰਸਾਰ ਦੇ ਅੰਦਰ ਵਿਚਰੋਗੇ ਨਾ ਤੇ ਲੱਖਾਂ ਸਿੱਖ ਤਿਆਰ ਹੋ ਜਾਣਗੇ, ਸੱਜ ਜਾਣਗੇ। ਇਸ ਕਰਕੇ ਪੰਥ ਤੁਹਾਨੂੰ ਇਹ ਹਦਾਇਤ ਕਰਦਾ, ਤੁਸੀਂ ਇਸ ਚਮਕੌਰ ਸਾਹਿਬ ਦੀ ਹਵੇਲੀ ਵਿੱਚੋਂ ਚਲੇ ਜਾਓ। ਗੁਰਸਿੱਖੋ, ਮੇਰੇ ਗੁਰਦੇਵ ਸਤਿਗੁਰਾਂ ਨੇ ਪੰਜਾਂ ਦੇ ਅੱਗੇ ਸਿਰ ਨਵਾ ਦਿੱਤਾ। ਆਪ ਨਤਮਸਤਕ ਹੋਏ ਪਿਆਰ ਦੇ ਨਾਲ, ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਇੰਨੀ ਵਡਿਆਈ ਦਿੱਤੀ ਹੈ, ਆਪਣਾ ਰੂਪ ਹੀ ਬਖਸ਼ਿਸ਼ ਕਰ ਦਿੱਤਾ। ਜਾਣ ਤੋਂ ਪਹਿਲਾਂ ਆਪਣਾ ਕਲਗੀ ਤੋੜਾ, ਆਪਣੇ ਬਿਲਕੁਲ ਹਮ ਸ਼ਕਲ ਤੇ ਹਮ ਉਮਰ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਸਜਾ ਦਿੱਤਾ ਹੈ, ਪੋਸ਼ਾਕ ਆਪਣੇ ਵਾਲੀ ਪਹਿਨਾ ਦਿੱਤੀ ਹੈ। ਮੇਰੇ ਸਾਹਿਬ ਨੰਗੇ ਪੈਰੀ ਜੋੜਾ ਲਾ ਕੇ ਮੈਦਾਨੇ ਜੰਗ ਵਿੱਚੋਂ ਚੱਲੇ ਨੇ। ਕਹਿੰਦੇ ਸਿੰਘੋ, ਰਸਤੇ ਦੇ ਅੰਦਰ ਮੇਰਾ ਖਾਲਸਾ ਜੂਝਦਾ ਹੋਇਆ ਦੁਸ਼ਮਣਾਂ ਦੇ ਨਾਲ ਫੱਟ ਖਾ ਕੇ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀ ਕੇ ਡਿੱਗਿਆ ਹੋਏਗਾ। ਦਸਤਾਰੇ ਖੁੱਲੇ ਹੋਣਗੇ, ਉਹਨਾਂ ਦੇ ਕੇਸ ਵੀ ਇਸ ਤਰ੍ਹਾਂ ਪਏ ਹੋਣਗੇ ਕਿ ਜੋੜਾ ਉਹਨਾਂ ਦੇ ਕੇਸਾਂ ਨਾਲ ਸੋ ਜਾਏ, ਇਹ ਚੰਗੀ ਗੱਲ ਨਹੀਂ। ਇਸ ਕਰਕੇ ਮੈਂ ਜੋੜਾ ਇੱਥੇ ਲਾ ਕੇ ਚੱਲਿਆ। ਪਿਆਰੇ ਗੁਰਸਿੱਖੋ, ਮੇਰੇ ਦਾਤਾਰ ਜੀ ਨੇ ਕਹਿਣ ਦਾ ਭਾਵ ਪੰਜਾਂ ਨੂੰ ਏਡੀ ਵੱਡੀ ਮਾਨਤਾ ਤੇ ਵਡਿਆਈ ਦਿੱਤੀ ਹੈ। ਫਤਿਹ ਅਰਜ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰ ਜਾਵਾਂ। ਅਖੀਰ ਸਤਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਜਦੋਂ ਸਤਿਗੁਰੂ ਸਰੀਰਕ ਤੌਰ ਤੇ ਸਤਖੰਡ ਪਿਆਨਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਪਰਿਕਰਮਾ ਕਰਕੇ, ਪੰਜ ਪਿਆਰੇ ਸਾਹਿਬਾਨਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਖੜਿਆ ਕਰਕੇ ਤੇ ਇੱਕ ਹਦਾਇਤ ਕਰਦੇ ਨੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਕੀ ਸੰਗਤ, ਅੱਜ ਤੋਂ ਬਾਅਦ ਜੇ ਤੁਸਾਂ ਆਤਮਾ ਨੂੰ ਤੱਕਣਾ ਹੋਵੇ ਤੇ ਗੁਰੂ ਗ੍ਰੰਥ ਵਿੱਚ, ਸਰੀਰ ਤੱਕਣਾ ਹੋਵੇ ਤੇ ਗੁਰੂ ਪੰਥ ਵਿੱਚ। ਇੰਨੀ ਵੱਡੀ ਮਾਨਤਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਹਿਬਾਨਾਂ ਨੂੰ ਬਖਸ਼ ਕੀਤੀ ਹੈ, ਜਿਨ੍ਹਾਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅੰਦਰ ਅੱਜ ਦਾ ਨਗਰ ਕੀਰਤਨ ਇੱਥੋਂ ਰਵਾਨਾ ਹੋਇਆ। ਪਿਆਰੇ ਗੁਰਸਿੱਖੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ, ਬੇਨਤੀ ਕਰ ਸਕਦਾ ਜੇ ਅਜੇ ਕਿਤੇ ਬਾਂਝੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣ ਕੇ ਉੱਚਾ ਤੇ ਸੁੱਚਾ ਆਪਣਾ ਜੀਵਨ ਜਿਉਈਏ, ਗੁਰੂ ਦੀ ਅਸੀਸ ਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਜੀ। ਪ੍ਰਥਮ ਰਹਿਤੀ ਆ ਜਾਨ ਖੰਡੇ ਕੀ ਤੌਲ ਛੱਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਅੱਜ ਦੇ ਪ੍ਰੋਗਰਾਮ ਅੰਦਰ ਮੈਂ ਆਪ ਸਮੂਹ ਸੰਗਤ ਨੂੰ ਫਿਰ ਇੱਕ ਵਾਰੀ ਨਗਰ ਕੀਰਤਨ ਦੀ ਖਾਲਸੇ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਆਪਣੇ ਜਥੇ ਵੱਲੋਂ। ਸਮੂਹ ਸੰਗਤ ਦਾ ਧੰਨਵਾਦ ਕਰਦਾ ਸਤਿਕਾਰਯੋਗ ਵੀਰ ਹਰਜੀਤ ਸਿੰਘ ਜੀ ਤੇ ਬੈਠੇ ਮੇਰੇ ਨੌਜਵਾਨ ਵੀਰ, ਸਤਿਕਾਰਯੋਗ ਬਜ਼ੁਰਗ ਭੈਣਾਂ ਤੇ ਮਾਤਾਵਾਂ, ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧਕ ਜਨ, ਪ੍ਰਧਾਨ ਸਾਹਿਬ ਜੀ, ਮੈਨੇਜਰ ਸਾਹਿਬ ਬਾਬਾ ਗੁਰਬਚਨ ਸਿੰਘ ਜੀ, ਸਰਦਾਰ ਭਜਨ ਸਿੰਘ ਜੀ ਤਥਾ ਸਾਰੇ ਹੀ ਸਹਿਯੋਗੀ ਜਨ, ਦਰਸ਼ਨ ਸਿੰਘ ਜੀ, ਭਜਨ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਦਿੱਤੇ ਪਿਆਰ ਦਾ ਧੰਨਵਾਦ। ਬਹੁਤ ਸਾਰਾ ਮਾਣ ਤੁਸਾਂ ਮਾਇਆ ਨਾਲ ਜੀ ਕੀਤਾ ਹੈ। ਵਾਹਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ, ਸਜਾਦੇ ਭਰਪੂਰ ਕਰਨ, ਏਕ ਤੋਂ ਏਕ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ। ਸੋ ਆਓ, ਹੁਣ ਸਮਾਂ ਹੋ ਗਿਆ, ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਪਿਆਰ ਤੇ ਸਤਿਕਾਰ ਤੱਕ ਸਾਰੇ ਮਿਲ ਕੇ ਗਾਉਣਾ ਕਰੀਏ।